0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਕਿ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again? Yes. I know. Your destiny.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ। I'm really sorry.
1: Will I ever see you again?

0: ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

Hello friends, welcome to Dogri Radio with me Dogrin Soul Neha Sharma. ਤੇ ਜਿਆਂ ਗੱਲ ਡੋਗਰੀ ਰੇਡੀਓ ਦੀ ਚੱਲਦੀ ਹੈ ਤੇ ਓਬਵੀਅਸਲੀ ਗੱਲ ਜੰਮੂ ਦੀ ਚੱਲਦੀ ਹੈ, ਸਾਡੇ ਡੁੱਗਰ ਪ੍ਰਦੇਸ਼ ਦੀ ਚੱਲਦੀ ਹੈ, ਜਿਸੇ ਕਿ ਮੰਦਰੇ ਦਾ ਥਾਂ ਰੱਖਦੇ ਨੇ ਸਿਟੀ ਆਫ ਟੈਂਪਲ। ਪਰ ਤੁਸੀਂ ਕੀ ਪਤਾ, ਇਹ ਸਿਰਫ ਸਿਟੀ ਆਫ ਟੈਂਪਲ ਗੇ ਨਹੀਂ ਹੈ, ਇੱਥੇ ਸਿਰਫ ਮੰਦਰੇ ਦਾ ਥਾਰ ਗੇ ਨਹੀਂ ਹੈ, ਇੱਥੇ ਹੋਰ ਵੀ ਬੜੀ ਸ਼ੈਲਸ਼ਲ ਬੜੀ ਖੂਬਸੂਰਤ ਪਿਕਨਿਕ ਸਪੋਟਸ ਨੇ, ਬਹੁਤ ਅੱਛੇ ਅੱਛੇ ਏਰੀਆਜ਼ ਨੇ ਜਿਹਨੇ ਅਸੀਂ ਐਕਸਪਲੋਰ ਕਰੀ ਸਕਦੇ ਹਾਂ। ਅਤੇ ਅੱਜ ਦੇ ਡੋਗਰੀ ਰੇਡੀਓ ਦੇ ਐਪੀਸੋਡਸ ਮੈਂ ਤੁਸੀਂ ਕੀ ਦੱਸਣਾ ਹੈ, ਉਹਦੇ ਗੇ ਸੋਨੇ ਜਿਹੜੇ ਹੈਗੇ ਪਿਕਨਿਕ ਸਪੋਟਸ ਨੇ, ਪਲੇਸਿਸ ਨੇ ਟੂਰਿਸਟ ਵਾਸਤੇ ਵਿਜ਼ਿਟਿੰਗ ਜਿਹੜੇ ਵੀ ਏਰੀਆਜ਼ ਨੇ ਉਹਦੇ ਬਾਰੇ 'ਚ। ਅਤੇ ਫਿਰ ਚੱਲਦੇ ਹਾਂ, ਅੱਜ ਮੈਂ ਤੁਸੀਂ ਕੀ ਕਰਾਨੀ ਆ ਸੈਰ ਪਤਨੀ ਟੋਪ ਦੀ। ਪਤਨੀ ਟੋਪ ਇੱਕ ਬੜਾ ਹੀ ਖੂਬਸੂਰਤ, ਇੱਕ ਬੜਾ ਹੀ ਮਨੋਰਮ ਜਿਹਾ ਹਿੱਲ ਸਟੇਸ਼ਨ ਹੈ, ਹਿੱਲ ਟੋਪ ਪਰ ਜਿਹੜਾ ਬਸੇਦਾ ਹੈ। ਤੁਸੀਂ ਸੁਣੋ ਪਹਿਲਾਂ ਇਹ ਗੀਤ, ਫਿਰ ਕਰਨੇ ਆ ਅਗਲੀ ਗੱਲਬਾਤ।

Hello friends, welcome back to Suna De Hey Dogri Radio with me, Neha Sharma. Today's girl Kara De Hey Jammu De Bade Ki Khoobsurat Lake Di Jo Ki Patni Top Hai. ਇੱਥੇ ਦੇਵਦਾ ਦੇ ਬੂਟੇ ਕੰਨੇ ਇਹ ਭਰੋਚੇ ਦਾ ਹੈ, ਬੜਾ ਹੀ ਮਨੋਰਮ ਨਜ਼ਾਰਾ ਹੈ ਇੱਥੇ ਦਾ, ਅਤੇ ਜੰਗਲ ਨੂੰ ਮੱਕ ਘੁਮਾਵਦਾਰ ਪਹਾੜੀਆਂ ਪਰ ਤੁਹਾਡੀ ਗੱਡੀ ਇੱਥੇ ਸਰਪਟ ਦੌੜਦੀ ਹੋਈ ਪਹਾੜੀ ਦੇ ਉੱਪਰ ਪੁੱਜੀ ਜਾਂਦੀ ਹੈ, ਜਿਸ ਕਿ ਪਤਨੀ ਟੋਪ ਆਖਦੇ ਨੇ। ਬੜਾ ਹੀ ਸ਼ਾਂਤ, ਬੜਾ ਹੀ ਮਨੋਰਮ ਦ੍ਰਿਸ਼ ਹੈ। ਅਤੇ ਅਗਰ ਤੁਸੀਂ ਆਪਣੀ ਜ਼ਿੰਦਗੀ ਦੀ ਤੋੜ ਭਾਗ ਕੋਲੋਂ ਬਚਣ ਵਾਸਤੇ ਕੁਝ ਸਕੂਨ ਦੇ ਪਲ ਬਿਤਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਵਾਸਤੇ ਬੈਸਟ ਜਗ੍ਹਾ ਹੈ। ਤੁਸੀਂ ਆਪਣੇ ਛੁੱਟੀ ਲਈ ਇੱਥੇ ਇੱਕ ਦੋ ਦਿਨ ਗੁਜ਼ਾਰੋ ਅਤੇ ਤੁਸੀਂ ਆਪਣੀ ਜ਼ਿੰਦਗੀ ਦਾ ਬੈਸਟ ਟਾਈਮ ਫੀਲ ਕਰਗੇ। ਅਤੇ ਜੇਕਰ ਅਗਰ ਤੁਹਾਡੇ ਕੋਲ ਟਾਈਮ ਉਨਾ ਨਹੀਂ ਹੈ ਤਾਂ ਤੁਸੀਂ ਇਸੀ ਵਨ ਡੇ 'ਚ ਵੀ ਕਵਰ ਕਰ ਸਕਦੇ ਹੋ। ਅਤੇ ਅਗਰ ਮੈਂ ਤੁਸੀਂ ਆਖਾਂਗੀ ਕਿ ਬੜਾ ਹੀ ਸ਼ਾਂਤ ਹੈ, ਬੜਾ ਹੀ ਸ਼ਾਂਤ ਹੈ, ਤੁਹਾਡੀ ਆਤਮਾ ਲਈ ਬੜਾ ਹੀ ਸਕੂਨ ਹੈ ਇੱਥੇ, ਤਾਂ ਇਹਦਾ ਮਤਲਬ ਇਹ ਬਿਲਕੁਲ ਹੀ ਨਹੀਂ ਹੈ ਕਿ ਇਹ ਬਿਲਕੁਲ ਬੋਰਿੰਗ ਪਲੇਸ ਹੈ। ਜੀ ਨਹੀਂ, ਇੱਥੇ ਬੜੀ ਸਪੋਰਟਸ ਐਕਟੀਵਿਟੀਆਂਜ਼ ਵੀ ਹਨ, ਹਾਰਸ ਰਾਈਡਿੰਗ ਹੈ, ਫੋਟੋਗ੍ਰਾਫੀ ਜਿਹਨੇ ਹੀ ਬੜਾ ਹੀ ਸ਼ੌਕ ਹੈ ਉਹਦੇ ਵਾਸਤੇ ਬੈਸਟ ਪਲੇਸ ਹੈ। ਆਈਸ ਸਕੇਟਿੰਗ ਹੈ ਇੱਥੇ, ਕੇਬਲ ਕਾਰ ਹੈ, ਗੋਲਫ ਹੈ, ਪੈਰਾਗਲਾਈਡਿੰਗ ਹੈ, ਬਹੁਤ ਸਾਰੇ ਸਪੋਰਟਸ ਵੀ ਹਨ ਇੱਥੇ, ਅਤੇ ਤੁਸੀਂ ਸਾਰਾ ਇੰਜੋਏ ਕਰ ਸਕਦੇ ਹੋ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: सर्दी च हीट नहीं चलदी ते गर्मी च एसी।
1: ले आपा हुणे करदे आ संधु साहब नाल गल ते करदे आ मसले दा हल।
0: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधु नु कॉल लाओ ते लाइफ च कंफर्ट पाओ। कॉल 6477066640
1: 647-706-6840।
2: कैनेडा विच प्योर पंजाबी खानिया अते स्वीट्स लई मशहूर प्योर पंजाबी स्वीट्स एंड रेस्टोरेंट,
3: डाइनिंग, टेकआउट, केटरिंग, लाइव ट्रक लिया के थोड़ी कार केटरिंग दी सर्विसेज दिन देने,
2: वेज नॉन वेज केटरिंग, ताजिया स्वादलिया मिठाइयां ते जायकेदार खाने लई इको एक नाम प्योर पंजाबी। सांझा विरसा रेडियो दा रेफरेंस देन ते पाओ 10% डिस्काउंट।
3: आज ही विजिट करो 4025 ब्रेंडन गेट ड्राइव मिसिसागा, प्योर पंजाबी 6473389172। कॉल करो गुरजीत रंधावा 6473389172।
4: ओए ट्रक काला लिया, जदों वेखो एदियां कमानियां इटलियां रहंदियां, की करा
5: मैं सुनया जी अपने पंजाबी भरावां जे अते गैरी ने खोल दित्ती है GTA विच ट्रकां दे स्प्रिंगां दी पहली शॉप PNJ स्प्रिंग व्हील अलाइनमेंट।
6: पहुंचो 5330 ब्रेडको बुलेवार्ड मिसिसागा मेन इंटरसेक्शन डिक्सी एंड मैथसन।
7: इत्थे पी लाइन लेजर मशीनां नाल अलाइनमेंट ते नवें स्टाइल दीआं मशीनां नाल बैलेंसिंग कीती जांदी है। इन्ना ही नहीं 4 व्हीलर्स अते 18 व्हीलर्स दे टायर्स दा खास प्रबंध वी है। जे तुसीं ट्रकां ते ट्रेलरां दी कमानियां दा तसल्ली बख्श काम करवाना चाहुंदे हो,
5: कॉल करो जे एन गैरी नू
7: 9054595533
5: 9054595533 ते
7: PNJ स्प्रिंग व्हील अलाइनमेंट।
8: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ L ਸ਼ੇਪ ਰਾਊਂਡ ਸੋਫੇ, ਪਾਈ ਸ਼ੇਪ, U ਸ਼ੇਪ ਜਾਂ ਕੱਲੇ ਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰਬ੍ਰਮ ਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੌਰਬ੍ਰਮ ਰੋਡ, ਯੂਨਿਟ ਨੰਬਰ 1, 905-799-8878, ਸੋਫਾ ਸਟੂਡੀਓ .ca। ਥੈਂਕ ਯੂ ਜੀ।
9: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
10: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
9: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
11: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
12: ਹਾਏ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
13: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
14: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ready for this,
15: par hun thonu car lain layi ready karange mortgage the king girish sharma,
16: residential, commercial, refinancing, debt consolidation, second third mortgages, private funds,
15: sab layi yaad rakho girish sharma, pre approval hi nahi closing tak denge pura saath, dealing with all banks,
16: call 647-606-8110
15: or visit sharmamortgages.com।
17: ਟਰੱਕ ਐਕਸੀਡੈਂਟ ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
18: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
17: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਜ਼ ਪਲਾਨ, RRSP, RESP, TFSA, ਕਾਲ ਕਰੋ
3: 6478355294 647-835-2940
18: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
19: ਟੀ जीवन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट ब्रैम्पटन, 9057900560, 6 मार्कोनी कोर्ट बोल्टन, 9059519394। स्टीफन फर्नीचर की धमाकेदार फेस्टिवल सीजन से।
20: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
21: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
22: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
23: 416-717-2929,
22: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਈਟੋਬੀਕੋ।
24: ਨਾਲੇ ਚੋਪੜੀਆਂ ਨਾਲੇ ਦੋ ਦੋ।
25: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
24: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
25: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
24: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
22: Call Gagan or Gurinder at 905-286-9257.
26: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਗੰਦੀ ਹੋਵੇ ਜੇ ਔਲਾਦ ਦਿੰਦੀ ਦਿੰਦੀ ਹੈ ਰੋਲ ਮਾਪਿਆਂ ਨੂੰ, ਗੰਦੀ ਹੋਵੇ ਜੇ ਔਲਾਦ ਦਿੰਦੀ ਹੈ ਰੋਲ ਮਾਪਿਆਂ ਨੂੰ, ਚੁੱਕੀ ਫਿਰਦੀ ਦੇ ਕਚਹਿਰੀ ਵਿੱਚ ਸਿਆਪਿਆਂ ਨੂੰ, ਮਿਲ ਗਏ ਹਜ਼ਾਰਾਂ ਖੇਤ ਜਿਹਨੂੰ ਲੋੜ ਸੀ ਦੋ ਗਜ ਦੀ, ਮੰਦਰ ਦਿੱਤਾ ਲੱਖ ਨਹੀਂ ਪੂਰਾ ਕਰਦਾ ਘਾਪਿਆਂ ਨੂੰ, ਵਿਰਾਸਤ 'ਚੋਂ ਹੱਕ ਮਾਰ ਕਦੇ ਭਵਿੱਖ ਨਹੀਂ ਬਣਦੇ, ਪਤਾ ਹੋਣਾ ਚਾਹੀਦਾ ਇਹ ਗੱਲ ਵੀ ਭਾਪਿਆਂ ਨੂੰ। ਕਹਿੰਦਾ ਤੜਫਾ ਕੇ ਕੁਝ ਲੋਕ ਆਤਮਾ ਆਪਣੇ ਪਿੱਤਰਾਂ ਦੀ ਜਿਉਂਦੇ ਜੀ ਡੱਕ ਲੈਣ, ਨਰਕਾਂ ਵਿੱਚ ਆਪਿਆਂ ਨੂੰ ਮੋਹ ਮਾਇਆ ਦੇ ਚੱਕਰ ਵਿੱਚ ਤੋੜ ਲੈਂਦੇ ਨੇ ਰਿਸ਼ਤੇ, ਫਿਰ ਵੱਡੀ ਉਮਰੇ ਭੋਗਦੇ ਨੇ ਉਹ ਇਕਲਾਪਿਆਂ ਨੂੰ, ਜ਼ਮੀਨਾਂ ਨਗਦੀ ਸੋਨਾ ਚਾਂਦੀ ਛੱਡ ਜਾਣਾ ਹੈ ਸਾਰਾ, ਪੀੜ੍ਹੀਆਂ ਦੇ ਗਲ 'ਚ ਪਾਉਣਾ ਚੱਲਦੇ ਸਿਆਪਿਆਂ ਨੂੰ, ਆਪਣੇ ਪਿੱਛੇ ਇੰਨੀ ਮਾਇਆ ਕਾਹਤੋਂ ਛੱਡ ਕੇ ਜਾਂਦੇ, ਕਰਤੂਤਾਂ ਦਾ ਪਤਾ ਹੁੰਦਾ ਮਦਹੋਸ਼ ਜੇ ਮਾਪਿਆਂ ਨੂੰ। ਕਹਿੰਦਾ ਕੀ ਖੱਟਿਆ ਸੱਚੇ ਅਤੇ ਸ਼ਰੀਫ ਹੋ ਕੇ, ਕੀ ਖੱਟਿਆ ਸੱਚੇ ਅਤੇ ਸ਼ਰੀਫ ਹੋ ਕੇ, ਇਹਨਾਂ ਚਲਾਕੀਆਂ ਦੀ ਭਰਮਾਰ ਵਿੱਚ ਲੋਕ ਸਭ ਨੂੰ ਇੱਕੋ ਤੱਕੜੀ ਤੋਲੀ ਜਾਂਦੇ, ਫਰਕ ਸਮਝਣ ਦਾ ਸੱਚੇ ਅਤੇ ਗਦਾਰ ਵਿੱਚ ਜੇਬੋਂ ਖਾਲੀ, ਜੋ ਹੱਕਦਾਰ ਉਹੀ ਸਜਾਵਾਂ ਦੇ, ਪੈਸੇ ਵਾਲਿਆਂ ਦੇ ਲੁੱਕ ਗੁਨਾਹ ਜਾਂਦੇ, ਸੱਚੀ ਆਖੇ ਸੁਰਜੀਤ ਇਸ ਸੰਸਾਰ ਵਿੱਚ। ਕਹਿੰਦਾ ਜ਼ਿੰਦਗੀ ਨੂੰ ਜਿਵੇਂ ਆਸ ਦੀ ਲੋੜ ਹੈ, ਬੇਫਿਕਰੇ ਜਿਹੇ ਰਹਿਣ ਲਈ ਬਾਪ ਦੀ ਲੋੜ ਹੈ, ਜਦੋਂ ਲੱਗਦੀ ਹੈ ਧੁੱਪ ਜਿਵੇਂ ਛਾਂ ਦੀ ਲੋੜ ਹੈ, ਸਾਹਾਂ ਵਾਂਗੂ ਸੁਰਜੀਤ ਸੱਚੀ ਮਾਂ ਦੀ ਵੀ ਲੋੜ ਹੈ, ਕਾਹਦੀ ਫਿਰ ਜ਼ਿੰਦਗੀ ਹੈ ਜੇ ਮਾਪਿਆਂ ਦੀ ਥੋੜ੍ਹ ਜੇ ਮਾਪਿਆਂ ਦੀ ਥੋੜ੍ਹ। ਮੈਂ ਸਤਰਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ ਅਤੇ ਮਹੀਨੇ ਦਾ ਆਖਰੀ ਦਿਨ, ਧੱਕਾ ਡੇ ਸਟਾਰਟ, ਸੋਮਵਾਰ 31 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸੰਜੇ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ ਕਹਿ ਸਕਦੇ ਹਾਂ, ਅਤੇ 19 ਟੈਂਪਰੇਚਰ ਆ, ਅਤੇ ਫੀਲ ਲਾਈਕ 20 ਕਰਦੇ ਹਾਂ ਬਾਈ, ਆਪਾਂ ਦੁਪਹਿਰ ਨੂੰ 22 ਆ, ਅਤੇ ਸ਼ਾਮ ਨੂੰ 25 ਆ, ਅਤੇ ਰਾਤ ਨੂੰ 22 ਟੈਂਪਰੇਚਰ। 6:41 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 7:56 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰੋਡ ਕੰਡੀਸ਼ਨ ਕਿੱਦਾਂ ਦੀ ਹੈ, ਬਾਹਰ ਮੀਂਹ ਪੂਰਾ ਪੈ ਰਿਹਾ ਇਸ ਟਾਈਮ, ਬ੍ਰੇਕਾਂ ਗੱਡੀਆਂ ਦੀਆਂ ਕਾਰਾਂ ਦੀਆਂ ਜਾਂ ਟਰੱਕਾਂ ਦੀਆਂ, ਪਲੀਜ਼ ਹੌਲੀ ਲਾ ਲਾ ਕੇ ਛੱਡ ਕੇ, ਬੇਸ਼ੱਕ ਮੰਨ ਲਿਓ ਕਈ ਵਾਰ ਬ੍ਰੇਕਾਂ ਦੇ ਵਿੱਚ ਪਾਣੀ ਭਰ ਜਾਂਦਾ, ਅਤੇ ਰੱਬ ਨਾ ਕਰੇ ਕੋਈ ਇਹੋ ਜਿਹਾ ਨਫਾ ਨੁਕਸਾਨ ਕਿਸੇ ਦਾ ਹੋਵੇ, ਤਾਂ ਫਿਰ ਚੰਗਾ ਨਹੀਂ ਲੱਗਦਾ, ਹੈ ਨਾ, ਅਤੇ ਵਧੀਆ ਆਪਣੀ ਸੇਫਟੀ ਪੂਰੀ ਰੱਖ। ਜੇ ਕਿਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਆ, ਰੋਡ ਕੰਡੀਸ਼ਨ ਕਿਹੋ ਜਿਹੀ ਆ, ਤੁਸੀਂ ਸਟੂਡੀਓ ਕਾਲ ਕਰਕੇ ਦੱਸਣੀ ਚਾਹੁੰਦੇ ਹੋ, 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 'ਤੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ, ਜਾਂ ਫਿਰ ਵੱਖ ਵੱਖ ਹੋਰ ਐਪਾਂ ਨੇ ਜਿਹੜੀਆਂ, ਉਹਨਾਂ ਦੇ ਨਾਲ 530 'ਤੇ ਜੁੜਿਆ ਜਾ ਸਕਦਾ। 647-835-5552 94 ਮੇਰਾ ਪਰਸਨਲ ਨੰਬਰ ਆ, ਤੁਹਾਡੇ ਦਿਲ ਦੀਆਂ ਡਾਇਰੀਆਂ 'ਤੇ ਲਿਖਿਆ ਹੋਣਾ ਚਾਹੀਦਾ, ਆਪਾਂ ਲਿਖਿਆ ਵੀ ਕਈਆਂ ਦਾ ਹੁੰਦਾ, ਅਤੇ ਉਮੀਦ ਆ ਵੀ ਤੁਸੀਂ ਇਹ ਨੰਬਰ ਨੂੰ ਸੇਵ ਕਰਕੇ ਕੋਈ ਨਾ ਕੋਈ ਮੈਨੂੰ ਮੈਸੇਜ ਪਾਉਂਦੇ ਹੁੰਦੇ ਹੋ, ਅਤੇ ਪਾਉਂਦੇ ਵੀ ਰਹੋਗੇ, ਅਤੇ ਜਿਨ੍ਹਾਂ ਨੇ ਨਹੀਂ ਪਾਏ ਮੈਸੇਜ ਉਹ ਵੀ ਅੱਜ ਪਾਉਣਗੇ, ਕਾਫੀ ਜਾਣੇ ਨੇ। 647-835-5554 ਵੀਕਐਂਡ ਲੰਘ ਕੇ ਗਿਆ, ਕਾਫੀ ਸਾਰੇ ਦੋਸਤਾਂ ਮਿੱਤਰਾਂ ਨੇ ਆਪਣਾ ਇੰਜੋਏ ਫਨ ਕੀਤਾ ਹੋਣਾ, ਕੋਈ ਸ਼ਹਿਰ ਦੇ ਵਿੱਚ ਹੋਣੇ, ਕੋਈ ਸ਼ਹਿਰ ਧੋਰੇ ਪਰੇ ਹੋਣੇ, ਕੋਈ ਵਕੇਸ਼ਨ ਗਏ ਹੋਣੇ ਦੋ ਦਿਨ ਦੀ, ਅਤੇ ਕਈਆਂ ਨੇ ਫਿਰ ਇੱਥੇ ਪ੍ਰੋਗਰਾਮ ਦੇਖੇ ਹੋਣੇ ਆ, ਜਿੱਦਾਂ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਮੇਲਾ ਹੋ ਕੇ ਹਟਿਆ ਸੈਚਰਡੇ ਨੂੰ, ਅਤੇ ਉਹ ਵੀ ਗਗਨ ਸੰਧੂ ਹੋਣਾ ਅਤੇ ਕੁਲਦੀਪ ਗਿੱਲ ਭਾਅ ਜੀ ਹੋਣਾ ਨੂੰ, ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਅਤੇ ਬਹੁਤ ਸੋਹਣਾ ਹੋਣੇ ਬੜਿਆ, ਜਿਹਦੇ 'ਚ ਮਾਨ ਸਾਹਿਬ ਨੇ ਮੇਲਾ ਲੁੱਟ ਲਿਆ ਮੁੰਡੇ ਨੇ ਯਾਰ, ਹੋਰ ਗੱਲਾਂ ਦੀਆਂ ਗੱਲ, ਧੀਰਾ ਬਾਈ ਆਪਣਾ ਉਹ ਵੀ ਐਨ ਵਧੀਆ ਰਿਹਾ, ਪ੍ਰੀਤ ਬਰਾੜ, ਕਮਲ ਹੋਣੀ, ਹੈ ਨਾ, ਅਤੇ ਰੂਬੀ ਕੌਰ, ਅਤੇ ਹਰਜੀਤ ਹਰਮਨ ਬਾਈ ਜੀ, ਐਂਡ ਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਲੱਗਿਆ, ਸਾਰੇ ਹੀ ਜਿੰਨਾ ਵੀ ਸੀ ਔਰਗੇਨਾਈਜ਼, ਬਹੁਤ ਸੋਹਣਾ ਕੀਤਾ ਹੋਇਆ ਸੀ, ਟਰੈਕਟਰਾਂ ਦੇ ਟੋਚਨ ਦੇਖੇ, ਮਤਲਬ ਟਰੈਕਟਰ ਇੱਕ ਦੂਜੇ ਨੂੰ ਖੁੱਚਦਾ,
ਚਲੋ ਕਈ ਵਾਰ ਪੰਜਾਬ ਸਰਕਾਰ ਨੇ ਤਾਂ ਬੰਦ ਕੀਤਾ ਹੋਇਆ ਇੰਡੀਆ ਦੇ ਵਿੱਚ, ਚਲੋ ਚੰਗੀ ਗੱਲ ਆ, ਬੰਦ ਹੋਣਾ ਚਾਹੀਦਾ, ਪਰ ਇੱਥੇ ਹੋਏ ਆ, ਮੈਂ ਪਹਿਲੀ ਵਾਰ ਦੇਖੇ ਇਹ ਰੋਚਨ ਇੱਥੇ, ਅਤੇ ਟਰਾਲੀ ਪਾ ਕੇ ਟਰੈਕਟਰ ਦੇ ਮਗਰ ਬੱਚਿਆਂ ਨੂੰ ਸਾਰੇ ਉਹਦਾ ਗੇੜਾ ਦਿੱਤਾ ਗਿਆ, ਉਹ ਵੀ ਸੋਹਣਾ ਲੱਗਿਆ, ਨਿਆਣੇ ਬਹੁਤ ਖੁਸ਼ ਹੋਏ, ਹੋਰ ਬਹੁਤ ਸਾਰੀਆਂ ਗੇਮਾਂ ਹੋਈਆਂ, ਅਤੇ ਤੁਸੀਂ ਵੀ ਬਹੁਤ ਸਾਰੇ ਗਏ ਹੋਣੇ ਉੱਥੇ, ਦੋਸਤ ਮਿੱਤਰ ਮਿਲੇ ਵੀ ਕਾਫੀ ਸਾਰੇ, ਬਹੁਤ ਸਾਰੇ ਮਿਲੇ, ਅਤੇ ਉੱਥੇ ਉਸ ਮੇਲੇ 'ਤੇ ਆਪਣੇ ਜਿਹੜੀ ਹੁਣ ਪਿਕਨਿਕ ਆਉਣੀ ਆ 6 ਤਰੀਕ ਨੂੰ, ਆਹ ਸੂਰਜ ਦੇਵਤਾ ਜੀ ਪਤਾ ਨਹੀਂ ਕੀ ਕਰਦੇ ਰਹਿੰਦੇ, ਕਦੇ ਮੀਂਹ ਦਿਖਾਉਣ ਲੱਗ ਜਾਂਦੇ, ਕਦੇ ਆਪ ਆ ਜਾਂਦੇ ਆ, ਕਦੇ ਬੱਦਲ ਦਿਖਾ ਦਿੰਦੇ, ਭੇਜ ਦਿੰਦੇ ਆ, ਪਤਾ ਨਹੀਂ ਹੁਣ ਉਸ ਦਿਨ ਕੀ ਆ, ਅਤੇ ਹੁਣ ਇਸ ਟਾਈਮ ਦੇਖਦੇ ਹਾਂ ਤਾਂ ਸੂਰਜ ਚੜਿਆ ਹੋਇਆ ਸੰਡੇ ਦਾ 6 ਤਰੀਕ ਦਾ, ਪਰ ਆਪਣੇ ਵਾਲੀ ਪਿਕਨਿਕ ਦੀ ਕਾਫੀ ਚਰਚਾ ਰਹੀ ਉੱਥੇ, ਮੈਨੂੰ ਜਿਹੜੇ ਬੰਦੇ ਜਾਣਦੇ ਵੀ ਨੇ ਉਹ ਇੱਕ ਦੂਜੇ ਨੂੰ ਕਰਦੇ ਸੀ, ਯਾਰ ਆਪਾਂ ਉੱਥੇ ਜਾਣਾ, ਆਪਾਂ ਉੱਥੇ ਜਾਣਾ, ਹੈ ਨਾ, ਅਤੇ ਉਹ ਜਦ ਫਿਰ ਕੋਈ ਨਾਲ ਲੰਘਿਆ ਜਾਂਦਾ ਸੀ ਜਾਂ ਕੋਈ ਬੈਠਾ ਸੀ ਤਾਂ ਜਿਹਨੂੰ ਉਹ ਕਹਿ ਰਹੇ ਸੀ ਤਾਂ ਉਹ ਕਹਿੰਦੇ ਸੀ ਤੂੰ ਇਹਨੂੰ ਜਾਣਦਾ, ਉਹ ਕਹਿੰਦਾ ਨਹੀਂ, ਕਹਿੰਦਾ ਇਹਨੇ ਇਹੀ ਆ ਹਰਜੀਤ, ਹੈ ਨਾ, ਅਤੇ ਪਰ ਮੈਨੂੰ ਬਹੁਤ ਚੰਗਾ ਲੱਗਿਆ। ਚਲੋ ਆਪਾਂ ਮੇਰਾ ਨਹੀਂ ਉੱਥੇ ਕੁਛ ਵੀ, ਆਪਾਂ ਸਾਰੇ ਹੀ ਹਾਂ, ਤੁਹਾਡਾ ਤੁਹਾਡਾ ਵੱਧ ਆ, ਅਤੇ ਬਸ ਇੱਕ ਉਮੀਦ ਆ ਵੀ ਹੁਣ ਤੁਸੀਂ 6 ਤਰੀਕ ਨੂੰ ਆਪਾਂ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ, ਵਿਦ ਫੈਮਿਲੀ, ਬੱਚਿਆਂ ਨੂੰ ਲੈ ਕੇ ਆਇਓ, ਗਜ਼ਿਬ ਗਜ਼ੁਬ, ਕੱਲ੍ਹ ਮੈਂ ਪਾਤਾ ਦੇਖਿਆ ਹੋਣਾ ਤੁਸੀਂ ਫੇਸਬੁੱਕ 'ਤੇ ਜਾਂ ਹੋਰ ਕਿਤੇ, ਅਤੇ ਬਹੁਤ ਸੋਹਣਾ ਉੱਥੇ ਘਾਹ ਘੂ ਕਟਾ ਕੇ ਆਏ ਹਾਂ ਕੱਲ੍ਹ ਅਸੀਂ ਜਾ ਕੇ, ਅਤੇ ਕਾਫੀ ਮਦਦ ਮੇਰੀ ਕਰੀ ਆ ਆਪਣੇ ਭੁਪਿੰਦਰ ਬਾਈ ਜੀ ਹੋਣਾ ਨੇ ਜਾਂ ਸੰਧੂ ਸਾਹਿਬ ਆਪਣੇ ਨਾਬਿਰ ਕੌਂਫੜ ਤੋਂ, ਅਤੇ ਪਰਸੋਂ ਸਿੰਪਲੇ ਸਾਹਿਬ ਸੀਗੇ ਮੇਰੇ ਨਾਲ, ਆਪਣੇ ਸੰਧੂ ਸਾਹਿਬ ਵੀ ਸੀਗੇ, ਅਤੇ ਹੋਰ ਬਹੁਤ ਸਾਰੇ ਸੀਗੇ ਬੰਦੇ, ਅਤੇ ਵਧੀਆ ਲੱਗਿਆ, ਵਧੀਆ ਲੱਗਿਆ। ਜੱਜ ਸਾਹਿਬ ਵੀ ਕੱਲ੍ਹ ਚੱਲ ਗਏ ਸੀਗੇ, ਤਲਵਿੰਦਰ ਜੱਜ ਸੀ, ਮੋਰਗੇਜ ਦਾ ਕੋਈ ਕੁਐਸਚਨ ਕਰ ਲਿਓ ਉਹਨਾਂ ਨੂੰ ਕਾਲ, ਅਤੇ ਬਸ ਹੁਣ ਇੱਕ ਆ ਵੀ ਤੁਸੀਂ ਆਇਓ ਯਾਰ ਸਾਰੇ ਜਾਣੇ, ਇੱਕ ਸ਼ੁਕਲ ਮੇਲੇ ਹੀ ਕਰਾਂਗੇ, ਹੈ ਨਾ। ਮੈਨੂੰ ਕਈ ਕਹਿੰਦੇ ਵੀ ਇਹ ਬ੍ਰੈਂਪਟਨ ਫੇਅਰ ਗਰਾਊਂਡ ਕਰਾ ਲਓ ਤੁਸੀਂ, ਮੈਂ ਰੱਖ ਲਓ ਬੁੱਕ ਵੀ, ਮੀਂਹ ਤੋਂ ਫਿਰ ਡਰ ਨਹੀਂ ਹੋਊਗਾ। ਮੈਂ ਕਿਹਾ ਯਾਰ ਪਿਕਨਿਕ ਨਹੀਂ ਇੱਥੇ ਹੋਣੀ, ਆਪਾਂ ਤਾਂ ਪਿਕਨਿਕ ਦਾ ਨਾਮ ਦਿੱਤਾ ਨਾ, ਮੇਲਾ ਤਾਂ ਕਲਾਕਾਰ ਤਾਂ ਊਂ ਜੁੜ ਗਏ ਆਪਣੇ ਨਾਲ, ਹੈ ਨਾ, ਅਤੇ ਆਪਾਂ ਤਾਂ ਪਿਕਨਿਕ ਦਾ ਨਾਮ ਦਿੱਤਾ ਉਹਨੂੰ ਵੀ ਪਿਕਨਿਕ ਕਰਾਉਣੀ ਆ, ਅਤੇ ਹੁਣ ਪਿਕਨਿਕ ਨੂੰ ਅੰਦਰ ਸ਼ੈੱਡ ਦੇ ਵਿੱਚ ਤਾਂ ਨਹੀਂ ਮੈਨੂੰ ਲੱਗਦਾ ਵੀ ਪਿਕਨਿਕ ਹੁੰਦੀ ਆ, ਹੈ ਨਾ, ਪਿਕਨਿਕ ਤਾਂ ਫਿਰ ਬਾਹਰ ਖੇਤਾਂ 'ਚ ਹੋਊਗੀ, ਅਤੇ ਖੇਤਾਂ ਦੇ ਵਿੱਚ ਫਿਰ ਤੁਸੀਂ ਉੱਥੋਂ ਟਿੰਡੋ ਲਿਆ ਸਕਦੇ ਹੋ, ਕੱਦੂ ਲਿਆ ਸਕਦੇ ਹੋ, ਭਿੰਡੀਆਂ ਲਿਆ ਸਕਦੇ ਹੋ, ਹੈ ਨਾ, ਤੋਰੀਆਂ, ਕੱਕੜੀਆਂ ਕੀ ਕਹਿੰਦੇ ਹੁੰਦੇ ਆ, ਬਹੁਤ ਸਾਰੀਆਂ। ਮੈਂ ਤਾਂ ਭੁਪਿੰਦਰ ਵੀਰ ਜੀ ਕੱਲ੍ਹ ਜਾ ਕੇ ਖੇਤਾਂ ਦਾ ਪੂਰਾ ਅਸੀਂ ਮੁਆਇਨਾ ਕੀਤਾ, ਉੱਥੇ ਦੇਖਿਆ, ਹੈ ਨਾ, ਅਤੇ ਪਰ ਸੋਹਣਾ ਲੱਗਿਆ ਯਾਰ। ਤੁਸੀਂ ਵੀ ਜਾ ਕੇ ਜਾਇਓ ਉੱਦਣ ਨੂੰ 6 ਤਰੀਕ ਨੂੰ, ਜੇ ਉੱਦਾਂ ਜਾਂਦੇ ਹੋ ਠੀਕ ਆ, ਉੱਦਾਂ ਜੀ ਸਦਕੇ ਜਾਓ ਉੱਥੇ, ਪਰ 6 ਤਰੀਕ ਨੂੰ ਜ਼ਰੂਰ ਆਇਓ, ਹੱਥ ਜੋੜ ਕੇ ਬੇਨਤੀ ਆ। ਆਪਾਂ ਮਿਲਾਂਗੇ ਸਾਰੇ ਜਣੇ, ਇੱਕ ਦੂਜੇ ਨਾਲ ਜਾਣ ਪਛਾਣ ਕਰਾਂਗੇ, ਹੈ ਨਾ, ਮੈਂ ਤੁਹਾਡੇ ਨਾਲ ਫੋਟੋ ਖਿਚਾ ਸਕਦਾ, ਮਤਲਬ ਵਧੀਆ ਮੈਨੂੰ ਲੱਗੂਗਾ ਵੀ ਮੇਰੇ ਸਤਿਕਾਰਯੋਗ ਆਏ ਨੇ, ਚਾਹੇ ਛੋਟਾ ਹੋ ਸਕਦਾ ਮੇਰੇ ਤੋਂ, ਵੱਡੇ ਹੋ ਸਕਦੇ ਹੋ ਤੁਸੀਂ, ਅਤੇ ਜ਼ਰੂਰ ਆਇਓ, ਜ਼ਰੂਰ ਆਇਓ, ਠੀਕ ਆ। ਅਤੇ ਹੁਣ ਬਸ ਮੌਸਮ ਉਹ ਆਪਣੇ ਕਿਸੇ ਦੇ ਹੱਥ 'ਚ ਨਹੀਂ, ਪਰਮਾਤਮਾ ਦੇ ਹੱਥ 'ਚ, ਜਿਹੋ ਜਿਹਾ ਵੀ ਹੋਊਗਾ ਦੇਖੀ ਜਾਊਗੀ, ਅਤੇ ਫਿਰ ਹੁਣ ਬਾਬੇ ਜੀ ਨਾ ਅਰਦਾਸ ਹੀ ਕਰ ਸਕਦੇ ਹਾਂ ਵੀ ਬਾਬਾ ਜੀ ਸੁੱਖ ਰੱਖੀ ਬਸ, ਠੀਕ ਆ। ਪਰ ਆਇਓ ਜ਼ਰੂਰ, ਚਾਹੇ ਝੱਖੜ ਚੱਲੇ, ਮੀਂਹ ਚੱਲੇ, ਚਾਹੇ ਧੁੱਪ ਨਿਕਲੇ, ਅਤੇ ਜਿਹੋ ਜਿਹਾ ਵੀ ਮਾਹੌਲ ਹੋਊਗਾ, ਬਹੁਤ ਵਧੀਆ। ਥੈਂਕ ਯੂ ਸੋ ਮਚ। ਅਤੇ ਕੱਲ੍ਹ ਐਮੀ ਵਿਰਕ ਦਾ ਸ਼ੋਅ ਰਾਤ ਦੇਖ ਕੇ ਆਏ ਹਾਂ, ਤਕਰੀਬਨ 12 ਵੱਜ ਗਏ ਘਰ ਆਉਂਦੇ ਨੂੰ, 12:30, ਅਤੇ ਵਧੀਆ ਲੱਗਿਆ, ਬਹੁਤ ਸੋਹਣਾ ਸ਼ੋਅ ਸੀ, ਬਹੁਤ ਸੋਹਣਾ, ਬਾਈ ਨੇ ਲੋਕ ਝੂਮਣ ਲਾ ਤੇ ਰਾਤ ਯਾਰ, ਬਹੁਤ ਸੋਹਣਾ ਸੀ। ਬਸ ਉਹ ਸਟ੍ਰੈਕ ਜਿਹੜੀ ਹੋਈ ਹੋਈ ਆ ਉਹਦੇ ਕਰਕੇ ਉੱਥੇ ਥੋੜ੍ਹਾ ਪੰਗਾ ਪੈ ਰਿਹਾ ਨਹੀਂ, ਅਦਰਵਾਈਜ਼ ਤਾਂ ਐਨ ਓਕੇ ਰਿਪੋਰਟ ਸੀ ਸਾਰੀ, ਅਤੇ ਸਟੇਜ 'ਤੇ ਫਿਰ ਵਧੀਆ ਬਾਈ ਨੇ ਰੰਗ ਬੰਨੇ, ਸ਼ੀਤਲ ਪਨੇਸ਼ਰ ਹੋਣਾ ਨੂੰ, ਪ੍ਰਭ ਸੰਧੂ ਹੋਣਾ ਨੂੰ, ਹੋਰ ਸਾਰੀ ਟੀਮ ਨੂੰ, ਜਿੰਨੇ ਔਰਗਨਾਈਜ਼ਰ ਸੀ ਇਸ ਪ੍ਰੋਗਰਾਮ ਦੇ, ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ, ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਹਾਂ ਇੱਕ ਗੱਲ ਮੈਨੂੰ ਵੀ ਰੋਸਾ ਗਈਆਂ, ਅਤੇ ਦੋਸਤਾਂ 'ਤੇ ਹੁੰਦਾ ਹੁੰਦਾ ਜਾਂ ਆਪਣੇ ਮਿੱਤਰਾਂ 'ਤੇ ਹੁੰਦਾ ਹੁੰਦਾ ਜਾਂ ਆਪਣੀਆਂ, ਜਿਵੇਂ ਹੁਣ ਤੁਸੀਂ ਸਾਰੇ ਫੈਮਿਲੀ ਹੋ ਇੱਕ ਕਿਸਮ ਦੀ, ਆਪਣੇ ਪਰਿਵਾਰ ਆ ਰੇਡੀਓ ਦੇ, ਕੋਈ ਵੀ ਕਲਾਕਾਰ ਤੁਸੀਂ ਦੇਖਣ ਜਾਣਾ, ਸੁਣਨ ਜਾਣਾ, ਹੈ ਨਾ, ਮੈਂ ਸੱਚੀ ਕਹਿੰਦਾ, ਦਿਲੋਂ ਕਹਿੰਦਾ ਵੀ ਕੋਈ ਵੱਡੀ ਟਿਕਟ ਨਹੀਂ ਸੀ ਹੈਗੀ ਇਹ, ਫਲੋਰ ਦੀ ਉਹਨਾਂ ਨੇ $25-30 ਦੀ ਟਿਕਟ ਲਾਈ ਸੀ, ਵੱਡੀਆਂ ਪਿਛਲੀਆਂ $10 ਦੀਆਂ ਟਿਕਟਾਂ ਲਾਈਆਂ ਸੀਗੀਆਂ, ਹੈ ਨਾ, ਇੱਕ ਫਰੀ ਵਾਂਗ ਸੀਗਾ। ਕਈ ਦੋਸਤ ਮਿੱਤਰ ਇੱਕ ਦੂਜੇ ਨੂੰ ਉੱਥੇ ਮਤਲਬ ਪਾਸ ਲੈਣ ਲਈ, ਟਿਕਟਾਂ ਲੈਣ ਲਈ ਜਾਂ ਅੰਦਰ ਲੰਘਣ ਲਈ, ਹੈ ਨਾ, ਉਹ ਕਾਫੀ ਇੱਕ ਦੂਜੇ ਨਾਲ ਜੱਦੋ ਜਹਿਦ ਕਰਦੇ ਦੇਖੇ, ਯਾਰ ਤੂੰ ਮੈਨੂੰ ਟਿਕਟ ਨਹੀਂ ਦਿੰਦਾ, ਯਾਰ ਤੈਨੂੰ ਇੰਨੇ ਫਲਾਨਾ ਧਮਕਾਨਾ, ਹੈ ਨਾ। ਮੈਨੂੰ ਨਹੀਂ ਲੱਗਦਾ ਵੀ $10-20 ਪਿੱਛੇ, $40 ਵਿੱਚ, $25 ਵਿੱਚ ਆਪਾਂ ਨੂੰ ਇੱਦਾਂ ਕਰਨਾ ਚਾਹੀਦਾ। ਜਿਹਨੂੰ ਮਿਲ ਗਈ ਉਹਨੂੰ ਬੱਲੇ ਬੱਲੇ ਆ, ਜਿਹਨੂੰ ਟਿਕਟ ਨਹੀਂ ਮਿਲੀ ਫਿਰ ਅਗਲਾ ਕਹਿੰਦਾ ਲਾ ਉੱਥੇ ਕੀ ਸੀ, ਉੱਥੇ ਤਾਂ ਸੀਟ ਖਾਲੀਆਂ, ਸੀਟਾਂ ਖਾਲੀ ਆ, ਉੱਥੇ ਤਾਂ ਭਰੇ ਆ ਨਹੀਂ, ਸ਼ੋਅ ਨਹੀਂ ਵਿਕਦਾ, ਫਲਾਨਾ ਨਹੀਂ ਹੁੰਦਾ। ਨਹੀਂ ਯਾਰ, ਸ਼ੋਅ ਵਿਕੂ ਤਾਂ ਹੀ ਜੇ ਆਪਾਂ ਟਿਕਟ ਲਵਾਂਗੇ, ਟਿਕਟ ਤਾਂ ਆਪਾਂ ਮੁਫ਼ਤ ਭਾਲਦੇ ਹਾਂ, ਹੈ ਨਾ। ਹਰ ਬੰਦੇ ਦੇ ਆਪਣੇ ਲਿੰਕ ਹੁੰਦੇ ਆ,
ਜੇ ਜੇ ਤੁਹਾਡੇ ਕਿਸੇ ਨਾਲ ਹੈਗੀ ਆ ਠੀਕ ਆ, ਉਹਨੂੰ ਦੋ ਟਿਕਟਾਂ ਮਿਲੀਆਂ, ਇੱਕ ਤੁਸੀਂ ਲੈ ਲਓ ਭਾਈ, ਹੈ ਨਾ, ਜੇ ਚਾਰ ਮਿਲੀਆਂ ਭਾਈ, ਅਗਲਾ ਆਪਣੀ ਫੈਮਿਲੀ ਲਈ ਵੀ ਰੱਖਦਾ ਹੁੰਦਾ ਟਿਕਟਾਂ, ਹੈ ਨਾ। ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕਿਸੇ ਨਾਲ ਮੋੜੂ ਮੋਟੇ ਕਰਨੇ ਚਾਹੀਦੇ ਆ ਵੀ ਸਾਨੂੰ ਨਹੀਂ ਟਿਕਟ ਮਿਲੀ, ਫਲਾਨਾ ਨਹੀਂ ਹੋਣੀ, ਕਿਉਂਕਿ ਹਰੇਕ ਬੰਦੇ ਦਾ ਆਪਣਾ ਆਪਣਾ ਹੁੰਦਾ ਰਜੀਮਾ, ਹੈ ਨਾ। ਜੇ ਆਪਣਾ ਸ਼ੋਅ ਹੋਵੇ ਤਾਂ ਬੰਦਾ ਚਾਰ ਟਿਕਟਾਂ ਵੱਧ ਦੇ ਦਿੰਦਾ, ਜੇ ਹੁਣ ਕਿਸੇ ਦੇ ਸ਼ੋਅ ਦੇ ਵਿੱਚ ਕੋਈ ਬੰਦਾ ਜਾ ਰਿਹਾ ਅਤੇ ਉਹਦੇ ਨਾਲ ਗੁੱਸੇ ਹੋ ਜਾਣਾ, ਮੈਨੂੰ ਨਹੀਂ ਲੱਗਦਾ ਵੀ ਕੋਈ ਚੰਗੀ ਗੱਲ ਆ। ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ, ਪਰ ਜੇ ਹੈਗਾ ਸ਼ੌਂਕ ਤੁਹਾਨੂੰ, ਮੈਂ ਸੱਚੀ ਦਿਲੋਂ ਕਹਿੰਦਾ ਸਤਿਕਾਰ ਹਾਂ ਤੁਹਾਡਾ, ਬਹੁਤ ਬਹੁਤ ਸਤਿਕਾਰ ਆ ਤੁਹਾਡਾ। ਜੇ ਤੁਹਾਨੂੰ ਸ਼ੌਂਕ ਰੱਖਦੇ ਹੋ ਤੁਸੀਂ ਆਪ ਜਾਣ ਦਾ, ਫੈਮਿਲੀ ਲੈ ਕੇ ਜਾਣ ਦਾ, ਤਾਂ $10-20 ਕੁਛ ਨਹੀਂ ਫਰਕ ਪੈਂਦਾ ਯਾਰ, ਨਾਲੇ ਅਗਲੇ ਦੀ ਮਦਦ ਹੋ ਜੂਗੀ, ਨਾਲੇ ਆਪਣੀ ਬੱਲੇ ਬੱਲੇ ਹੋ ਜੂ ਵੀ ਆਪਾਂ ਭਾਈ ਮੁੱਲ ਦੇਖ ਕੇ ਆਏ ਹਾਂ। ਜੇ ਮੁਫਤ ਵਾਲੀ ਗੱਲ ਤਾਂ ਫਿਰ ਉਹੀ ਹੋ ਜਾਂਦੀ ਹੈ ਵੀ ਮੁਲਕ

0: ਜਗ੍ਹਾ ਟੋਪ ਦੀ ਬਣਾ ਕੇ ਆਏ ਹਾਂ ਕੱਲ੍ਹ ਅਸੀਂ, ਪੂਰਾ ਘਾਹ ਘੂ ਕਟਾਤਾ, ਰੂਲਰ ਰਾਲਰ ਫੇਰਤਾ ਜਿੱਥੇ ਲੋੜ ਸੀ ਫਿਰਨ ਦੀ। ਬਸ ਇੱਕ ਬੇਨਤੀ ਆ ਵੀ ਜਿੱਦਣ ਨੂੰ ਤੁਸੀਂ ਛੇਤਰੇ ਕਰਵਾਉਣਾ, ਗੱਡੀਆਂ ਨਾ ਉੱਥੇ ਰਸਤੇ 'ਚ ਰੋਕ ਕੇ, ਉਹ ਗੱਡੀਆਂ ਜਿੱਥੇ ਪਾਰਕਿੰਗ ਸਪੋਟ ਬਣਿਆ ਹੋਇਆ ਪਲੀਜ਼ ਉੱਥੇ ਗੱਡੀਆਂ ਲੈ ਕੇ ਜਾਓ, ਕਿਉਂਕਿ ਹਰ ਬੰਦੇ ਦੀ ਜ਼ਿੰਮੇਵਾਰੀ ਆ ਉੱਥੇ। ਉੱਥੇ ਮੈਂ ਇਕੱਲਾ ਨਹੀਂ ਹੈਗਾ ਜਾਂ ਮੇਰੀ ਸਾਰੀ ਟੀਮ ਨਹੀਂ ਹੈਗੀ, ਤੁਸੀਂ ਵੀ ਇਸ ਟੀਮ ਦੇ ਮੈਂਬਰ ਹੋ ਸਾਰੇ ਜਣੇ, ਚਾਹੇ ਉਹ 'ਚ ਕੋਈ ਭੈਣ ਹੋ ਸਕਦੀ ਹੈ, ਕੋਈ ਆਂਟੀ ਹੋ ਸਕਦੀ ਹੈ, ਕੁਛ ਵੀ ਰਿਸ਼ਤਾ ਕਿਸੇ ਨਾਲ, ਮੇਰਾ ਅੰਕਲ ਹੋ ਸਕਦਾ, ਭਰਾ ਹੋ ਸਕਦਾ, ਛੋਟੇ ਹੋ ਸਕਦੇ, ਵੱਡੇ ਹੋ ਸਕਦੇ ਹੋ, ਸਤਿਕਾਰਯੋਗ ਹੋ, ਸਾਰੇ ਤੁਸੀਂ ਆਇਓ ਜ਼ਰੂਰ, ਵਿਦ ਫੈਮਿਲੀ ਆਇਓ, ਬਹੁਤ ਵਧੀਆ ਲੱਗੂਗਾ। ਛੋਟੇ ਬੱਚਿਆਂ ਲਈ ਗਜੀਬੋ ਗਜੂਬੋ ਲਵਾਤੇ ਉੱਥੇ, ਉਹ ਵੀ ਨਿਆਣੇ ਇੰਜੋਏ ਕਰਨਗੇ। ਘੁੰਮਿਓ ਉੱਥੇ, ਮੁਰਗੀਆਂ ਦੇਖਿਓ, ਸੂਰ ਦੇਖਿਓ, ਹੈ ਨਾ, ਅਤੇ ਮੋਰ ਵੀ ਹੈਗੇ ਨੇ ਉੱਥੇ, ਕੁੱਕੜੀਆਂ ਹੋ ਗਈਆਂ, ਖਰਗੋਸ਼ ਹੈਗੇ ਨੇ ਸੱਚ, ਜੇ ਤੁਸੀਂ ਕੋਈ ਜਾਨਵਰ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ, ਹੁਣ ਵੀ ਤਾਂ ਆਪਾਂ ਜਾਂਦੇ ਹਾਂ ਕਿਤੇ, ਅਤੇ ਉਹ ਜ਼ਰੂਰ ਤੁਸੀਂ ਉਹਨਾਂ ਦਾ ਆਨੰਦ ਮਾਣ ਸਕਦੇ ਹੋ। ਚਲੋ ਸੋਰੀ, ਬਾਸੀ ਸਾਹਿਬ ਤੁਹਾਡੀ ਕਾਲ ਕੱਟ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। ਪਨੇਸਰ ਸਾਹਿਬ ਲੰਘੇ ਹੋ, ਸਤਿ ਸ਼੍ਰੀ ਅਕਾਲ ਜੀ, ਆਨੂੰ
1: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਸਿਹਤ?
1: ਬਹੁਤ ਵਧੀਆ
0: ਜੀ, ਆਨੂੰ
1: ਮੀਂਹ ਨਹੀਂ ਹੈਗਾ ਉਸ ਦਿਨ ਜੀ,
0: ਹੈ
1: ਨਹੀਂ ਗਾ ਬਾਰਿਸ਼, ਮੀਂਹ ਪੈਣਾ ਨਹੀਂ ਉਸ ਦਿਨ।
0: ਹਾਂਜੀ ਹਾਂਜੀ, ਆ ਹੁਣ ਮੀਂਹ ਨਹੀਂ ਦਿਖਾ ਰਹੇ, ਕੱਲ ਤੱਕ ਦਿਖਾਉਂਦੇ ਸੀ ਮਾੜਾ ਮਾੜਾ,
1: ਬੰਦ
0: ਕਰ ਦੋ ਗੱਲਾਂ ਕਰਨੀਆਂ,
1: ਕੋਈ ਨਾ ਹੁਣ ਅਗਲੇ ਮਹੀਨੇ ਭਰਦੇ ਨੇ ਆਪਾਂ ਕਢਵਾ ਲੈਣਾ 27,000।
0: ਚਲੋ ਠੀਕ ਹੈ ਫਿਰ,
1: ਓਕੇ ਸਰ, ਲੋ ਕਰਨਾ ਹੋਰ, ਥੈਂਕ ਯੂ ਜੀ,
0: ਲਵ ਯੂ। 5486 ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਲੰਘਿਓ,
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ, ਸਤਿ ਸ਼੍ਰੀ ਅਕਾਲ ਜੀ।
0: ਡਾਕਟਰ ਸਾਹਿਬ ਕਿੱਦਾਂ ਸਿਹਤਾਂ, ਕਿਵੇਂ ਲੰਘਿਆ ਵੀਕਐਂਡ ਫਿਰ? ਗਰਦਨਾ ਗੁਰਦਨਾ ਸਿੱਧੀਆਂ ਕਰਤੀਆਂ, ਠੀਕ ਕਰਕੇ ਤੋੜਤੇ ਘਰਾਂ ਨੂੰ, ਗੋਡੇ ਗਿੱਟੇ ਮੋਢੇ ਗੋਡੇ,
2: ਬਸ ਜੀ ਜਿਹੜਾ ਕੰਮ ਡਿਊਟੀ ਲੱਗੀ ਹੁੰਦੀ ਆ, ਮਹਾਰਾਜ ਨੇ ਲਾਈ ਆ, ਅਸੀਂ ਤਾਂ ਤੁਰੇ ਆ, ਬਸ ਹੁਣ ਤਾਂ ਤੀਜੀ ਵਾਰ ਵੀ ਨੀ ਲੋੜ ਪੈਂਦੀ।
0: ਅੱਛਾ ਹੁਣ ਕੀ ਕਰਦਾ?
2: ਬਸ ਮਹਾਰਾਜ ਦੇਈ ਹੋਣ ਆ ਚੀਜ਼ਾਂ, ਵਧੀਆ ਰਹਿੰਦੇ ਆ। ਮੋਸਟਲੀ ਇੱਕ ਦੋ ਵਾਰ ਚ ਬੰਦਾ ਫਿਕਸ ਹੋ ਕੇ ਭੱਜਿਆ ਜਾਂਦਾ, ਠੀਕ ਹੋ ਗਿਆ
0: ਚਾਹੀਦਾ ਵੀ ਏਦਾਂ ਹੀ।
2: ਮੇਰੇ ਕੋਲ ਦੋ ਤਿੰਨ ਕੇਸ ਇਹੋ ਜਿਹਾ ਆਇਆ ਸੀ ਜਿਹੜਾ ਟੀ ਐਮ ਜਿਹੜੇ ਦੋ ਦੋ ਸਾਲ ਦੇ ਖੁੱਲਦੇ ਨੀ, ਉਪਰਲਾ ਜਬਾਲੇ ਨੀ ਖੁੱਲਦੇ, ਟੱਕ ਟੱਕ ਕਰਦੇ, ਉਹ ਡੈਂਟਿਸਟ ਨੇ ਰੈਫਰ ਕੀਤੇ ਸੀ ਇੱਥੋਂ ਹੀ।
0: ਅੱਛਾ,
2: ਉਹਨਾਂ ਦੀ ਸਰਜਰੀ ਹੋ ਕੇ ਸਾਰਾ ਕੁਛ ਵਿਚਾਰਿਆਂ ਨੇ ਕਰ ਲਿਆ ਸੀ, ਨਹੀਂ ਸੀ ਹੁੰਦਾ, ਠੀਕ ਹੋ ਗਏ ਵਿਚਾਰੇ, ਬੜੇ ਖੁਸ਼ ਗਏ ਦੋਨੋਂ ਭੈਣਾਂ ਸੀ ਆਪਣੀਆਂ। ਬੜੀ ਮੁਸ਼ਕਿਲ ਆਉਂਦੀ ਬਹੁਤ ਹੀ, ਖਾਸ ਕਰਕੇ ਜਬਾਲਿਆਂ ਦੀ ਅੱਜ ਕੱਲ ਬੜੀ ਪ੍ਰੋਬਲਮ ਆ ਰਹੀ ਹੈ, ਔਰ ਇਹ ਹੁੰਦਾ ਮੋਢਿਆਂ ਤੋਂ ਹੀ ਆ।
0: ਬਿਲਕੁਲ,
2: ਪਹਿਲਾਂ ਮੋਢੇ ਟਾਈਟ ਹੁੰਦੇ ਆ, ਫਿਰ ਜਬਾੜਾ ਟਾਈਟ ਹੁੰਦਾ।
0: ਅੱਛਾ,
2: ਈਵਨ ਜਦੋਂ ਵਿੰਟਰ ਜ਼ਿਆਦਾ ਹੁੰਦੀ ਜਾਂ ਮੋਢਾ ਜ਼ਿਆਦਾ ਖਰਾਬ ਹੋਇਆ ਹੁੰਦਾ ਤੇ ਜ਼ਿਆਦਾ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ, ਉਹ ਪਹਿਲਾਂ ਜਬਾੜੇ ਨੂੰ ਦਰਦ ਹੋਊਗੀ, ਜਬਾੜੇ ਦੀ ਦਰਦ ਹੋ ਗਏ, ਕੰਨ ਚ ਹੋਊਗੀ, ਫਿਰ ਬਾਂਹ ਨੂੰ ਜਾਂਦੀ, ਸੋ ਇਹ ਸਾਰੀ ਇਕੱਠੀ ਰੈਫਰ ਪੇ ਨੀ ਆ।
0: ਬਿਲਕੁਲ ਬਿਲਕੁਲ,
2: ਸਾਰੇ ਭੈਣ ਭਰਾ ਨੇ ਕੋਈ ਅਰਜਿਆ ਜਿਹੜਾ ਸਾਰੇ ਥਾਂ ਤੋਂ ਟਰਾਈ ਕਰ ਹਟਿਆ, ਬੈਕ ਪੇਨ, ਨੈਕ ਪੇਨ ਹੈ, ਬੇਸ਼ੱਕ ਅੱਗੋਂ ਪਿੱਛੇ ਟਰਾਈ ਕਰਕੇ ਆ ਜੇ, ਨਹੀਂ ਠੀਕ ਹੋ ਰਿਹਾ ਸਾਡੇ ਕੋਲ ਆ ਜੇ, ਅਸੀਂ ਤੀਜੇ ਦਿਨ ਨਹੀਂ ਸਕਦੇ।
0: ਵੈਰੀ ਗੁੱਡ,
2: ਹਾਂਜੀ, ਸੋ ਬੰਦਾ ਠੀਕ ਕਰਕੇ
0: ਦੇਵਾਂਗੇ। 416-884-5486, 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਡਾਕਟਰ ਸਾਹਿਬ ਦਾ ਏਰੀਆ ਹੈਗਾ ਚੰਗੂਜੀ ਐਂਡ ਵਿਲੀਅਮ ਦਾ, ਅਤੇ ਡਾਕਟਰ ਸਾਹਿਬ ਫਿਰ ਹੱਥਾਂ ਨਾਲੇ ਠੀਕ ਕਰ ਦਿੰਦੇ ਬੰਦੇ ਨੂੰ, ਬੰਦਾ ਫਿਰ ਤਾਂ ਘੋੜੇ ਵਾਂਗ ਭੱਜਿਆ, ਫਿਰ ਹੋਰ ਕੀ ਚਾਹੀਦਾ?
2: ਕਰਨ ਵਾਲਾ ਤੇ ਮਹਾਰਾਜ ਹੈ ਜੀ, ਉਹਦੀ ਮਿਹਰ ਚਾਹੀਦੀ ਜਦੋਂ ਤੁਹਾਡੇ ਉੱਤੇ ਮਿਹਰ ਹੋਵੇ।
0: ਨਹੀਂ ਡਾਕਟਰ ਸਾਹਿਬ, ਹੱਥਾਂ ਦੇ ਵਿੱਚ ਵੀ ਗੁਣ ਮਹਾਰਾਜ ਨੇ ਹੀ ਪਾਇਆ, ਪਰਮਾਤਮਾ ਨੇ ਹੱਥਾਂ 'ਚ ਗੁਣ ਪਾਇਆ,
2: ਮੇਰਾ ਕਰਨ ਕਰਨ ਵਾਲਾ ਸਾਰਾ ਕੁਛ ਹੋ ਗਿਆ।
0: ਸਤਿੰਦਰ ਸਰਤਾਜ ਦਾ ਗੀਤ ਨਹੀਂ, ਹੱਥਾਂ ਵਰਗਾ ਯਾਰ ਨਹੀਂ ਹੈਗਾ ਕੋਈ, ਕੋਈ ਹੈ ਨਾ,
2: ਨਹੀਂ ਇਹਦੇ ਵਰਗਾ ਨਹੀਂ ਹੈਗਾ ਕੋਈ ਵੀ ਜੀ।
0: ਸੱਚੀ ਗੱਲ,
2: ਕਾਫੀ ਹੱਦ ਤੱਕ ਚੀਜ਼ਾਂ ਠੀਕ ਹੋਈਆਂ,
0: ਚਲੋ
2: 99%।
0: ਟਾਈਮਿੰਗ ਦੱਸੋ ਤੇ ਏਰੀਆ ਦੱਸੋ ਦੁਬਾਰਾ।
2: 10 ਵਜੇ ਤੋਂ ਲੈ ਕੇ 6:30 ਤੱਕ ਜੀ,
0: ਮੰਡੇ ਟੂ ਸੰਡੇ
2: ਪਾਰਕ ਦੀ ਚੰਗੂਜੀ, ਮੇਰਾ ਘਰ ਦੇ ਵਿੱਚ ਹੀ ਆਫਿਸ ਆ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਕੋਈ ਮਾਲਿਸ਼ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ ਜੀ, ਔਰ 10-15 ਮਿੰਟ ਦਾ ਟ੍ਰੀਟਮੈਂਟ ਆ
0: ਬਸ, ਸਿੱਧੀ ਜੀ ਗੱਲ,
2: ਜ਼ਿਆਦਾ ਟਾਈਮ ਨਹੀਂ ਹੈਗਾ।
0: ਮੰਡੇ ਟੂ ਸੰਡੇ 416 8 84 56 86 416-884-5486 ਤੇ ਸੰਪਰਕ ਕੀਤਾ ਜਾ ਸਕਦਾ ਸਰ। ਥੈਂਕ ਯੂ।

0: ਹੋਰ ਚੀਜ਼ ਆ, ਇਹ ਇੰਨਾ ਸੇਫ ਟ੍ਰੀਟਮੈਂਟ ਹੈ, ਭਾਵੇਂ 10 ਸਾਲ ਦੇ ਬੱਚੇ ਤੋਂ ਲੈ ਕੇ 90-95 ਸਾਲ ਤੱਕ ਕੋਈ ਦਰਦ ਨਹੀਂ ਕਰਦੇ, ਕੋਈ ਕੁਛ ਨੀ, ਕੋਈ ਝਟਕਾ ਨੀ ਮਾਰ ਦਿੰਦਾ, ਬਸ ਲੰਮੇ ਪਿਆ ਪਿਆ ਹੀ ਉੱਥੇ ਮੂੰਹ ਦੇ ਵਿੱਚ 5 ਮਿੰਟ ਕਰਨਾ ਤੇ ਫਸਟ ਕਲਾਸ
1: ਬੰਦਾ ਘੋੜੇ ਵਰਗਾ। ਡਾਕਟਰ ਨੇ ਕਹਿਤਾ ਵੀ ਭਾਈ ਗੋਡਾ ਬਦਲਾਉਣਾ ਪੈਣਾ, ਤੇ ਫਿਰ ਗੋਡੇ ਨੂੰ ਬਦਲਾਉਣ ਦੀ ਲੋੜ ਨਹੀਂ, ਤੇ ਇੱਕ ਵਾਰ ਡਾਕਟਰ ਸਾਹਿਬ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ, ਉਹ ਤੋਂ ਬਾਅਦ ਤੁਸੀਂ ਡਿਸੀਜਨ ਲੈ ਲਿਓ। 416-884-5486 ਜਾਂ 416-884-5486 ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। ਚਰਨਦੀਪ ਬਾੜ ਸਾਹਿਬ ਭਾਈ ਸਤਿ ਸ਼੍ਰੀ ਅਕਾਲ ਜੀ, ਜੀ
2: ਹਰਜੀਤ
1: ਹਰਮਨ ਰਾਤ ਵੀ ਮਿਲਿਆ ਮੈਨੂੰ, ਤੇ ਉੱਥੇ ਕਿਹੜਾ ਰੈਸਟੋਰੈਂਟ ਮਲਾਈ ਉੱਥੇ ਖਾਣਾ ਖਾਣਾ ਆਏ ਸੀਗੇ ਕੁਲਦੀਪ ਗਿੱਲ ਹੋਣੀ, ਗਗਨ ਸੰਧੂ ਹੋਣੀ, ਸਾਰੇ ਜਾਣੇ, ਅਸੀਂ ਵੀ ਐਮੀ ਵਿਰਕ ਉਹਨਾਂ ਦੀ ਸਾਰੀ ਟੀਮ ਲਈ ਖਾਣਾ ਲੈਣ ਆਏ ਸੀਗੇ ਉੱਥੇ, ਅਤੇ ਉਹ ਫਿਰ ਉੱਥੇ ਮਿਲੇ ਅਤੇ ਵਧੀਆ ਲੱਗਿਆ। ਚਲੋ ਥੈਂਕ ਯੂ ਸੋ ਮਚ, ਲਵ ਯੂ ਸਾਰਿਆਂ ਨੂੰ। ਪੀ ਐਨ ਜੀ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਡਰਾਈਵਰ ਦੀ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ, ਮੰਡੇ ਟੂ ਸੈਟਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-459-5533 'ਤੇ ਸੰਪਰਕ ਹੋ ਸਕਦਾ। 5303 ਬ੍ਰੈਡਕੋ ਬੁਲੇਵਰਡ ਮਿਸਾਗਾ, ਡਿਕਸੀ ਐਂਡ ਮੈਥੇਸਨ ਦਾ ਏਰੀਆ, 905-459-5533 ਦੇ ਗੱਲਬਾਤ ਕੀਤੀ ਜਾ ਸਕਦੀ ਹੈ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰਵਿਜ਼ਨ RESP RRSPTF ਦਾ ਅਕਾਊਂਟ ਖੋਲ੍ਹਣ ਦਾ ਮੇਰੇ ਨਾਲ ਸੰਪਰਕ ਕਰ ਲਿਓ, 647-835-5294, 647-835-5294 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ, 905-799-8877-8850 ਟੋਰਬਰਾਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਕਲਾਰਕ ਐਂਡ ਟੋਰਬਰਾਮ ਦਾ ਏਰੀਆ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਦੇਸੀ ਫਿਲਮ ਵੱਲੋਂ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, 416-930-1251। ਤੁਸੀਂ ਟੈਂਟ ਦੀਆਂ ਸੇਵਾਵਾਂ ਕੋਈ ਵੀ ਲੈਣੀਆਂ, ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ, ਵੀਡੀਓ ਫੋਟੋਗ੍ਰਾਫੀ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਸੰਦੀਪ ਬਾਈ ਨਾਲ ਸੰਪਰਕ ਕਰ ਲਿਓ, ਗੱਡੀ ਕਿਤੇ ਰੱਬ ਨਾ ਕਰੇ ਕਿਤੇ ਕੋਈ ਖੜ ਗਈ, ਖਰਾਬ ਹੋ ਗਈ ਜਾਂ ਐਕਸੀਡੈਂਟ ਹੋ ਗਿਆ, ਉਹਨੂੰ ਟੋਅ ਕਰਾਉਣਾ ਚਾਹੁੰਦੇ, ਤੁਸੀਂ ਆਪਣੇ ਮਕੈਨਿਕਾਂ ਕੋਲ ਲੈ ਕੇ ਜਾਣਾ ਚਾਹੁੰਦੇ ਹੋ, ਜਾਂ ਇਹਨਾਂ ਦੀ ਵੀਟਿਊਨ ਕੋਲੀਜ਼ਨ 'ਤੇ ਲੈ ਜਾਣਾ ਚਾਹੁੰਦੇ ਹੋ, ਤਾਂ ਜ਼ਰੂਰ ਸੰਦੀਪ ਬਾਈ ਨਾਲ ਕਰ ਲਿਓ ਸੰਪਰਕ। ਡਾਇਰੈਕਟਲੀ ਲੈ ਲਓ ਨੰਬਰ, ਉਹਨਾਂ ਦਾ ਸਿੱਧਾ ਹੀ 299-544-5519, 299-544-5519 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਤੰਦੂਰੀ ਬੋਇਜ਼ ਤਾਂ ਇਹ 905-956-5111, 71-71 ਟੋਰਬਰਾਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਤੁਸੀਂ ਕਰਾਉਣੀ ਚਾਹੁੰਦੇ ਹੋ, LLB ਦਾ ਲਾਇਸੈਂਸ ਹੈਗਾ, ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ, ਖੱਟੇ ਨੀਲੇ ਕੌੜੇ ਹਰੇ ਚਿੱਟੇ ਪੀਲੇ ਲਾਲ, ਪਰ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਇਓ, ਡੋ ਨਾਟ ਡਰਿੰਕ ਐਂਡ ਡਰਾਈਵ। 905-956-5111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਇੱਕ ਹੈਗੀ ਕੁਈਨ ਐਂਡ ਮਿਕਲਾਗਣ ਦੇਰੀ ਦੇ ਵਿੱਚ, ਦੂਜੀ ਔਰੰਜ ਬੈਲ ਦੇ ਵਿੱਚ ਆ, ਅਤੇ ਤੀਜੀ ਚੌਥੀ ਹੈਗੀ ਆ ਡੈਰੀ 3221 ਡੈਰੀ ਰੋਡ ਬੈਸਟ ਚ ਵੈਸਟਰਨ ਚਰਚਲ ਐਂਡ 401 ਦਾ ਏਰੀਆ, 905-956-5111। ਸਟੀਫਨ ਫਰਨੀਚਰ 2575 ਸਟੇਲ ਐਵਨਿਊ ਈਸਟ ਯੂਨਿਟ ਨੰਬਰ 14-17 ਬ੍ਰੈਂਪਟਨ ਦੇ ਵਿੱਚ ਨੇ, ਟੋਰਬਰਾਮ ਐਂਡ ਸਟੀਲ ਦਾ ਏਰੀਆ, 905-790-0560, 905-790-0560 'ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ, ਤੁਸੀਂ ਇਹ ਓਨਰ ਆਪਰੇਟਰ ਵੀ ਹਾਇਰ ਕਰਦੇ, ਮੌਂਟਰੀਅਲ ਨੂੰ ਵੀ ਟੀਮ ਹਾਇਰ ਕਰਦੇ ਜੇ ਤੁਸੀਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ। 1497 ਬੁੱਲੇਵਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, 416-717-2929, ਜਾਂ ਫਿਰ 416-455-9311 'ਤੇ ਸੰਪਰਕ ਕਰ ਲਿਓ। ਇਹਨਾਂ ਨੂੰ ਇੱਕ ਸਿਕਿਉਰਿਟੀ ਗਾਰਡ ਦੀ ਲੋੜ ਸੀਗੀ, ਦੇਖਿਓ ਪੁੱਛਿਓ ਜੇ ਇਹਨਾਂ ਨੇ ਕੋਈ ਹੋ ਗਿਆ ਬੰਦਾ ਰੱਖ ਲਿਆ ਤਾਂ ਚੰਗੀ ਗੱਲ ਹੈ, ਜੇ ਨਹੀਂ ਰੱਖਿਆ ਤਾਂ ਤੁਸੀਂ ਵੀ ਜੋਬ 'ਤੇ ਲੱਗ ਸਕਦੇ ਹੋ, ਕਿਉਂਕਿ ਮੇਰੇ ਕੋਲ ਅਪਡੇਟ ਨਹੀਂ ਇਹਨਾਂ ਨੇ ਹਜੇ ਹੋਇਆ, ਮੈਨੂੰ ਵੀ ਪੁੱਛਣ ਦਾ ਚੇਤਾ ਭੁੱਲ ਗਿਆ, ਮੈਂ ਵੀ ਬਿਜੀ ਰਿਹਾ, ਅਤੇ ਕਰ ਲਿਓ ਗੱਲਬਾਤ। 416-717-2929, 416-455-9311 ਗੁਰਬਖਸ਼ ਭਾਅ ਜੀ ਹੋਣਾ ਨਾ, ਜਾਂ ਜਗਤਾਰ ਸਿੰਘ ਚੱਠਾ ਜਾਂ ਜਸਵੀਰ ਭਾਅ ਜੀ ਹੋਣੀ ਹੋਣਗੇ, ਸਟੀਲ ਐਂਡ LBN ਦਾ ਏਰੀਆ ਬਣਦਾ। ਸਨੀ ਬਾਈ ਨਾਲ ਸੰਪਰਕ ਕਰ ਲਿਓ, ਤੁਸੀਂ ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਸਪਰਿੰਗ ਟੁੱਟ ਗਿਆ ਜਾਂ ਨਟ ਬੋਲਟ ਕੋਈ ਢਿੱਲਾ ਹੋ ਗਿਆ, ਓਪਨਰ ਲਗਾਉਣਾ ਚਾਹੁੰਦੇ ਹੋ, ਤਾਂ 647-1242-45, 647-1242-45 ਦੇ ਉੱਪਰ ਸੰਪਰਕ ਕਰ ਲਿਓ। ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਤੋਂ ਪਰਮਜੀ ਉਹਨਾਂ ਨਾਲ ਸੰਪਰਕ ਕਰ ਲਿਓ। ਮਿਲਟਨ ਐਂਡ ਓਕਵਿਲ ਦੇ ਵਿੱਚ ਫਰੀ ਡਿਲੀਵਰੀ ਹੈ, ਕੋਈ ਪੈਸਾ ਨਹੀਂ ਉਹਦਾ ਚਾਰਜ ਕਰਦੇ। ਅਤੇ ਜੇ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਆ, ਫੰਕਸ਼ਨ ਆ, ਬਰਥਡੇ ਪਾਰਟੀ ਆ, ਤੁਸੀਂ ਕੋਈ ਸਟਾਲ ਲਗਾਉਣਾ ਚਾਹੁੰਦੇ ਹੋ ਜਿਵੇਂ ਗੋਲ ਗੱਪਿਆਂ ਦਾ, ਚਾਟ ਪਾਪੜੀ ਦਾ, ਟਿੱਕੀ ਚਨਾ ਹੋ ਗਿਆ ਹੈ ਨਾ, ਜਾਂ ਫਲੂਦਾ ਦਾ, ਕੁਲਫੀਆਂ ਦਾ, ਅਤੇ ਭਾਈ 437-430-1063 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਮੈਂ ਲੈ ਕੇ ਆਉਣਾ ਪਰਮਿੰਦਰ ਨੂੰ ਲੱਭ ਕੇ। ਜਦ ਤੱਕ ਆਪਾਂ ਮੈਸੇਜ ਪੜ੍ਹ ਲੈਂਦੇ ਹਾਂ, ਆਪਣੇ ਕੋਲ ਕੁਮਾਰੀ ਆਂਟੀ ਜੀ ਦਾ ਮੈਸੇਜ ਆਇਆ, ਕਹਿੰਦੇ ਮਨ ਨੀਵਾਂ ਮਤ ਉੱਚੀ ਰੱਖੀ ਮੇਰੇ ਮਾਲਕਾ, ਹਰ ਘਰ ਖੁਸ਼ੀਆਂ ਲਿਆਵੀਂ ਮੇਰੇ ਮਾਲਕਾ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਕਹਿੰਦੇ, ਥੈਂਕ ਯੂ। ਅਤੇ ਨਾਲ ਦੀ ਨਾਲ ਆਪਣੇ ਬਲਦੇਵ ਬਾਈ ਜੀ ਦਾ ਵੀ ਮੈਸੇਜ ਆ ਗਿਆ, ਬਾਈ ਜੀ ਕਹਿੰਦੇ ਗੁੱਡ ਮੋਰਨਿੰਗ ਬਲਦੇਵ ਬਰਾੜ ਸਾਹਿਬ, ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਬਰਾੜ ਸਾਹਿਬ ਉਦੋਂ ਮੈਨੂੰ ਮਿਲੇ ਉੱਥੇ ਮੇਲੇ ਦੇ, ਬਹੁਤ ਵਧੀਆ ਪਰਸਨੈਲਿਟੀ ਹੈ ਯਾਰ, ਅਤੇ ਥੈਂਕ ਯੂ ਸੋ ਮਚ। ਅਤੇ ਪਰਮਿੰਦਰ ਜੀ ਦਾ ਵੀ ਮੈਸੇਜ ਆ, ਇੱਧਰੋਂ ਲਖਮਿੰਦਰ ਮਲਤਾਨੀ ਭਾਅ ਜੀ ਵੀ ਸੁਣਦੇ ਪ੍ਰੋਗਰਾਮ ਨੂੰ 16 ਕਾਢ ਤੋਂ, ਮਲਤਾਨੀ ਭਾਅ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ 47-67 ਤੋਂ ਹਰਮਨ ਭਾਅ ਜੀ ਦੇ ਭੇਜੇ ਹੋਏ 17 ਆਪਾਂ ਪੜ੍ਹ ਕੇ ਹਟੇ ਹਾਂ, ਅਤੇ ਹਰਮਨ ਭਾਅ ਜੀ ਨੂੰ ਵੀ ਤੁਹਾਨੂੰ ਮੈਂ ਮਿਲਾਉਣਾ ਆਪਣੀ ਪਿਕਨਿਕ 'ਤੇ ਉਸ ਦਿਨ, ਸਾਰਿਆਂ ਦੇ ਰੂਬਰੂ ਕਰਨਾ ਆਪਾਂ ਇਹਨਾਂ ਨੂੰ ਵੀ ਇਹ ਬਾਈ ਜੀ ਨੇ ਜਿਹੜੇ ਆਪਾਂ ਨੂੰ ਭੇਜਦੇ ਆ, ਫਿਰ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਣਾ ਵੀ ਹੈ ਇਹ ਬਾਈ, ਇੱਦਾਂ ਕਹਿਣਾ ਤੁਸੀਂ, ਮੈਨੂੰ ਸਾਰਾ ਹੀ ਪਤਾ, ਦੇਖ ਲਿਓ ਚਾਹੇ, ਦੇਖਾਂਗੇ ਲਾਵਾਂਗੇ ਰੌਣਕਾਂ ਸਾਰੇ ਜਣੇ, ਆਇਓ ਜ਼ਰੂਰ ਯਾਰ। ਮੈਂ ਤਾਂ ਇੱਕ ਬੇਨਤੀ ਕਰਦਾ, ਚਾਹੇ ਘੰਟੇ ਲਈ ਆਇਓ ਚਾਹੇ ਦੋ ਲਈ ਆਇਓ, ਆਇਓ ਜ਼ਰੂਰ ਅਤੇ ਆ ਕੇ ਮਿਲਿਓ ਜ਼ਰੂਰ। ਇਹ ਨਾ ਕਿਹੋ ਵੀ ਉਹ ਖੜਾ ਸਾਨੂੰ ਉਹਨੇ ਦੇਖ ਲਿਆ ਆਉਣਾ ਜਾਂ ਸਾਨੂੰ ਪਛਾਣ ਲਿਆ, ਕਈ ਵਾਰ ਆਪਾਂ ਨਹੀਂ ਪਛਾਣਦੇ ਹੈ ਨਾ ਆਵਾਜ਼ ਦੇ ਜ਼ਰੀਏ, ਚਲੋ ਆਪਣਾ ਬਹੁਤ ਪਿਆਰਾ ਸਾਰਿਆਂ ਦਾ, ਕਈ ਵਾਰ ਆਪਾਂ ਨਹੀਂ ਪਛਾਣਦੇ ਇੱਕ ਦੂਜੇ ਨੂੰ, ਪਰ ਜ਼ਰੂਰ ਜ਼ਰੂਰ ਜ਼ਰੂਰ ਆ ਕੇ ਮਿਲਿਓ, ਬਸ ਬੇਨਤੀ ਆ ਮੇਰੀ। ਅਤੇ ਆਹ ਗਾਣਾ ਕਿੱਦਾਂ ਦਾ ਲੱਗੂ ਮਾੜਾ ਜਿਹਾ ਦੇਖਿਓ ਵੀ ਸੁਣ ਕੇ, ਮੈਂ ਜਾਨੂੰ ਉਹਨੂੰ ਲੈ ਕੇ ਆਉਣਾ ਆਪਣੇ ਪਰਮਿੰਦਰ ਜੀ ਨੂੰ।

0: ਹਰਨੇਤ ਵੀ ਆਪਣੇ ਸ਼ਹਿਰ 'ਚ ਜਾਂ ਆਪਣੇ ਨੇੜੇ ਤੇੜੇ ਸ਼ਹਿਰ 'ਚ ਆ ਰਿਹਾ ਗੋਲਫ, ਜਿਹਦੇ 'ਚ 3 ਅਕਤੂਬਰ ਦੀ ਡੇਟ ਆ। ਤੁਸੀਂ ਆਰਨੇਤ ਨੂੰ ਸੁਣਨਾ ਚਾਹੁੰਦੇ ਹੋ, ਆਰਨੇਤ ਦਾ ਸ਼ੋਅ ਦੇਖਣਾ ਚਾਹੁੰਦੇ ਤਾਂ ਜਸਰ ਭਾਅ ਜੀ ਹੁਣਾਂ ਨਾਲ ਗੋਲਫ ਦੇ ਵਿੱਚ ਸੰਪਰਕ ਕੀਤਾ ਜਾ ਸਕਦਾ। ਆਉਣ ਵਾਲੇ ਦਿਨਾਂ 'ਚ ਪ੍ਰਮੋਸ਼ਨ ਗੱਢ ਕੇ ਫੁੱਲ ਵਟਾ ਫੁੱਲ ਕਰਾਂਗੇ। 519-835-6079 5198356079 'ਤੇ ਸੰਪਰਕ ਕਰ ਲਿਓ। ਕੋਈ ਸਪੋਂਸਰਸ਼ਿਪ ਤੁਸੀਂ ਦੇਣੀ ਆ, ਕੋਈ ਟਿਕਟ ਲੈਣੀ ਆ ਆਰਨੇਤ ਦੇ ਸ਼ੋਅ, ਤੁਸੀਂ ਮਨਪਸੰਦ ਤੁਹਾਡਾ ਕਲਾਕਾਰ ਹੋ ਸਕਦਾ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ ਜਸਲ ਭਾਅ ਜੀ ਉਹਨਾਂ ਨਾਲ ਭਾਬੀ ਉਹਨਾਂ ਨਾਲ ਸੋਰੀ ਭੈਣ ਜੀ ਉਹਨਾਂ ਨਾਲ ਸੰਪਰਕ ਕਰ ਲਿਓ ਤੁਸੀਂ 519-835-6079 ਮੈਥੋਂ ਵੀ ਇਹ ਨੰਬਰ ਬਾਅਦ ਦੇ ਵਿੱਚ ਲਿਆ ਜਾ ਸਕਦਾ। ਥੈਂਕ ਯੂ ਸੋ ਮਚ ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ ਇਹਨੂੰ
1: ਜੀ। ਹਰਜੀਤ ਜੀ ਸਾਰੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅੱਛਾ ਪਹਿਲਾਂ ਸ਼ੁਰੂ ਮੈਂ ਇੱਧਰੋਂ ਆਪਣੇ ਵਾਲੀਆਂ ਖਬਰਾਂ ਤੋਂ ਕਰਦਾ ਵੀ ਇੱਕ ਕਹਿੰਦੇ ਬਾਜ ਤੇ ਕਿਹੜਾ ਜਾਨਵਰ ਸੀ ਉਹ, ਦੋਏ ਹੰਸ, ਹੰਸ ਤੇ ਬਾਜ ਦੋਏ ਲੜਦੇ ਦੇਖੇ ਕਹਿੰਦੇ ਢਾ ਲਿਆ ਉਹਨੂੰ ਹੈ। ਕੈਨੇਡਾ 'ਚ ਕੈਨੇਡਾ ਨੂੰ ਚੜਾਉਣ ਦੇ ਚੱਕਰ 'ਚ ਫਿਰ ਟ੍ਰੋਲ ਹੋਇਆ, ਵਾਈਟ ਹਾਊਸ ਉਲਟਾ ਪਿਆ ਬਾਜ ਤੇ ਹੰਸ ਦੀ ਫੋਟੋ ਦਾ ਦਾ, ਇਹ ਕੀ ਰੌਲਾ ਪੈ ਗਿਆ ਸਾਡੇ ਇੱਥੇ ਕੈਨੇਡਾ 'ਚ ਬੜੇ।
1: ਦੇਖੋ ਜੀ ਬੰਦਿਆਂ ਤੋਂ ਲੈ ਕੇ ਜਾਨਵਰਾਂ ਤੱਕ ਜਿਹੜੀ ਆ ਭਿੜਦੇ ਹੋਏ ਨਜ਼ਰ ਆ ਰਹੇ ਨੇ, ਚਾਹੇ ਉਹ ਪੋਲੀਟੀਸ਼ੀਅਨ ਹੋਣ, ਜਿਵੇਂ ਕਿ ਓਨਟੋਰੀਓ ਦੇ ਜਿਹੜੇ ਪ੍ਰੀਮੀਅਰ ਨੇ ਡਕ ਫੋਰਡ ਸਾਹਿਬ, ਉਹਨਾਂ ਨੇ ਵੀ ਝੰਡਾ ਗੜਤਾ ਜੀ, ਯੱਤ ਦੇ ਨਿਸ਼ਾਨ ਲਾਤੇ ਨੇ, ਬੋਰਡ ਦੇ ਅੱਗੇ ਤਸਵੀਰ ਵੀ ਖਿਚਾ ਲਈ ਆ। ਉਹ ਕਹਿੰਦੇ ਜੀ ਲੇਕ ਓਨਟੋਰੀਓ ਹੀ ਰਹੂਗੀ ਇਹ, ਮਤਲਬ ਇਹ ਲੇਕ ਅਮੈਰੀਕਾ ਨਹੀਂ ਬਣ ਸਕਦੀ। ਪਰ ਦੂਸਰੇ ਪਾਸੇ ਅਮੈਰੀਕਾ ਵੀ ਆਪਣੇ ਦਾਪੇ 'ਚ ਜਿਹੜਾ ਵਰਤ ਰਿਹਾ ਗੂਗਲ ਮੈਪਸ ਜਿਹੜੀ ਆ, ਜਿਹੜੇ ਜਿਹਦਾ ਸਰਚ ਇੰਜਣ ਅਮੈਰੀਕਾ ਅਮੈਰੀਕਾ ਦੀ ਕੰਪਨੀ ਆ ਗੂਗਲ, ਸੋ ਉਹਨਾਂ ਨੇ ਆਪਣੇ ਗੂਗਲ ਮੈਪਸ ਦੇ ਉੱਪਰ ਉਹ ਸਪੈਲਿੰਗ ਹੀ ਚੇਂਜ ਕਰਤੇ ਆ, ਲੇਕ ਓਨਟੋਰੀਓ ਦੀ ਜਗ੍ਹਾ ਲੇਕ ਅਮੈਰੀਕਾ ਕਰ ਦਿੱਤਾ। ਸੋ ਇਹ ਇੱਥੇ ਵੀ ਪੰਗਾ ਆ। ਪਰ ਨਾਲ ਦੀ ਨਾਲ ਇੱਕ ਹੋਰ ਦਿਲਚਸਪ ਪਹਿਲੂ ਨਜ਼ਰ ਆ ਰਿਹਾ ਕਿ ਵਾਈਟ ਹਾਊਸ, ਜਿਵੇਂ ਤੁਸੀਂ ਕਿਹਾ, ਵਾਈਟ ਹਾਊਸ ਨੇ ਇੱਕ ਤਸਵੀਰ ਪੋਸਟ ਕੀਤੀ ਸੀ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਦੇ ਉੱਪਰ। ਉਸ ਤਸਵੀਰ ਨੇ ਬੜਾ ਪੰਗਾ ਪਾਇਆ। ਉਹ ਤਸਵੀਰ ਅਮੈਰੀਕਨ ਬਾਜ ਤੇ ਕੈਨੇਡੀਅਨ ਹੰਸ ਦੀ ਸੀ, ਜਿਹਦੇ ਵਿੱਚ ਅਮੈਰੀਕਨ ਬਾਜ ਜਿਹੜਾ ਕੈਨੇਡੀਅਨ ਹੰਸ ਨੂੰ ਮਤਲਬ ਥੱਲੇ ਨੱਪ ਕੇ ਬੈਠਾ ਆ। ਪਰ ਸੀਪ ਲੱਗ ਗਈ ਹਰਜੀਤ ਜੀ, ਅਮੈਰੀਕਾ ਦੀ ਟਰੰਪ ਸਾਹਿਬ ਦੀ ਸੀਪ ਲੱਗ ਗਈ ਹੈ ਇਸ ਮਾਮਲੇ 'ਚ ਵੀ। ਕਿਵੇਂ ਕੀ ਹੋਇਆ ਮੈਂ ਦੱਸਦਾ। ਅਸਲ ਦੇ ਵਿੱਚ ਉਹ ਇੱਕ 20 ਮਿੰਟ ਦੀ ਵੀਡੀਓ ਦੇ ਦਾ ਸਕਰੀਨਸ਼ੋਟ ਆ, ਜਿਹੜੀ ਉਹ ਹੰਸ ਤੇ ਬਾਜ਼ ਦੀ ਜਿਹੜੀ ਤਸਵੀਰ ਜਾਰੀ ਕੀਤੀ ਆ, ਉਹ ਜਿਹੜੀ 20 ਮਿੰਟ ਦੀ ਜਿਹੜੀ ਵੀਡੀਓ ਆ, ਉਹ ਇੱਕ ਭਾਰਤ ਗੋਆ ਦਾ ਰਹਿਣ ਵਾਲਾ ਬੰਦਾ ਜਿਹੜਾ ਅੱਜ ਕੱਲ ਕੈਨੇਡਾ 'ਚ ਆ, ਉਹਨੇ ਅਸਲ 'ਚ ਸ਼ੂਟ ਕੀਤੀ ਸੀ ਉਹ ਦੋ ਜਾਨਵਰਾਂ ਦੀ ਲੜਾਈ ਦੀ। ਔਰ ਉਸ ਵੀਡੀਓ ਦੇ 20ਵੇਂ ਮਿੰਟ ਤੇ ਜਾ ਕੇ ਪਤਾ ਲੱਗਦਾ ਕਿ ਕੈਨੇਡੀਅਨ ਹੰਸ ਨੇ ਜਿਹੜਾ ਅਮੈਰੀਕਨ ਬਾਜ ਭਜਾ ਦਿੱਤਾ ਸੀ ਲੜ ਕੇ। ਸੋ ਉਸ ਮਾਮਲੇ ਔਰ ਉਸ ਬੰਦੇ ਨੇ ਉਹ ਵੀਡੀਓ ਜਿਹੜੀ ਆ ਦੁਬਾਰਾ ਸ਼ੇਅਰ ਕਰ ਦਿੱਤੀ ਆ। ਸੋ ਉਸ ਮਾਮਲੇ ਤੇ ਵੀ ਬੈਕਫੁੱਟ ਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਅਮੈਰੀਕਾ, ਟਰੰਪ ਜਾਂ ਵਾਈਟ ਹਾਊਸ। ਸੋ ਕੁੱਲ ਮਿਲਾ ਕੇ ਭੇੜ ਜਾਰੀ ਆ, ਚਾਹੇ ਉਹ ਪੋਲੀਟੀਸ਼ੀਅਨ ਹੋਣ, ਜਿਵੇਂ ਮੈਂ ਕਹਿ ਕੇ ਹਟਿਆ ਕਿ ਡਗ ਫੋਰਡ ਸਾਹਿਬ ਹੋਣ ਜਾਂ ਦੂਸਰੇ ਪਾਸੇ ਵਾਈਟ ਹਾਊਸ ਹੋਵੇ, ਤਣਾ ਤਣੀ ਜਾਰੀ ਆ। ਐਵੇਂ ਚੰਜੜੀਆਂ ਛੇੜਨ ਵਾਲਾ ਮਸਾਲਾ ਆ ਅਸਲ ਦੇ ਵਿੱਚ, ਕਿ ਇੱਕ ਦੂਜੇ ਨੂੰ ਡੋਮੀਨੇਟ ਕਿਵੇਂ ਕੀਤਾ ਜਾਵੇ, ਇੱਕ ਦੂਜੇ ਨੂੰ ਹੇਠਾਂ ਕਿੱਦਾਂ ਦਿਖਾਇਆ ਜਾਵੇ। ਸੋ ਉਹ ਮੈਨੂੰ ਲੱਗਦਾ ਕਿ ਟਰੰਪ ਸਾਹਿਬ ਤੋਂ ਬਿਲਕੁਲ ਕੋਈ ਨਹੀਂ ਜਾਣਦਾ ਕਿ ਕਿਸੇ ਦੀ ਬੇਇੱਜ਼ਤੀ ਕਿਵੇਂ ਕਰਨੀ ਆ। ਸੋ ਆਪਣੇ ਕੰਮ 'ਚ ਲੱਗੇ ਹੋਏ ਨੇ ਜੀ।
0: ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾ ਕੇ ਆਇਓ, ਬ੍ਰੈਮਲੀ ਐਂਡ ਕੁਈਨ ਦਾ ਏਰੀਆ, ਤੁਸੀਂ ਗਰੋਸਰੀ ਉੱਥੋਂ ਕਿਸੇ ਪ੍ਰਕਾਰ ਦੀ ਵੀ ਕੋਈ ਕਰਨੀ ਆ, ਹਜੇ ਵੀ ਉੱਥੇ ਵੀਰਵਾਰ ਜਿਹੜੇ ਵੀਕਐਂਡ ਵਾਲੀਆਂ ਸੇਲ ਚੱਲਦੀ ਆ, ਅਤੇ ਇੱਕ ਵਾਰ ਕਰ ਲਿਓ ਗੱਲਬਾਤ ਉੱਥੇ ਤੁਸੀਂ ਬ੍ਰੈਮਲੀ ਐਂਡ ਕੁਈਨ ਦਾ ਏਰੀਆ, 1729 ਕੁਈਨ ਸਟਰੀਟ ਈਸਟ ਬ੍ਰੈਮਟਨ ਦੇ ਵਿੱਚ, 905-286-9957, 905-286-9957 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਆਟਾ ਲੈਣਾ ਚਾਹੁੰਦੇ ਹੋ ਸ਼ੇਰ ਆਟਾ, ਜਾਂ ਲਕਸ਼ਮੀ ਚੱਕੀ ਆਟਾ ਲੈਣਾ ਚਾਹੁੰਦੇ ਹੋ, ਚਾਹ ਪੱਤੀਆਂ ਲੈਣੀਆਂ, ਦੁੱਧ ਲੈਣਾ ਨੀਲੇ ਲਾਲ, ਅਤੇ ਬੈਗ ਦੁੱਧ ਨਹੀਂ ਹੁੰਦੇ, ਦੁੱਧ ਚਿੱਟਾ ਹੀ ਹੁੰਦਾ, ਅਤੇ ਬਟਰ ਲੈਣਾ ਚਾਹੁੰਦੇ ਹੋ, ਅਤੇ ਗੁੜ ਸ਼ੱਕਰ ਲੈਣੀ ਹੈ ਕੋਈ ਵੀ, ਚੀਨੀ ਲੈਣੀ ਆ, ਦਾਲਾਂ ਕੱਚੀਆਂ ਪੱਕੀਆਂ ਲੈਣੀਆਂ, ਗੰਢੇ ਲੈਣੇ ਆ, ਅਤੇ ਜਾਂ ਬਣੀਆਂ ਬਣਾਈਆਂ ਦਾਲਾਂ ਸਬਜ਼ੀਆਂ ਲੈਣੀਆਂ ਚਾਹੁੰਦੇ ਹੋ, ਜਾਣੀ ਬੈਠ ਕੇ ਤੁਸੀਂ ਉੱਥੇ ਖਾਣਾ ਖਾਣਾ ਚਾਹੁੰਦੇ ਹੋ, ਕੇਟਰਿੰਗ ਤੁਸੀਂ ਕਰਾ ਸਕਦੇ ਹੋ, 905-286-9957 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ। ਅਤੇ ਅੱਜ ਕਿੱਧਰ ਚਲੇ ਗਏ ਤੁਸੀਂ ਸਾਰੇ ਜਾਣੇ? ਅੱਜ ਮੰਡੇ ਆ, ਚਲੋ ਹੁੰਦਾ ਹੀ ਆ ਮੰਡੇ ਨੂੰ ਹੈ ਨਾ ਘੱਟ, ਚਲੋ ਦੇਖਦੇ ਹਾਂ ਸੁਣਦੇ ਹਾਂ ਤੁਸੀਂ ਕਿ ਨਹੀਂ। ਟਰੰਪ ਦੇ ਲੇਕ ਅਮਰੀਕਾ ਦਾਅਵੇ ਦੇ ਡੱਗ ਫੋਰਡ ਦਾ ਠੋਕਵਾਂ ਜਵਾਬ ਆ ਗਿਆ ਜੀ, ਕਹਿੰਦੇ ਵੀ ਬਣਦੇ ਨਹੀਂ ਗੱਲ, ਕਹਿੰਦੇ ਪਰਵੇਸ਼ ਚਲੋ ਖਬਰ ਕਰਦੇ ਆ ਇਹ ਰਲ ਕੇ, ਚਲੋ ਕੀ ਕਹਿੰਦੇ ਆ ਫੋੜ ਸਾਹਿਬ ਸਾਡੇ, ਫਿਰ ਮੈਂ ਨਹੀਂ ਫਿਰ ਮੈਂ ਖੋਲਦਾ ਗਾ
1: ਬੋਰਡ ਲਾਤਾ ਜੀ, ਬਿਲਕੁਲ ਬੋਰਡ ਲਾਤਾ ਫੋੜ ਸਾਹਿਬ ਨੇ, ਤਸਵੀਰ ਅੱਗੇ ਖਿਚਾਲੀ ਹੈ ਮੈਂ ਜਿਵੇਂ ਦੱਸ ਕੇ ਹਟਿਆ ਤੁਹਾਨੂੰ, ਤੇ ਉਹਨਾਂ ਨੇ ਚੱਟਾ ਕਰਤਾ ਜਿੱਤ ਦੇ ਨਿਸ਼ਾਨ, ਬਿਲਕੁਲ ਹੁਣ ਗੀਤ ਹੀ ਲਾਉਣਾ ਬਾਕੀ ਰਹਿ ਗਿਆ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਮਤਲਬ ਝੰਡੇ ਨਾਲ, ਸੋ ਉਹਨਾਂ ਨੇ ਤਾਂ ਝੰਡਾ ਗਾੜਤਾ ਆਪਣਾ, ਔਰ ਕਾਫੀ ਪਾਪੂਲੈਰਿਟੀ ਵੀ ਉਹਨਾਂ ਦੀ ਇਸ ਗੱਲ ਨੂੰ ਸਲਾਹਿਆ ਵੀ ਜਾ ਰਿਹਾ। ਵੈਸੇ ਉਹਨਾਂ ਨੇ ਜਿਹੜੀ ਤੁਹਾਡੇ ਇੱਥੇ ਠੇਕਿਆਂ ਦੇ ਵਿੱਚੋਂ ਜਾਂ ਜਿਹੜੇ ਵੀ ਸਟੋਰਾਂ ਦੇ ਵਿੱਚੋਂ ਜਿਹੜੀ ਅਮੈਰੀਕਨ ਉਹ ਸ਼ਰਾਬ ਵਗੈਰਾ ਵਾਈਨ ਵਗੈਰਾ ਉਹ ਵੀ ਚੁਕਵਾਈ ਸੀ, ਉਦੋਂ ਵੀ ਕਾਫੀ ਉਹਨਾਂ ਦਾ ਵਿਰੋਧ ਵੀ ਹੋਇਆ ਸੀ ਇਸ ਗੱਲ ਨੂੰ ਲੈ ਕੇ, ਸਮਰਥਨ ਵੀ ਵੱਡੀ ਗਿਣਤੀ 'ਚ ਹੋਇਆ ਸੀ। ਸੋ ਕੁੱਲ ਮਿਲਾ ਕੇ ਡੱਗ ਫੋੜ ਸਾਹਿਬ ਮੈਨੂੰ ਲੱਗਦਾ ਜ਼ਿਆਦਾ ਤੱਤੇ ਤੱਤੇ ਨਜ਼ਰ ਆਉਂਦੇ ਨੇ ਬਨਸਪਤ ਕਾਰਨੀ ਸਾਹਿਬ ਦੇ। ਕਾਰਨੀ ਸਾਹਿਬ ਥੋੜੇ ਮਤਲਬ ਠੰਡੇ ਠੰਡੇ ਚੱਲਣ ਵਾਲੇ ਖਿਡਾਰੀ ਨੇ, ਦੇਖਦੇ ਹਾਂ ਹੁਣ ਬਣਦਾ ਕੀ। ਇੱਕ ਦੂਜੇ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਵੇਂ ਪਹਿਲੇ ਦੱਸ ਕੇ ਹਟਿਆ ਕਿ ਪ੍ਰੈਸ਼ਰ ਬਣਾ ਕੇ ਕਿਵੇਂ ਇੱਕ ਦੂਜੇ ਤੇ ਰੱਖਿਆ ਜਾਵੇ। ਸੋ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਦੇਖਦੇ ਹਾਂ ਕਿ ਹੁਣ ਬੜੇਵੇਂ ਖਾਣੀ ਕਿਹੜੀ ਨਿੱਤਰਦੀ ਹੈ।
0: ਇੱਕ ਮੇਰੇ ਦੋਸਤ ਨੇ ਰੰਧਾਵਾ ਸਾਹਿਬ, ਸੁਖਵਿੰਦਰ ਭਾਜੀ ਹੁਣੀ, ਸੁਖਵਿੰਦਰ ਰੰਧਾਵਾ ਸਾਹਿਬ ਚੰਗੇ ਮਿੱਤਰਾਂ ਚੋਂ, ਚੰਗੇ ਮਿੱਤਰ ਨੇ ਉਹ, ਸੁਣਦੇ ਆ ਪ੍ਰੋਗਰਾਮ ਨੂੰ, ਉਹਨਾਂ ਦਾ ਥੈਂਕ ਯੂ ਸੋ ਮਚ। ਬਸ ਇੱਕ ਆ ਉਹ ਕਿਤੇ ਕਿਤੇ ਸੁਣਦੇ ਹੁੰਦੇ ਆ ਪ੍ਰੋਗਰਾਮ ਨੂੰ, ਕਾਫੀ ਚਿਰ ਬਾਅਦ ਉਹ ਸੁਣਨ ਲੱਗੇ ਆ ਪ੍ਰੋਗਰਾਮ ਨੂੰ, ਅਤੇ ਮੈਂ ਉਹਨਾਂ ਨੇ ਕੁਛ ਨਹੀਂ ਲਿਖਿਆ, ਮੈਂ ਚਾਹੁੰਦਾ ਵੀ ਉਹਨਾਂ ਨੂੰ ਕਿੰਨੇ ਕੁ ਸਰੋਤੇ ਆ ਆਪਣੇ ਇਸ ਵੇਲੇ ਸੁਣਨੇ ਵਾਲੇ, 5 ਜਣੇ, 7 ਜਣੇ, 10 ਜਣੇ, 100 ਜਣਾ, 500 ਜਣਾ, 2 ਮਿੰਟ ਕਾਲਾਂ ਖੋਲਦੇ ਹਾਂ ਆਪਾਂ, ਦੇਖਦੇ ਹਾਂ ਕਿੰਨੀਆਂ ਕੁ ਕਾਲਾਂ ਆਉਂਦੀਆਂ। ਪਰਮਿੰਦਰ ਜੀ ਹੋਲਡ ਰੱਖਿਓ ਹੁਣ, ਤੁਸੀਂ ਵੀ ਵਿੱਚ ਹੀ ਹੋ, ਦੇਖਦੇ ਹਾਂ 2 ਮਿੰਟ ਦੇ ਵਿੱਚ ਆਪਾਂ ਨੂੰ ਕਿੰਨੀਆਂ ਕੁ ਕਾਲਾਂ ਆਉਂਦੀਆਂ। ਸੁਣਦੇ ਆ ਪ੍ਰੋਗਰਾਮ ਨੂੰ ਇਸ ਟਾਈਮ ਬਾਹਰ ਭੈਣ ਭਰਾ ਜਾਂ ਨਹੀਂ ਸੁਣਦੇ, ਕਿਤੇ ਮੇਰੀ ਬੇਇੱਜ਼ਤੀ ਜੀ ਹੋ ਜਾਏ, ਅਗਲੇ ਨੇ ਕਹਿਣਾ ਲੈ ਤੈਨੂੰ ਸੁਣਦਾ ਕੌਣ ਅੱਧੀ ਰਾਤ ਨੂੰ। ਜਿਵੇਂ ਸਪੋਂਸਰਾਂ ਕੋਲ ਜਾਂਦੇ ਹਾਂ ਆਪਾਂ ਨਾ, ਅਗਲੇ ਕਹਿ ਦਿੰਦੇ ਆ ਤੁਹਾਨੂੰ ਯਾਰ ਅੱਧੀ ਰਾਤ ਨੂੰ ਕੌਣ ਸੁਣਦਾ ਹੈ ਨਾ। ਅਤੇ ਚਲੋ ਰੰਧਾਵਾ ਸਾਹਿਬ ਨੂੰ ਅੱਜ ਦਿਖਾਈਏ ਆਪਾਂ, ਜਾਣੀ ਉਹਨਾਂ ਦੀ ਕੋਈ ਕੰਡੀਸ਼ਨ ਨਹੀਂ। ਵੈਸੇ ਮੈਂ ਆਪਣੇ ਵੱਲੋਂ ਕਹਿੰਦਾ ਵੀ ਕਈ ਚਿਰ ਬਾਅਦ ਉੱਠੇ ਅੱਜ ਸੁਣਨ ਪ੍ਰੋਗਰਾਮ ਉਹ, ਅਤੇ ਥੈਂਕ ਯੂ ਸੋ ਮਚ ਰੰਧਾਵਾ ਸਾਹਿਬ। ਦੇਖਦੇ ਹਾਂ ਆਪਣੇ ਸਰੋਤੇ ਅੱਜ ਤੁਹਾਨੂੰ ਜਾਂ ਸਾਨੂੰ ਕਿੰਨਾ ਕੁ ਪਿਆਰ ਕਰਦੇ ਆ। ਲੈ ਵੀ ਚਲੋ ਦੇਖਦੇ ਹਾਂ, ਹਜੇ ਕਾਲਾਂ 2 ਆਈਆਂ, 2 ਹੋਰ ਖਾਲੀ ਆ ਲੈਣਾ, 905-673-3337, ਕਿਉਂਕਿ ਮੰਡੇ ਹੁੰਦਾ ਸਲੋ ਡੇ, ਪਰ ਫਿਰ ਵੀ ਚਲੋ ਦੇਖਦੇ ਹਾਂ ਆ ਕਿਹਦੀ ਕਿਹਦੀ ਕਾਲ ਆਉਂਦੀ ਆ ਭਾਈ, ਦੇਖਦੇ ਹਾਂ। ਲਵ ਜੂ ਸਾਰਿਆਂ ਨੂੰ। ਹਾਂਜੀ ਬਨਸਰ ਸਾਹਿਬ ਜੀ, ਆਨ ਸਤਿ ਸ਼੍ਰੀ ਅਕਾਲ।
2: ਚਲੋ
0: ਥੈਂਕ ਯੂ ਕਰਦੇ ਆ। 6843, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆਨ।
3: ਹਾਂਜੀ ਜੰਜੀਰ ਸਾਹਿਬ, ਤੁਹਾਨੂੰ ਤੁਹਾਡੇ ਰਵਾਜ ਸੁੱਤੇ ਸਤਿ ਸ਼੍ਰੀ ਅਕਾਲ ਪ੍ਰਮੰਦਰੀਵ ਤੇ ਚੜ੍ਹਦੀ ਕਲਾ ਜੀ।
0: ਥੈਂਕ ਯੂ, ਲਵ ਯੂ, ਹੈਪੀ ਮੰਡੇ ਤੁਹਾਨੂੰ ਵੀ। ਰਵਿੰਦਰ ਭਾਜੀ ਨੰਗੇ, ਸਤਿ ਸ਼੍ਰੀ ਅਕਾਲ ਜੀ ਆਨ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਠੀਕ ਆ। ਰਵਿੰਦਰ ਮਠਾੜੂ ਜੀ, ਸਤਿ ਸ਼੍ਰੀ ਅਕਾਲ।
0: ਹਾਂ ਚੱਕ ਬਨਾੜੂ ਸਾਹਿਬ, ਕਿੱਦਾਂ ਸਿਹਤਾਂ, ਠੀਕ ਹੋ?
3: ਸਾਡੀ ਚੜ੍ਹਦੀ ਕਲਾ ਸਦੀਪ ਭਾਜੀ, ਮੈਂ ਨਾ ਕੱਲ ਕਮਲਾ ਬਣ ਗਿਆ, ਮੈਂ ਸਹੀ ਦੱਸਾਂ।
0: ਕਿੱਦਾਂ?
3: ਤੁਸੀਂ ਵੀਡੀਓ ਪਾਈ ਨਾ ਫੇਸਬੁੱਕ ਤੇ, ਅਸੀਂ ਦੇਖਣ ਆਏ ਆ ਬੱਲੇ ਬੱਲੇ। ਉਹ ਮੈਂ ਦੇਖੀ ਆ, ਮੈਂ ਘਰੇ ਕੱਲ ਲਿਆ, ਮੈਨੂੰ ਭੁਲੇਖਾ ਪੈ ਗਿਆ
0: ਤੁਹਾਡੀ।
3: ਮੈਂ ਤੁਹਾਨੂੰ ਵਧਾਈ ਦੇਣੀ ਆ ਵੀ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਰਿਹਾ। ਚੱਲ ਅੱਜ ਪਹਿਲਾਂ ਦੇਣੇ ਆ ਭਾਵ
0: ਤਾਂ ਕਿੱਦਾਂ ਜਗ੍ਹਾ ਸਮਾਰ ਕੇ ਆਏ ਆ, ਗੱਲ ਬਹੁਤ ਸੋਹਣੀ ਲੱਗੀ।
3: ਮੈਂ ਦੇਖੀ ਤੁਹਾਡੀ ਵੀਡੀਓ ਆਈ ਆ ਜੀ ਪੂਰੀਆਂ ਫੇਸਬੁੱਕ ਤੇ, ਭੁਪਿੰਦਰ ਭਾਈ ਖੜੇ ਆ, ਭੁਪਿੰਦਰ ਭਾਈ ਨਾਲ ਸਾਰੇ ਜਣੇ ਖੜੇ ਆ।
0: ਸੱਚੀ ਗੱਲ, ਸੱਚੀ।
3: ਚਲੋ ਜੀ, ਤੁਹਾਡਾ ਵਧੀਆ ਪ੍ਰੋਗਰਾਮ,
0: ਥੈਂਕ ਯੂ ਭਾਈ,
3: ਠੀਕ ਆ ਭਾਈ ਜੀ,
0: ਥੈਂਕ ਯੂ। 9345 ਵੀ ਸਤਿ ਸ਼੍ਰੀ ਅਕਾਲ ਜੀ ਆ ਨੂੰ। ਬਿਲਕੁਲ ਡੰਪ ਵਾਲੇ ਜਿੰਨੇ ਹੋਣੇ ਸਾਰਿਆਂ ਨੂੰ ਛੁੱਟੀ ਹੋਣੀ ਆ।
3: ਨਹੀਂ ਆਪਾਂ ਡੰਪ ਵਾਲੇ ਨੀ, ਆਪਾਂ ਪਾਣੀ ਵਾਲੇ ਆ, ਸਿਟੀ ਦੇ ਵਿੱਚ ਸਿਟੀਆਂ ਦਾ ਕੰਮ ਕਰਨਾ।
0: ਉਹ ਠੀਕ ਆ, ਠੀਕ ਆ,
3: ਪਾਣੀ ਦੀ ਜ਼ਰੂਰਤ ਨਹੀਂ ਹੁੰਦੀ, ਫਿਰ ਜਦੋਂ ਮੀਂਹ ਹੋਵੇ ਨਾ।
0: ਥੈਂਕ ਯੂ, ਲਵ ਯੂ।
3: ਅਜੇ ਵੀ ਜਾਗ ਉਸੇ ਟਾਈਮ ਆ ਕੇ ਮੈਂ ਕਿਹਾ ਬਾਈ ਦਿਨ ਵੀ ਤਾਂ ਪ੍ਰੋਗਰਾਮ ਨਹੀਂ ਛੱਡਣਾ।
0: ਚਲੋ, ਲਵ ਯੂ, ਲਵ ਯੂ, ਥੈਂਕ ਯੂ, ਥੈਂਕ ਯੂ। ਕੁਲਵਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ ਆ ਨੂੰ।
4: ਗੁੱਡ ਮਾਰਨਿੰਗ ਭਾਜੀ।
0: ਗੁੱਡ ਮਾਰਨਿੰਗ ਭਾਜੀ, ਕਿੱਦਾਂ?
4: ਬਸ ਠੀਕ ਆ ਭਾਜੀ।
0: ਕੀ ਨਾਮ ਤੁਹਾਡਾ? ਸ਼ੁਭ ਨਾਮ ਕੁਲਵਿੰਦਰ ਗਿੱਲ ਹੈ ਨਾ?
4: ਹਾਂਜੀ ਹਾਂਜੀ, ਕੁਲਵਿੰਦਰ ਗਿੱਲ।
0: ਤੁਸੀਂ ਪਹਿਲੀ ਵਾਰ ਕਾਲ ਕੀਤੀ?
4: ਨਹੀਂ, ਮੈਂ ਕਾਲ ਅੱਗੇ ਵੀ ਕਰਦਾ ਨਾ, ਜਦੋਂ ਆਵਾਜ਼ ਮਾਰਦੇ ਉਦੋਂ ਹੀ ਕਰਦਾ।
0: ਅੱਛਾ, ਉਦੋਂ ਹੀ ਮਾਰ, ਠੀਕ ਆ। ਚਲੋ ਥੈਂਕ ਯੂ, ਲਵ ਯੂ। ਆਉਣਾ ਹੁਣ ਉਦੋਂ ਨੂੰ 6 ਤਰੀਕ ਨੂੰ,
4: ਠੀਕ ਆ ਭਾਜੀ।
0: ਚਲ, ਲਵ ਯੂ, ਥੈਂਕ ਯੂ। ਹਰਦੇਵ ਭਾਈ, ਸਤਿ ਸ਼੍ਰੀ ਅਕਾਲ ਜੀ ਆ ਨੂੰ।
2: ਸਤਿ ਸ੍ਰੀ ਅਕਾਲ ਬਾਬਾ ਜੀ, ਸਤਿ ਸ੍ਰੀ ਅਕਾਲ
0: ਸਾਰਿਆਂ ਨੂੰ
2: ਤੇ ਸਿਹਤਾਂ ਠੀਕ ਠਾਕ ਆ। ਡੰਪ ਵਾਲਾ ਇੱਕ ਭਾਈ ਤਾਂ ਤੁਰਿਆ ਆ, ਬਾਕੀਆਂ ਦਾ ਪਤਾ ਨੀ। ਤੇ ਮੈਂ ਇੱਕ ਗੱਲ ਕਰਨੀ ਸੀ, ਕੱਲ ਮੇਰੇ ਨਾਲ ਹੈਪਨ ਹੋਇਆ ਬਰਾਉਂਡਰ ਹੀ, ਮੈਂ ਘਰੋਂ ਤੁਰਿਆ ਤੇ ਮੂਹਰੇ ਸਾਡੇ ਘਰ ਦੇ ਗਾਹਾਂ ਇੱਕ ਲੈਫਟ ਸਾਈਡ ਤੋਂ ਸੀਟ ਆਉਂਦੀ ਆ, ਉਧਰੋਂ ਇੱਕ ਡਿਲੀਵਰੀ ਵਾਲਾ ਨਿਕਲਿਆ ਵੈਨ ਲੈ ਕੇ, ਉਹਨੇ ਸਿੱਧੀ ਖੱਬੇ ਪਾਸੇ ਘੁਮਾ ਕੇ ਮੇਰੇ ਮੂਹਰੇ ਗੱਡੀ ਜਾਣੀ ਉਧਰਲੇ ਪਾਸੇ ਲਾਤੀ, ਜਿੱਧਰ ਮੈਂ ਆਉਂਦਾ ਸੀ ਜਿਹੜੀ ਦੂਜੀ ਸਾਈਡ। ਮੈਂ ਉਹਨੂੰ ਹੋਰਨ ਮਾਰਤਾ, ਮੈਂ ਕਿਹਾ ਕੀ ਕੀਤਾ ਤੂੰ? ਉਹ ਮੁੰਡਾ ਆਪਣਾ ਹੀ ਸੀਗਾ, ਪੱਗ ਬੰਨੀਆ, ਕਹਿੰਦਾ ਬਟ ਪ੍ਰੋਬਲਮ। ਮੈਂ ਕਿਹਾ ਬਈ ਔਖਾ ਨਾ ਹੋ, ਪੰਜਾਬੀ ਜਾਗਦਾ ਸਿੱਧਾ ਹੀ ਬਈ ਆਹ ਤੂੰ ਗੱਡੀ ਗਲਤ ਲਾਈ ਆ, ਇੱਧਰ ਨੂੰ ਠੀਕ ਨੀ ਹੈ। ਅਸੀਂ ਕਹਿੰਦਾ ਡਿਲੀਵਰੀ ਵਾਲੇ ਲਾ ਸਕਦੇ ਹਾਂ। ਮੈਂ ਕਿਹਾ ਜਦੋਂ ਡਿਲੀਵਰੀ ਵਾਲੇ ਤੁਸੀਂ ਚੱਲੇ ਦੇ ਕੇ ਬੰਦਾ ਹੀ ਮਾਰ ਸਕਦੇ ਹਾਂ।
0: ਸਹੀ ਗੱਲ।
2: ਮੈਂ ਕਿਹਾ ਗਲਤ ਗਾ, ਤੇਰੀ ਗੱਡੀ ਲੱਗੀ ਉਹ ਭਾਵਾਂ ਤੂੰ ਡਿਲੀਵਰੀ ਵਾਲਾ। ਉਹ ਭਾਜੀ ਔਖਾ ਪਿੱਕਾ ਜਦੋਂ ਆਪਾਂ ਹੋਈ ਜਾਵੇ, ਦੱਸੋ ਇੱਕ ਤੁਸੀਂ ਗਲਤੀ ਕਰਦੇ ਆ, ਭਾਵਾਂ ਤੁਸੀਂ ਡਿਲੀਵਰੀ ਵਾਲੇ ਆ। ਮੈਨੂੰ ਪੁੱਛਣਾ ਚਾਹੁੰਦਾ, ਹੋ ਸਕਦਾ ਮੈਂ ਗਲਤ ਹਾਂ ਵੀ ਅਲਾਊਡ ਆ ਡਿਲੀਵਰੀ ਵਾਲਿਆਂ ਨੂੰ ਪੁੱਠੇ ਪਾਸੇ ਗੱਡੀ ਲਾਣੀ?
0: ਆਹੋ, ਚਲੋ ਰੱਖਦੇ ਆ ਸ਼ੋਏ ਵੀ।
2: ਹਾਂਜੀ,
0: ਥੈਂਕ ਯੂ, ਲਵ ਯੂ। ਗਰਚਾ ਵੀ, ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ ਜੀ ਨੂੰ।
5: ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ?
5: ਤੁਹਾਡਾ ਪ੍ਰੋਗਰਾਮ ਹਰ ਕੋਈ ਸੁਣਦਾ।
0: ਆ ਚੱਕ, ਹੁਣ 6 ਤਰੀਕ ਨੂੰ ਆਉਣਾ, ਭੁੱਲਿਓ ਨਾ।
5: ਚਲੋ,
0: 6 ਤਰੀਕ ਨੂੰ ਮੈਂ ਕਿਹਾ ਆਉਣਾ, ਭੁੱਲਿਓ ਨਾ।
5: ਮੈਂ ਕਿਹਾ ਜ਼ਰੂਰ ਆਵਾਂਗੇ
0: ਜੀ। ਚਲੋ, ਥੈਂਕ ਯੂ,
5: ਜ਼ਰੂਰ ਆਵਾਂਗੇ,
0: ਥੈਂਕ ਯੂ। 905-673-3337 ਕਾਲ ਆ ਸਕਦੀ ਤੁਹਾਡੀ। 56-72 ਵੀ ਜੀ, ਸਤਿ ਸ੍ਰੀ ਅਕਾਲ ਜੀ ਨੂੰ।
6: ਸਤਿ ਸ੍ਰੀ ਅਕਾਲ ਭਾਜੀ, ਸੁਣਦੇ ਆ ਜੀ ਪ੍ਰੋਗਰਾਮ।
0: ਕੀ ਸ਼ੁਭ ਨਾਮ ਤੁਹਾਡਾ?
6: ਮੇਰਾ ਨਾਮ ਜੋਰਾਵਰ ਸਿੰਘ ਆ ਜੀ।
0: ਜੋਰਾਵਰ ਸਿੰਘ, ਤੁਸੀਂ ਅੱਗੇ ਗੱਲ ਕਰੀ ਹੈ ਕਦੇ?
6: ਮੈਂ ਬਹੁਤ ਘੱਟ ਕੀਤੀ ਹੈ,
0: ਬਹੁਤ ਘੱਟ ਕਰਦੇ ਹੋ ਨਾ, ਮੈਂ ਤਾਂ ਹੀ ਮੈਂ ਕਿਹਾ ਨੰਬਰ ਮੇਰੇ ਪਛਾਣ 'ਚ ਨਹੀਂ ਆਇਆ।
6: ਨਹੀਂ, ਜਦੋਂ ਤੁਸੀਂ ਏਦਾਂ ਹੀ ਪੁੱਛਦੇ ਆ ਉਦੋਂ ਗੱਲ ਕਰੀ ਦੀ ਆ।
0: ਅਬੇ ਜਾਨੀ, ਹਲਾਉਣਾ ਜਿਹਾ ਪੈਂਦਾ ਮੜਾ ਜਿਹਾ ਟਾਣੀ ਨੂੰ ਹੈ। ਲਵ ਯੂ, ਲਵ ਯੂ। ਆਇਓ ਜ਼ਰੂਰ ਉਦਣ 6 ਤਰੀਕ ਨੂੰ, ਠੀਕ ਹੈ?
6: ਚਲੋ ਆਵਾਂਗੇ ਜੀ।
0: ਥੈਂਕ ਯੂ ਭਾਜੀ, ਥੈਂਕ ਯੂ। 8205 ਭਾਈ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
7: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਕਿੱਦਾਂ ਸਿੱਤਾ?
7: ਵਧੀਆ ਸਿੱਤਾ, ਮੈਂ ਹਾਜ਼ਰੀ ਲਵਾ ਲਈ ਹੈ, ਮੈਂ ਪ੍ਰੋਗਰਾਮ ਤੇ ਰੋਜ਼ ਹੁੰਦਾ, ਕਾਲ ਘੱਟ ਵੱਧ ਕਰਦਾ ਹੁੰਦਾ।
0: ਕਾਲ ਕਰਿਆ ਕਰੋ ਫਿਰ, ਵਧੀਆ ਲੱਗਦਾ ਮੈਨੂੰ ਵੀ।
7: ਕਰਦਾ ਕਰਾਂ, ਕੋਈ ਗੱਲ ਨਹੀਂ, ਇੱਦਾਂ ਫਿਰ ਤੁਸੀਂ ਜਦੋਂ ਕਿਹਾ ਭਾਈ, ਮੈਂ ਕਿਹਾ ਹੁੰਦਾ ਜ਼ਰੂਰੀ ਆ।
0: ਹਾਂ ਚੱਲ, ਗੱਲ ਸਹੀ ਆ।
7: ਨਹੀਂ, ਹਾਜ਼ਰੀ ਜ਼ਰੂਰੀ ਹੈ, ਫਿਰ ਜਦੋਂ ਬੰਦੇ ਨੂੰ ਪਤਾ ਲੱਗੇ ਹਾਂ ਵੀ ਬਾਕੀ ਸੁਣਦੇ ਕੋਈ।
0: ਆ ਚੱਕ, ਏਦਾਂ ਹੀ ਆ ਫਿਰ।
7: ਹਰ ਇੱਕ ਬੰਦੇ ਨੂੰ ਨਹੀਂ ਆਸ ਹੁੰਦੀ, ਹਰ ਕਿਤੇ ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਵੀ ਚਲੋ ਭਾਈ ਜੀ।
0: ਬਸ ਬਸ ਬਸ, ਸਾਡਾ ਵੀ ਦਿਨ ਬਣ ਜਾਂਦਾ।
7: ਅਗਲਾ ਕਹਿੰਦਾ ਬਈ ਅਮਰ ਤੋਂ ਵੇਲਾ ਵੀ ਪ੍ਰੋਗਰਾਮ ਸੁਣਦਾ ਵੀ ਨਹੀਂ, ਸੁਣਦਾ ਵੀ ਪਤਾ ਨਹੀਂ ਅਗਲਾ ਸੁਣਦਾ ਵੀ।
0: ਬਸ ਬਸ, ਇੰਨਾ ਕੇ ਦੇਖਣਾ ਹੁੰਦਾ ਮਾੜਾ ਜਿਹਾ।
7: ਨਹੀਂ ਨਹੀਂ, ਕਰਦੇ ਆ ਕਾਲ, ਕੋਈ ਗੱਲ ਨਹੀਂ, ਨੋ ਪ੍ਰੋਬਲਮ।
0: ਲਵ ਯੂ, ਥੈਂਕ ਯੂ,
7: ਥੈਂਕ ਯੂ,
0: ਥੈਂਕ ਯੂ। ਰਾਜ ਸਿੰਘ ਭਾਈ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਬਿਲਕੁਲ ਜੀ, ਤੇ 12-06 ਜੀ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਹੈਲੋ ਹੈਲੋ, 12-06 ਤੋਂ ਆਈ ਡੀ।
8: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਗੁਰਦੀਪ ਵੀਰ ਬੋਲਦਾ ਜੀ।
0: ਗੁਰਵੀਰ?
8: ਗੁਰਦੀਪ।
0: ਅੱਛਾ, ਗੁਰਦੀਪ ਭਾਜੀ, ਠੀਕ ਆ, ਠੀਕ ਆ ਜੀ ਆਨੋ
8: ਜੀ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਠਾਕ ਆ ਜੀ?
0: ਵਧੀਆ ਵਧੀਆ, ਤੁਹਾਡੀ ਵੀ ਅੱਜ ਕਾਲ ਪਹਿਲੀ ਵਾਰ ਆਈ ਲੱਗਦੀ ਆ।
8: ਨਹੀਂ ਨਹੀਂ, ਮੈਂ 2-3 ਵਾਰ ਹੁਣ।
0: ਅੱਛਾ, ਕਰੀ ਆ ਪਹਿਲਾਂ, ਠੀਕ ਆ ਠੀਕ, ਰੋਜ਼ ਕਰਿਆ ਕਰੋ, ਫਿਰ ਨੰਬਰ ਚੜ ਜਾਂਦਾ ਅੱਖਾਂ ਤੇ।
8: ਠੀਕ ਆ, ਠੀਕ ਆ ਜੀ।
0: ਚਲੋ ਆਇਓ ਹੁਣ 6 ਤਰੀਕ ਨੂੰ ਸਾਰੇ ਜਾਣੇ।
8: ਜ਼ਰੂਰ ਜੀ,
0: ਥੈਂਕ ਯੂ। ਚੁੱਲ੍ਹੇ ਨੇ ਦਾ ਭਾਈ ਉਦੋਂ ਨੂੰ ਸਭ ਨੂੰ। 23-96 ਜੀ, ਸਤਿ ਸ਼੍ਰੀ ਅਕਾਲ ਜੀ ਜੀ ਨੂੰ। ਆਪਣੀ ਤਾਂ ਸ਼ਰਤ ਲੱਗੀ ਹੋਈ ਉਦਣ, ਹੁਣ
9: ਯਾਦ ਰੱਖਿਓ।
0: ਹਾਂ, ਨਹੀਂ ਮੈਨੂੰ ਯਾਦ ਆ।
9: ਚੱਕ,
0: ਚਲੋ ਚੱਕ, ਸਹੀ ਗੱਲ।
9: ਚਲੋ,
0: ਥੈਂਕ ਯੂ, ਥੈਂਕ ਯੂ। ਇੱਕ ਗੰਢੂ ਆਂਟੀ ਹੁੰਦੇ, ਉਹ ਕਿੱਥੇ ਆ? ਠੀਕ ਆ ਆਂਟੀ, ਸਿਹਤ ਸੁਖਤ ਤੁਹਾਡੀ ਠੀਕ ਹੋ? ਕੁਲਦੀਪ ਵਰਮਾ, ਸਤਿ ਸ਼੍ਰੀ ਅਕਾਲ ਜੀ ਭਾਜੀ ਜੀ ਨੂੰ।
10: ਨਮਸਕਾਰ ਜੀ।
0: ਨਮਸਕਾਰ, ਕਿੱਦਾਂ?
10: ਬਸ ਬੜੀਆ ਜੀ, ਬੜੀਆ ਭਾਜੀ। ਮੈਂ ਸੁਣਦਾ ਰੋਜ਼ ਹੀ ਪ੍ਰੋਗਰਾਮ ਤੁਹਾਡਾ, ਬਟ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ, ਬਿਕੋਜ਼ ਆਫਿਸ ਦਾ ਕੰਮ ਕਰਦਾ ਕਰਦਾ ਜਾਂਦਾ ਨਾਲ।
0: ਓ ਅੱਛਾ, ਨਹੀਂ ਨਹੀਂ, ਉਹ ਵੀ ਜ਼ਰੂਰੀ ਆ, ਪਰ ਕਾਲ ਵੀ ਕਰ ਲਿਆ ਕਰੋ, ਇੱਦਾਂ ਕੁ ਮਿੰਟ ਲੱਗਦਾ
10: ਜੀ ਭਾਜੀ, ਕਰਾਂਗੇ।
0: ਚਲੋ, ਲਵ ਯੂ, ਆਇਓ ਜ਼ਰੂਰ ਉਦਣ ਨੂੰ।
10: ਥੈਂਕ ਯੂ ਭਾਜੀ, ਜ਼ਰੂਰ ਆਵਾਂਗੇ।
0: ਥੈਂਕ ਯੂ, ਮਿਲਿਓ ਜ਼ਰੂਰ ਆ ਕੇ ਸਾਰੇ ਜਾਣੇ।
10: ਠੀਕ ਹੈ ਭਾਜੀ,
0: ਥੈਂਕ ਯੂ, ਥੈਂਕ ਯੂ। ਕਲਦੀ ਅਮਰਜੀਤ ਭਾਜੀ, ਸਤਿ ਸ਼੍ਰੀ ਅਕਾਲ ਜੀ ਨੂੰ।
11: ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਅਸੀਂ ਸੁਣਨੇ ਹੀ ਰੋਜ਼ ਡੇਲੀ ਪ੍ਰੋਗਰਾਮ। ਥੈਂਕ ਯੂ ਸੋ ਮਚ, ਸਾਰੇ ਪਰਿਵਾਰ ਦਾ ਧੰਨਵਾਦ ਜੀ।
0: ਥੈਂਕ ਯੂ, ਥੈਂਕ ਯੂ। ਇਹ ਚਲੋ ਬਹੁਤ ਹੋ ਗਿਆ, ਥੈਂਕ ਯੂ ਸੋ ਮਚ, ਲਵ ਯੂ ਸਾਰਿਆਂ ਨੂੰ। ਹੁਣ ਹੁਣ ਇੰਜੋਏ ਕਰੋ ਤੁਸੀਂ, ਹੁਣ ਖਬਰਾਂ ਵੀ ਸੁਣਦੇ ਆ। ਪਰਸੋਂ ਇੱਕ ਫੋੜ ਦਾ ਪਿੱਕਾ ਲੈ ਕੇ ਆਏ ਆਪਣੇ ਇਕਬਾਲ ਬਾਈ ਜੀ ਹੁਣੀ, ਉੱਦਾਂ ਅਸੀਂ ਪਿਆਰ ਨਾਲ ਉਹਨਾਂ ਨੂੰ ਕਾਲਾ ਨਾਮ ਰੱਖਿਆ ਹੋਇਆ, ਕਾਲਾ ਬਾਈ ਜੀ। ਅਤੇ ਉਹਨਾਂ ਦਾ ਬੱਚਾ ਛੋਟਾ ਹੋਣਾ, ਜੇ ਮੈਂ ਰੋਂਗ ਨਾ ਹੋਵਾਂ ਸ਼ਾਇਦ 9-10 ਸਾਲ ਦਾ ਹੋਣਾ, ਉਹਨੇ ਕਿਤੇ ਦੱਸਤਾ ਬ੍ਰਦਰ ਨੇ ਵੀ ਚੱਲ ਇੱਦਾਂ ਅੰਕਲ ਆ, ਉਹ ਮੇਰੇ ਕੋਲ ਆਇਆ ਅਤੇ ਕਹਿੰਦਾ ਵੀ ਅਸੀਂ ਨਾ ਪ੍ਰੀਤ ਬਰਾੜ ਨਾਲ ਫੋਟੋ ਵੀਡੀਓ ਕਰਾਉਣੀ ਆ, ਫੋਟੋ ਬਣਾਉਣੀ ਆ, ਹੈ ਨਾ ਵੀ ਉਹਦਾ ਕਾਲਾ ਫੋੜਦਾ ਪਿੱਕਾ ਜਿਹੜਾ ਗੀਤ ਆ ਨਾ ਵੀ ਅਸੀਂ ਉਹ ਗੀਤ ਦੇ ਉਹ ਕਰਨਾ, ਹੈ ਨਾ। ਅਤੇ ਮੈਂ ਕਿਹਾ ਚੱਲ ਠੀਕ ਆ, ਜਦੋਂ ਆਉਂਦਾ ਪ੍ਰੀਤ ਤਾਂ ਮੈਂ ਕਿਹਾ ਮੈਂ ਤੁਹਾਨੂੰ ਕਰਾਊਂਗਾ ਤੁਹਾਡੀ ਵੀਡੀਓ। ਉਹ ਇੰਨਾ ਖੁਸ਼ ਹੋਏ ਨਾ, ਜਾਣੀ ਸਾਰਾ ਪਰਿਵਾਰ, ਬਹੁਤ ਵਧੀਆ ਲੱਗਿਆ ਮੈਨੂੰ ਵੀ। ਅਤੇ ਬਾਈ ਜੀ ਤੁਹਾਨੂੰ ਪਹਿਲਾਂ ਤਾਂ ਵਧਾਈਆਂ, ਤੁਸੀਂ ਪਿੱਕਾ ਲੈ ਕੇ ਆਏ, ਬਹੁਤ ਬਹੁਤ ਵਧੀਆ ਲੱਗਿਆ, ਅਤੇ ਥੈਂਕ ਯੂ ਸੋ ਮਚ। ਇੱਕ ਚੀਜ਼ ਹੋਰ ਆ, ਕਈਆਂ ਨੇ ਜਿਨ੍ਹਾਂ ਨੇ ਗੁੱਸੇ ਹੋਣਾ ਨਾ, ਉਹ ਗੁੱਸੇ ਬਿਨਾਂ ਗੱਲ ਤੋਂ ਵੀ ਹੋ ਜਾਂਦੇ ਹੁੰਦੇ ਆ। ਚਲੋ ਆਪਾਂ ਪਹਿਲਾਂ ਦੋ ਗੱਲਾਂ ਲੈ ਲਈਆਂ, ਮੈਂ ਦੱਸਦਾ ਪਰਮਜੋਤ ਆ ਜਿਹੜੀ ਆ। ਹੈਲੋ,
12: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
12: ਜੀ ਪ੍ਰੋਗਰਾਮ।
0: ਹਾਂਜੀ ਕਿੱਦਾਂ, ਵਧੀਆ ਚੱਲ, ਆ ਜਾਓ। ਹਾਂਜੀ ਅੱਛਾ, ਹੈਲੋ
12: ਹੈਲੋ, ਹਾਂਜੀ
0: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
13: ਜੋ ਲੋਕ ਸੁਣਦੇ ਹੈਗੇ ਨੇ ਪਰ ਕਾਲ ਨਹੀਂ ਕਰਨਾ ਚਾਹੁੰਦੇ ਜਾਣ ਬੁੱਝ ਕੇ, ਉਹਨਾਂ ਲਈ ਆਖੇ ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਅੰਦਰੋਂ ਦਿਲਦੇ ਨੇ, ਵੇਖ ਚੜਾਈ ਵਾਹ ਵਾਹ ਕਰਦੇ ਅੰਦਰੋਂ ਅੰਦਰ ਹੀ ਹਿਲਦੇ ਨੇ। ਅੰਦਰੋਂ ਅੰਦਰ ਹੀ ਹਿੱਲਣ ਦਾ ਕੋਈ ਮਤਲਬ ਨੀ, ਉਹ ਮਾੜੀ ਮਾੜੀ ਗੱਲ ਤੇ ਐਵੇਂ ਨਾ ਰੁੱਸਿਆ ਕਰੋ ਜਵਾਕਾਂ ਵਾਂਗੂ, ਉਹ ਐਡੇ ਐਡੇ ਤੁਸੀਂ ਹੈਗੇ।
0: ਰੁੱਸਣ ਦਾ ਭਵਿੰਦਰ ਵੀਰ ਜੀ ਕਾਰਨ ਵੀ ਕੋਈ ਹੋਵੇ। ਚਲੋ ਰੰਧਾਵਾ ਸਾਹਿਬ ਸਟੂਡੀਓ ਚ ਪਹੁੰਚੇ ਗਏ, ਰੰਧਾਵਾ ਸਾਹਿਬ ਤੁਹਾਨੂੰ ਜੀ ਆਇਆ, ਵੈਲਕਮ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ
14: ਤੇਰੇ ਸਾਹਿਬ ਸਤਿ ਸ਼੍ਰੀ ਅਕਾਲ, ਅਦਾਫ, ਨਮਸਤੇ ਜੀ, ਤੇ ਰੇਡੀਓ ਸਾਂਝਾ ਵਿਰਸਾ ਦੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਭਵਿੰਦਰ ਵੀਰ ਜੀ। ਇੱਕ ਨਾ ਮਿੱਤਰ ਆ ਆਪਣੇ, ਬਹੁਤ ਕਲੋਜ਼ ਆ, ਚੰਗੇ ਮਿੱਤਰ ਆ, ਮੈਨੂੰ ਕਿਸੇ ਨੇ ਰੰਧਾਵਾ ਸਾਹਿਬ ਵੀਡੀਓ ਪਾਈ
14: ਜੀ,
0: ਹਰਿਮੰਦਰ ਸਾਹਿਬ ਦੇ ਮੂਹਰੇ, ਜਾਣੀ ਮਤਲਬ ਕਾਫੀ ਦੂਰ, ਨਿਹੰਗ ਸਿੰਘ ਕਿਸੇ ਲੇਡੀਜ਼ ਨੂੰ ਕੁੱਟਮਾਰ ਕਰਦੇ ਆ
14: ਜੀ,
0: ਤੇ ਉਹ ਕਾਰਨ ਕੋਈ ਵੀ ਹੋ ਸਕਦਾ, ਡਜ਼ਨਟ ਮੈਟਰ, ਮੈਨੂੰ ਨਹੀਂ ਪਤਾ ਵੀ ਕੀ ਕਾਰਨ ਸੀ, ਹੈ ਨਾ, ਕਿਉਂਕਿ ਉਸ ਕੋਈ ਬੋਲਿਆ ਨਹੀਂ, ਸ਼ੋਰੀਆਂ ਕੁੱਟਦੇ ਦਿਖਾਏ। ਉਹ ਮੈਂ ਉਹ ਬਾਈ ਜੀ ਨੂੰ ਕਹਿਣ ਲੱਗ ਗਿਆ, ਮੈਂ ਕਿਹਾ ਯਾਰ ਵੀ ਗਲਤ ਆ, ਵੀ ਕਿਸੇ ਮੇਰੇ ਫਰੈਂਡ ਨੇ ਭੇਜੀ ਵੀ, ਉਹ ਕਹਿੰਦਾ ਯਾਰ ਡਰ ਲੱਗਦਾ ਹੁਣ ਤਾਂ, ਹੈ ਨਾ, ਉੱਥੇ ਜਾਣ ਤੋਂ ਵੀ
14: ਬਣਦਾ ਤਾਂ ਨਹੀਂ। ਵੇਖੋ ਜੀ, ਗੁਰੂ ਕੀ ਫੌਜ ਰੱਖਿਆ ਵਾਲੀ ਬਣੀ ਆ,
0: ਹੈ ਨਾ,
14: ਕਾਰਨ ਕੋਈ ਵੀ ਹੋਏ ਪਰ ਉਹ ਜਿਹੜਾ ਪਬਲਿਕ ਦੇ ਬੈਠ ਪੈਂਦਾ,
0: ਹੈ ਨਾ, ਵੀ ਏਦਾਂ ਏਦਾਂ ਕਰਕੇ ਵੀ ਯਾਰ ਕੁੱਟਣ ਦਾ ਕੋਈ ਹੱਕ ਨਹੀਂ, ਜੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਆ ਤਾਂ SGPC ਨੂੰ ਕੰਪਲੇਂਟ ਕੀਤੀ ਜਾ ਸਕਦੀ ਆ, ਤੇ ਜੇ ਬਾਹਰ ਆ ਤਾਂ ਪੁਲਿਸ ਨੂੰ ਕੰਪਲੇਂਟ ਕੀਤੀ ਜਾ ਸਕਦੀ ਆ ਨਾ, ਵੀ ਤੁਸੀਂ ਕਿਸੇ ਨੂੰ ਏਦਾਂ ਨਹੀਂ ਜੱਜ ਕੁੱਟ ਸਕਦੇ। ਉਹ ਬਾਈ ਜੀ, ਉਹ ਬੰਦਾ ਮੈਂ ਬੋਲਣੋ ਹੀ ਹਟ ਗਿਆ, ਉਹ ਬੰਦਾ ਗੁੱਸਾ ਹੀ ਕਰ ਗਿਆ,
14: ਸੱਚੀ ਗੱਲ
0: ਇਸ ਗੱਲ ਦੀ, ਅੱਗੇ ਕਹਿੰਦਾ ਸਾਡਾ ਧਰਮ, ਉਹ ਮੈਂ ਕਿਹਾ ਮੈਂ ਵੀ ਤਾਂ ਉਸੇ ਧਰਮ ਦਾ, ਮੈਂ ਵੀ ਤਾਂ ਉਹੀ ਗੁਰਦੁਆਰਾ ਸਾਹਿਬ ਨੂੰ ਮੰਨਦਾ, ਹੋ ਸਕਦਾ ਤੁਹਾਡੇ ਨਾਲੋਂ ਵੱਧ ਮੰਨਦਾ ਵਾ, ਜ਼ਰੂਰੀ ਨਹੀਂ ਹੈਗਾ ਵੀ ਪੱਗ ਬੰਨੀ ਹੋਈ ਸਿਰ ਤੇ ਦਾੜੀ ਤੁਸੀਂ ਪ੍ਰਕਾਸ਼ ਕੀਤੀ ਆ, ਤੁਹਾਡੇ 'ਚ ਗੁਰੂ ਵੱਧ ਹੋਊਗਾ।
14: ਵੇਖੋ ਜੀ, ਨਿਹੰਗ ਸਿੰਘ ਫੌਜਾਂ ਦਾ ਕਿੰਨਾ ਆਦਰ ਸਨਮਾਨ ਆ, ਕਿਤੇ ਲੋੜ ਪੈ ਜਾਂਦੀ ਆ ਫੌਜਾਂ ਪਹੁੰਚਦੀਆਂ ਪਹਿਲਾਂ, ਪਰ ਇੱਕ ਬੰਦੇ ਦੀ ਨਿੱਕੀ ਜਿਹੀ ਗਲਤੀ ਕਰਕੇ, ਆਪਾਂ ਗਲਤੀ ਵੀ ਵੇਖੋ ਪਬਲਿਕਲੀ ਸਾਹਮਣੇ ਕਿਸੇ ਨੂੰ ਇੱਦਾਂ ਅਬਿਊਜ਼ ਕਰਨਾ
0: ਗਲਤ
14: ਨਹੀਂ, ਚੰਗਾ ਲੱਗਦਾ, ਗਲਤ ਆ,
0: ਮੰਨੇ ਕੋਈ ਨਾ ਮੰਨੇ,
14: ਹਾਂਜੀ,
0: ਤੇ ਕੋਈ ਉਹਦਾ ਵੱਖਰੀ ਗੱਲ ਹੋ ਸਕਦੀ ਹੈ। ਮੈਂ ਤਾਂ ਹੈਰਾਨ ਆ ਵੀ ਕਿਹੋ ਜਿਹੇ ਅਸੀਂ ਲੋਕ ਆ, ਮੈਂ ਵੀ ਹੋ ਸਕਦਾ, ਕੀ ਸੋਚ ਆ ਸਾਡੀ, ਛੋਟੀ ਜਿਹੀ ਗੱਲ ਤੇ ਬੰਦਾ ਮੂੰਹ ਲਾ ਕੇ ਬੈਠਾ,
14: ਕਿਉਂਕਿ ਸਾਨੂੰ ਦੂਸਰਾ ਪਹਿਲੂ ਨਹੀਂ ਨਾ ਪਤਾ ਜੀ ਜੰਜੂਆ ਸਾਹਿਬ।
0: ਹਾਂ
14: ਠੀਕ ਹੈ ਜੀ,
0: ਚਲੋ ਆਪਾਂ ਇੱਕ ਨੋਰਮਲੀ ਗੱਲ ਕਰ ਰਹੇ ਹਾਂ, ਦੋਏ
14: ਬਣਦਾ ਨਹੀਂ,
0: ਰੁੱਸਣਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਤਾਂ ਰੁੱਸਣਾ ਚਾਹੀਦਾ,
14: ਨਹੀਂ ਰੁੱਸਣਾ,
0: ਫਿਰ ਮੈਂ ਕਿਹਾ ਯਾਰ ਰੁੱਸਿਆਂ ਦਾ ਰੁੱਸੇ ਹੀ ਰਹਿ,
13: ਜਿਹਨਾਂ ਨੇ ਸੋਚਣਾ ਬੰਦ ਕੀਤਾ।
0: ਸੱਚੀ ਗੱਲ ਹੈ, ਕੋਈ ਸ਼ੱਕ ਨੀ, ਕੋਈ ਸ਼ੱਕ ਨੀ,
13: ਮਿਹਰਬਾਨੀ
0: ਭਵਿੰਦਰ ਜੀ, ਥੈਂਕ ਯੂ ਸੋ ਮਚ, ਲਵ ਯੂ। ਕੱਲ ਭਵਿੰਦਰ ਬਾਈ ਨੇ, ਮੈਂ ਤੇ ਆਪਣੇ ਜਤਿੰਦਰ ਸੰਧੂ ਸਾਹਿਬ ਨੇ ਪਿਕਨਿਕ ਦਾ ਜਾਇਜ਼ਾ ਲਿਆ ਤੇ ਘਾਹ ਕੱਟੇ ਅਸੀਂ ਆਪ, ਟਰੰਪ ਦੇ ਲੇਕ ਅਮਰੀਕਾ ਦੇ ਦਾਅਵੇ ਤੇ ਡੱਗ ਫੋੜਦਾ ਠੋਕਵਾਂ ਜਵਾਬ ਆ ਗਿਆ। ਗੂਗਲ ਮੈਪਸ ਤੇ ਅਮਰੀਕਾ ਵਿੱਚ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਤਾ, ਕੈਨੇਡਾ ਜੂ ਚੜਾਉਣ ਲਈ ਫਿਰ ਟ੍ਰੋਲ ਹੋਇਆ, ਖਬਰ ਕਰ ਲਈ ਆਪਾਂ। ਨੇਪਾਲ ਫਲੱਡ ਜਿਹੜਾ ਆਇਆ, 32 ਕੈਨੇਡੀਅਨ ਲਾਪਤਾ ਹੋ ਗਏ ਅਤੇ ਕੈਨੇਡਾ ਵੱਲੋਂ $5 ਮਿਲੀਅਨ ਦੀ ਸਹਾਇਤਾ ਦਾ ਐਲਾਨ। ਕੈਨੇਡਾ ਦੇ ਨੌਜਵਾਨਾਂ ਨੂੰ ਵੱਡੀ ਰਾਹਤ, ਵਰਕ ਪਰਮਿਟ ਲਈ ਹੁਣ ਮਿਲੇਗਾ 90 ਦਿਨਾਂ ਦਾ ਸਮਾਂ। ਸਰਕਾਰੀ ਡਾਇਰੈਕਟਰੀ ਬੰਦ ਕਰਨ ਦਾ ਮੁੱਦਾ ਭਖ ਗਿਆ ਕੈਨੇਡਾ ਦੇ ਵਿੱਚ, ਅਤੇ ਮਿਸ਼ਨ ਨੇੜੇ ਸਿਖਲਾਈ ਪਲੈਨ ਪਲੇਨ ਅੱਗ ਦਾ ਗੋਲਾ ਬਣ ਕੇ ਡਿੱਗਿਆ, ਪਾਇਲਟ ਡੈਥ ਹੋ ਗਈ ਹੈ, ਮਾੜੀ ਖਬਰ ਹੈ। ਕੈਲਗਰੀ ਦੇ ਘਰ ਤੋਂ ਭੇਦ ਭਰੇ ਹਾਲਾਤਾਂ ਨੂੰ ਲੱਗੀ ਅੱਗ, ਇੱਕ ਹਲਾਕ, ਮਾੜੀ ਖਬਰ ਹੈ ਵੀ। ਇਰਾਨ ਅਮਰੀਕਾ 'ਚ ਛਿੜੀ ਨਵੀਂ ਜੰਗ, ਹਾਰਮੋਜ਼ 'ਚ MQ-9 ਡਰੋਨ ਤਬਾਹ, ਯੂਏਈ 'ਚ ਡਰੋਨਾਂ ਦੀ ਬਾਰਿਸ਼ ਅਤੇ ਦੋ ਪੱਗ ਦਸਤਾਰ ਧਾਰੀਆਂ ਨੂੰ, ਮੁੰਡਿਆਂ ਨੂੰ ਪੱਗ ਬੰਨ ਕੇ ਦਾਖਲਾ ਨਹੀਂ। ਆਸਟ੍ਰੇਲੀਆ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਹੋਟਲ ਦੇ ਵਿੱਚ ਇਨਕਾਰ ਕਰਤਾ ਜੀ, ਉਹ ਕਹਿੰਦੇ ਤੁਸੀਂ ਪੱਗਾਂ ਬੰਨ ਕੇ ਨਹੀਂ ਆ ਸਕਦੇ। ਰੰਧਾਵਾ ਸਾਹਿਬ, ਮਿੰਟ ਇੱਕ ਆ ਤੁਹਾਡੇ ਕੋਲ, ਲਾਓ ਸੰਦੇਸ਼ਾ, ਕਿਹੜੀਆਂ ਗੱਡੀਆਂ ਤੁਹਾਡੇ ਕੋਲ ਅਤੇ ਕਿਵੇਂ ਸਟੂਡੀਓ 'ਚ ਆਉਣ ਦਾ ਮੌਕਾ ਮਿਲਿਆ?
14: ਜੀ ਮੈਂ ਓਮਬੀ ਤੋਂ ਅਪਰੂਵ ਡੀਲਰ ਹੈ, ਕਾਰ ਯੂਜ਼ ਕਾਰ ਡੀਲਰ ਹੈ ਜੀ। ਸਾਡੇ ਕੋਲ ਗੱਡੀਆਂ ਦੇ ਕਾਫੀ ਆ, ਪਰ ਅੱਜ ਟਰੱਕ ਵਾਲੇ ਵੀਰਾਂ ਲਈ ਡੀਲ ਆ। ਸਾਡੇ ਕੋਲ ਦੋ ਡੀਜ਼ਲ ਗੱਡੀਆਂ, ਇੱਕ ਰੇਂਜ ਰੋਵਰ ਸਪੋਰਟ ਅਤੇ ਇੱਕ ਕਰੂਜ਼ ਡੀਜ਼ਲ। ਕਰੂਜ਼ ਡੀਜ਼ਲ ਇੰਡੀਆ ਵੀ ਬਹੁਤ ਕਾਮਯਾਬ ਹੋਈ, 5-6 ਲੱਖ ਕਿਲੋਮੀਟਰ ਚੱਲੀ, ਠੀਕ ਹੈ। ਲਿਮਿਟਡ ਐਡੀਸ਼ਨ ਹੈ ਇਹ, ਦੋਨੇ ਗੱਡੀਆਂ 2017 ਮਾਡਲ ਆ, ਅਤੇ ਸੰਪਰਕ ਕਰ ਸਕਦੇ 6475451545।
0: ਬਿਲਕੁਲ,
14: ਥੈਂਕ ਯੂ।
0: ਪਰਮਿੰਦਰ ਜੀ, ਇੱਕ ਇੱਕ ਖਬਰ ਥੋੜ੍ਹੀ ਜਿਹੀ 30 ਸਕਿੰਟ 'ਚ ਕਰਕੇ, ਕਹਿੰਦੇ ਬੜੇ ਹੋਰ ਇੱਕ ਖਬਰੇ ਚੱਲ ਪੈਣੀ ਸੀ ਇਹ, ਜਿਹੜੇ ਆਪਣੇ ਹੈਗੇ ਆ ਅੰਮ੍ਰਿਤਪਾਲ ਵਾਲੇ ਗਰੁੱਪ ਅਕਾਲੀ ਦਲ, ਅਤੇ ਕਹਿੰਦੇ ਉਹਨਾਂ ਨੇ, ਕਹਿੰਦੇ ਅਸੀਂ ਤਾਂ ਬਾਦਲਾਂ ਨੂੰ ਹਰਾਉਣਾ, ਸਾਨੂੰ ਕੋਈ ਮਤਲਬ ਨਹੀਂ, ਕਹਿੰਦੇ ਕੋਈ ਜਿੱਤੇ ਨਾ ਜਿੱਤੇ, ਕਾਫੀ ਖਬਰ ਵੱਡੀ ਬਣੀ ਹੋਈ ਆ, ਕੀ ਰੌਲਾ ਇਹ?
15: ਰੀਤ ਜੀ, ਕਈ ਵਾਰੀ ਆਪਣੇ ਕਹਾਵਤ ਆ ਨਾ ਕਿ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਬਾਬਾ ਬਕਾਲਾ ਦੀ ਸਟੇਜ ਦੇ ਉੱਪਰ ਇੱਕ ਦਿੱਤਾ ਗਿਆ ਭਾਸ਼ਣ ਕਜੀਆ ਬਣ ਗਿਆ ਅੰਮ੍ਰਿਤਪਾਲ ਵਾਲੀ ਧਿਰ ਨੂੰ। ਬਲਜੀਤ ਸਿੰਘ ਖਾਲਸਾ ਨਾਂ ਦਾ ਬੁਲਾਰਾ ਸੀ, ਉਹ ਕਹਿ ਬੈਠਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਅੰਮ੍ਰਿਤਪਾਲ ਵਾਲਾ ਦਲ ਆ ਜਿਹੜਾ, ਉਹ ਜਿੱਤਣ ਦੀ ਹਾਲਤ 'ਚ ਨਹੀਂ ਆ, ਅਸੀਂ ਤਾਂ ਬਾਦਲਾਂ ਨੂੰ ਹਰਾਉਣਾ। ਸੋ ਬਾਦਲਾਂ ਨੇ ਇਹ ਮੁੱਦਾ ਬਣਾ ਲਿਆ। ਇਹ ਤਾਂ ਕਹਿੰਦੇ ਵੀ ਪੰਥਕ ਧਿਰਾਂ ਨੂੰ ਪਾੜਨ ਆਏ ਨੇ, ਕਾਂਗਰਸ ਦੀ ਝੋਲੀ 'ਚ ਬੈਠੇ ਨੇ। ਸੋ ਇਹ ਕਾਫੀ ਮੁੱਦਾ ਬਣਦਾ ਜਾ ਰਿਹਾ ਸੋਸ਼ਲ ਮੀਡੀਆ ਤੇ, ਹਾਲਾਂਕਿ ਜਵਾਬ ਕੋਈ ਨਹੀਂ ਆਇਆ। ਬਲਜੀਤ ਸਿੰਘ ਖਾਲਸਾ ਨੇ ਕੋਈ ਮਾਫੀ ਨਹੀਂ ਮੰਗੀ, ਨਾ ਅੰਮ੍ਰਿਤਪਾਲ ਵਾਲੀ ਧਿਰ ਵੱਲੋਂ ਵੀ ਕੋਈ, ਮੈਨੂੰ ਲੱਗਦਾ ਉਹਨਾਂ ਕੋਲ ਜਵਾਬ ਹੀ ਹੈ ਨਹੀਂ। ਹਰਜੀਤ ਜੀ ਜੀ,
0: ਬਿਲਕੁਲ, ਚਲੋ ਹੈਡਲਾਈਨ 'ਚ ਕਰ ਲਓ, ਫਿਰ ਹੁਣ ਰਹਿ ਗਏ ਥੋੜੇ 30 ਸਕਿੰਟ
15: ਜੀ। ਹੈਡਲਾਈਨ, ਸਰਕਾਰੀ ਮੁਲਾਜ਼ਮਾਂ ਦੇ ਸੀਐਮ ਭਗਵੰਤ ਮਾਨ ਨਾਲ ਅੜਗੀ ਕੁੰਡੀ, ਰਾਸ਼ਟਰਪਤੀ ਰਾਜਪਾਲ ਪੰਜਾਬ, ਪੰਜਾਬ ਦੇ 3 ਲੱਖ ਮੁਲਾਜ਼ਮ ਅਤੇ 4 ਲੱਖ ਪੈਨਸ਼ਨਰਾਂ ਨੇ ਵਿਖਾਈਆਂ ਅੱਖਾਂ, ਆਗੂ ਬੋਲੇ ਚਿੱਠੀ ਵਾਪਸ ਨਹੀਂ ਤਾਂ ਸਰਕਾਰ ਨਾਲ ਗੱਲਬਾਤ ਵੀ ਨਹੀਂ। ਭਾਜਪਾ ਨੇ ਸ਼ੇਅਰ ਕੀਤੀ ਭਗਵੰਤ ਮਾਨ ਨੂੰ ਥੱਪੜ ਮਾਰਨ ਵਾਲੀ ਵੀਡੀਓ, ਪਿਆ ਰੱਫੜ, ਸਰਕਾਰੀ ਸਕੂਲ ਦੀ ਫਲੈਕਸ ਉੱਤੇ ਵੈਜੀਟੇਬਲ ਤੇ ਡੀਅਰ ਸ਼ਬਦਾਂ ਦੇ ਗਲਤ ਸਪੈਲਿੰਗਾਂ ਨੂੰ ਬਣਾਇਆ ਮੁੱਦਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਬੂਲਨਾਮਾ ਫਰੀਦਕੋਟ 'ਚ ਜਨਤਕ ਤੌਰ ਤੇ ਮੰਨਿਆ, ਚਿੱਟੇ ਨੂੰ ਖਤਮ ਕਰਨ ਦੀ ਗਰੰਟੀ ਸਾਡੇ ਕੋਲੋਂ ਨਹੀਂ ਹੋਈ ਪੂਰੀ। ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਾਮਲੇ 'ਚ ਉਹਨਾਂ ਦੀ ਭੈਣ ਸੀਐਮ ਭਗਵੰਤ ਮਾਨ ਨੂੰ ਮਿਲੀ, ਰਵਨੀਤ ਬਿੱਟੂ ਦਾ ਤਿੱਖਾ ਵਿਰੋਧ ਕਿਹਾ, ਜਗਤਾਰ ਸਿੰਘ ਹਵਾਰਾ ਨੇ ਬੰਬ ਚਲਾਏ, ਬੰਦੇ ਮਾਰੇ, ਕਿਉਂ ਮਿਲੇ ਪੈਰੋਲ। ਫਿਰੋਜ਼ਪੁਰ 'ਚ ਆਪ ਆਗੂ ਦੀ ਕਾਰ ਉੱਤੇ ਫਾਇਰਿੰਗ, ਇੱਕ ਸਮਰਥਕ ਦੀ ਮੌਤ, ਦੂਜਾ ਗੰਭੀਰ ਜ਼ਖਮੀ ਜੀ।
0: ਥੈਂਕ ਯੂ ਸੋ ਮਚ ਬੰਨੂ, ਜੁੜਦੇ ਹਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ, ਬਹੁਤ ਬਹੁਤ ਥੈਂਕ ਯੂ। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਤੁਸੀਂ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ, 416-6-18-27 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਮੋਰਗੇ ਦਾ ਕੋਈ ਕੁਸ਼ਚਨ ਅਗਰੀ ਸ਼ਰਮਾ ਜੀ, 647-6-81-10 'ਤੇ ਸੰਪਰਕ ਕਰ ਲਿਓ। ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ। 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ। ਆਪਣੇ ਤੋਂ ਬਾਅਦ ਸ਼ਮੀ ਪੱਠੜੋਂ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਸ਼ਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਥੈਂਕ ਯੂ ਟਾਇ ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੁਪਰ ਸਾਥ ਜਪ ਆਸਸ ਵਾਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਸਿਆਕਾਲ
5: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
6: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
8: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

0: ਜੀ ਹਾਂ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਰ ਰਹੇਗਾ, ਜਿਹਦੇ ਵਿੱਚ ਆਪਾਂ ਖਬਰ ਸਾਰ ਵੀ ਕਰਾਂਗੇ, ਬਾਕੀ ਹੋਰ ਗੀਤ ਸੰਗੀਤ ਵੀ ਹਲਕਾ ਫੁਲਕਾ ਲੱਗੇਗਾ ਅਤੇ ਤੁਹਾਡੇ ਨਾਲ ਨਾਲ ਦੀ ਨਾਲ ਗੱਲਬਾਤ। ਕੁਛ ਕੁ ਮਹਿਮਾਨ ਆ ਜਿਹੜੇ ਉਹ ਵੀ ਸਟੂਡੀਓ 'ਚ ਪਹੁੰਚ ਰਹੇ ਨੇ, ਕੁਝ ਪਹੁੰਚ ਚੁੱਕੇ ਨੇ, ਸਾਡੇ ਟੀਮ ਮੈਂਬਰ ਵੀ ਸਟੂਡੀਓ ਦੇ 'ਚ ਆ ਚੁੱਕੇ ਨੇ। ਸੋ ਅੱਜ ਕੁੱਲ ਮਿਲਾ ਕੇ ਆਪਾਂ ਰੌਣਕ ਵੀ ਲਾਵਾਂਗੇ ਅਤੇ ਨਾਲ ਦੀ ਨਾਲ ਇੱਕ ਵਧੀਆ ਸ਼ੁਰੂਆਤ ਹਫ਼ਤੇ ਦੀ ਕਰਦੇ ਹਾਂ ਜੀ। ਹੈਪੀ ਮੰਡੇ, ਹੈਪੀ ਮੰਡੇ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਦੋਸਤੋ ਨਿੱਘਾ ਨਿੱਘਾ ਸਵਾਗਤ ਹੈ। ਰੰਧਾਵਾ ਸਾਹਿਬ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੁਹਤਾਬਾਦ ਸਟੂਡੀਓ ਦੇ ਵਿੱਚ ਪਹੁੰਚੇ ਹੋ।
1: ਸਤਿ ਸ਼੍ਰੀ ਅਕਾਲ ਜੀ, ਸੱਜਰੀ ਸਵੇਰ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਸ, ਨਮਸਕਾਰ, ਗੁੱਡ ਮਾਰਨਿੰਗ ਜੀ।
0: ਜੀ,
1: ਤੇ ਮੈਂ ਸੁਖਿੰਦਰਪਾਲ ਸਿੰਘ ਰੰਧਾਵਾ, ਸ਼ੋਰਟ ਨਾਮ ਸੁਖਪਾਲ,
0: ਸੁਖਪਾਲ
1: ਸਕਦੇ ਹਾਂ ਜੀ। ਤੇ ਬੜੇ ਦੇਰ ਬਾਅਦ ਜੁਆਇਨ ਕੀਤਾ, ਅੱਜ ਮੌਕਾ ਮਿਲਿਆ। ਮੇਰੇ ਖਿਆਲ ਨਾਲ 26 ਆਪਾਂ ਜਨਵਰੀ 10, 2020 ਦੇ ਇੱਥੇ ਆਏ ਹਨਾ,
0: ਔਜਲਾ ਸਾਹਿਬ ਆਏ ਸੀਗੇ
1: ਟਾਈਮ ਬਾਅਦ। ਹਾਂਜੀ,
0: ਅੰਮ੍ਰਿਤਸਰ ਦੇ
1: ਐਮਪੀ ਸਾਹਿਬ,
0: ਪੁਰਾਣੀਆਂ ਯਾਦਾਂ, ਹਾਂ ਉਹ ਆਏ ਸੀਗੇ, ਉਦੋਂ ਤੁਸੀਂ ਨਾਲ ਆਏ ਸੀ।
1: ਉਸ ਤੋਂ ਬਾਅਦ ਨਹੀਂ ਮੌਕਾ ਮਿਲਿਆ ਕਾਫੀ ਟਾਈਮ।
0: ਚਲੋ ਹੁਣ ਬਣ ਗਿਆ, ਸਬੱਬ ਬਣ ਗਿਆ ਹੁਣ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 19°C ਹੈ ਜਿਹੜਾ, ਹਲਕੀ ਹਲਕੀ ਜਿਹੜੀ ਬਿਲਕੁਲ ਬਾਹਰ ਕਿਨਮਿਨ ਪੈ ਰਹੀ ਹੈ। ਸੋ ਡਰਾਈਵ ਅਕੋਰਡਿੰਗ ਟੂ ਦਾ ਵੈਦਰ ਕੰਡੀਸ਼ਨ, ਅੱਜ ਵੱਧ ਤੋਂ ਵੱਧ 23 ਅਤੇ ਫੀਲ ਲਾਈਕ 29°C ਹੈ ਜਿਹੜਾ, ਇਹ ਮੌਸਮ ਦਾ ਹਾਲ ਚਾਲ ਰਹੇਗਾ। ਕੁਝ ਕੁ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਇੱਕ ਦੂਜੇ ਦੀ ਫੱਟੀ ਪੋਚਣ ਨੂੰ ਕਾਹਲੇ ਨੇ ਦੁਨੀਆਂ ਵਾਲੇ, ਆਪਣੀ ਫੱਟੀ 'ਤੇ ਕੀ ਲਿਖਿਆ ਕਦੇ ਗੌਰ ਨਹੀਂ ਕੀਤਾ, ਤੂੰ ਵੱਡਾ ਹੈ ਤੂੰ ਡਾਢਾ ਹੈ। ਕਿਆ ਬਾਤ ਹੈ, ਕਿਸੇ ਧਨਵਾਨ ਦੇ ਦਰਵਾਜ਼ੇ 'ਤੇ ਖੜ੍ਹ ਕੇ ਵਾਰ ਵਾਰ ਆਖਦੇ ਰਹੋ ਕਿ ਤੁਸੀਂ ਧਨਵਾਨ ਹੋ, ਤੁਸੀਂ ਧਨਵਾਨ ਹੋ, ਪਰ ਇਸ ਨਾਲ ਤੁਸੀਂ ਧਨਵਾਨ ਨਹੀਂ ਬਣ ਸਕਦੇ, ਅਮੀਰ ਨਹੀਂ ਬਣ ਸਕਦੇ। ਪਰ ਜਦੋਂ ਤੁਸੀਂ ਪਰਮਾਤਮਾ ਨੂੰ ਆਖਦੇ ਹੋ, ਹੇ ਪਰਮਾਤਮਾ ਤੂੰ ਵੱਡਾ ਹੈ, ਤੂੰ ਸਭ ਤੋਂ ਵੱਡਾ ਹੈ, ਤਾਂ ਪਰਮਾਤਮਾ ਨੂੰ ਵੱਡਾ ਆਖਣ ਵਾਲਾ ਮਨੁੱਖ ਆਪ ਹੀ ਵੱਡਾ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਦੀ ਵਡਿਆਈ ਕਰਨ ਵਾਲੇ ਦੇ ਅੰਦਰ ਵੀ ਵਡਿਆਈ, ਨਿਮਰਤਾ ਅਤੇ ਉੱਚੇ ਗੁਣ ਪੈਦਾ ਹੋਣ ਲੱਗ ਜਾਂਦੇ ਨੇ। ਹਰ ਚੀਜ਼ ਦਾ ਵਕਤ ਤੈਅ ਹੈ, ਹਰ ਜਗ੍ਹਾ ਦਾ ਵਕਤ ਤੈਅ ਹੈ, ਤੁਸੀਂ ਕਿੱਥੇ ਪਹੁੰਚਦੇ ਨਹੀਂ, ਪਹੁੰਚਾਏ ਜਾਂਦੇ ਹੋ। ਖੇਡ ਤੂੰ ਨਹੀਂ ਰਿਹਾ, ਖੇਡ ਉਹ ਰਿਹਾ ਹੈ। ਕਿਆ ਬਾਤ ਹੈ, ਜਿਸ ਜੀਵਨ ਦੇ ਵਿੱਚ ਸਿਮਰਨ ਹੈ, ਉਸ ਜੀਵਨ ਦੇ ਵਿੱਚ ਅੰਦਰੋਂ ਰੌਸ਼ਨੀ ਹੈ। ਪਰਮਾਤਮਾ ਦੀ ਰਜ਼ਾ ਨੂੰ ਮੰਨ ਲੈਣਾ ਹਾਰ ਨਹੀਂ, ਸਭ ਤੋਂ ਵੱਡੀ ਸਮਝਦਾਰੀ ਹੈ। ਜਿਵੇਂ ਉਬਲਦੇ ਪਾਣੀ ਦੇ ਵਿੱਚ ਆਪਣਾ ਪਰਛਾਵਾਂ ਨਹੀਂ ਦਿਸਦਾ, ਉਵੇਂ ਹੀ ਗੁੱਸੇ ਵਿੱਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ। ਸ਼ਤਰੰਜ ਦੀ ਖੇਡ ਦਾ ਇੱਕ ਨਿਜ਼ਮ ਹੈ, ਬਹੁਤ ਚੰਗਾ ਨਿਜ਼ਮ ਹੈ। ਭਾਵੇਂ ਕੋਈ ਵੀ ਚਾਲ ਚੱਲੋ, ਪਰ ਤੁਸੀਂ ਆਪਣਿਆਂ ਨੂੰ ਨਹੀਂ ਮਾਰ ਸਕਦੇ। ਕਾਸ਼ ਇਹ ਨਿਜ਼ਮ ਜ਼ਿੰਦਗੀ ਰੂਪੀ ਖੇਡ ਵਿਚਲੇ ਇਨਸਾਨਾਂ 'ਤੇ ਵੀ ਲਾਗੂ ਹੁੰਦਾ। ਪੈਰ ਤਿਲਕੇ ਤਾਂ ਛੇਤੀ ਸੰਭਲ ਸਕਦੇ ਹੋ, ਪੈਰ ਤਿਲਕੇ ਤਾਂ ਛੇਤੀ ਸੰਭਲ ਸਕਦੇ ਹੋ, ਪਰ ਜ਼ੁਬਾਨ ਤਿਲਕਣ ਤਾਂ ਸ਼ਾਇਦ ਕਦੇ ਵੀ ਸੰਭਲ ਨਾ ਸਕੋ। ਸੋ ਦੋਸਤੋ, ਅੱਜ 31 ਅਗਸਤ ਹੈ, 31 ਅਗਸਤ ਦਾ ਦਿਨ ਆਪਣੇ ਆਪ ਦੇ ਵਿੱਚ ਕੀ ਕੁਝ ਸਮੋਈ ਬੈਠਾ, ਆਓ ਥੋੜ੍ਹਾ ਇਤਿਹਾਸ ਦੇ ਵਿੱਚ ਝਾਤ ਮਾਰਦੇ ਹਾਂ। 31 ਅਗਸਤ 1569 ਨੂੰ ਬਾਦਸ਼ਾਹ ਜਹਾਂਗੀਰ ਦਾ ਜਨਮ ਫਤਿਹਪੁਰ ਸਿਕਰੀ ਦੇ ਵਿੱਚ ਹੋਇਆ ਅਤੇ 31 ਅਗਸਤ 1919 ਨੂੰ ਅੰਮ੍ਰਿਤਾ ਪ੍ਰੀਤਮ ਦਾ ਜਨਮ ਗੁਜਰਾਂਵਾਲਾ ਪੰਜਾਬ ਵਿੱਚ ਹੋਇਆ ਅਤੇ 31 ਅਗਸਤ 1924 ਨੂੰ ਆਸਾ ਸਿੰਘ ਨਾਮਕ ਅਕਾਲੀ ਜਥੇਦਾਰ ਦੀ ਨਾਭਾ ਜੇਲ੍ਹ ਦੇ ਵਿੱਚ ਸ਼ਹਾਦਤ ਹੋਈ ਸੀ ਅਤੇ 31 ਅਗਸਤ 1995 ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕਤਰੇਤ ਦੇ ਬਾਹਰ ਬੰਬ ਧਮਾਕੇ ਵਿੱਚ ਹੱਤਿਆ ਹੋਈ ਸੀ। ਸੋ ਇਹ ਕੁਛ ਹੈ ਜਿਹੜਾ ਅੱਜ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਸੰਭਾਲੀ ਬੈਠਾ। ਸੋ ਲੰਘਾ ਵੀਕਐਂਡ ਹੈ ਜਿਹੜਾ, ਬੜਾ ਆਪਣੇ ਰੰਧਾਵਾ ਸਾਹਿਬ ਬਿਜ਼ੀ ਰਿਹਾ, ਬਹੁਤ ਚਹਿਲ ਪਹਿਲ ਵੀ ਰਹੀ, ਕਈ ਜਿਹੜੇ ਬਿਜ਼ਨਸ ਹੈ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਕਈ ਜਿਹੜੇ ਸਾਡੇ ਸਿਆਸੀ ਆਗੂ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸੋ ਜਲਦੀ ਹੈ ਜਿਹੜੀ ਉਹਨਾਂ ਦੇ ਨਾਲ ਹੋਈ ਗੁਫ਼ਤਗੂ ਤੁਹਾਡੇ ਨਾਲ ਅਸੀਂ ਆ ਜਿਹੜੀ ਸਾਂਝੀ ਕਰਾਂਗੇ। ਸੁਖਪਾਲ ਭਾਅ ਜੀ ਵੀ ਆ ਬੜੇ ਐਕਟਿਵ ਨੇ, ਜਿੱਥੇ ਵੱਡੇ ਵੱਡੇ SUV ਗੱਡੀਆਂ ਕਾਰਾਂ ਇਹ ਵੇਚਦੇ ਨੇ ਅਤੇ ਨਾਲ ਦੀ ਨਾਲ ਹੈ ਜਿਹੜਾ ਕਰੰਟ ਅਫੇਅਰਸ ਦੇ ਉੱਤੇ ਵੀ ਇੱਕ ਬਾਜ਼ ਅੱਖ ਰੱਖਦੇ ਨੇ, ਕੀ ਕੁਛ ਆਲੇ ਦੁਆਲੇ ਹੋ ਰਿਹਾ, ਕੀ ਕੁਛ ਹੈ ਜਿਹੜਾ ਨੇਬਰਹੁੱਡ ਦੇ ਵਿੱਚ ਹੋ ਰਿਹਾ, ਤਾਂ ਕਿ ਜੋ ਸਹੀ ਹੈ ਤਾਂ ਸਹੀ ਹੈ, ਜੋ ਗਲਤ ਹੈ ਤਾਂ ਉਸਦੀ ਮੁਖਾਲਫਤ ਵਿਰੋਧਤਾ ਜਿਹੜੀ ਹੈ ਉਹ ਕੀਤੀ ਜਾਵੇ। ਸੋ ਦੋਸਤੋ, ਇਲੈਕਸ਼ਨ ਹੈ ਜਿਹੜੇ, ਮਿਊਂਸੀਪਲ ਇਲੈਕਸ਼ਨ ਹੈ ਜਿਹੜੇ, ਉਹ ਸਿਰ 'ਤੇ ਨੇ। ਸੋ ਇਸ ਟਾਈਮ ਹੈ ਜਿਹੜੇ ਹਰ ਇੱਕ ਆਗੂ ਹੈ ਜਿਹੜਾ ਆਪੋ ਆਪਣਾ ਜ਼ੋਰ ਲਾ ਰਿਹਾ ਵੀ ਭਾਈ ਮੈਂ ਕੁਰਸੀ ਨੂੰ ਹੱਥ ਪਾ ਲਾਂ, ਪਰ ਆਪਣੀ ਮੱਤ ਦਾ ਇਸਤੇਮਾਲ ਕਰਕੇ ਜੋ ਤੁਹਾਨੂੰ ਲੱਗਦਾ ਬੰਦਾ ਸਹੀ ਰੋਡ ਮੈਪ ਦੇ ਸਕਦਾ, ਜਾਂ ਫਿਰ ਜੇ ਕਿਸੇ ਨੇ ਕੀਤਾ ਹੋਇਆ ਕੰਮ ਉਹਦਾ ਕੰਮ ਜੇ ਉਹਨੇ ਤੁਹਾਨੂੰ ਲੱਗਦਾ ਵੀ ਸਿਟੀ ਦੇ ਬਿਹਤਰੀ ਵਾਸਤੇ ਜਾਂ ਤੁਹਾਡੇ ਹਲਕੇ ਦੇ ਬਿਹਤਰੀ ਵਾਸਤੇ ਕੁਝ ਕੀਤਾ ਹੋਇਆ, ਤਾਂ ਉਸ ਨੂੰ ਜਿਹੜੀ ਸਪੋਰਟ ਹੈ ਜ਼ਰੂਰ ਕਰੋ, ਕਿਉਂਕਿ ਇਹ ਸਮਾਂ ਇੱਦਾਂ ਦਾ ਆ। ਅੱਜ ਅਸੀਂ ਵੋਟਿੰਗ ਕਰਦੇ ਹਾਂ ਅਤੇ ਆਪਣੇ ਬੱਚਿਆਂ ਦਾ ਅਸੀਂ ਆਪਣਾ ਭਵਿੱਖ ਹੈ ਜਿਹੜਾ ਉਹ ਸਵਾਰ ਰਹੇ ਹਾਂ। ਹੈ ਸਹੀ ਰੰਧਾਵਾ ਸਾਹਿਬ?
1: ਸ਼ਮੀ ਜੀ, ਸਿਆਸੀ ਖੜਾ ਪੂਰਾ ਭਖਿਆ ਹੋਇਆ, ਠੀਕ ਆ ਜੀ, ਜੇ ਆਪਾਂ ਕੋਈ ਚੇਂਜ ਲਿਆਉਣੀ ਹੈ ਤਾਂ ਸਾਨੂੰ ਆਪ ਹੀ ਟਾਈਮ ਕੱਢਣਾ ਪੈਣਾ। ਜਿੱਦਾਂ ਕਿ ਹੁਣ ਇਲੈਕਸ਼ਨ ਦਾ ਟਾਈਮ ਕਹਿ ਰਹੇ ਮੰਡੇ ਨੂੰ, ਮੰਡੇ ਦੀ ਡੇਟ ਆ, ਹਰੇਕ ਨੂੰ ਹੁੰਦਾ ਯਾਰ ਮੈਂ ਆਪਣਾ ਦਿਨ ਕਿਉਂ ਭੰਨਾ, ਦਿਹਾੜੀ ਲਾ ਵਾ। ਫਿਰ ਸਾਰੇ 4 ਸਾਲ ਆਪਾਂ ਸੋਚਣਾ ਯਾਰ ਸਾਨੂੰ ਟੈਕਸ ਇੰਨੇ ਲੱਗ ਗਏ, ਸਾਨੂੰ ਇੰਨੀਆਂ ਟਿਕਟਾਂ ਆ ਗਈਆਂ, ਸਾਡੀ ਆਹ ਪ੍ਰੋਬਲਮ ਆ, ਤੇ ਬੈਟਰ ਹੈ ਕਿ ਆਪਾਂ ਇੱਕ ਦਿਨ ਜੇ ਛੁੱਟੀ ਕਰਕੇ ਜੇ ਕੁਝ ਆਪਣਾ ਆਪ ਸਵਾਰ ਸਕਦੇ, ਆਪਣੇ ਬੱਚਿਆਂ ਦਾ ਸਵਾਰ ਸਕਦੇ, ਕਿਉਂਕਿ ਆਪਾਂ ਰਹਿਣਾ ਤਾਂ ਬ੍ਰੈਂਪਟਨ ਹੈ,
0: ਬਿਲਕੁਲ
1: ਬ੍ਰੈਂਪਟਨ ਮਿਸੀਸਾਗਾ ਹਰੇਕ ਜਗ੍ਹਾ ਵੀ, ਜੇ ਕੋਈ ਚੇਂਜ ਲਿਆਉਣੀ ਆ ਤੇ ਪਹਿਲਾਂ ਉਦਮ ਸਾਨੂੰ ਕਰਨਾ ਪਏਗਾ। ਤੇ ਸ਼ਮੀ ਜੀ ਤੁਹਾਡਾ ਮੈਸੇਜ ਜਿਹੜਾ ਸੀ ਉਹ ਚ ਮੇਨ ਮੈਸੇਜ ਨਿਕਲੇ ਇਹ ਕਿ ਪੋਜ਼ਿਟਿਵ ਐਟੀਟਿਊਡ ਤੇ ਪਰਮਾਤਮਾ ਦੀ ਉਸਤਤ, ਜੇ ਆਪਾਂ ਇਸ ਸੋਚ ਨਾਲ ਚੱਲਦੇ ਹਾਂ ਤੇ ਉਹ ਚੀਜ਼ਾਂ ਪੂਰੀਆਂ ਹੁੰਦੀਆਂ। ਜਦੋਂ ਆਪਾਂ ਨਹੀਂ ਧਿਆਨ ਕੀਤਾ, ਸਾਡੇ ਨਾਲ ਪੜ੍ਹਦੇ ਬੱਚੇ ਆਸਟ੍ਰੇਲੀਆ ਬੇਸ ਤੇ ਗਏ ਸੀ, ਉਦੋਂ ਜਦੋਂ ਸਾਡਾ ਧਿਆਨ ਹੋ ਗਿਆ ਸੀ ਪੀ ਆਰ ਪੱਕੇ ਇੱਥੇ ਆ, ਠੀਕ ਹੈ ਜੀ, ਸਾਡਾ ਧਿਆਨ ਆ ਗਿਆ ਸੀ ਆਪਣੀ ਫੀਲਡ ਜੁਆਇਨ ਕਰਨੀ ਹੈ, ਜਿੱਦਾਂ ਮੈਂ ਕਾਰ ਲੋਨ ਮੈਨੇਜਰ ਸੀਗਾ, ਆਪਾਂ ਇਕੱਠਿਆਂ ਨੇ ਸਟਰਗਲ ਕੀਤਾ, ਅੱਜ ਤੁਸੀਂ ਵੀ ਆਪਣੀ ਲਾਈਨ 'ਚ ਹੋ, ਮੈਂ ਵੀ ਆਪਣੀ ਲਾਈਨ 'ਚ ਹਾਂ, ਮੇਰੀ ਡੀਲਰਸ਼ਿਪ ਆ ਰੋਲਡਾ ਸਮੋਟਰ,
0: ਬਿਲਕੁਲ
1: ਠੀਕ ਹੈ ਜੀ, ਤੇ ਪੋਜ਼ਿਟਿਵ ਐਟੀਟਿਊਡ ਬੜਾ ਜ਼ਰੂਰੀ ਆ
0: ਮਨ ਦੇ ਵਿੱਚ,
1: ਚੇਂਜ ਲਿਆਉਣੀ ਆ ਸਾਨੂੰ ਇਹ ਸੋਚਣਾ ਪੈਣਾ, ਅੱਗੇ ਵਧਣਾ ਪੈਣਾ, ਜਿੰਨਾ ਚਿਰ ਆਪਾਂ ਸਟੈਪ ਨਹੀਂ ਲੈਂਦੇ ਉਹਨਾਂ ਦੇਰ ਤੱਕ ਕੋਈ ਚੇਂਜ ਨਹੀਂ ਆ ਸਕਦਾ, ਤੇ ਚੇਂਜ ਆਲਵੇਜ਼ ਬੈਟਰ,
0: ਬਿਲਕੁਲ
1: ਚੰਗੇ ਆਉਣ ਵਾਲੇ ਭਵਿੱਖ ਲਈ ਜਿਹੜੀ ਚੇਂਜ ਆ ਜ਼ਰੂਰੀ ਆ।
0: ਮੈਨੂੰ ਲੱਗਦਾ ਰੰਧਾਵਾ ਸਾਹਿਬ ਕਈ ਵਾਰ ਆਪਾਂ ਨਾ ਜਦੋਂ ਸਾਰਾ ਕੁਛ ਠੀਕ ਚੱਲ ਰਿਹਾ ਹੁੰਦਾ ਇੱਕ ਕੰਫਰਟ ਜ਼ੋਨ 'ਚ ਆਪਾਂ ਬਹਿ ਜਾਂਦੇ ਹਾਂ, ਆਪਾਂ ਨੂੰ ਲੱਗਦਾ ਵੀ ਠੀਕ ਹੈ ਠੀਕ ਹੈ, ਪਰ ਉਹ ਕੰਫਰਟ ਜ਼ੋਨ ਆ ਸਾਡੇ ਲਈ ਮਾਰੂ ਹੋ ਜਾਂਦਾ ਕਿਉਂਕਿ ਉਹ ਸਾਨੂੰ ਅੱਗੇ ਵਧਣ ਤੋਂ ਰੋਕ ਦਿੰਦਾ। ਜੇ ਤੁਸੀਂ ਆ ਜਿਹੜਾ ਅੱਗੇ ਵਧਣਾ ਆ, ਸੁਪਨੇ ਸੰਜੋਏ ਆ, ਤੁਸੀਂ ਆ ਜਿਹੜਾ ਆਪਣੇ ਗੋਲ ਅਚੀਵ ਕਰਨੇ ਆ, ਤਾਂ ਉਸ ਕੰਫਰਟ ਜ਼ੋਨ ਨੂੰ ਆ ਜਿਹੜਾ ਤੋੜ ਕੇ ਆ ਜਿਹੜਾ ਤੁਹਾਨੂੰ ਬਾਹਰ ਨਿਕਲਣਾ ਪਵੇਗਾ।
1: ਸ਼ਮੀ ਜੀ ਕੰਫਰਟ ਜ਼ੋਨ ਦੀ ਮੈਂ ਅੱਜ ਐਗਜ਼ਾਮਪਲ ਦਿੰਦਾ, ਆਪਾਂ 6-7 ਸਾਲ ਪਹਿਲਾਂ ਰੇਡੀਓ ਕਰਦੇ ਰਹੇ ਹਾਂ, ਔਖਾ ਹੀ ਨਹੀਂ ਲੱਗਦਾ ਕਿ ਯਾਰ 3-4 ਵਜੇ ਉੱਠਦੇ ਪਏ। ਅੱਜ ਸੱਚੀ ਗੱਲ ਆ, ਮੈਨੂੰ ਇੰਨਾ ਔਖਾ ਲੱਗਾ ਕਿ ਯਾਰ ਮੈਂ ਸੋਚਾਂ ਸ਼ਮੀ ਹੋਰੀ ਇੰਨੇ ਦੇਰ ਦੇ ਲੱਗੇ ਆ, ਜਨੂਆ ਸਾਹਿਬ ਲੱਗੇ, ਤੁਸੀਂ ਲੱਗੇ, ਸਾਰੇ ਮੀਡੀਆ ਵਾਲੇ, ਹਨਾ, ਕਿੰਨਾ ਔਖਾ ਹੈ ਉੱਠਣਾ, ਮਤਲਬ ਕੰਫਰਟ ਜ਼ੋਨ ਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ।
0: ਬਿਲਕੁਲ ਬਿਲਕੁਲ ਜੀ, ਸੋ ਰੁਟੀਨ ਬਣ ਜਾਂਦਾ ਭਾਜੀ,
1: ਤਪੱਸਿਆ ਜੀ,
0: ਤਪੱਸਿਆ,
1: ਪਿਆਰ ਪਬਲਿਕ ਨਾਲ, ਸਰੋਤਿਆਂ ਨਾਲ ਪਿਆਰ ਹੈ ਜਿਹੜਾ, ਹਨਾ, ਇਹ ਤੁਹਾਨੂੰ
0: ਖਿੱਚ ਲਿਆਉਂਦਾ,
1: ਖਿੱਚ ਲੈ ਕੇ ਆਉਂਦੀ ਹੈ।
0: ਤੇ ਬਾਕੀ ਰੰਧਾਵਾ ਸਾਹਿਬ ਇਹ ਦੇਖੋ, ਸੁਖਪਾਲ ਸਾਹਿਬ, ਕਈ ਸਾਡੇ ਜਿਹੜੇ ਵੀਰ ਭੈਣ ਇਸ ਟਾਈਮ ਆਲਰੇਡੀ ਆ ਜਿਹੜਾ ਇਹ ਕੰਮ ਸ਼ੁਰੂ ਕਰ ਲਿਆ ਆ, ਜਾਂ ਕਈਆਂ ਨੇ ਰਾਤ ਨੂੰ ਕੀਤਾ ਹੋਇਆ, ਉਹ ਸਾਡੇ ਨਾਲ ਜੁੜੇ ਹੋਏ ਆ, ਫਿਰ ਉਹਨਾਂ ਨੂੰ ਦੇਖ ਕੇ ਆਪ ਉਤਸ਼ਾਹਿਤ ਹੋ ਜਾਂਦਾ, ਉਹ ਸਾਡੇ ਤੋਂ ਵੀ ਪਹਿਲਾਂ ਉੱਠੇ ਪਏ ਆ, ਉਹ ਸਾਡੇ ਤੋਂ ਵੀ ਜ਼ਿਆਦਾ ਤਪੱਸਿਆ ਕਰ ਰਹੇ ਆ। ਹਾਂਜੀ, ਅਸੀਂ ਤਾਂ ਚਲੋ ਕਿਸੇ ਦਿਨ ਮਾੜਾ ਮੋਟਾ ਢਿੱਲੇ ਮੱਠੇ ਹੋ ਗਏ, ਸਾਡੇ ਕੋਲ ਹੈਗਾ ਬੈਕਅਪ, ਪਰ ਕਈ ਜਿਹੜੇ ਇਸ ਟਾਈਮ ਪਰਿਵਾਰ ਆ ਉਹਨਾਂ ਨੂੰ ਪਤਾ ਜੇ ਜਾਣਾ ਤੇ ਜਾਣਾ ਹੀ ਪੈਣਾ ਕੰਮ ਤੇ।
1: ਵੇਖੋ ਜੀ, ਇਹ ਭਗਤੀ ਆ, ਤੇ ਗੌਰਮੈਂਟ ਦੇ ਸਾਨੂੰ ਇਹੋ ਜਿਹੇ ਜਾਲ ਚ ਫਸਾਇਆ ਵੀ ਇਹ 8 ਤੋਂ 10 4 ਤੋਂ 12 ਸ਼ਿਫਟ ਚੋਂ ਨਿਕਲਣੀ ਨਾ, ਇਹਨਾਂ ਨੂੰ ਸੋਚਣ ਜੋਗਾ ਟਾਈਮ ਹੀ ਨਾ ਦਈਏ। ਤੇ ਬਿਲਕੁਲ ਹੁਣ ਸਾਡਾ ਸੋਚਣਾ ਬਣਦਾ, ਜੇ ਚੇਂਜ ਲਿਆਉਣੀ ਆ ਤੇ ਸਾਨੂੰ ਉਦਮ ਕਰਨਾ ਪੈਣਾ,
0: ਬਿਲਕੁਲ
1: ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪੈਣਾ।
0: ਕਿਆ ਬਾਤ ਹੈ ਜੀ, ਕਿਆ ਬਾਤ। ਅੱਛਾ, ਸਾਡੇ ਵਿੱਚੋਂ ਅੱਜ ਕੱਲ੍ਹ ਹੈ ਜਿਹੜੀ ਪੇਸ਼ੈਂਸ ਹੈ, ਜਿਹੜੀ ਉਹ ਸਬਰ ਸੰਤੋਖ ਹੈ ਜਿਹੜਾ, ਉਹ ਉੱਡ ਗਿਆ। ਹਾਂਜੀ,
1: ਉੱਡ ਗਿਆ,
0: ਪਤਾ ਨੀ ਕਿਉਂ ਉੱਡ ਗਿਆ, ਜਮੇ ਨੀ ਸਬਰ ਹੈਗਾ।
1: ਪਹਿਲਾਂ ਟਾਈਮ ਹੁੰਦਾ ਸੀਗਾ ਲੋਕਾਂ ਕੋਲ, ਹੁਣ ਸਾਡੇ ਕੋਲ ਟਾਈਮ ਹੈ ਨੀ ਆ। ਜਿਹੜੇ ਸਕੈਜੂਲ ਇੰਨਾ ਟਾਈਟ ਆ, ਭਜੇ ਭਜੇ ਆਈਦਾ, ਭਜੇ ਜਾਈਦਾ, ਘਰ ਬੱਚਿਆਂ ਦੀ ਟੈਨਸ਼ਨ, ਹਨਾ, ਘਰ ਪਰਿਵਾਰ ਵਾਲਿਆਂ ਨੂੰ, ਜੇ ਟਾਈਮ ਹੋਏ ਬੰਦਾ ਖੁਸ਼ੀ ਦੇ 4 ਪਲ ਗੱਲ ਗੱਪਾਂ ਛੱਪਾਂ, ਪਹਿਲਾਂ ਇੰਡੀਆ ਕੀ ਹੁੰਦਾ ਸੀ, ਆਪਾਂ ਟਾਈਮ ਲੱਭਦੇ ਹਾਂ ਸੱਜਣ ਵੇਲੀ ਨਾਲ ਕਿਸੇ ਨਾਲ ਬਹਿ ਕੇ ਗੱਪ ਛੱਪ ਮਾਰੀ, ਬੰਦਾ ਮਨ ਹੌਲਾ ਕਰ ਲੈਂਦਾ, ਪੇਸ਼ੈਂਸ ਆਪਣੇ ਆਪ ਰਹਿੰਦੀ ਹੈ। ਜਦੋਂ ਤੁਹਾਡਾ ਮਨ ਖੁਸ਼ ਆ, ਜਦੋਂ ਤੁਸੀਂ ਆਪਾਂ ਭੱਜਦੇ ਰਹਿੰਦੇ, ਭੱਜਣਾ ਹੱਥ ਤੋਂ ਵੀ ਵਿਹਲ ਨਹੀਂ ਮਿਲਦਾ, ਤੇ ਸਬਰ ਸੰਤੋਖ ਤਾਂ ਆਪੇ ਮੁੱਕਣਾ, ਬਾਕੀ ਪਰਮਾਤਮਾ ਦਾ ਨਾਂ ਬੜਾ ਜ਼ਰੂਰੀ ਹੈ
0: ਜੀ। ਬਿਲਕੁਲ, ਅੰਦਰੋਂ ਭਰੇ ਪੀਤੇ ਹੈ ਤੇ ਕਿ ਪਤਾ ਨਹੀਂ ਕਿੱਥੇ ਜਾ ਕੇ ਉਹ ਸਬਰ ਦਾ ਪਿਆਰ ਛਲਕ ਜਾਣਾ। ਸੋ ਇਹ ਇਸੇ ਤਰ੍ਹਾਂ ਦੀ ਹੈ ਜਿਹੜੀ ਕਿ ਖਬਰ ਹੈ, ਮੈਂ ਉਸ ਤੋਂ ਸ਼ੁਰੂਆਤ ਕਰ ਲੈਣਾ, ਉਸ ਤੋਂ ਬਾਅਦ ਸਾਡੇ ਨਾਲ ਗੁਰਦੇਵ ਭਾਜੀ ਉਹ ਵੀ ਆ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂ। ਮਿਸੀਸਾਗਾ ਦੇ ਵਿੱਚ ਪਾਰਕਿੰਗ ਸਪੋਟ ਨੂੰ ਲੈ ਕੇ ਹੋਇਆ ਝਗੜਾ ਗੰਭੀਰ ਹਿੰਸਾ ਵਿੱਚ ਉਹ ਬਦਲ ਗਈ। ਪੁਲਿਸ ਮੁਤਾਬਕ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਹੈ ਜਿਹੜਾ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ, ਜਦਕਿ ਇੱਕ ਹੋਰ ਵਿਅਕਤੀ ਦੀ ਅਟੈਂਪਟਡ ਮਰਡਰ, ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ। ਇੱਕ ਪਾਰਕਿੰਗ ਸਪੋਟ ਨੂੰ ਲੈ ਕੇ ਮਿਸੀਸਾਗਾ ਦੇ ਵਿੱਚ ਬੰਦੇ ਨੇ ਜਿਹੜਾ ਦੂਸਰੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਾਂਜੀ, ਸੋ ਇੱਕ ਪਾਰਕਿੰਗ ਸਪੋਟ ਨੂੰ ਲੈ ਕੇ ਦੇਖੋ, ਹੁਣ ਉਹ ਬੰਦਾ ਭੱਜਦਾ ਪਿਆ, ਉਸ ਟਾਈਮ ਗੁੱਸੇ ਨੂੰ ਕਾਬੂ ਕਰ ਲੈਂਦਾ, ਉਸ ਟਾਈਮ ਉਸ ਚੀਜ਼ ਤੋਂ ਪਰੇ ਚੱਲ ਜਾਂਦਾ, ਤਾਂ ਸ਼ਾਇਦ ਫਿਰ ਆਹ ਰੌਲੇ ਦੇ ਵਿੱਚ ਨਾ ਪੈਂਦਾ। ਪਾਰਕਿੰਗ ਹੈ ਜਿਹੜੀ ਕਿਤੇ ਹੋਰ ਵੀ ਮਿਲ ਸਕਦੀ ਸੀ, ਪਾਰਕਿੰਗ ਹੈ ਜਿਹੜੀ ਥੋੜ੍ਹੀ ਦੇਰ ਵੇਟ ਕਰ ਲੈਂਦਾ, ਕੋਈ ਗੱਡੀ ਨਿਕਲ ਜਾਣੀ ਸੀ ਉੱਥੇ ਆ ਜਾਣੀ ਸੀਗੀ। ਕਈ ਵਾਰ ਆਪਾਂ ਹੁੰਦੇ ਵੀ ਯਾਰ ਲਾਗੇ ਲਾਗੇ ਹੈਗੀ ਹੈ ਪਾਰਕਿੰਗ, ਇੱਥੇ ਲੈ ਲਈਏ, ਤੁਰਨਾ ਨਾ ਪਵੇ ਸਾਨੂੰ।
1: ਹੁਣ ਤੇ ਸ਼ਮੀ ਜੀ ਇੰਡੀਆ ਵੀ ਲੋਕ ਸਿਆਣੇ ਹੋ ਗਏ ਆ, ਵੱਟਦੇ ਰੌਲੇ ਤੋਂ ਬੰਦਾ ਮਰਨ ਤੱਕ ਚੱਲ ਜਾਂਦੇ, ਹੁਣ ਉੱਥੇ ਵੀ 100 ਵਾਰੀ ਸੋਚਦੇ।
0: ਜੀ ਜੀ ਜੀ ਬਿਲਕੁਲ,
1: ਗੱਲ ਉਹ ਹੀ ਫਿਰ ਆ ਜਾਂਦੀ ਹੈ ਜੀ, ਜਦੋਂ ਆਪਾਂ ਆਪਣੇ ਸੱਜਣਾ ਬੇਲੀ ਨਾਲ ਟਾਈਮ ਨਹੀਂ ਕੱਢਣਾ, ਬਾਹਰ ਮਾਹੌਲ 'ਚ ਜਾਣਾ ਹੀ ਨਹੀਂ, ਕੰਮ ਹੀ ਕੰਮ, ਫਰਸਟ੍ਰੇਸ਼ਨ ਨਿਕਲਣੀ ਤਾਂ ਹੈ ਨਾ, ਇੱਕ ਬੰਬ ਬਣ ਕੇ ਉਹ ਬਣ ਜਾਂਦਾ ਜੀ।
0: ਸਹੀ ਗੱਲ ਹੈ ਜੀ, ਇਹ ਘਟਨਾ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਸਾਡੇ ਸਮਾਜ ਦੇ ਵਿੱਚ ਬਾਕੀ ਆ ਜਿਹੜਾ ਸਬਰ ਘਟਦਾ ਜਾ ਰਿਹਾ, ਇੱਕ ਪਾਰਕਿੰਗ ਦੀ ਜਗ੍ਹਾ ਵਰਗੀ ਛੋਟੀ ਜਿਹੀ ਗੱਲ ਦੇ ਉੱਤੇ ਕਿਸੇ ਦੀ ਜਾਨ ਤੱਕ ਤੁਸੀਂ ਲੈਣ ਬਾਰੇ ਸੋਚ ਲਵੋ, ਸੋ ਇਹ ਕਿੰਨੀ ਕੁ ਸਿਆਣਪ ਹੈ। ਸੋ ਤੁਸੀਂ ਦੋਸਤੋ ਆਪਣੇ ਵਿਚਾਰ ਦੇ ਸਕਦੇ ਹੋ ਕੀ ਤੁਹਾਨੂੰ ਲੱਗਦਾ। ਕਈ ਵਾਰ ਆਪਾਂ ਸਾਡੇ ਜਿਹੜੇ ਵੀਰ ਭੈਣ ਇਸ ਟਾਈਮ ਸੁਣ ਰਹੇ ਨੇ, ਜ਼ਿਆਦਾਤਰ ਹੈ ਜਿਹੜੇ ਉਹ ਸੜਕ ਦੇ ਉੱਤੇ ਹੁੰਦੇ ਨੇ, ਹਾਂਜੀ, ਡਰਾਈਵਿੰਗ ਕਰਦੇ ਨੇ, ਕਾਫ਼ੀ ਚੀਜ਼ਾਂ ਅੱਜ ਕੱਲ੍ਹ ਆ ਜਿਹੜੀ ਡਰਾਈਵਿੰਗ ਸਕਿੱਲਸ ਹੈ ਚੇਂਜ ਹੋ ਗਏ ਨੇ, ਉੱਥੇ ਦਾ ਵੀ ਹੈ ਜਿਹੜੇ ਉਹ ਤਜਰਬੇ ਆਪਣੇ ਸਾਂਝੇ ਕਰ ਸਕਦੇ ਆ ਵੀ ਸਬਰ ਕਿੰਨਾ ਜ਼ਰੂਰੀ ਹੈ ਜਦੋਂ ਤੁਸੀਂ ਡਰਾਈਵਿੰਗ ਵੀ ਕਰਦੇ ਹੋ। ਕਈ ਵਾਰ ਆ ਜਿਹੜਾ ਤੁਸੀਂ ਸਹੀ ਹੁੰਦੇ ਹੋ, ਕੋਈ ਅਗਲਾ ਜਿਹੜਾ ਹੁੰਦਾ ਆ ਉਹਦੀ ਗਲਤੀ ਕਰਕੇ ਆ ਜਿਹੜਾ ਕਈ ਵਾਰ ਬਹੁਤ ਵੱਡਾ ਹਾਦਸਾ ਹੋ ਜਾਂਦਾ, ਪਰ ਆਪਣੀ ਸਿਆਣਪ ਦੇ ਨਾਲ ਆਪਾਂ ਉੱਥੇ ਪੇਸ਼ੈਂਸ ਦਿਖਾ ਦਿੰਦੇ ਆ ਤੇ ਉਹ ਚੀਜ਼ ਅਵਰਟ ਕਰ ਦਿੰਦੇ ਆ।
1: ਫਾਰਮੂਲਾ ਦੱਸਦੇ ਨੇ, ਜਦੋਂ ਗੁੱਸਾ ਆਏ ਥੋੜੇ ਲੰਬੇ ਸਾਹ ਲਓ, ਥੋੜੀ ਪੇਸ਼ੈਂਸ ਤੁਹਾਡੇ ਚ ਆਏ, ਹੌਸਲਾ ਆਏ, ਉਹ ਟਾਈਮ ਹੀ ਹੁੰਦਾ ਮਾੜਾ ਜੀ, ਟਾਈਮ ਟਲ ਗਿਆ ਤੇ ਤੁਸੀਂ ਕੰਟਰੋਲ ਕਰਕੇ ਤੁਸੀਂ ਜਿੱਤ ਗਏ।
0: ਇੱਕ ਬੇਟਾ ਮੇਰਾ ਉਹ ਕਹਿੰਦਾ ਹੁੰਦਾ ਜੇ ਗੁੱਸਾ ਆਵੇ, ਕਹਿੰਦਾ ਪਾਪਾ ਬਰੀਥ ਇਨ ਬਰੀਥ ਆਊਟ, ਬਰੀਥ ਇਨ ਬਰੀਥ ਆਊਟ, ਉਹੀ ਜਿਹੜੀ ਤੁਸੀਂ ਚੀਜ਼ ਕਹੀ ਹੈ। ਤੇ ਕੋਈ ਕਹਿੰਦਾ ਸਿਆਣਾ ਉਸ ਵਕਤ ਆਪਣੇ ਆਪ ਨੂੰ ਰੋਕ ਲਓ, ਉਸ ਤੋਂ ਬਾਅਦ ਫੇਰ ਜਦੋਂ ਤੁਸੀਂ ਠੰਡੇ ਪਏ ਫੇਰ ਉਸ ਗੱਲ ਦਾ ਰਿਐਕਸ਼ਨ ਦਿਓ ਤੇ ਉਹ ਰਿਐਕਸ਼ਨ ਆ ਜਿਹੜਾ ਜਿਆਦਾ ਵਧੀਆ ਹੋਵੇਗਾ।
1: ਘਬਦਾ ਜੀ ਤਤੇਗਾ ਕੋਈ ਵੀ ਗੱਲ ਮਾੜੀ,
0: ਕਿਆ ਬਾਤ,
1: ਆਪਾਂ ਸੋਚ ਵਿਚਾਰ ਕੇ ਕਰਦੇ ਹਾਂ ਹਮੇਸ਼ਾ ਉਹਦਾ ਰਿਜ਼ਲਟ ਜਿਹੜਾ ਉਹ ਪੋਜ਼ਿਟਿਵ ਹੀ ਮਿਲਦਾ।
0: ਕਿਆ ਬਾਤ ਹੈ ਰੰਧਾਵਾ ਦਾ, ਮੈਂ ਤਾਂ ਕਹਿੰਦਾ ਵੀ ਤੁਸੀਂ ਤਾਂ ਹੁਣ ਰੇਡੀਓ ਹੋਸਟ ਵੀ ਪੂਰੇ ਪਰਪੱਕ ਬਣ ਗਏ ਹੋ ਜਿਸ ਹਿਸਾਬ ਦੇ ਨਾਲ ਤੁਹਾਨੂੰ ਗੱਲਾਂ
1: ਆ ਰਹੀਆਂ। ਸਟੂਡੀਓ ਦਾ ਇਦਾਂ ਦਾ ਆ ਕੇ ਆਪਣੇ ਆਪ ਗੱਲਾਂ ਨਿਕਲਣ ਲੱਗ ਪਈਆਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨੀ ਅਰਲੀ ਅੱਜ ਉੱਠਿਆ, ਇੰਨੀ ਐਨਰਜੀ ਹੋਊਗੀ। ਪਹਿਲਾਂ ਜੰਜੂਆ ਸਾਹਿਬ ਨੂੰ ਸੁਣਿਆ ਹਨਾ, ਜਿੱਦਾਂ ਐਨਰਜੈਟਿਕ ਖੁੱਲੇ ਹਨਾ
0: ਜੀ,
1: ਹਟਦਾ ਵੀ ਇੱਕ ਘੰਟਾ ਪਹਿਲਾਂ ਆਏ ਆ ਤੇ ਔਰਾ ਸਟੂਡੀਓ ਦਾ ਇਦਾਂ।
0: ਕਿਆ ਬਾਤ ਹੈ, ਕਿਆ ਬਾਤ ਹੈ, ਜੰਜੂਆ ਸਾਹਿਬ ਦੀ ਵੀ ਪਿਕਨਿਕ ਆ ਰਹੀ ਹੈ 6 ਸਪਟੰਬਰ ਨੂੰ ਬੱਲੇ ਬੱਲੇ ਫਾਰਮ 'ਚ। ਕੱਲ੍ਹ ਕਹਿੰਦੇ ਕੀਤਾ ਉੱਥੇ ਕੰਮ ਕੀਤਾ ਉਹਨਾਂ ਨੇ, ਮਿਹਨਤ ਕਰ ਰਹੇ ਆ। ਸੋ 6 ਸਪਟੰਬਰ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਜੀ ਪਿਕਨਿਕ ਹੋਣੀ ਹੈ ਅਤੇ ਜਿੱਥੇ ਕਈ ਆ ਜਿਹੜੇ ਨਾਮਵਰ ਕਲਾਕਾਰ ਗਾਇਕ ਆ ਜਿਹੜੇ ਉਹ ਪਹੁੰਚ ਰਹੇ ਨੇ, ਰੌਣਕਾਂ ਲਾਉਣਗੇ। ਸੋ ਤੁਸੀਂ ਵੀ ਆਪਣੇ ਟੱਬਰਾਂ ਸਮੇਤ ਆ ਜਿਹੜਾ ਪਹੁੰਚਣਾ, ਕਿਉਂਕਿ ਉਹ ਲੇਬਰ ਡੇ ਲੌਂਗ ਵੀਕਐਂਡ ਵੀ ਹੈਗਾ।
1: ਅੱਛਾ, ਚਾਹ ਵੇਖੋ ਕਿੰਨਾ ਉਹਨਾਂ ਨੂੰ ਜੀ, ਇੱਦਾਂ ਆਪਾਂ ਨੂੰ ਜਿੱਦਾਂ ਤਿਉਹਾਰਾਂ ਦਾ ਚਾਹ ਨਹੀਂ ਹੁੰਦਾ ਜਾਂ ਮੇਲੇ ਦਾ ਚਾਹ ਹੁੰਦਾ ਜੀ, ਇਹਦੇ ਪਿੱਛੇ ਕਾਰਨ ਕੀ? ਪਿਆਰ ਹੈ, ਸਰੋਤਿਆਂ ਦਾ, ਪਬਲਿਕ ਦਾ ਪਿਆਰ ਹੈ, ਜਿਹੜਾ ਮਿਲਣਾ ਮੇਲ ਜੋਲ ਆ। ਜਿੱਦਾਂ ਬੰਦੇ ਦਾ ਵਿਆਹ ਨਹੀਂ ਹੁੰਦਾ ਯਾਰ, ਫਲਾਣੇ ਦਾ ਵਿਆਹ ਆ ਰਿਹਾ ਰਿਸ਼ਤੇਦਾਰੀ ਚੋਂ,
0: ਜੀ ਜੀ,
1: ਤੇ ਇੱਦਾਂ ਹੀ ਚਾਹ ਸਾਰਿਆਂ ਨੂੰ
0: ਜੀ, ਬਿਲਕੁਲ। ਸੋ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਤੇ ਨਾਲ ਇੱਕ ਹੋਰ ਐਡ ਕਰ ਲੈਣਾ, ਟਰੰਪ ਸਾਹਿਬ ਨੇ ਆ ਜਿਹੜਾ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਕਰਤਾ ਭਾਜੀ, ਠੀਕ ਹੈ। ਕਹਿੰਦੇ ਕਈ ਗੂਗਲ ਮੈਪਸ ਨੇ ਆ ਜਿਹੜੀ ਅਪਡੇਟ ਵੀ ਕਰ ਦਿੱਤਾ ਉਹਦੇ 'ਚ ਲੇਕ। ਹੋਰ ਤਾਂ ਦੱਸੋ, ਸਾਡੀ ਜਿਹੜੀ ਇੱਥੇ ਹੈ ਮੈਟਰੋ ਲਿੰਕਸ ਜਾਂ ਹੋਰ ਕਈ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਵੀ ਲੇਕ ਅਮੈਰੀਕਾ ਸ਼ੋ ਹੋਣ ਲੱਗ ਪਿਆ। ਸੋ ਹੁਣ

0: ਸੱਪ ਲੜੇ ਤਾਂ ਯਾਰ ਕਿਹਨੂੰ ਚੜੇ, ਅਤੇ ਹੋਣਾ ਵੀ ਇੱਦਾਂ ਹੀ ਚਾਹੀਦਾ ਸ਼ਾਇਦ। ਜਿਹੜਾ ਬੰਦਾ ਹੁਣ ਪਿਆਰ ਵਾਲੀ ਲੈਂਗੁਏਜ ਨਹੀਂ ਸਮਝਦਾ ਉਹਦਾ ਨਾ ਉੱਦਾਂ ਦੀ ਲੈਂਗੁਏਜ ਹੀ ਯੂਜ਼ ਕਰਨੀ ਪਏਗੀ, ਬਟ ਬਾਕੀ ਪਿਸ ਤਾਂ ਆਮ ਲੋਕ ਰਹੇ ਆ ਜੀ।
1: ਬਿਲਕੁਲ,
0: ਦੋਨਾਂ ਕੰਟਰੀ ਜਿੱਦਬਾਜ਼ੀ 'ਚ, ਈਗੋ ਪ੍ਰੋਬਲਮ ਕਹਿ ਲਓ, ਕੁਛ ਕਹਿ ਲਓ, ਜਾਂ ਇਹ ਬਿਜ਼ਨਸ ਕਹਿ ਲਓ, ਕੀ ਫਿਊਚਰ ਦਾ ਬਿਜ਼ਨਸ ਇਹ ਤੈਅ ਕਰ ਰਹੇ, ਸੈੱਟ ਕਰ ਰਹੇ, ਪਰ ਔਖਾ ਕੌਣ ਹੋ ਰਿਹਾ? ਗੈਸ ਕਿਹਨੂੰ ਮਹਿੰਗੀ ਮਿਲ ਰਹੀ,
1: ਉਹ ਤਾਂ ਕੰਜ਼ਿਊਮਰ ਆਮ,
0: ਟੈਕਸ ਕਿਹਨੂੰ ਲੱਗ ਰਹੇ? ਇਹਨਾਂ ਦੋਨਾਂ ਕਹਿੰਦੇ ਨਾ ਬੁੱਲ ਦੀ ਲੜਾਈ 'ਚ ਪਿਸ ਪਿੜ ਕੌਣ ਰਿਹਾ? ਆਮ ਜਨਤਾ।
1: ਦੇਖੋ ਆਟੇ ਦੇ ਨਾਲ ਕਹਿੰਦੇ ਘੁਣ ਵੀ ਪਿਸਦਾ ਵੇ, ਇਸ ਵਾਰ ਮੈਨੂੰ ਘੁਣ ਜ਼ਿਆਦਾ ਹੀ ਹੋਇਆ ਹੈ,
0: ਜ਼ਿਆਦਾ ਹੋ ਰਿਹਾ ਜੀ।
1: ਪਰ ਦੇਖੋ ਕਈ ਕਹਿ ਰਹੇ ਆ ਵੀ ਸਿਆਣਪ ਦੇ ਨਾਲ ਚੱਲਣਾ ਚਾਹੀਦਾ, ਜੇ ਇੱਕ ਪਾਸੇ ਬੰਦਾ ਇੱਦਾਂ ਦਾ ਆ ਤਾਂ ਆਪ ਨੂੰ ਆ ਜਿਹੜਾ ਥੋੜ੍ਹਾ ਜਿਹਾ ਝੁੱਕ ਜਾਣਾ ਚਾਹੀਦਾ। ਇੱਕ ਗਧੇ ਅਤੇ ਕਹਿ ਲਓ ਵੀ ਚੀਤੇ ਦੀ ਬਹਿਸ ਹੋ ਗਈ। ਗਧਾ ਕਹਿੰਦਾ ਵੀ ਅਸਮਾਨ ਆ ਜਿਹੜਾ ਉਹ ਕਾਲਾ ਹੁੰਦਾ
0: ਜੀ,
1: ਚੀਤਾ ਕਹਿੰਦਾ ਅਸਮਾਨ ਕਿਹਦਾ ਕਾਲਾ ਹੁੰਦਾ, ਅਸਮਾਨ ਤਾਂ ਨੀਲਾ ਹੁੰਦਾ। ਚਲੋ ਉਹ ਬਹਿਸ ਆ ਜਿਹੜੀ ਜੰਗਲ ਦੇ ਰਾਜੇ ਸ਼ੇਰ ਕੋਲ ਪਹੁੰਚ ਗਈ। ਸ਼ੇਰ ਰਾਜਾ ਕਹਿੰਦਾ ਚੀਤੇ ਨੂੰ 6 ਮਹੀਨੇ ਦੀ ਸਜ਼ਾ ਦੇ ਦਿਓ। ਚੀਤਾ ਕਹਿੰਦਾ ਮਾਈ ਬਾਪ ਮੈਂ ਤਾਂ ਸਹੀ ਬੋਲ ਰਿਹਾ, ਅਸਮਾਨ ਤਾਂ ਨੀਲਾ ਹੁੰਦਾ, ਪਰ ਇਹ ਗਲਤ ਬੋਲ ਰਿਹਾ, ਇਹ ਕਹਿ ਰਿਹਾ ਵੀ ਗਲਤ ਫਾਲਸ ਇਨਫੋਰਮੇਸ਼ਨ ਫੈਲਾ ਰਿਹਾ ਵੀ ਅਸਮਾਨ ਕਾਲਾ ਹੁੰਦਾ। ਉਹ ਕਹਿੰਦਾ ਇਹ ਤਾਂ ਸਾਰਿਆਂ ਨੂੰ ਵੀ ਪਤਾ ਆ ਵੀ ਕੀ ਹੁੰਦਾ ਆ, ਪਰ ਤੇਰੀ ਗਲਤੀ ਇਹ ਤੂੰ ਗਧੇ ਨਾਲ ਬਹਿਸ ਕਰਦਾ,
0: ਮੂਰਖ ਦੇ ਨਾਲ ਮੂਰਖ ਹੋਣਾ ਮੂਰਖਤਾ ਜੀ।
1: ਹਾਂ ਬਿਲਕੁਲ। ਸੋ ਦੋਸਤੋ ਤੁਸੀਂ ਆ ਜਿਹੜਾ ਕੋਈ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਣੀ ਆ, ਸਟੂਡੀਓ ਦਾ ਨੰਬਰ 905-673-3337 9055-673-3337 'ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। 905-673-3337 'ਤੇ ਕਾਲ ਕਰ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਦੋ ਕੁ ਖਬਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਫਿਲਹਾਲ। ਇੱਕ ਤਾਂ ਜੋ ਪਾਰਕਿੰਗ ਨੂੰ ਲੈ ਕੇ ਮਿਸੀਸਾਗਾ ਦੇ ਵਿੱਚ, ਹਾਂਜੀ, ਦੋ ਧਿਰਾਂ ਦੇ ਵਿਚਕਾਰ ਜਿਹੜੀ ਲੜਾਈ ਹੋਈ ਹੈ, ਅਤੇ ਇੱਥੋਂ ਤੱਕ ਲੜਾਈ ਹੋ ਗਈ ਵੀ ਇੱਕ ਬੰਦੇ ਨੂੰ ਇਸ ਟਾਈਮ ਪੁਲਿਸ ਭਾਲ ਰਹੀ ਹੈ ਕਿਉਂਕਿ ਉਹਨੇ ਦੂਸਰੇ 'ਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਹਾਡੇ ਨਾਲ ਵੀ ਕਦੇ ਇਹੋ ਜਿਹਾ, ਫਿਰ ਤੁਸੀਂ ਵੀ ਆਲੇ ਦੁਆਲੇ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਦੇਖੀ ਹੈ ਵੀ ਤੁਹਾਨੂੰ ਲੱਗਦਾ ਪਿਆ ਵੀ ਸਾਡੇ ਦੇ ਵਿੱਚ ਹੁਣ ਸਬਰ ਸੰਤੋਖ ਹੈ ਜਿਹੜਾ ਉੱਡਦਾ ਜਾ ਰਿਹਾ, ਡਰਾਈਵਿੰਗ ਵੇਲੇ ਕੋਈ ਤੁਹਾਡੇ ਨਾਲ ਇਹੋ ਜਿਹਾ ਤਜਰਬਾ ਹੋਇਆ ਹੋਵੇ ਤਾਂ ਜ਼ਰੂਰ ਹੈ ਜਿਹੜਾ ਸਾਂਝ ਪਈ ਹੋ, ਅਤੇ ਉਹਦਾ ਜਿੱਦਾਂ ਆਪਣੇ ਸੁਖਪਾਲ ਭਾਅ ਜੀ ਹੋਣਾਂ ਨੇ ਦੱਸਿਆ ਵੀ ਅਸੀਂ ਆ ਅੰਦਰੋਂ ਹੀ ਭਰੇ ਪੀਤੇ ਹਾਂ, ਕਿਸੇ ਦੇ ਨਾਲ ਖੁੱਲ੍ਹ ਕੇ ਬੈਠਦੇ ਨਹੀਂ, ਅੱਜ ਕੱਲ੍ਹ ਇਕੱਲੇ ਇਕੱਲੇ ਰਹਿਣ ਲੱਗ ਪਏ। ਇੱਕ ਸਮਾਰਟਫੋਨ ਨੇ ਬਹੁਤ ਸਾਡਾ ਟਾਈਮ ਖਾ ਲਿਆ ਜੀ,
0: ਖਾ ਲਿਆ ਜੀ। ਪਰਿਵਾਰ ਦੇ ਮੈਂਬਰ ਬੈਠੇ, 5 ਜਣੇ ਸਾਰੇ ਆਪਣੇ ਫੋਨ 'ਤੇ ਲੱਗਾ
1: ਬੈਠੇ, ਭਾਵੇਂ ਲਾਗੇ ਲੱਗ ਗਿਆ ਪਰ ਮੈਂਟਲੀ ਬਹੁਤ ਦੂਰ ਬੈਠੇ ਨੇ, ਕੋਈ ਕਿਤੇ ਕੋਈ ਕਿਤੇ।
0: ਇੱਕ ਮੈਂ ਕਿਸੇ ਨੂੰ ਸੁਣ ਰਿਹਾ ਸੀ, ਕਹਿੰਦੇ ਜੀ ਪਿਛਲੇ ਸਾਨੂੰ 2020-2019 ਤੋਂ ਬਾਅਦ ਜਿਹੜਾ ਸਮਾਰਟਫੋਨ ਦਾ ਦੌਰ ਜ਼ਿਆਦਾ ਵਧਿਆ, ਸੋਸ਼ਲ ਮੀਡੀਆ ਦਾ ਦੌਰ ਜ਼ਿਆਦਾ ਵਧਿਆ, ਸਾਨੂੰ ਉਹ 6-7 ਸਾਲ ਦਾ ਜਿਹੜਾ ਟਾਈਮ ਸਪੈਮ ਹੈ ਪਤਾ ਨਹੀਂ ਲੱਗਾ। ਸਾਡੇ ਕੋਲ 2019 ਤੋਂ ਪਹਿਲਾਂ, 2020 ਤੋਂ ਪਹਿਲਾਂ ਯਾਦਾਂ ਹੈਗੀਆਂ ਨੇ, ਪਰ ਜੇ ਆਪਾਂ 6 ਸਾਲ ਕਹਿੰਦੇ ਯਾਰ ਇਹ ਕਿੱਦਾਂ ਲੰਘੇ, ਕਿੱਥੇ ਗਏ, ਕਿਉਂ? ਕਿਉਂਕਿ ਇਹ ਕਿਸੇ ਨੂੰ ਟਾਈਮ ਹੀ ਨਹੀਂ ਦਿੱਤਾ, ਠੀਕ ਹੈ, ਇਹ ਆਪਣੇ ਸੱਜਣ ਭਰਾ ਕੋਲ ਜਾ ਕੇ ਬੈਠੇ ਨਹੀਂ, ਗੈਦਰਿੰਗ ਨਹੀਂ ਕੀਤੀ, ਪਬਲਿਕਲੀ ਮੇਲਿਆਂ 'ਚ ਨਹੀਂ ਗਏ, ਹਨਾ,
1: ਇਨਸਾਨ ਦੇ ਨਾਲ ਉਨਾ ਨੀ ਜੁੜ ਸਕਿਆ ਜਿੰਨਾ ਜੁੜਨਾ ਚਾਹੀਦਾ ਸੀ।
0: ਬੈਨੀਫਿਟ ਕਿਹਨੂੰ ਹੋਇਆ? ਇਹ ਬਿਜ਼ਨਸਮੈਨ ਜਿਨ੍ਹਾਂ ਨੇ ਐਪਸ ਬਣਾਈਆਂ, ਫੇਸਬੁੱਕ ਮਾਰਕੀਟ ਪਲੇਸ, ਟਿਕਟੋਕ, ਇੰਸਟਾਗ੍ਰਾਮ
1: ਜੀ,
0: ਇਹਨਾਂ ਨੂੰ ਕਿੰਨਾ ਰੈਵਨਿਊ ਜਾ ਰਿਹਾ?
1: ਬਿਲਕੁਲ ਬਿਲਕੁਲ,
0: ਟੁੱਟ ਕੌਣ ਗਿਆ? ਅਸੀਂ ਆਪਣੀ ਜੜ੍ਹਾਂ ਤੋਂ ਟੁੱਟ ਗਏ।
1: ਸੋ ਦੋਸਤੋ ਤੁਸੀਂ ਕੋਈ ਆਪਣੇ ਸਾਂਝ ਪਾਉਣਾ ਚਾਹੁੰਦੇ ਹੋ ਸਟੂਡੀਓ 'ਚ ਸਾਡੇ ਨਾਲ ਜੁੜ ਸਕਦੇ ਹੋ 905-673-3337 ਦੇ ਉੱਤੇ, ਅਤੇ ਅੱਜ ਸਾਡੇ ਨਾਲ ਫੋਨ ਦੇ ਜ਼ਰੀਏ ਵੀ ਇੱਕ ਮਹਿਮਾਨ ਜੁੜਨਗੇ, ਕਿਉਂਕਿ ਜਿੱਦਾਂ ਇਲੈਕਸ਼ਨਸ ਹੈ, ਸੋਮਵਾਰ ਨੂੰ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਦੀ, ਅਤੇ ਉਹਨਾਂ ਦੀ ਕਿੱਦਾਂ ਦੀ ਕੰਪੇਨ ਚੱਲ ਰਹੀ ਹੈ। ਸੋ ਬੜੀ ਜਲਦੀ ਹੈ ਜਿਹੜਾ ਉਹਨਾਂ ਦੇ ਨਾਲ ਵੀ ਅਸੀਂ ਜੁੜਾਂਗੇ। ਸਾਡੇ ਨਾਲ ਗੁਰਦੇਵ ਭਾਅ ਜੀ ਵੀ ਹੈ ਜਿਹੜੇ ਆ ਚੁੱਕੇ ਨੇ। ਕੋਈ ਵੀ ਲਾਈਫ ਇੰਸ਼ੋਰੈਂਸ ਤੁਸੀਂ ਆ ਜਿਹੜਾ ਕਰਨਾ ਆ, ਅਤੇ ਮਤਲਬ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਸੀਂ ਆ ਜਿਹੜਾ ਲਾਈਫ ਇੰਸ਼ੋਰੈਂਸ ਦੇ ਕੋਈ ਵੀ ਪਲਾਨ ਜਿਹੜੇ ਲੈਣੇ ਆ, ਉਹ ਗੁਰਦੇਵ ਭਾਅ ਜੀ ਹੋਣੀ ਬਹੁਤ ਵੱਡਾ ਨਾਮ ਹੈ, ਕਾਫੀ ਦੇਰ ਤੋਂ ਆ ਜਿਹੜੇ ਇਸ ਫੀਲਡ ਦੇ ਵਿੱਚ ਐਕਟਿਵ ਨੇ। ਸੋ ਉੱਦਾਂ ਵੀ ਆ, ਜਦੋਂ ਵੀ ਭਾਅ ਜੀ ਹੋਣਾਂ ਨਾਲ ਮਿਲਦੇ ਆ, ਬੜਾ ਹੀ ਮਿਲਣਸਾਰ ਸੁਭਾਅ ਭਾਅ ਜੀ ਹੋਣਾਂ ਦਾ। ਹਾਂਜੀ, ਸਟੂਡੀਓ ਦੇ ਵਿੱਚ ਪਹੁੰਚੇ, ਉਹ ਦਮਾਲਾ ਸਜਾਇਆ, ਪ੍ਰਕਾਸ਼ ਕੀਤੀ ਦਾੜੀ, ਆਪਣੇ ਆਪ ਦੇ ਵਿੱਚ ਕਿਆ ਬਾਤ ਹੈ,
0: ਕਿਆ ਐਂਟਰੈਂਸ ਪਤਾ ਲੱਗ ਗਿਆ।
1: ਮੈਂ ਕਹਿੰਦਾ ਇਹ ਪੋਜ਼ਿਟਿਵ ਪੋਜ਼ਿਟਿਵ ਹੋਇਆ ਪਿਆ ਕੰਮ। ਹਾਂਜੀ, ਦੋ ਇਹੋ ਜਿਹੀਆਂ ਸ਼ਖਸੀਅਤਾਂ ਆਈਆਂ ਜੀ, ਵੈਲਕਮ ਗੁਰਦੇਵ ਭਾਅ ਜੀ।
2: ਗੁੱਡ ਮਾਰਨਿੰਗ ਜੀ, ਪਹਿਲਾਂ ਮੇਰੇ ਵੱਲੋਂ ਸ਼ਮੀ
3: ਭੱਟਲ ਜੀ ਦਾ ਅਤੇ 5Z ਟੀਮ ਦਾ ਆਪਾਂ ਧੰਨਵਾਦ ਕਰਦੇ ਹਾਂ। ਉਹ ਸਾਨੂੰ ਇਸ ਪਲੇਟਫਾਰਮ 'ਤੇ ਮੌਕਾ ਦਿੰਦੇ ਰਹਿੰਦੇ ਆ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਈ ਵੀ ਇੰਸ਼ੋਰੈਂਸ ਬਾਰੇ ਇਨਕੁਆਇਰੀ ਕਰਨੀ ਮੈਨੂੰ ਕਾਲ ਕਰ ਸਕਦੇ ਆ 416-843-5453। ਥੈਂਕ ਯੂ
1: ਜੀ। ਜੀ ਬਿਲਕੁਲ ਜੀ ਬਿਲਦੀ ਗੱਲ ਗੁਰਦੇਵ ਭਾਅ ਜੀ ਹੋਣੀ ਆ ਜਿਹੜਾ ਲਾਈਫ ਇੰਸ਼ੋਰੈਂਸ, ਦੋਸਤੋ ਹਮੇਸ਼ਾ ਮੈਂ ਕਹਿੰਦਾ ਹੁੰਦਾ ਬੜਾ ਇੰਪੋਰਟੈਂਟ ਪ੍ਰੋਡਕਟ ਹੈ।

0: ਚਲੋ ਇਹਦੇ ਡੈਥ ਬੈਨੀਫਿਟ ਨਹੀਂ, ਆਪਾਂ ਲਿਵਿੰਗ ਬੈਨੀਫਿਟ ਦੀ ਗੱਲ ਕਰਦੇ ਹਾਂ ਜੀ। ਸੋ ਕਈ ਇਹੋ ਜਿਹੇ ਪਲਾਨ ਹੈ ਜਿਹਨਾਂ 'ਤੇ ਤੁਸੀਂ ਲਿਵਿੰਗ ਬੈਨੀਫਿਟ, ਇੱਕ ਤੁਹਾਡਾ ਸੇਵਿੰਗਸ ਵੀ ਹੁੰਦੀ ਹੈ ਅਤੇ ਨਾਲ ਦੀ ਨਾਲ ਇੱਕ ਰਾਈਡਰ ਵੀ ਇਹੋ ਜਿਹਾ ਪਾ ਸਕਦੇ। ਬਾਈ ਚਾਂਸ ਤੁਸੀਂ ਕੋਈ ਕਲੇਮ ਨਹੀਂ ਲੈਂਦੇ, ਤੁਸੀਂ ਸਾਰੇ ਜਿਹੜੇ ਪ੍ਰੀਮੀਅਮ ਦਿੱਤਾ ਉਹ ਤੁਸੀਂ ਵਾਪਸ ਵੀ ਲੈ ਸਕਦੇ। ਗੁਰਦੇਵ ਭਾਜੀ ਇੱਕ ਵਾਰ ਨੰਬਰ ਹੈ ਜਿਹੜਾ ਜ਼ਰੂਰ ਦੇ ਦਿਓ।
1: ਹਾਂਜੀ, ਨੰਬਰ ਹੈ ਜੀ 416-843-5456। ਕੋਈ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਆ, ਗੁਰਦੇਵ ਸੱਜਣ 416-843-5456। ਥੈਂਕ ਯੂ
0: ਜੀ, ਬਿਲਕੁਲ ਜੀ 5523 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਦੋਸਤੋ ਆਓ, ਸਾਡੇ ਨਾਲ ਮਿਲਦਾ ਢਿੱਲੋਂ ਸਾਹਿਬ ਵੀ ਹੈ ਜਿਹੜੇ ਵਾਰਡ 9-10 ਤੋਂ ਜਿਹੜੇ ਰੀਜਨਲ ਕੌਂਸਲਰ ਵਾਸਤੇ ਆ ਜਿਹੜੇ ਲੜ ਰਹੇ ਨੇ, ਉਹ ਵੀ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਕਾਲਸ ਤੁਹਾਡੀਆਂ ਜਿਹੜੀਆਂ ਲਾਈਨਸ ਫਲੈਸ਼ ਕਰਨ ਲੱਗ ਪਏ, ਜਲਦੀ ਜਲਦੀ ਆਪਾਂ ਲੈ ਕੇ ਫਿਰ ਢਿੱਲੋਂ ਸਾਹਿਬ ਨਾਲ ਵੀ ਗੱਲ ਕਰਨੀ ਹੈ। 2232। ਸਰ ਵਰਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਬਾਈ, ਤੁਸੀਂ ਸੁਣਾਓ।
2: ਬਸ ਠੀਕ ਠਾਕ ਆ, ਮੇਰੇ ਨਾਲ ਪ੍ਰੀਮੀਅਮ ਆਊਟਲੈਟ ਹੋਈ ਸੀ ਇੱਕ ਵਾਰੀ।
0: ਅੱਛਾ ਜੀ।
2: ਮੈਂ ਆਪਣੇ ਗੱਡੀ ਲਾਉਣ ਨੂੰ ਖੜਾ ਸੀਗਾ, ਉਹ ਬੰਦੇ ਨੇ ਨਿਕਲਣਾ ਸੀਗਾ ਤੇ ਮੇਰੇ ਸਾਹਮਣੇ ਵੀ ਇੱਕ ਉਹ ਵੀ ਆਪਣੀ ਫੈਮਿਲੀ ਖੜੀ ਸੀ, ਉਹ ਉਦਾਂ ਖੜ ਗਈ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਉਹ ਕੱਢ ਰਹੇ ਨੇ ਲਾਉਣੀ ਹੈ ਹਨਾ। ਉਹਦੇ ਮਗਰ ਇੱਕ ਹੋਰ ਗੱਡੀ ਖੜੀ ਸੀਗੀ, ਜਦੋਂ ਮੈਂ ਗੱਡੀ ਆਪਦੀ ਲਾ ਲਈ ਤਾਂ ਉਹ ਜਿਹੜੀ ਮੇਰੇ ਸਾਹਮਣੇ ਫੈਮਿਲੀ ਖੜੀ ਸੀ ਉਹਦੇ ਮਗਰ ਜਿਹੜੀ ਗੱਡੀ ਖੜੀ ਸੀ ਉਹ 'ਚ ਉਤਰ ਕੇ ਇੱਕ ਬੰਦਾ ਆਇਆ, ਉਹ ਕਹਿੰਦਾ ਭਾਈ ਤੁਸੀਂ ਆਪਦੀ ਗੱਡੀ ਕੱਢੋ, ਇੱਥੇ ਮੇਰਿਆ ਮਤਲਬ ਕਿ ਜਾਣ ਪਛਾਣ ਮੇਰਾ ਫਰੈਂਡ ਸੀ, ਉਹਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਉੱਥੋਂ ਗੱਡੀ ਕੱਢਣੀ ਹੈ ਤੂੰ ਉੱਥੇ ਗੱਡੀ ਲਾ ਲਈ। ਠੀਕ ਹੈ ਕਹਿੰਦਾ
0: ਜੀ।
2: ਮੈਂ ਕਿਹਾ ਭਰਾਵਾ ਇਹ ਪ੍ਰਾਈਵੇਟ ਪਾਰਕਿੰਗ ਆ, ਇਹ ਇੱਥੇ ਪ੍ਰੀਮੀਅਮ ਆਊਟਲੈਟ ਦੀ ਪਾਰਕਿੰਗ ਆ, ਇੰਡੀਆ ਵਾਲਾ ਕੰਮ ਨਹੀਂ ਹੈਗਾ। ਮੈਨੂੰ ਕਹਿੰਦਾ ਨਹੀਂ ਤੂੰ ਕੱਢ ਹਨਾ। ਤੇ ਫਿਰ ਦੋ ਕੁ ਮਿੰਟ ਤਾਂ ਮੈਂ ਸੋਚਿਆ ਪਿਆ, ਮੇਰੇ ਨਾਲ ਮੇਰੀ ਵਾਈਫ ਸੀ ਹਨਾ, ਹੁਣ ਮੈਂ ਕਿਹਾ ਵੀ ਵਾਈਫ ਵੀ ਕਹਿੰਦੀ ਆ ਤੁਸੀਂ ਕਈ ਵਾਰੀ ਗੁੱਸੇ ਗਰਮ ਹੋ ਜਾਂਦੇ ਹੋ ਨਾ ਛੇਤੀ।
0: ਜੀ ਜੀ।
2: ਤੇ ਮੈਂ ਸੋਚਿਆ ਵੀ ਹੁਣ ਮੇਰਾ ਇਹਦੇ ਨਾਲ ਪੰਗਾ ਜ਼ਰੂਰ ਪਊ। ਤੇ ਫਿਰ ਜਦੋਂ ਹਟਿਆ ਨੀ, ਮੈਂ ਕਹਿੰਦਾ ਆਪਣੇ ਕਿੰਦਾ ਵਿੰਡੋ ਇੱਕਦਮ ਡੋਰ ਮਾਰੀ ਇੱਕ ਨਾ, ਬਾਹਰ ਖੋਲ ਲਈ ਆਪਦੀ ਹਨਾ, ਮੈਂ ਅੰਦਰ ਹੀ ਬੈਠਾ ਹੀ ਗੱਡੀ।
0: ਜੀ ਜੀ।
2: ਤੇ ਮੈਂ ਫਿਰ ਆ ਗਿਆ ਨਿਕਲ ਕੇ ਬਾਹਰ, ਫਿਰ ਮੈਂ ਉਹਨੂੰ ਧੱਕਾ ਮਾਰਿਆ, ਫਿਰ ਉਹ ਮੇਰੀ ਵਾਈਫ ਨੂੰ ਕਹਿੰਦਾ ਦੇਖੋ ਜੀ ਤੁਸੀਂ ਧੱਕਾ ਮਾਰਦਾ ਹੈ ਮੈਨੂੰ ਹਨਾ, ਉਹ ਕਹਿੰਦੀ ਵੀ ਤੂੰ ਪੰਗਾ ਕਿਉਂ ਲੈਣਾ ਫਿਰ ਹਨਾ। ਜਨ ਨੂੰ ਕਿਤੇ ਭਾਜੀ ਆਪਣੇ ਕੁਦਰਤ ਤੋਂ ਉਹ ਬੰਦੇ ਵੀ ਨਿਕਲ ਕੇ ਆ ਗਏ ਆਪਣੇ ਜਿਹੜੇ ਮੇਰੇ ਸਾਹਮਣੇ, ਉਹ ਕਹਿੰਦੇ ਇਹਦੀ ਇਹਨੇ ਰਾਈਟ ਬਣਦਾ ਸੀ, ਉਹਨੇ ਲਾ ਲਈ ਪਾਰਕਿੰਗ, ਤੂੰ ਕਿਵੇਂ ਕਹੂ? ਕਹਿੰਦਾ ਮੇਰਾ ਜਾਣ ਪਛਾਣ ਵਾਲਾ ਸੀ, ਉਹਨੇ ਮੈਨੂੰ ਫੋਨ ਕੀਤਾ ਮੈਂ ਲਾਉਣੀ ਹੈ ਇੱਥੇ ਹਨਾ। ਉਧਰੋਂ ਜਨ ਨੂੰ ਭਾਜੀ ਉਹ ਕਿਤੇ ਕੁਦਰਤ ਤੋਂ ਆਪਣੇ 3-4 ਸਿਕਿਉਰਟੀ ਵਾਲੇ ਸੀ, ਉਹਨਾਂ ਨੇ ਦੇਖਿਆ ਉਹ ਆ ਗਏ, ਉਹਨਾਂ ਨੇ ਸਾਨੂੰ ਦੋਨਾਂ ਨੂੰ ਪੁੱਛਿਆ ਤੇ ਉਹ ਬੰਦੇ ਕਹਿੰਦਾ ਨਹੀਂ ਜੀ ਇਹਨਾਂ ਦਾ ਰਾਈਟ ਬਣਦਾ ਸੀ, ਇਹਨੇ ਲਾਉਣੀ ਸੀ ਪਾਰਕਿੰਗ। ਉਹਨਾਂ ਨੇ ਫਿਰ ਉਹਦੀ ਗੱਡੀ ਬਾਉਂਡ ਕਰ ਲਈ, ਉੱਥੇ ਲੈ ਗਏ ਉਹਨੂੰ, ਫਿਰ ਪਤਾ ਨੀ ਬਾਅਦ ਵਿੱਚ ਮੈਨੂੰ ਕਹਿੰਦੇ ਭਾਜੀ ਤੁਸੀਂ ਜਾ ਕੇ ਸ਼ੋਪਿੰਗ ਕਰੋ, ਤੁਸੀਂ ਦੱਸੋ ਵੀ ਇਹ ਬਣਦੀ ਹੈ ਤੁਖ ਵੀ ਤੂੰ ਮੈਨੂੰ ਕਿਸੇ ਨੇ ਫੋਨ ਕੀਤਾ ਤੇ ਤੂੰ ਬਾਹਰ ਗੱਡੀ ਕੱਢ ਮੈਂ ਇੱਥੇ ਗੱਡੀ ਲਾਉਣੀ, ਉਹ ਵੀ ਤੀਜੇ ਬੰਦਾ ਕਹੇ ਜਾ ਕੇ। ਇੱਕ ਨੀ ਇੱਕ ਵਾਰੀ ਮੇਰੀ ਵਾਈ ਬੇਟੀ ਆਉਂਦੀ ਸੀ ਆਪਣੇ ਕਹਿੰਦਾ ਹਾਈਵੇ 10 ਐਂਡ ਬੁਵੇੜ ਤੇ, ਉੱਥੋਂ ਕਹਿੰਦਾ ਆਪਾਂ ਜਦੋਂ ਹਾਈਵੇ 10 ਨੂੰ ਪੈਂਦੇ ਹਾਂ ਆਪਣੇ ਕਹਿੰਦਾ ਉੱਥੇ ਦੋ ਲਾਈਨਾਂ ਆਪਣੇ ਲੈਫਟ ਮੁੜਦੀਆਂ ਨੇ, ਸਿਗਨਲ ਆਉਂਦਾ ਤੁਹਾਨੂੰ ਹਨਾ।
0: ਜੀ ਜੀ।
2: ਉਹਨੇ ਕਹਿੰਦਾ ਲੈਫਟ ਲੈਣੀ ਸੀ ਮਤਲਬ ਕਿ ਉੱਥੇ, ਮਗਰ ਉਹਦੇ ਇੱਕ ਹੋਰ ਗੱਡੀ ਸੀ ਉਹ ਚ ਵੀ ਦੋ ਮੁੰਡੇ ਬੈਠੇ ਸੀ ਹਨਾ, ਤੇ ਉਹਨੇ ਹੁਣ ਤੁਹਾਨੂੰ ਪਤਾ ਵੀ ਇਧਰਲੇ ਬੱਚੇ ਪੱਕੇ ਨੇ ਅਸੂਲਾਂ ਦੇ, ਉਹਨੇ ਉਹ ਜੈਲੋ ਲਾਈਟ ਹੋਈ ਤੇ ਉਹਨੇ ਗੱਡੀ ਰੋਕ ਲਈ, ਤੇ ਉਹਦੇ ਮਗਰ ਜਿਹੜੀ ਗੱਡੀ ਸੀ ਉਹਨੇ ਉਹ ਚ ਉਤਰ ਕੇ ਆਇਆ ਉਹ ਮੁੰਡਾ, ਉਹ ਕਹਿੰਦਾ ਵੀ ਤੂੰ ਗੱਡੀ ਰੋਕੀਗਾ ਤੇ ਤੂੰ ਕੱਢ ਲੈਣੀ ਸੀ ਆਪਦੀ ਗੱਡੀ ਹਨਾ। ਉਹ ਕਹਿੰਦੇ ਵੀ ਤੂੰ ਤੇਰਾ ਦਿਮਾਗ ਖਰਾਬ ਆ, ਮੇਰੀ ਬੇਟੀ ਕਹਿੰਦੀ ਵੀ ਤੂੰ ਆਪਣੇ ਦੇਖ ਨੀ ਸਕਦਾ ਯੂ ਡੰਬ ਨਾ, ਤੇ ਉਹ ਵੀ ਮੈਂ ਗੱਡੀ ਤੂੰ ਸਾਹਮਣੇ ਰੈਡ ਲਾਈਟਾਂ ਹੋ ਗਈਆਂ ਮੈਂ ਰੋਕ ਲਈ ਗੱਡੀ, ਬਰਾਬਰ ਤੇ ਗੋਰਾ ਵੀ ਹੈ, ਉਹ ਕਹਿੰਦਾ ਸ਼ੀਜ ਰਾਈਟ, ਕਹਿੰਦਾ ਮੈਂ ਵੀ ਰੋਕੀ ਆ ਕਹਿੰਦਾ। ਠੀਕ ਹੈ ਕਹਿੰਦਾ ਉੱਥੋਂ ਜਗ੍ਹਾ ਜਾਨੂ ਨੇ ਕਹਿੰਦੇ ਉੱਥੇ ਟਿਮ ਹਾਰਡਨ ਚ ਵੜਨਾ ਸੀ, ਨਾਲ ਹੀ ਉਹ ਟਿਮ ਹਾਰਡਨ ਸਾਹਮਣੇ ਉਹ ਟਿਮ ਹਾਰਡਨ ਮਗਰ ਹੀ ਉਹਨਾਂ ਨੇ ਬਾਲ ਲਈ ਗੱਡੀ ਹਨਾ। ਜਦੋਂ ਉਹਨੇ ਟਿਮ ਮੈਨੂੰ ਉਹਨੇ ਜਦੀ ਫੋਨ ਕਰ ਦਿੱਤਾ ਆਪਣੇ ਡੈਡੀ ਦੋ ਮੁੰਡੇ ਨੇ ਇੱਦਾਂ, ਸਾਡਾ ਘਰ ਨੇੜੀ ਆ ਬਿਲਕੁਲ, ਇੱਥੋਂ ਮੇਰਾ ਖਿਆਲ 100 ਮੀਟਰ ਤੀ ਆ ਹਨਾ, ਮੈਂ ਤੇ ਮੇਰਾ ਬੇਟਾ ਜਦੀ ਉੱਥੇ ਚਲੇ ਗਿਆ ਹਨਾ। ਉਹ ਹਲੇ ਉਹ ਨਿਕਲ ਕੇ ਜਾਨੂ ਉਹਨੂੰ ਕਰਿਆ, ਉਹਨਾਂ ਨੇ ਉਹ ਸੱਚ ਉਹੀ ਗੱਲ ਹੋਈ ਤੇ ਉਹਨੂੰ ਔਖਾ ਹੋਣ ਲੱਗ ਗਿਆ ਸੀ, ਫਿਰ ਪਹੁੰਚ ਗਿਆ ਨਾ। ਫਿਰ ਮੈਂ ਉਹਨੂੰ ਪੁੱਛਿਆ ਮੈਂ ਦੱਸ ਕੀ ਪ੍ਰੋਬਲਮ ਆ, ਫਿਰ ਚੁੱਪ ਕਰਕੇ ਕੰਨ ਲਪੇਟ ਕੇ ਤੁਰ ਗਏ ਜਦੋਂ 4-5 ਸੁਣਾਈਆਂ ਕਹਿੰਦਾ ਅਸੀਂ। ਸੋ ਇਹ ਤਾਂ ਇੱਥੇ ਦਾ ਹੈਗਾ ਵਾ ਵੀ ਮਤਲਬ ਕਿ ਜਾਂ ਤੁਸੀਂ ਕਿਤੋਂ ਆਓਗੇ ਨਾ 4:10 ਤੇ ਜਦੋਂ ਹੀ ਐਂਟਰ ਹੁੰਦੇ ਹੋ ਮਗਰ ਤੁਹਾਡੇ ਆਪਣੇ ਕਹਿੰਦਾ ਬੀਮ ਲਾਈਟਾਂ ਦੇਣ ਲੱਗ ਜਾਂਦੇ ਨੇ ਇਹ ਹਨਾ। ਪਤਾ ਨੀ ਬ੍ਰੈਂਪਟਨ ਦੀ ਡਰਾਈਵਿੰਗ ਇੱਥੇ ਕੀ ਹਾਲ ਹੋ।
0: ਜੀ ਜੀ ਭਾਜੀ ਬਿਲਕੁਲ ਜੀ ਜੀ,
2: ਓਕੇ ਭਾਜੀ ਹਨਾ, ਸਤਿ ਸ਼੍ਰੀ ਅਕਾਲ
3: ਜੀ। ਉਹਦਾ ਐਂਬਰ ਲਾਈਟ ਦਾ ਮਤਲਬ ਇਹ ਹੈ ਯੂ ਮਸਟ ਸਟਾਪ ਇਫ ਯੂ ਕੈਨ ਡੂ ਸਟਾਪ ਸੇਫਲੀ, ਰਾਈਟ?
0: ਹਾਂ ਹਾਂ।
3: ਇਹ ਸਾਡੀ ਕੀ ਥਿਊਰੀ ਬਣਾਈ ਆ, ਹਾਂਜੀ ਰਨ
0: ਬਸ ਪਿਕਰ ਫਿਲਹਾਲ ਹਾਂ ਸਪੀਡ ਨੱਪ ਦਿੰਦੇ ਆਪਾਂ।
3: ਵਾਕਈ ਮੈਂ ਐਪਰੀਸ਼ੀਏਟ ਕਰਦਾ, ਇੱਥੋਂ ਦੇ ਬੱਚਿਆਂ ਦੀ ਇੱਕ ਖਾਸੀਅਤ ਆ, ਉਹ ਸੱਚ ਨੂੰ ਸੱਚ ਕਹਿੰਦੇ।
0: ਹਾਂ,
3: ਇਹ ਆਪਾਂ ਵੀ ਕਿਤੇ ਕਹਿ ਦਈਏ ਨਹੀਂ ਪੁੱਤ ਇਦਾਂ ਕਰ ਲੈ, ਉਹ ਪੁੱਛਣਗੇ ਵਾਏ
0: ਉਹਨਾਂ ਦਾ
3: ਪਹਿਲਾਂ ਹਨਾ।
0: ਵਾਏ ਦਾ ਜਵਾਬ ਨਹੀਂ,
3: ਵਾਏ ਦਾ ਜਵਾਬ ਸਾਨੂੰ ਨਹੀਂ ਆਉਂਦਾ, ਕਈ ਸ਼ਰਮਿੰਦੇ ਵੀ ਹੋਈ ਜਾਂਦੇ, ਨਹੀਂ ਯਾਰ ਇਹ ਬੱਚੇ ਸਹੀ ਨੇ, ਜਿਹੜੀਆਂ ਚੀਜ਼ਾਂ ਤੋਂ ਆਪਾਂ ਟੁੱਟ ਗਏ ਆ ਉਹਨਾਂ ਨਾਲ ਜੁੜਨਾ ਚਾਹੁੰਦੇ।
0: ਬਿਲਕੁਲ ਬਿਲਕੁਲ ਜੀ। ਸੋ ਜਲਦੀ ਆਪਾਂ ਗੁਰਪ੍ਰੀਤ ਭਾਜੀ ਹੁਣ ਨਾਲ ਵੀ ਗੱਲ ਕਰਦੇ ਆ, ਕਪਲ ਆਫ ਕਾਲਸ ਲੈ ਕੇ ਫਿਰ ਢਿੱਲੋਂ ਸਾਹਿਬ ਵੱਲ ਚੱਲਦੇ ਆ। ਹਰਪ੍ਰੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਭਾਜੀ
0: ਜੀ,
4: ਭਾਜੀ ਬਸ ਮੈਂ ਤੁਹਾਨੂੰ ਸੱਚੀ ਗੱਲ ਹੀ ਕਰਨੀ ਸੀ ਐਕਚੁਅਲੀ ਬਹੁਤ ਚਿਰ ਹੋ ਗਿਆ ਤੁਹਾਡੀ ਆਵਾਜ਼ ਸੁਣੇ ਨੂੰ ਅੱਜ ਬੜੇ ਦਿਨਾਂ ਬਾਅਦ ਸੁਣੀ ਹੈ ਮੈਂ
0: ਕਿਹਾ ਬਾਤ ਲਈ
4: ਰਾਤ ਨੂੰ ਸੁਣਦਾ ਹੁੰਦਾ ਸੀਗਾ ਤੁਹਾਡਾ ਪ੍ਰੋਗਰਾਮ
0: ਅੱਛਾ ਜੀ
4: ਤੇ ਸਾਲ ਡੇਢ ਸਾਲ ਹੋ ਗਿਆ ਤੇ ਬਸ ਫਿਰ ਸ਼ਡਿਊਲ ਏਦਾਂ ਦਾ ਬਣ ਗਿਆ ਜੋਬ ਦਾ
3: ਅੱਜ ਥੋੜਾ ਥੈਂਕ ਯੂ ਤੁਹਾਡਾ ਸਤਿ ਸ੍ਰੀ ਅਕਾਲ ਜੀ ਇਹੋ ਹੀ ਬੂਸਟ ਹੈ ਜਿਹੜਾ ਸਾਨੂੰ ਮਿਲਦਾ ਇੱਥੇ ਖਿੱਚ ਕੇ ਲੈ ਗਿਆ ਉਹਨਾਂ
4: ਹਾਂਜੀ ਥੈਂਕ ਯੂ ਕੰਮੀ ਭਾਜੀ ਵਰਗਾ ਬੁਲਾਰਾ ਹੈ ਨਹੀਂ ਭਾਜੀ ਕੋਈ ਰੇਡੀਓ ਤੇ ਮੈਂ ਕਹਾਂ ਤੁਹਾਨੂੰ ਇੱਕ ਅਮਨ ਭਾਜੀ ਨੇ ਆਪਾਂ ਉਹਨਾਂ ਨੂੰ ਬਹੁਤ ਲਾਈਕ ਕਰਦੇ ਹਾਂ ਇੱਕ ਸ਼ਮੀ ਭਾਜੀ ਆ
0: ਕਿਆ ਬਾਤ ਹੈ
4: ਮੇਰੇ ਫੇਵਰੇਟ ਨੇ
2: ਪੰਜਾਬੀ ਸ਼ਰਮ ਤੇਰੇ ਪੱਲੇ ਹੈਗੀ ਆ ਤੂੰ ਡਰਾਈਵਰੀ ਕਿੰਨਾ ਚਿਰ ਦੀ ਕਰਦਾ ਮੈਨੂੰ ਕਹਿੰਦਾ ਯਾਰ ਮੈਂ ਤਾਂ ਆਉਗੀ ਮੈਂ ਤੈਨੂੰ ਪਤਾ ਇੰਟਰਸ਼ਨ ਕਲੀਅਰ ਹੋਇਆ ਕਿ ਨਹੀਂ ਹੋਇਆ ਮੈਂ ਕਿਹਾ ਤੁਸੀਂ ਲੋਕ ਬੜਾ ਗਲਤ ਕਰਦੇ ਟ੍ਰੈਫਿਕ ਦਾ ਮੈਂ ਕਿਹਾ ਜੇ ਮੈਂ ਕਰ ਦਿੰਦਾ ਮੇਰੇ ਵਿੱਚ ਗੱਡੀ ਮਾਰਦਾ
0: ਮੈਂ ਕਿਹਾ
2: ਤੇਰੀ ਡਰਾਈਵਰੀ ਕਾਹਦੀ ਆ ਜੀਰੋ ਤੂੰ ਡਰਾਈਵਰ ਜੀਰੋ ਮੈਂ ਕਿਹਾ ਮੈਂ ਇੱਥੇ ਮੈਨੂੰ 25-20 ਸਾਲ ਹੋ ਗਿਆ ਚੱਕ ਐਕਸੈਂਟ ਨਹੀਂ ਕੀਤਾ ਮੈਨੂੰ ਕਿਹਾ
0: ਜੀ
2: ਬਹੁਤ ਬੁਰਾ ਹੋ ਰਿਹਾ ਜੀ ਭਾਜੀ ਟ੍ਰੈਫਿਕ ਧੱਕੇ ਨਾਲ ਧੱਕੇ ਨਾਲ ਹੀ ਕਰ ਲੋਕ ਧੱਕਾ ਬਹੁਤ ਕਰਦੇ ਆ ਟ੍ਰੈਫਿਕ
0: ਦਾ ਜੀ
2: ਜੀ ਕਈ ਸਟੋਪ ਸਾਈਨ ਨਹੀਂ ਹੁੰਦੇ ਜੀ
3: ਹਰੇਕ ਬੰਦਾ ਰਸ਼ ਚ ਸਬਰ ਬਹੁਤ ਜ਼ਰੂਰੀ ਹੈ ਪੇਸ਼ੈਂਸ ਜੋ ਦੋ ਚੀਜ਼ਾਂ ਆ ਗਈਆਂ ਕੰਮ ਸਾਰਾ ਸੈੱਟ ਥੈਂਕ ਯੂ ਧੰਨਵਾਦ ਜੀ ਤੁਹਾਡਾ
0: ਥੈਂਕ ਯੂ ਭਾਜੀ ਥੈਂਕ ਯੂ ਜੀ ਸੋ ਨਾਈਸ ਆਫ ਯੂ ਸਾਰੇ ਜਿਹੜੇ ਆਪਣੇ ਸਰੋਤੇ ਜੀ ਹੱਡ ਬੀਤੀ ਭਾਅ ਜੀ ਕਿਤੇ ਨਾ ਕਿਤੇ ਆਪਣੇ ਨਾਲ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਜਿੱਥੇ ਲੱਗਦਾ ਵੀ ਆਪਾਂ ਸਬਰ ਕਰ ਲੈਂਦੇ ਤਾਂ ਵਧੀਆ ਹੋਰ ਇਸ ਸਿਚੁਏਸ਼ਨ ਨੂੰ ਸਾਂਭਿਆ ਜਾ ਸਕਦਾ ਸੀਗਾ ਹਾਂਜੀ ਆਮ ਆਪਾਂ ਚੀਜ਼ਾਂ ਦੇਖਦੇ ਹਾਂ ਮਾੜਾ ਜਿਹਾ ਆਪਾਂ ਇੱਕ ਸੈਕਿੰਡ ਵੀ ਲੇਟ ਹੋ ਜਾਈਏ ਪਿੱਛੋਂ ਹੋਰਨ ਪਾਂ ਵੱਜਦਾ ਹਾਂਜੀ ਅਤੇ ਫਿਰ ਅਗਲਾ ਜੇ ਬਰਾਬਰ ਆ ਜਾਵੇ ਨਾ ਕਈ ਵਾਰ ਬਰਾਬਰ ਆ ਕੇ ਐਂ ਅੱਖਾਂ ਡੇਲੀ 'ਚ ਵੀ ਕੱਢਦਾ ਵੀ ਹਾਂ ਵੀ ਯਾਰ ਤੂੰ ਸੁੱਤਾ ਵੀ ਆ ਨਿਕਲਦਾ ਨਹੀਂ ਉਹ ਭਰਾਵਾ ਬਾਅਦ 'ਚ ਕਈ ਵਾਰ ਗੱਡੀ ਉੱਦਾਂ ਦੀ ਹੁੰਦੀ ਹੈ ਵੀ ਟਾਈਮ ਪਰ ਪੈਂਦੀ ਉਹ ਵੀ ਸਪੀਡ ਚੱਕਣ ਨੂੰ ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਐਨ ਨੂੰ
5: ਸਤਿ ਸ਼੍ਰੀ ਅਕਾਲ ਜੀ ਟ੍ਰੈਫਿਕ ਚ ਨੋਕ ਝੋਕ ਮਾੜੀ ਮੋਟੀ ਚੱਲਦੀ ਰਹਿੰਦੀ ਹੈ ਐਡੇ ਐਡੇ ਪ੍ਰਸੰਗ ਲਾਉਣ ਦਾ ਤਾਂ ਕੀ ਮਤਲਬ ਹੈਗਾ
0: ਪਰ ਭਾਜੀ ਤੁਸੀਂ ਇਹ ਦੇਖੋ ਮਿਸੀਸਾਗਾ ਦੇ ਵਿੱਚ ਇੱਕ ਪਾਰਕਿੰਗ ਪਿੱਛੇ ਜਾਨਲੇਵਾ ਹਮਲਾ ਕਰਤਾ ਉਹ ਤਾਂ ਪ੍ਰਸੰਗ ਹੀ ਬਹੁਤ ਹੈ ਉੱਤੇ ਵੇਖਿਆ ਕੀ ਕਰਨੀ ਆਪਾਂ
5: 19 ਉਹੀ ਹੈ ਨਾ ਕੋਈ 1000 ਚੋਂ ਇੱਕ ਅੱਧਾ ਚੱਲਦਾ ਹੀ ਰਹਿੰਦਾ ਇਦਾਂ ਦਾ ਪਰ ਹੁਣ ਟ੍ਰੈਫਿਕ ਕੋਈ ਸਟਾਪ ਲੈਂਦਾ ਕੋਈ ਹਲਕਾ ਲੈਂਦਾ ਕੋਈ ਪੀਲੀਆਂ ਲਾਈਟਾਂ ਚ ਨਿਕਲ ਜਾਂਦਾ ਨਿਕਲ ਜਾਂਦੇ ਉਹ ਵੀ ਵਧੀਆ ਕੋਈ ਮਾੜੀ ਗੱਲ ਨੀ ਪਿੱਛੇ ਅਗਲਾ ਠੋਕ ਦਊਗਾ ਕੋਈ ਐਕਸੀਡੈਂਟ ਹੁੰਦਾ ਇਹ ਹਰੇਕ ਦੀ ਆਪੋ ਆਪਣੀ ਜਿਹੜੀ ਹੈ ਨਾ ਉਹ ਜੱਜਮੈਂਟ ਹੀ ਹੁੰਦੀ ਆ ਹੁਣ ਸਾਰਿਆਂ ਦੀ ਡਰਾਈਵਿੰਗ ਇੱਕੋ ਜਿਹੀ ਨਹੀਂ ਹੋ ਸਕਦੀ ਤੇ ਬਾਕੀ ਗੱਲ ਇੱਕ ਧਾਰਨਾ ਬੜੀ ਸਾਡੇ ਲੋਕਾਂ ਨੇ ਬਣਾਈ ਹੋਈ ਵੀ ਇੱਥੋਂ ਦੇ ਬੱਚੇ ਝੂਠ ਨਹੀਂ ਬੋਲਦੇ ਜਿਹੜਾ ਆਉਂਦਾ ਮੈਂ ਤੇ ਇਹੀ ਸੁਣਦਾ ਆ ਸਿਆਸਤ ਵਿੱਚ ਇੱਥੋਂ ਦੇ ਬੱਚੇ ਨੇ ਇੱਕ ਵੀ ਬੰਦਾ ਨਹੀਂ ਜਿਹੜਾ ਇਮਾਨਦਾਰ ਆ ਪੂਰੇ ਠੱਗ ਆ ਸਿਰੇ ਦੇ ਠੱਗ ਆ ਝੂਠ ਦੇ ਝੂਠ ਬੋਲਦੇ ਆ ਇੱਕ ਵੀ ਬੰਦਾ ਹੈ ਨਹੀਂ ਕੋਈ ਇੱਕ ਗਣਾਉਂਗੇ ਕਿਸੇ ਦਾ ਨਾ ਇੱਕ ਦਾ ਵੀ ਕੋ ਖਾਣ ਨੂੰ ਹੈ ਨਹੀਂ ਕਿਉਂ ਫਿਰ ਆਪਾਂ ਇੰਨੀ ਗੱਪਾਂ ਮਾਰਦੇ ਰਹਿੰਦੇ ਹਾਂ ਮਿਹਰਬਾਨੀ
0: ਜੀ ਜੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ ਸੋ ਇਹਨਾਂ ਦੇ ਵਿਚਾਰ ਥੋੜੇ ਜਿਹੇ ਹਟ ਕੇ ਹੁੰਦੇ ਆ ਸੋ ਹਰ ਇੱਕ ਦੇ ਆਪਾਂ ਵਿਚਾਰ
3: ਦੇਖੋ ਜੀ ਆਪਣੇ ਵਿਚਾਰ ਹੈ ਪੰਜੇ ਉਂਗਲਾਂ ਬਰਾਬਰ ਨਹੀਂ
0: ਹੁੰਦੇ ਬਿਲਕੁਲ ਬਿਲਕੁਲ
3: ਤੇ ਆਪਾਂ ਇਹ ਨਹੀਂ ਕਹਿੰਦੇ ਕਿ ਹਾਂ ਬਈ 100% ਹੀ ਬੱਚੇ ਇਦਾਂ ਵਾ
0: ਹਾਂ ਹਾਂ ਢਿੱਲੋ ਸਾਹਿਬ ਵਾਰਡ 9-10 ਤੋਂ ਰੀਜਨਲ ਕੌਂਸਲਰ ਦੀ ਚੋਣ ਲੜ ਰਹੇ ਨੇ ਉਹ ਵੀ ਸਾਡੇ ਨਾਲ ਹੈ ਜਿਹੜੇ ਪਹੁੰਚ ਚੁੱਕੇ ਨੇ ਲਾਈਨ ਤੇ ਸਾਡੇ ਨਾਲ ਸੋ ਭਾਜੀ ਹੁਣਾਂ ਨਾਲ ਵੀ ਗੱਲ ਕਰਦੇ ਆ ਗੁਰਪ੍ਰੀਤ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਭਾਜੀ
6: ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਹੈ ਜੀ
0: ਬਹੁਤ ਵਧੀਆ
3: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
0: ਜੀ ਬਹੁਤ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਅੱਛਾ ਗੁਰਪ੍ਰੀਤ ਜੀ ਆਪਾਂ ਸਿੱਧਾ ਜਿਹੜਾ ਆ ਚੱਲਦੇ ਹਾਂ ਕਿਉਂਕਿ ਇਸ ਟਾਈਮ ਚੋਣ ਮੈਦਾਨ ਜਾਂ ਚੋਣ ਜਿਹੜਾ ਪੂਰਾ ਭਖਿਆ ਹੋਇਆ ਹਾਂ ਚੋਣ ਅਖਾੜਾ ਪੂਰਾ ਭਖਿਆ ਪਿਆ ਜਿੱਦਾਂ ਤੁਸੀਂ ਕਹਿੰਦੇ ਸਿਆਸੀ ਅਖਾੜਾ ਸੋ ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਜੇ ਲੋਕ ਪੁੱਛਣ ਕਿ ਅਸੀਂ ਤੁਹਾਨੂੰ ਹੀ ਵੋਟ ਪਾਈਏ ਤਾਂ ਤੁਹਾਡੀਆਂ ਜਿਹੜੀਆਂ ਮੇਨ ਪ੍ਰਾਇਓਰਟੀਜ਼ ਆ ਜਿਹੜੀਆਂ ਉਹ ਕੀ ਹੋਣਗੀਆਂ ਐਜ਼ ਅ ਰੀਜਨਲ ਕੌਂਸਲਰ
6: ਹਾਂਜੀ ਐਬਸੋਲੂਟਲੀ ਐਂਡ ਸੋ ਆਈ ਥਿੰਕ ਤੁਸੀਂ ਪੁੱਛਿਆ ਕਿ ਲੋਕੀ ਕਦ ਤੋਂ ਵੋਟ ਪਾਉਣਗੇ ਰਾਈਟ ਨਾਓ ਮੇਰਾ ਪਹਿਲਾ ਆਂਸਰ ਇਹ ਕਿ ਸਾਡੇ ਕੋਲ ਰੈਕੋਰਡ ਹੈ ਵਧੀਆ ਰੈਕੋਰਡ ਹੈ ਜਿੱਥੇ ਅਸੀਂ 8 ਸਾਲ ਐਸੇ ਮੈਂ ਯੂ ਨੋ ਲੋਕਾਂ ਨੂੰ ਸਰਵ ਕੀਤਾ ਤੇ ਜਿਹੜੇ ਉਹਨਾਂ ਦੀਆਂ ਪ੍ਰਾਇਓਰਟੀਜ਼ ਉਹਨਾਂ ਦੇ ਆਪਾਂ ਹੱਲ ਲੱਭੇ ਸੋ ਇਹ ਮੈਂ ਤੁਹਾਨੂੰ ਕਹਿ ਸਕਦਾ ਕਿ 4 ਸਾਲ ਅਸੀਂ ਸਿਟੀ ਦਾ ਪ੍ਰੋਪਰਟੀ ਟੈਕਸ ਅਸੀਂ ਫ੍ਰੀਜ਼ ਕੀਤਾ ਸੀਗਾ 2018 ਤੋਂ ਲੈ ਕੇ 2022 ਤੱਕ ਮੈਂ ਬਜ਼ੁਰਗਾਂ ਵਾਸਤੇ ਬੱਸ ਸਰਵਿਸ ਫ੍ਰੀ ਕਰਾਈ ਸੀਗੀ ਮੈਂ ਇੱਥੇ ਸਾਡੇ ਵਾਰਡ 9-10 ਵਿੱਚ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਜਦੋਂ ਲੋਕਾਂ ਨੇ ਕਿਹਾ ਕਿ ਗੁਰਪ੍ਰੀਤ ਕ੍ਰਾਈਮ ਵੱਧ ਰਹੀ ਹੈ ਰੈਕਰਡ ਜੋਬ ਕ੍ਰੀਏਸ਼ਨ ਬਹੁਤ ਜੋਬਸ ਲਿਆਂਦੇ ਆਪਾਂ ਇੱਥੇ ਵਾਰਡ 9-10 ਦੇ ਵਿੱਚ ਕੰਟਰੀ ਸਾਈਡ ਤੇ ਹਾਈਵੇ 50 ਤੇ ਚਲ ਜਾਓ ਜਾਂ ਮੇਫੇਅਰ ਤੇ 410 ਗੁੱਡ ਹਾਈ ਪੇਇੰਗ ਜੋਬਸ ਤੇ ਨਵੀਆਂ ਜਿਹੜੀਆਂ ਰੈਕਰੀਏਸ਼ਨ ਫੈਸਿਲਿਟੀਜ਼ ਨੇ ਆਪਣੇ ਬੋਰਡ 9-10 ਆਪਣੇ ਸੋਕਰ ਸੈਂਟਰ ਤੇ ਗੋਰ ਮੈਰੋਜ਼ ਤੇ ਦੋਜ਼ ਬੀਨ ਹਾਈਲੀ ਅਪਰੀਸ਼ੀਏਟਡ ਤੇ ਆਈ ਥਿੰਕ ਸਭ ਤੋਂ ਵੱਡਾ ਆਈ ਥਿੰਕ ਮੇਰੀ ਅਕੋਂਪਲਿਸ਼ਮੈਂਟ ਮੈਂ ਜਿਹੜੀ ਵੇਸਟਫੁਲ ਸਪੈਂਡਿੰਗ ਹੈ ਫਰੋਮ ਕਾਉਂਸਲ ਇੰਕਲੂਡਿੰਗ ਕਾਉਂਸਲ ਆਪਣੀ ਜਦੋਂ ਇਹਨੇ ਨੇ ਆਪਣੀ ਸੈਲਰੀ ਵਧਾਈ ਸੀਗੀ ਆਈ ਫਾਲ ਅਗੇਂਸਟ ਦੈਟ ਸੋ ਸਾਡਾ ਰਿਕਾਰਡ ਤੇ ਗਾਂ ਦੇ ਵਿੱਚ ਭਾਜੀ ਅਸੀਂ ਇੱਕ ਹੋਰ ਵੱਡਾ ਪੁਲਿਸ ਡਿਵੀਜ਼ਨ ਆਪਾਂ ਲਿਆਵਾਂਗੇ ਸਾਡੇ ਬੋਰਡ 9-10 ਦੇ ਵਿੱਚ ਆਈ ਥਿੰਕ ਵਨ ਥਿੰਗ ਵੀ ਗੋਇੰ ਟੂ ਹੈਵ ਇਜ਼ ਅਕਾਊਂਟੇਬਿਲਿਟੀ ਐਂਡ ਟ੍ਰਾਂਸਪੇਰੈਂਸੀ ਸੋ ਅਸੀਂ ਇਹ ਹੁਣ ਕਈ ਭਾਜੀ ਕੁਐਸਚਨੇਬਲ ਪਰਚੇਸਿਸ ਨੇ ਕਾਉਂਸਲ ਨੇ ਕੀਤੀਆਂ ਬਿਲਡਿੰਗ ਦੀਆਂ ਇੱਕ 32 ਮਿਲੀਅਨ ਦੀ ਬਿਲਡਿੰਗ ਵੇਚ ਕੇ 79 ਮਿਲੀਅਨ ਦੀ ਉਹ ਖਰੀਦ ਲਈ ਦੁਬਾਰਾ ਵੀ ਗੋਇੰ ਟੂ ਗੈਟ ਇਨਕੁਆਇਰੀ ਇਨ ਟੂ ਦੈਟ ਤੇ ਅਸੀਂ ਇਹ ਮੇਕ ਸ਼ੋਰ ਕਰਨਾ ਭਾਜੀ ਕਿ ਹਰ ਇੱਕ ਕਾਉਂਸਲ ਮੈਂਬਰ ਉਹ ਡਿਸਕਲੋਜ਼ਰ ਫਾਈਨੈਂਸ਼ੀਅਲ ਡਿਸਕਲੋਜ਼ਰ ਦੇਣ ਕਿ ਮਤਲਬ ਕਿ ਜਿੱਦਾਂ ਹੁਣ ਐਮ ਪੀਜ਼ ਤੇ ਐਮ ਪੀ ਪੀਜ਼ ਨੇ ਉਹਨਾਂ ਨੂੰ ਦੱਸਣਾ ਪੈਂਦਾ ਕਿ ਉਹਨਾਂ ਦੀ ਇਨਕਮ ਕਿੰਨੀ ਹੈ ਤੇ ਪ੍ਰੋਪਰਟੀ ਕਿੰਨੀ ਹੈ ਆਮ ਗੋਇੰ ਟੂ ਮੇਕ ਸ਼ੋਰ ਵੀ ਡੂ ਦੈਟ ਔਨ ਡੇ 1
0: ਜੀ ਗੁਰਪ੍ਰੀਤ ਭਾਜੀ ਇੱਕ ਮੈਂ ਨਾਲ ਹੀ ਹੈ ਜਿੱਦਾਂ ਤੁਸੀਂ ਪ੍ਰੋਪਰਟੀ ਟੈਕਸਿਸ ਦੀ ਹੈ ਲੋਕ ਬਹੁਤ ਚਿੰਤਾ ਦੇ ਵਿੱਚ ਹੈ ਫਿਰ ਟੈਕਸਿਸ ਨੂੰ ਕਿੱਦਾਂ ਕੰਟਰੋਲ ਹੈ ਜਿਹੜਾ ਕੀਤਾ ਜਾਵੇਗਾ ਅਤੇ ਜੇ ਟੈਕਸਿਸ ਨੂੰ ਕੰਟਰੋਲ ਕੀਤਾ ਜਾਵੇਗਾ ਤਾਂ ਸਰਵਿਸਿਜ਼ ਹੈ ਜਿਹੜੀ ਆ ਬਿਨਾਂ ਘਟਾਏ ਆ ਜਿਹੜੀ ਉਹ ਟੈਕਸਿਸ ਨੂੰ ਕੰਟਰੋਲ ਹੈ ਜਿਹੜਾ ਕੀਤਾ ਜਾ ਸਕਦਾ
6: ਹਾਂਜੀ ਭਾਜੀ ਅਸੀਂ 4 ਸਾਲ ਟੈਕਸ ਫ੍ਰੀਜ਼ ਕੀਤਾ ਸੀਗਾ ਫਿਰ ਦੁਬਾਰਾ ਆਪਾਂ ਕਰਾਂਗੇ ਫ੍ਰੀਜ਼ ਕਿਉਂਕਿ ਭਾਜੀ ਜਿਹੜਾ ਫਾਲਤੂ ਕਹਿ ਲਓ ਜਿਹੜੇ ਖਰਚੇ ਨੇ ਉਹ ਆਪਾਂ ਐਲੀਮੀਨੇਟ ਕਰਨੇ ਆ ਲਾਈਨ ਬਾਈ ਲਾਈਨ ਅਸੀਂ ਬਜਟ ਪੜਾਂਗੇ ਤੇ ਫਿਰ ਆਪਾਂ ਦੇਖਾਂਗੇ ਕਿਹੜੇ ਕਿਹੜੇ ਰਿਸੋਰਸਿਸ ਕਿਹੜੇ ਕਿਹੜੇ ਫੈਸਿਲਿਟੀਜ਼ ਕਿਹੜੇ ਕਿਹੜੇ ਸਰਵਿਸ ਸਾਨੂੰ ਨਹੀਂ ਚਾਹੀਦੀਆਂ ਤੇ ਉਹ ਆਪਾਂ ਐਲੀਮੀਨੇਟ ਕਰਾਂਗੇ ਇੱਕ ਵਾਰੀ ਕੀਤਾ ਫਿਰ ਦੁਬਾਰਾ ਆਪਾਂ ਕਰਾਂਗੇ ਐਂਡ ਸੋ ਹੁਣ ਜਿਹੜੇ ਕਿਹੜੇ ਯੂਨੋ ਹੁਣ ਦੇਖੋ ਭਾਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਸਿਟੀ ਨੇ 30% ਟੈਕਸ ਵਧਾਇਆ ਪਿਛਲੇ 4 ਸਾਲਾਂ ਵਿੱਚ 30% ਯੈਟ ਇਹ ਯੂ ਨੋ ਦੇ ਬਾਇੰਗ ਬਿਲਡਿੰਗਸ ਫਾਰ $80 million ਦੈਟ ਦੇ ਸੋਲਡ ਫਾਰ 32 ਹੈਨਾ ਐਂਡ ਸੋ ਵੀ ਗੋਇੰ ਟੂ ਟੇਕ ਥਿੰਗਸ ਲਾਈਕ ਦੈਟ ਐਂਡ ਯੂ ਨੋ ਵੀ ਗੋਇੰ ਟੂ ਐਲੀਮੀਨੇਟ ਜਿਹੜੇ ਐਕਸਟਰਾ ਖਰਚੇ ਨੇ ਤੇ ਦੇਖੋ ਹੁਣ ਈਵਨ ਬੱਸ ਸਰਵਿਸਿਸ ਇੱਕ ਯੂ ਨੋ ਮਾਰਟਨ ਬਰਨ ਦੀ ਸਟਰੀਟ ਇੱਕ ਮਕਵੀਨ ਤੇ ਕੰਟਰੀ ਸਾਈਡ ਉਹਦੇ ਐਗਜ਼ਾਮਪਲ ਮੈਂ ਦਿੰਦਾ ਉੱਥੇ ਬੱਸ ਸਰਵਿਸ ਇਹਨਾਂ ਨੇ ਕੈਂਸਲ ਕਰਤੀ ਯੈਟ ਇਹਨਾਂ ਨੇ $15 million ਦਿੱਤਾ ਇੱਕ ਪ੍ਰਾਈਵੇਟ ਬੱਸ ਕੰਪਨੀ ਨੂੰ ਤੇ ਨਾਲੇ ਅਸੀਂ ਹੁਣ 30-80 ਬੱਸ ਡਰਾਈਵਰਸ ਫਾਇਰ ਕੀਤੇ ਆ ਸੋ ਇੱਦਾਂ ਦੇ ਜਿਹੜੇ ਐਕਸਪੈਂਸਿਸ ਨੇ ਇਹਨਾਂ ਨੂੰ ਐਲੀਮੀਨੇਟ ਕਰਨੇ ਆ ਬ੍ਰਿੰਗ ਬੈਕ ਗੁੱਡ ਸਰਵਿਸਿਸ ਜਿਹੜੇ ਆਪਣੇ ਲੋਕਾਂ ਨੂੰ ਚਾਹੀਦੇ ਜੀ
0: ਗੁਰਪ੍ਰੀਤ ਭਾਜੀ ਜਿੱਦਾਂ ਨਿਊ ਕਮਰਸ ਕਾਫੀ ਹੈ ਜਾਂ ਫਿਰ ਤੇਜ਼ੀ ਨਾਲ ਹੈ ਜਿੱਦਾਂ ਨਿਊ ਕਮਰਸ ਕਾਫੀ ਹੈ ਜਾਂ ਫਿਰ ਤੇਜ਼ੀ ਨਾਲ ਹੈ ਜਿਹੜਾ ਸਾਡਾ ਬ੍ਰੈਂਪਟਨ ਵਨ ਆਫ ਦਾ ਫਾਸਟ ਪਾਪੂਲੇਟਿੰਗ ਜਿਹੜਾ ਗਰੋਇੰਗ ਪਾਪੂਲੇਸ਼ਨ ਸਿਟੀ ਹੈ ਸੋ ਇਨਫਰਾਸਟ੍ਰਕਚਰ ਹੈ ਜਿਹੜਾ ਉਸ ਹਿਸਾਬ ਦੇ ਨਾਲ ਡਿਵੈਲਪ ਨਹੀਂ ਹੋਇਆ ਇਸ ਕਰਕੇ ਜਿਹੜਾ ਉਹਦੇ 'ਤੇ ਜ਼ਿਆਦਾ ਭਾਰ ਪਿਆ ਸੋ ਕਿੱਦਾਂ ਤੁਸੀਂ ਜਿਹੜਾ ਇਸ ਚੀਜ਼ ਨੂੰ ਕਨੈਕਟ ਕਰਕੇ ਇਨਫਰਾਸਟ੍ਰਕਚਰ ਡਿਵੈਲਪ ਦਾ ਕਰਨ ਦਾ ਕੀ ਰੂਟ ਮੈਪ ਹੈ ਜਾਂ ਵਿਜ਼ਨ ਹੈ ਤੁਹਾਡਾ ਜੀ
6: ਭਾਜੀ ਹੁਣ ਇਨਫਰਾਸਟ੍ਰਕਚਰ ਜਦੋਂ ਇਨਫਰਾਸਟ੍ਰਕਚਰ ਬਾਰੇ ਗੱਲ ਕਰਦੇ ਹਾਂ ਵੀ ਯੂਜੂਲੀ ਟਾਕ ਅਬਾਊਟ ਰੋਡਸ ਆਪਣੇ ਜਿਹੜੀਆਂ ਸਿਟੀ ਫੈਸਿਲਿਟੀਜ਼ ਨੇ ਹਨਾ
0: ਜੀ ਜੀ
6: ਐਂਡ ਸੋ ਆਈ ਥਿੰਕ ਹੁਣ ਸਾਡੇ ਜਦੋਂ ਆਪਾਂ ਹੁਣ ਫੋਰ ਐਗਜ਼ਾਮਪਲ ਜਿੱਥੇ ਮੈਂ ਰਹਿੰਦਾ ਹੋਰ 9-10 ਦੇ ਵਿੱਚ ਜਦੋਂ ਤੁਸੀਂ ਏਅਰਪੋਰਟ ਤੇ ਟਰੈਵਲ ਕਰਦੇ ਹੋ ਐਂਡ ਫਰੋਮ ਸੈਂਡਲਵੁੱਡ ਟੂ ਬੋਬੇਅਰ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਮੈਂ ਇੰਡੀਆ ਚ ਡਰਾਈਵ ਕਰ ਰਿਹਾ ਕਿ ਸੜਕ ਇੰਨੀ ਮਾੜੀ ਹੈ ਐਂਡ ਸੋ ਲਾਈਕ ਆਈ ਸੈਡ ਜਿਹੜੀ ਪ੍ਰਾਇਓਰਿਟੀ ਹੈ ਉਹ ਇਨਫਰਾਸਟ੍ਰਕਚਰ ਤੇ ਹੋਊਗਾ ਆਪਣੇ ਜਿਹੜੀਆਂ ਸਟਰੀਟਾਂ ਨੇ ਹੈਵ ਦਮ ਯੂ ਨੋ ਗੁੱਡ ਕੁਆਲਿਟੀ ਸਿਟੀ ਦੀ ਜਿਹੜੀਆਂ ਫੈਸਿਲਿਟੀਜ਼ ਨੇ ਪਾਰਕਸ ਐਕਸੈਟਰਾ ਜਿਹੜੀਆਂ ਚੀਜ਼ਾਂ ਲੋਕੀ ਯੂਜ਼ ਕਰਦੇ ਆ ਐਵਰੀਡੇ ਉਹਨਾਂ ਤੇ ਫੋਕਸ ਹੋਣਾ ਲਾਈਕ ਆਈ ਸੈਡ ਜਿਹੜੇ ਜਿਹੜੇ ਉੱਥੇ ਰਿਸੋਰਸਿਸ ਜਾਣੇ ਚਾਹੀਦੇ ਆਪਣੇ ਫਾਈਨੈਂਸ਼ੀਅਲ ਰਿਸੋਰਸਿਸ, ਨਾ ਕਿ ਯੂ ਨੋ ਦੀਸ ਅਨਨੈਸੈਸਰੀ ਐਕਸਪੈਂਸਿਸ ਐਸ ਆਈ ਮੈਂਸ਼ਨ ਬਿਫੋਰ, ਜਿੱਦਾਂ ਹੁਣ ਬਿਲਡਿੰਗਾਂ ਲੈ ਲਈਆਂ ਜਾਂ ਯੂ ਨੋ ਗਿਵਿੰਗ ਮਨੀ ਟੂ ਪ੍ਰਾਈਵੇਟ ਕੰਪਨੀਜ਼ ਫੋਰ ਬੱਸ ਸਰਵਿਸ. ਸੋ ਮੇਨ ਫੋਕਸ ਸਾਡਾ ਇਹ ਹੋਊਗਾ ਕਿ ਯੂ ਨੋ ਮੇਕਿੰਗ ਦਾ ਲਾਈਵਜ਼ ਆਫ ਪੀਪਲ ਈਜ਼ੀਅਰ ਐਵਰੀ ਡੇ.
0: ਜੀ ਜੀ. ਸੋ ਮੈਂ ਇੱਕ ਨਾਲ ਕਾਲ ਵੀ ਲੈ ਲੈਣਾ ਆਪਣੇ ਗੁਸਲ ਸਾਹਿਬ ਜੀ ਆਏ ਨੂੰ. ਗੁੱਡ ਮਾਰਨਿੰਗ ਭਾਜੀ,
7: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ
7: ਭਾਜੀ. ਗੁਰਪ੍ਰੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ.
6: ਸਤਿ ਸ਼੍ਰੀ ਅਕਾਲ
7: ਭਾਜੀ. ਗੁਰਪ੍ਰੀਤ ਭਾਜੀ ਨੇ ਬਹੁਤ ਸੋਹਣੇ ਕੰਮ ਕੀਤੇ ਜਦੋਂ ਇਹ ਹੁੰਦੇ ਸੀ ਨਾ ਸਿਟੀ ਦੇ ਵਿੱਚ, ਇਹ ਪੂਰਾ ਡਟ ਕੇ ਭਾਜੀ ਖੜਦੇ ਹੁੰਦੇ ਸੀ ਲੋਕਾਂ ਲਈ ਹਨਾ
0: ਜੀ.
7: ਉਦੋਂ ਪ੍ਰੋਪਰਟੀ ਟੈਕਸ ਭਾਜੀ ਕਿੰਨਾ ਵਧਦਾ ਹੁੰਦਾ ਸੀ, 1.5%, 1%, 2%. ਹੁਣ ਪਤਾ ਕਿੰਨਾ ਵਧਿਆ ਜੀ?
0: ਜੀ,
7: ਆ ਪਿਛਲੇ 64 ਸਾਲਾਂ 30%
0: ਵਧਿਆ.
7: ਤੁਸੀਂ ਦੇਖ ਲਓ, ਲਾ ਲਓ ਹਿਸਾਬ.
3: ਗੁਸਲ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ. ਮੈਂ ਬ੍ਰੈਮਟਨ ਚ ਜਦ ਆਇਆ ਸੀ, ਮੇਰੇ ਘਰ ਦਾ ਪ੍ਰੋਪਰਟੀ ਟੈਕਸ ਸੀਗਾ $360 ਕਿ $380. ਅੱਜ ਉਹ $540 ਦੀ ਕਿ 50 ਦੀ ਆ ਗਈ ਆਲਮੋਸਟ, ਜਿਹੜੀ ਗੁਰਪ੍ਰੀਤ ਭਾਈ ਨੇ ਕਿਹਾ 40%. ਹਨਾ, ਥੋੜਾ ਟਾਈਮ ਪਹਿਲਾਂ ਮੈਂ ਵੀ ਸੋਚਣ ਲੱਗ ਪਿਆ ਯਾਰ ਕੈਨੇਡਾ ਚੱਲ ਜਾ, ਉੱਥੇ ਘਰ ਇੱਕ ਤਾਂ ਟੈਕਸ ਘੱਟ ਆ, ਫਿਰ ਮੈਂ ਕਿਹਾ ਯਾਰ ਜਿੱਥੇ ਆਪਾਂ ਰਹਿੰਦੇ ਜੇ ਆਪਾਂ ਉਹਨੂੰ ਨੀ ਸੁਧਾਰ ਸਕਦੇ ਤੇ ਫਿਰ ਸਾਡੇ ਰਹਿਣ ਦਾ ਫਾਇਦਾ ਕੀ ਹੈ? ਜਗ੍ਹਾ ਭੱਜਣ ਨਾਲੋਂ ਵਧੀਆ ਆਪਾਂ ਇੱਥੇ ਕੋਈ ਇਹੋ ਜਿਹਾ ਨੁਮਾਇੰਦਾ ਆਪਣੇ ਲੀਡਰ ਇਹੋ ਜਿਹਾ ਲਾਈਏ ਕਿ ਜਿਹੜਾ ਕੁਝ ਇੱਥੇ ਕਰ ਸਕੇ. ਤੇ ਮੈਂ ਅਪਰੀਸ਼ੀਏਟ ਕਰਦਾ ਗੁਰਪ੍ਰੀਤ ਭਾਜੀ ਨੇ ਵਾਕਈ ਜਿਹੜੀ ਗੱਲ ਕਹੀ ਕਿ ਉਹਨਾਂ ਨੇ ਉਸ ਟਾਈਮ ਤੇ ਟੈਕਸ ਜਿਹੜਾ ਫ੍ਰੀਜ਼ ਰੱਖਿਆ ਸੀ.
7: ਭਾਜੀ ਹੁਣ ਇੱਕ ਕੰਮ ਬਹੁਤ ਸੋਹਣੇ ਕੀਤੇ ਨੇ, ਇਹਨਾਂ ਨੂੰ ਮੌਕਾ ਦਿਓ, ਇਹਨਾਂ ਨੂੰ ਲਿਆਓ, ਕਿਉਂਕਿ ਤਾਂ ਹੀ ਇੱਕ ਭਾਜੀ ਨਾ ਭਿੰਦਰ ਭਾਜੀ ਨੇ ਕਿਹਾ ਸੀ ਕਿ ਇੱਥੇ ਦੇ ਜੰਪਲ ਬੱਚੇ ਝੂਠ ਨਹੀਂ ਬੋਲਦੇ ਹਨਾ, ਉਹ ਕਿਉਂਕਿ ਬਲੱਡ ਤਾਂ ਮਾਂ ਪਿਓ ਦਾ ਹੀ ਜਾਣਾ, ਜੇ ਮਾਂ ਪਿਓ ਦਾ ਬਲੱਡ ਗੰਦਾ ਆ ਤੇ ਨਿਆਣਿਆਂ 'ਚ ਵੀ ਗੰਦਾ ਹੀ ਜਾਣਾ, ਉਹਨੇ ਵੀ ਫਿਰ ਝੂਠੇ ਹੀ ਬੋਲਣਾ ਜੀ. ਜਦੋਂ ਮਾਂ ਪਿਓ ਇਮਾਨਦਾਰ ਆ ਤੇ ਨਿਆਣੇ ਵੀ ਇਮਾਨਦਾਰ ਹੋਊਗੇ ਜੀ, ਹਨਾ
0: ਜੀ.
7: ਇਹ ਤਾਂ ਡਿਪੈਂਡ ਕਰਦਾ ਤੁਹਾਡੇ ਬਲੱਡ ਦੇ ਸਿਰ ਤੇ ਨਾ ਭਾਈ. ਥੈਂਕ ਯੂ.
0: ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ. ਗੁਰਪ੍ਰੀਤ ਭਾਜੀ, ਇੱਕ ਡੇਂਜਰਸ ਡਰਾਈਵਿੰਗ ਤੇ ਰੋਡ ਸੇਫਟੀ ਬਾਰੇ ਵੀ ਆ ਜਿਹੜਾ ਲਗਾਤਾਰ ਜਾਂ ਤੁਸੀਂ ਵੀ ਆ ਜਿਹੜਾ ਵਿਚ ਰਹੇ ਹੋ ਵੀ ਇਹਦੇ ਤੇ ਵੀ ਆ ਜਿਹੜੀ ਗੱਲ ਕਰਦੇ, ਸੋ ਇਸ ਨੂੰ ਲੈ ਕੇ ਐਜ਼ ਅ ਰੀਜਨਲ ਕੌਂਸਲ ਤੁਸੀਂ ਪੀਲ ਪੁਲਿਸ ਅਤੇ ਰੀਜਨ ਦੇ ਨਾਲ ਮਿਲ ਕੇ ਕਿੱਦਾਂ ਦੇ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਆ ਲੈ ਕੇ ਆਉਂਗੇ?
6: ਹਾਂਜੀ, ਐਬਸੋਲੂਟਲੀ. ਮੈਂ ਦੇਖਿਆ ਕਿ ਕਾਫੀ ਇਨਕਰੀਸ ਹੋਈ ਹੈ ਡੇਂਜਰਸ ਡਰਾਈਵਿੰਗ ਤੇ, ਸੋ ਅਸੀਂ ਪੁਲਿਸ ਦੇ ਨਾਲ ਕੰਮ ਕਰਾਂਗੇ. ਆਪਣੇ ਨੰਬਰ ਵਨ ਇੱਕ ਕੰਪਲੇਂਟ ਹੈ ਆਪਣੇ ਲੋਕਲ ਸਟਰੀਟਾਂ ਤੇ ਕਿ ਸਪੀਡਿੰਗ ਬਹੁਤ ਜ਼ਿਆਦਾ, ਸੋ ਮੋਰ ਸਪੀਡ ਬੰਪਸ, ਤੇ ਜਿੱਥੇ ਸਟਾਪ ਸਾਈਨਸ ਦੀ ਲੋੜ ਹੈ ਡੈਫੀਨੇਟਲੀ ਆਪਾਂ ਉੱਥੇ ਐਡ ਕਰਾਂਗੇ. ਪਰ ਆਈ ਥਿੰਕ ਮੇਨ ਗੱਲ ਇਹ ਕਿ ਹੁਣ ਪੁਲਿਸ ਪ੍ਰੈਜੈਂਸ ਹੋਣੀ ਚਾਹੀਦੀ ਹੈ. ਕਈ ਲੋਕਾਂ ਨੇ ਮੈਨੂੰ ਕਿਹਾ ਕਿ ਗੁਰਪ੍ਰੀਤ ਸਾਨੂੰ ਸਾਡੇ ਆਪਣੇ ਨੇਬਰਹੁੱਡ ਦੇ ਵਿੱਚ ਜਾਂ ਸੜਕਾਂ ਤੇ ਸਾਨੂੰ ਪੁਲਿਸ ਨਹੀਂ ਦਿਸਦੀ, ਸੋ ਇਸ ਕਰਕੇ 2021 ਦੇ ਵਿੱਚ ਅਸੀਂ ਇੱਕ ਆਈ ਵਾਜ਼ ਏਬਲ ਟੂ ਬ੍ਰਿੰਗ ਜਿਹੜਾ ਇੱਕ ਕਮਿਊਨਿਟੀ ਪੁਲਿਸ ਸਟੇਸ਼ਨ ਆਪਣੇ ਗੋਲ ਮੈਰੋਸ ਚ, ਉੱਥੇ ਉਹਨਾਂ ਇੱਕ ਤਾਂ ਪੁਲਿਸ ਦਾ ਫੁੱਟਪ੍ਰਿੰਟ ਹੁੰਦਾ, ਮਤਲਬ ਕਿ ਬਿਲਡਿੰਗ ਹੁੰਦੀ ਹੈ, ਤੇ ਨਾਲੇ ਉੱਥੋਂ ਜਿਹੜੀ ਪੁਲਿਸ ਹੈ ਉਹਨਾਂ ਦਾ ਰਿਸਪੋਂਸ ਟਾਈਮ ਘੱਟਦਾ, ਜਿੱਥੇ ਹੁਣ ਮੇ ਬੀ ਉਹਨਾਂ ਨੇ ਕਿਤੇ ਕੋਈ ਕਾਲ ਅਟੈਂਡ ਕਰਨੀ ਹੈ ਜਾਂ ਪੈਟਰੋਲਿੰਗ ਕਰਨੀ ਹੈ. ਸੋ ਆਈ ਥਿੰਕ ਜ਼ਿਆਦਾ ਪੈਟਰੋਲਿੰਗ ਆਪਣੇ ਹੋਣੀ ਚਾਹੀਦੀ ਹੈ ਨੇਬਰਹੁੱਡ ਦੇ ਵਿੱਚ, ਵਿਲ ਡੈਫੀਨੇਟਲੀ ਡੂ. ਤੇ ਲਾਈਕ ਆਈ ਸੈਡ, ਜਿਹੜੇ ਹੁਣ ਸਪੀਡ ਬੰਪਸ ਨੇ ਆਪਣੇ ਲੋਕਲ ਏਰੀਆਜ਼ ਦੇ ਵਿੱਚ, ਤੇ ਨਾਲੇ ਹੋਰ ਐਡੀਸ਼ਨਲ ਸਟਾਪ ਸਾਈਨਸ ਆਪਾਂ ਜ਼ਰੂਰ ਆਪਾਂ ਐਡ ਕਰਾਂਗੇ ਜੀ.
0: ਜੀ. ਅੱਛਾ ਭਾਜੀ, ਤੁਸੀਂ ਇਹ ਜਿਹੜਾ ਵਾਰਡ 9-10 ਦੇ ਕਾਫੀ ਕਮਿਊਨਿਟੀ ਦੇ ਵਿੱਚ ਵਿਚਰੇ ਹੋਵੋਗੇ, ਤੇ ਤੁਹਾਡੇ ਨਾਲ ਲੋਕਾਂ ਨੇ ਸਭ ਤੋਂ ਬੜੇ ਜਿਹੜੇ ਮੁੱਦੇ ਆ ਉਹ ਕਿਹੜੇ ਸ਼ੇਅਰ ਕੀਤੇ? ਤੁਹਾਨੂੰ ਲੱਗਿਆ ਵੀ ਇਸ ਤੇ ਕੁਇਕ ਆ ਜਿਹੜਾ ਉਹ ਕੰਮ ਹੋਣਾ ਚਾਹੀਦਾ ਆ?
6: ਭਾਜੀ, ਤਿੰਨ ਮੇਨ ਮੁੱਦੇ ਜੋ ਮੈਂ ਸੁਣ ਰਿਹਾ ਤੇ ਇਟਸ ਕੋਸਟ ਆਫ ਲਿਵਿੰਗ ਤੇ ਕ੍ਰਾਈਮ ਤੇ ਕਰਪਸ਼ਨ. ਕਰਪਸ਼ਨ ਲੋਕੀ ਕਹਿ ਰਹੇ ਨੇ ਰਾਈਟ ਨਾਓ, ਜਿਹੜੇ ਕਾਉਂਸਲ ਮੈਂਬਰਸ ਨੇ ਉਹ ਮਤਲਬ ਕਿ ਫਾਈਨੈਂਸ਼ੀਅਲੀ ਦੇ ਆਰ ਡੂਇੰਗ ਵੈਲ, ਪਰ ਬਾਕੀ ਲੋਕੀ ਤੰਗ
0: ਨੇ.
6: ਸੋ ਕੋਸਟ ਆਫ ਲਿਵਿੰਗ, ਜਿਹੜੀ ਟੈਕਸਿਸ ਨੇ, ਐਂਡ ਵੀ ਵਾਂਟ ਟੂ ਮੇਕ ਸ਼ੋਰ ਵੀ ਫ੍ਰੀਜ਼ ਦਮ, ਅਗਲੇ 4 ਸਾਲ ਆਪਾਂ ਫ੍ਰੀਜ਼ ਕਰਨੇ ਆ. ਸੋ ਜਿਹੜੀ ਕ੍ਰਾਈਮ ਹੈ ਰਿਡਿਊਸ ਇਟ, ਜਿਹੜਾ ਆਪਾਂ ਹੁਣ ਕਮਿਊਨਿਟੀ ਪੁਲਿਸ ਸਟੇਸ਼ਨ ਲਿਆਂਦਾ ਉਹਨੂੰ ਵੱਡਾ ਕਰਨਾ, ਆਪਾਂ ਹੁਣ ਫੁੱਲ ਡਿਵੀਜ਼ਨ ਆਪਾਂ ਲਿਆਵਾਂਗੇ. ਐਂਡ ਲਾਈਕ ਆਈ ਸੈਡ, ਕਰਪਸ਼ਨ ਇਨਕੁਆਇਰੀਜ਼ ਹੋਣੀ ਚਾਹੀਦੀਆਂ ਨੇ ਕਿ ਕਿੱਥੇ ਕਿੱਥੇ ਇਹ ਪੈਸਾ ਗਿਆ ਵਾ ਤੇ ਆਇਆ ਕਿੱਥੋਂ, ਯੂ ਨੋ, ਫੋਲੋ ਦਾ ਮਨੀ, ਵੇਅਰ ਡਿਡ ਇਟ ਗੋ ਆਫਟਰ ਦੀਸ ਟ੍ਰਾਂਜੈਕਸ਼ਨਸ ਵਰ ਮੇਡ.
0: ਜੀ ਜੀ. ਸੋ ਮੈਂ ਅਗਲੀ ਕਾਲ ਲੈ ਲੈਣਾ. 9445 ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ. 9445 ਕੈਪਟਨ ਸਾਹਿਬ ਜੀ ਆਇਆਂ ਨੂੰ, ਨਹੀਂ 9445 ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ, ਤੁਸੀਂ ਆਉਂਦੀ ਏਅਰ ਹੋ ਜੀ.
8: ਹੈਲੋ ਸ਼ਮੇ ਪਟਲ ਸਾਹਿਬ, ਗੁਰਪ੍ਰੀਤ ਢਿੱਲੋਂ ਸਾਹਿਬ, ਮੈਂ ਕੈਪਟਨ ਇਕਬਾਲ ਸਿੰਘ ਬੋਲਦਾ
0: ਜੀ.
8: ਦੇਖੋ ਸ਼ਮੇ ਪਟਲ ਸਾਹਿਬ, ਗੁਰਪ੍ਰੀਤ ਢਿੱਲੋਂ ਹੋਣੀ ਬਹੁਤ ਕੰਮ ਕਰਦੇ ਆ। ਮੈਂ ਜਦੋਂ ਇੱਥੇ ਪਹਿਲੇ ਦਫ਼ਾ ਗਏ ਸੀਗੇ ਇਹਨਾਂ ਨੂੰ ਇੱਥੇ ਵਾਰਡ ਨੰਬਰ 5 ਅਤੇ 1 ਦੇ ਵਿੱਚ ਸਾਨੂੰ ਕੰਮ ਕੋਈ ਨਾ ਕੋਈ ਪੈਦਾ ਥੋੜੀ ਜਿਹੀ ਸਮੱਸਿਆ ਆ ਜਾਂਦੀ ਹੈ ਅੰਗਰੇਜ਼ੀ ਦੀ, ਜਿੱਥੇ ਮਰਜ਼ੀ ਸੱਦ ਲਓ ਇਹਨਾਂ ਨੇ ਤੁਰੇ ਫਿਰਦੇ ਹੀ ਰਹਿਣਾ ਹੈਗਾ। ਦੂਸਰੀ ਗੱਲ ਜਦੋਂ ਇੱਥੇ ਵਾਰਡ ਨੰਬਰ ਇੱਥੇ ਮੇਰੇ ਪੋਤੇ ਨੇ ਦੇਖਿਆ ਉਹ ਮੈਨੂੰ ਕਹਿੰਦਾ ਬਾਬੂ ਜੀ ਇਹ ਤਾਂ ਜਿੱਥੇ ਦੇਖੋ ਸਾਰੀ ਜਗ੍ਹਾ ਨਜ਼ਰ ਆਉ, ਦੇਖੋ ਪੋਤਾ ਮੇਰਾ ਇੱਥੋਂ ਦਾ ਜੰਮ ਪਾਲਾ ਹੈ। ਤੇ ਮੈਂ ਸਾਰੇ ਸਰੋਤਿਆਂ ਅੱਗੇ ਬੇਨਤੀ ਕਰਦਾ ਉਹ ਸਾਰੇ ਮਿਲ ਕੇ ਇਹਨਾਂ ਨੂੰ ਜਤਾਈਏ, ਇਹ ਬੜੇ ਮੁੱਦੇ ਚੱਕਦੇ ਆ। ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕੈਸੀ ਕੈਂਬਲ ਸੱਦਿਆ ਸੀ ਕਾਫੀ ਟਾਈਮ ਪਹਿਲਾਂ, ਮੈਂ ਕਿਹਾ ਚਲੋ ਸਾਹਿਬ ਇੱਥੇ ਆਓ, ਇਹ ਏਰੀਆ ਤੁਹਾਡਾ ਹੈ ਤਾਂ ਨਹੀਂ ਲੇਕਿਨ ਤੁਹਾਡੇ ਏਰੀਏ ਦੇ ਵਿੱਚ ਸਾਡੇ ਲੋਕ ਬਹੁਤ ਰਹਿੰਦੇ ਆ। ਉਦੋਂ ਇਹਨਾਂ ਨੂੰ ਪਹਿਲੀ ਦਫ਼ਾ ਬੇਨਤੀ ਕੀਤੀ ਸੀ ਮੈਂ ਕਿਹਾ ਤੁਸੀਂ ਬੇਸਮੈਂਟਾਂ ਲੀਗਲ ਕਰਾਓ, ਔਰ ਫਿਰ ਇਹਨਾਂ ਨੇ ਮਤਾ ਪਾ ਕੇ ਲਿਆਂਦੀਆਂ। ਦੇਖੋ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ, ਜੇ ਬੇਸਮੈਂਟ ਅਲੀਗਲ ਨਾ ਹੁੰਦੀਆਂ ਤੇ ਸਟੂਡੈਂਟ ਕਿੰਨੇ ਆ ਗਏ ਸੀ, ਕਿੱਥੇ ਜਾਂਦੇ ਜੇ। ਲੋਕਾਂ ਨੂੰ ਕਾਫੀ ਫਾਇਦਾ ਹੋਇਆ, ਕਿਰਾਇਆ ਵਗੈਰਾ ਲੋਕਾਂ ਨੂੰ ਮਿਲਣ ਲੱਗਾ। ਤੇ ਮੈਂ ਬੇਨਤੀ ਕਰਦਾ ਉਹ ਸਾਰੇ ਮਿਲ ਕੇ ਆਪਾਂ ਗੁਰਪ੍ਰੀਤ
0: ਜੀ ਸਤਿ ਸ੍ਰੀ ਅਕਾਲ। ਅੱਛਾ ਗੁਰਪ੍ਰੀਤ ਜੀ, ਇੱਕ ਜਾਂਦੇ ਜਾਂਦੇ ਆ ਜਿਹੜਾ ਉਹ ਅਸੀਂ ਜਦੋਂ ਦੇਖਿਆ ਵੀ ਕਿਹੜੇ ਕਿਹੜੇ ਕੈਂਡੀਡੇਟ ਖੜੇ ਆ, ਡਰਟੀ ਪੋਲੀਟਿਕਸ ਆ ਜਿਹੜੀ ਉਹ ਵੀ ਆ ਜਿਹੜੀ ਬੜੀ ਚੱਲ ਰਹੀ ਹੈ, ਸੋ ਉਹ ਵੀ ਹੁਣ ਦੇਖਣ ਨੂੰ
3: ਸੀਟ ਤੋਂ 5-5, 7-7 ਕੈਂਡੀਡੇਟ।
0: ਅੱਛਾ ਸਿਮੀਲਰ ਨਾਮ ਥੋੜਾ ਦੇ ਕੇ ਆ ਤਾਂ ਕਿ ਉਲਝਾਇਆ ਜਾਵੇ ਜਿਹੜਾ ਫਸਟ ਨੇਮ ਦੇਖਦੇ ਆ ਤੇ ਲਾਸਟ ਨੇਮ ਦੇਖਦੇ ਆ ਭਾਜੀ, ਹਨਾ ਜੀ ਇਹੋ ਗੁਰਪ੍ਰੀਤ ਢਿੱਲੋਂ ਹੈ ਵਿਚਲਾ, ਕਈ ਵਾਰ ਉਹ ਛੋਟਾ ਜਿਹਾ ਅੱਖਰ ਉਹ ਨਹੀਂ ਦੇਖ ਪਾਉਂਦੇ, ਸੋ ਉਹਦੇ ਨਾਲ ਵੀ ਕੀ ਹੁੰਦਾ ਵੀ ਵੋਟ ਕਈ ਵਾਰ ਵੰਡ ਜਾਂਦੀ ਹੈ। ਸੋ ਗੁਰਪ੍ਰੀਤ ਭਾਜੀ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੁਰਪ੍ਰੀਤ ਭਾਜੀ ਢਿੱਲੋਂ ਸਾਹਿਬ ਤੁਸੀਂ ਆਉਂਦੀ ਹੈ ਰੋ?
9: ਸੌਰੀ ਭਾਜੀ ਬੈਠੇ ਇੱਥੇ ਆ ਤੇ ਥੈਂਕ ਯੂ ਸੋ ਮਚ
0: ਜੀ,
9: ਸੌਰੀ ਮੈਂ ਮਿਊਟ ਤੇ ਸੀਗਾ।
0: ਅੱਛਾ ਅੱਛਾ ਅੱਛਾ ਅੱਛਾ
9: ਮੈਂ ਕੈਪਟਨ ਸਾਹਿਬ ਨੂੰ ਐਡਰੈਸ ਕਰਨਾ ਪਹਿਲੋਂ, ਥੈਂਕ ਯੂ ਫੋਰ ਉਹਨਾਂ ਦੇ ਜਿਹੜੇ ਕਮੈਂਟਸ ਤੇ ਨਾਲ ਦੇ ਨਾਲ ਅਸੀਂ ਐਕਚੁਅਲੀ ਇੱਕ ਬੇਸਮੈਂਟ ਰੈਨੋਵੇਸ਼ਨ ਲੋਨ ਪਾਸ ਕਰਾਇਆ ਸੀਗਾ ਜਿੱਥੇ ਲੋਕਾਂ ਨੂੰ ਲੋਨ ਮਿਲਦਾ ਸੀਗਾ ਆਪਣੇ ਵਿਆਜ ਤੋਂ ਬਿਨਾ ਮਿਲਦਾ ਸੀਗਾ ਆਪਣੀ ਬੇਸਮੈਂਟ ਬਣਾਉਣ ਵਾਸਤੇ, ਉਹਨਾਂ ਨੂੰ 10 ਸਾਲ ਮਿਲਦੇ ਸੀਗੇ ਤੇ 10% ਮਾਫ ਸੀਗਾ ਰੀਜਨ ਤੋਂ ਮਿਲਦਾ ਸੀਗਾ ਆਪਣੀ ਬੇਸਮੈਂਟ ਨੂੰ ਬਣਾਉਣ ਵਾਸਤੇ, ਸੋ ਉਹਨਾਂ ਐਡ ਦੈਟ। ਤੇ ਭਾਜੀ ਜਦੋਂ ਆਪਾਂ ਡਰਟੀ ਪੋਲਿਟਿਕਸ ਬਾਰੇ ਗੱਲ ਕਰਦੇ ਹਾਂ, ਆਈ ਥਿੰਕ ਯੂ ਨੋ ਰਾਈਟ ਨਾਓ ਤੁਸੀਂ ਵੇਖ ਰਹੇ ਹੋ ਕਿ 11 ਤੇ 11 ਮੈਂਬਰ ਜਿਹੜੀ ਕਾਉਂਸਲ ਹੈ ਉਹ ਇੱਕੋ ਪਾਸੇ ਵੋਟ ਪਾ ਰਹੇ ਨੇ ਤੇ ਕੋਈ ਓਪੋਜੀਸ਼ਨ ਨਹੀਂ, ਕੋਈ ਕੁਛ ਨਹੀਂ। ਤੇ ਆਈ ਥਿੰਕ ਮੋਸਟ ਲੋਕਾਂ ਨੂੰ ਪਤਾ, ਜੇ ਤੁਸੀਂ ਫੇਸਬੁੱਕ ਇੰਟਰਨੈਟ ਤੇ ਚਲ ਜਾਓ, ਮੈਂ ਹੀ ਜਿਹੜਾ ਅਪੋਜ਼ ਕਰਦਾ ਸੀਗਾ ਜਿੱਥੇ ਗਲਤ ਸੀ ਜਿੱਥੇ ਠੀਕ ਸਨ ਉੱਥੇ ਮੈਂ ਆਈ ਵਾਸ ਦਾ ਫਸਟ ਵਨ ਟੂ ਸੇ ਤੁਸੀਂ ਠੀਕ ਕਰ ਰਹੇ ਹੋ
0: ਜੀ।
9: Right, and so I think assi ek awaz si lokan vaste apan oh lokan de hakkan vaste ladde sige, so je Gurpreet Singh te lo chala gaya apne waps council te, I think inna nu eh dar hai ke eh is tarah inna de against boluga, so inna ne hun dirty politics play kiti hai te Gurpreet ke te lo inna ne ਨਾਂ ਐਡ ਕੀਤਾ। ਅਸੀਂ ਜਿਹੜੇ 25 ਜਿਹੜੇ ਨੋਮੀਨੇਟਰਸ ਨੇ ਜਿਹੜੇ ਐਂਡੋਰਸਮੈਂਟ ਜਿਨ੍ਹਾਂ ਨੇ ਉਸ ਕੈਂਡੀਡੇਟ ਤੇ ਸਾਈਨ ਕੀਤੇ ਆ ਉਹ ਸਾਰੇ ਐਡਰੈਸ ਆਪਾਂ ਵੇਖੇ ਆ, ਅਸੀਂ ਕਲਰਕ ਦੇ ਕੋਲ ਜਾ ਕੇ ਅਸੀਂ ਰਿਕੁਐਸਟ ਕੀਤੀ ਸੀਗੀ ਤੇ ਵੀ ਨੋ ਕਿ ਇਹ ਕੈਂਡੀਡੇਟ ਦੇ ਘਰ ਦੇ ਲਾਗੇ ਦੇ ਮੋਸਟਲੀ ਸਿਗਨੇਚਰਸ ਨੇ ਐਡਰੈਸਿਸ ਨੇ, ਸੋ ਤੁਹਾਨੂੰ ਪਤਾ ਕਿ ਇਹ ਗੇਮ ਚੱਲ ਰਹੀ ਹੈ, ਪਰ ਆਈ ਥਿੰਕ ਇਹ ਲੋਕਾਂ ਨੂੰ ਫੂਡ ਬਣਾਉਣ ਵਾਸਤੇ ਬੇਸਤੂ ਬਣਾਉਣ ਵਾਸਤੇ ਕਰ ਰਹੇ ਨੇ। ਪਰ ਅਸੀਂ ਇਹ ਦੇਖਿਆ ਵੀ ਜੀ ਕਿ ਲੋਕੀ ਸਿਆਣੇ ਆ, ਉਹਨਾਂ ਨੂੰ ਪਤਾ ਡਿਫਰੈਂਸ ਕੀ ਹੈ ਤੇ ਉਹਨਾਂ ਨੇ ਗੁਰਪ੍ਰੀਤ ਸਿੰਘ ਢਿੱਲੋਂ ਦੇ ਜਿਹੜੀਆਂ ਅਕੋਂਪਲਿਸ਼ਮੈਂਟਸ ਨੇ ਤੇ ਜੋ ਰਿਕਾਰਡ ਹੈ 9-10 ਵਿੱਚ ਉਹ ਦੇਖਿਆ ਉਹਨਾਂ ਨੇ, ਤੇ ਆਈ ਥਿੰਕ ਲੋਕੀ ਸਿੱਕ ਐਂਡ ਟਾਇਰਡ ਨੇ ਇਹ ਜਿਹੜੀ ਹੁਣ ਗੰਦੀ ਪੋਲੀਟਿਕਸ ਤੋਂ, ਸੋ ਇਹੀ ਰਿਕੁਐਸਟ ਕਰਦਾ ਸਾਰਿਆਂ ਨੂੰ ਸੋਚ ਸਮਝ ਕੇ ਆਬਵੀਅਸਲੀ ਤੁਸੀਂ ਵੋਟ ਪਾਉਣੀ ਹੈ, ਅਸੀਂ ਤੁਹਾਡੀ ਰਿਕੁਐਸਟ ਕਰਦੇ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ, ਪਰ ਬੀ ਵੈਰੀ ਵੈਰੀ ਕੇਅਰਫੁਲ। ਹੁਣ ਗਾਂ ਦੇ ਵਿੱਚ ਮੇ ਬੀ ਨੈਕਸਟ 6 ਵੀਕਸ ਜਦੋਂ ਤੱਕ ਇਲੈਕਸ਼ਨ ਨੇ ਇਹਨਾਂ ਨੇ ਹੋਰ ਵੀ ਗੰਦੀਆਂ ਗੇਮਾਂ ਖੇਡਣੀਆਂ ਨੇ, ਪਰ ਲਾਈਕ ਆਈ ਸੈਡ ਮੈਂ ਇਸ ਕਰਕੇ ਖੜਾ ਨਾ ਕਿ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਯੂ ਨੋ ਹੋਰ ਸਕਸੈਸਫੁਲ ਕਰਨ ਵਾਸਤੇ ਮੈਂ ਖੜਾ ਕਿ ਲੋਕਾਂ ਨੂੰ ਲੋਕਾਂ ਦੇ ਤੇ ਲੋਕ ਆਪਣੇ ਜਿਹੜੇ ਫੈਮਿਲੀਜ਼ ਨੇ ਤੁਹਾਡੇ ਜਿਹੜੇ ਬੱਚੇ ਨੇ ਦੇ ਆਰ ਸਕਸੈਸਫੁਲ, ਸੋ I think people are smart, they'll know the difference.
0: So dosto saadi gal ward 9-10 to regional councillor di chon lad rahe Gurpreet Singh Dhillo ji bhai hunna naal ho rahi hai. So tusi eh jehda bhai hunna naal je gal baat vi karna chahunde ho bhai hunne number vi share karange us to pehla Bhupinder bhai ji. Good morning ji,
10: sat sri akal. Good morning Patel saab, ik sawal hai ki koi ik councillor ja regional councillor ਪ੍ਰੋਪਰਟੀ ਟੈਕਸ ਫਰੀਜ਼ ਕਰ ਸਕਦਾ? ਮੇਰਾ ਤਾਂ ਖਿਆਲ ਬਿਲਕੁਲ ਨਹੀਂ. ਉਹ ਆਪਣੀ ਵੋਟ ਪਾ ਸਕਦਾ ਹੱਕ ਬਰੋਚ, ਉਹਦੇ ਅਖਤਿਆਰ ਐਡਾ ਹੈ ਨਹੀਂ ਕੁਛ ਵੀ. ਇਹਦਾ ਪੂਰੇ ਸਿਸਟਮ ਨੂੰ ਨਾਲ ਲੈ ਕੇ ਚੱਲਣਾ ਪਏਗਾ. ਕੱਲਾ ਤੇ ਕੱਲਾ ਉਹ ਕੁਝ ਨਹੀਂ ਕਰ ਸਕਦਾ.
0: ਜੀ
10: ਮਿਹਰਬਾਨੀ. ਬਾਕੀ ਢਿੱਲੋ ਸਾਹਿਬ ਦੱਸ ਸਕਦੇ ਆ.
0: ਜੀ ਜੀ ਜੀ ਢਿੱਲੋ ਸਾਹਿਬ, ਟਿੱਲੋ ਸਾਹਿਬ ਇਹਨਾਂ ਨੇ ਕਿਹਾ ਵੀ ਜਿੱਦਾਂ ਜੇ ਤੁਸੀਂ ਜਿੱਤਦੇ ਹੋ ਤੇ ਤੁਸੀਂ ਇਕੱਲੇ ਹੀ ਆ ਜਿਹੜਾ ਸਿਸਟਮ ਨੂੰ ਚੇਂਜ ਆ ਜਿਹੜਾ ਉਹ ਨਹੀਂ ਕਰ ਸਕਦੇ, ਤੁਹਾਨੂੰ ਬਾਕੀਆਂ ਨੂੰ ਵੀ ਨਾਲ ਲੈ ਕੇ ਤੁਰਨਾ ਪਵੇਗਾ.
9: ਇੱਕ ਪਾਸੇ ਠੀਕ ਨੇ, ਸਾਰਿਆਂ ਦੇ ਨਾਲ ਨਾਲ ਕੰਮ ਕਰਨਾ ਪੈਂਦਾ
0: ਜੀ.
9: ਬਟ ਇੱਕ ਕਾਉਂਸਲਰ ਦੇ ਕੋਲ ਆਈਡੀਆਸ ਹੁੰਦੇ ਆ ਤੇ ਇੱਕ ਕਾਉਂਸਲਰ ਆਪਣੇ ਆਈਡੀਆਸ ਪੁਸ਼ ਕਰ ਸਕਦਾ. ਤੇ ਜਦੋਂ ਮੇਰਾ ਰਿਕਾਰਡ ਤੁਸੀਂ ਵੇਖਦੇ ਹੋ, ਕਿਸੇ ਨੇ ਮੈਨੂੰ ਕਿਹਾ ਨਹੀਂ, ਰਹੋ ਕਿਸੇ ਨੇ ਮੈਨੂੰ ਮਤਲਬ ਕਿ ਉਹ ਲੈਟ ਮੀ ਰੀਫਰੇਸ ਦੈਟ, ਆਈ ਡਿਡ ਅ ਲੋਟ ਆਫ ਥਿੰਗਸ ਔਨ ਮਾਈ ਓਨ ਵਿਚ ਆਈ ਗਾਟ ਪਾਸ. ਮੇਰੇ ਵਧੀਆ ਆਈਡੀਆ ਸਨ ਤੇ ਕਾਉਂਸਲ ਦੇ ਕੋਲ ਹੋਰ ਕੋਈ ਚੋਇਸ ਹੈ ਨਹੀਂ ਸੀ ਉਸ ਇਸ਼ੂ ਨੂੰ ਪਾਸ ਕਰਨ ਵਾਸਤੇ. ਜਦੋਂ ਮੈਂ ਬੱਸ ਸਰਵਿਸ ਕਰਾਈ ਆਪਣੇ ਫ੍ਰੀ ਕਰਾਈ ਆਪਣੇ ਬਜ਼ੁਰਗਾਂ ਵਾਸਤੇ, ਇਟ ਵਾਜ਼ ਯੂਨੈਨਮਸ ਡਿਸੀਜਨ. ਜਦੋਂ ਮੈਂ ਸੈਟਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ, ਯੂਨੈਨਮਸ ਡਿਸੀਜਨ. ਤੇ ਇਦਾਂ ਦੇ ਹੋਰ ਕਈ ਕੰਮ ਨੇ ਜਿੱਥੇ ਆਪਾਂ ਮੋਸ਼ਨ ਜਿਹੜੇ ਮਤੇ ਆਪਾਂ ਲਿਆਂਦੇ ਸੀਗੇ ਜਿਹੜੇ ਸਕਸੈਸਫੁਲੀ ਯੂਨੈਨਮਸਲੀ ਪਾਸ ਹੋਏ ਸੀਗੇ. ਸੋ ਹੋਰ ਭਾਜੀ ਕਈ ਕੰਮ ਦੇਖ ਲਓ, ਹੁਣ ਆਪਾਂ ਕਈ ਆਪਾਂ ਮੈਰਵਾਨਾ ਸ਼ਾਪਸ ਆਪਾਂ ਬੰਦ ਕਰਾਏ. ਅਸੀਂ ਹੁਣ ਕੀ ਕਹਿੰਦੇ ਆ ਜਿਹੜੇ ਟਰੱਕਰ ਇਸ਼ੂਜ ਨੇ ਮਤੇ ਜਿਹੜੇ ਹੁਣ, ਫੋਰ ਐਗਜ਼ਾਮਪਲ ਮੈਂ ਕੱਲ ਡੰਪ ਟਰੱਕ ਐਸੋਸੀਏਸ਼ਨ ਮੇਰੀ ਗੱਲ ਹੋਈ ਸੀਗੀ, ਉਹਨਾਂ ਦੇ ਰੈਕਗਨੀਸ਼ਨ ਉਹਨਾਂ ਦੀ ਸਪੋਰਟ ਵਾਸਤੇ ਮੈਂ ਕਈ ਮਤੇ ਪਾਸ ਕਰਾਏ. ਕਿਸਾਨਾਂ ਦੇ ਇਸ਼ੂ ਉਹਨਾਂ ਦੇ ਕਈ ਮਤੇ ਪਾਸ ਕਰਾਏ. ਜਦੋਂ ਆਪਾਂ ਟੈਕਸ ਬਾਰੇ ਗੱਲ ਕਰਦੇ ਹਾਂ ਹਨਾ, ਉੱਥੇ ਮੈਂ ਸਾਰੇ ਬਜਟ ਦੇ ਵਿੱਚ ਵੇਖ ਕੇ ਕਈ ਜਿਹੜੇ ਫਾਲਤੂ ਜਿਹੜੇ ਅਨਨੈਸੈਸਰੀ ਜਿਹੜੇ ਪ੍ਰੋਗਰਾਮਸ ਉਹ ਵੀ ਕੱਟ ਆਪਾਂ ਕੀਤੇ ਇਨ ਟਰਮਸ ਆਫ ਗੈਟਿੰਗ ਦੀ budget to have a zero tax increase. So par ye ek awaz hundi hai, ek strong awaz hundi hai
0: ji.
9: Te kai bar aaye ke ek councilor pressure pa sakda council te ek mata pass karan waaste. So paaji respectfully jehde caller se gaye, I respectfully disagree. One person can make a change.
3: ਸ਼ਮੀ ਜੀ ਟੀਮ ਵਰਕ ਹੈ ਇਹ,
0: ਬਿਲਕੁਲ.
3: ਜੇ ਕੋਈ ਬੰਦਾ ਇਨੀਸ਼ੀਏਟਿਵ ਲੈਂਦਾ ਉੱਤੇ ਪ੍ਰੋਸੈਸ ਟੀਮ ਤਾਂ ਹੀ ਕਰੇਗੀ. ਜੇ ਆਪਾਂ ਕੋਈ ਮੁੱਦਾ ਚੱਕਾਂਗੇ ਹੀ ਨਹੀਂ ਉੱਤੇ ਟੀਮ ਕਿੱਦਾਂ ਉਹ ਵੋਟਸ
0: ਕਰੇਗੀ, ਬਿਲਕੁਲ.
3: ਉਹਦੀ ਸਪੋਰਟ ਕਿਵੇਂ ਕਰੇਗੀ
0: ਜੀ, ਬਿਲਕੁਲ. ਟਿੱਲੋ ਸਾਹਿਬ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਨੰਬਰ ਦੇ ਦਿਓ, ਆਪਾਂ ਰੈਪ ਅਪ ਕਰਾਂਗੇ ਜੀ. ਪਲੀਜ਼ ਸਮ ਅਪ ਕਰ ਦਿਓ, ਸਮਰਾਈਜ਼ ਜੀ.
9: ਇੱਕ ਹੋਰ ਗੱਲ ਮੈਂ ਐਡ ਕਰਨੀ ਹੈ ਭਾਜੀ
0: ਜੀ,
9: ਇਹ ਬਹੁਤ ਜ਼ਰੂਰੀ ਹੈ. ਮੇਰੀ ਸਭ ਤੋਂ ਵੱਡੀ ਜਿਹੜੀ ਅਕੰਪਲਿਸ਼ਮੈਂਟ ਹੈ
0: ਜੀ,
9: ਮੈਂ ਇੱਕ ਮਤਾ, ਮੈਂ ਕਈ ਹਫ਼ਤੇ ਮੈਂ ਕੰਮ ਕੀਤਾ ਸੀਗਾ ਸਾਡੀ ਪਲੈਨਿੰਗ ਤੇ ਸਟਾਫ ਦੇ ਨਾਲ 2016 ਦੇ ਵਿੱਚ, ਜਦੋਂ ਇਸ ਉਸ ਕਾਉਂਸਲ ਨੇ 70 ਏਕੜ ਇਹਨਾਂ ਨੇ ਕਨਵਰਟ ਕੀਤੇ ਫਰੋਮ ਇੰਪਲੋਇਮੈਂਟ ਲੈਂਡ ਟੂ ਰੈਜ਼ੀਡੈਂਸ਼ੀਅਲ. ਉਸ ਸਮੇਂ ਦੇ ਵਿੱਚ ਲੋਕੀ ਕਹਿੰਦੇ ਸਾਨੂੰ ਹੋਰ ਘਰ ਨਹੀਂ ਚਾਹੀਦੇ, ਸਾਨੂੰ ਜੋਬਸ ਚਾਹੀਦੀਆਂ ਨੇ. ਸੋ ਰਿਸਰਚ ਕੀਤੀ, ਮਤਾ ਪਾਸ ਕਰਾਇਆ, ਜਿੱਥੇ ਹੁਣ 2040 ਤੱਕ 25,000 ਹੋਰ ਜੋਬਸ ਐਡ ਕਰਨੀਆਂ ਨੇ ਸਾਡੇ ਬਰੈਂਪਟਨ ਦੇ ਵਿੱਚ ਇਨ ਟਰਮਸ ਆਫ ਗੈਟਿੰਗ ਮੋਰ ਇੰਪਲੋਇਮੈਂਟ ਜ਼ੋਨ. ਸੋ ਗਾਂਧ ਵਿੱਚ ਜਿੱਥੇ ਅਸੀਂ ਘਰ ਦੀ ਜ਼ੋਨਿੰਗ ਦੇਣੀ ਸੀਗੀ ਕਰਨੀ ਸੀਗੀ, ਸਾਡੇ ਵੈਸਟ ਐਂਡ ਦੇ ਵਿੱਚ ਜਿੱਥੇ ਅਜੇ 2-3,000 ਏਕੜ ਅਜੇ ਪਿਆ ਵਾ ਡਿਵੈਲਪ ਕਰਨ ਵਾਸਤੇ, ਜਿੱਥੇ ਘਰ ਬਣਨੇ ਸੀਗੇ ਹੁਣ ਉਹ ਇੰਪਲੋਇਮੈਂਟ ਆਊਗੀ. ਸੋ ਦੈਟਸ ਮਾਈ ਬਿਗੈਸਟ ਅਕੰਪਲਿਸ਼ਮੈਂਟ, ਬ੍ਰਿੰਗਿੰਗ 25,000 ਮੋਰ ਜੋਬਸ ਬਾਈ 2040. ਪਰ ਇਟ ਵਾਜ਼ ਇਨ ਵਨ ਕਾਉਂਸਲਰਸ ਹੈਂਡਸ ਟੂ ਡੂ ਦੈਟ. ਸੋ ਸਾਡਾ ਵਿਜ਼ਨ ਸੀਗਾ, ਉਸ ਵਿਜ਼ਨ ਨੂੰ ਅਸੀਂ ਇੰਪਲੀਮੈਂਟ ਕੀਤਾ ਤੇ ਹੁਣ ਗਾਂਧ ਦੇ ਵਿੱਚ ਸਾਡੇ ਬੱਚਿਆਂ ਵਾਸਤੇ ਹੋਰ ਜੋਬ ਆਉਣਗੀਆਂ. ਸੋ ਡੈਫੀਨੇਟਲੀ ਵਨ ਕਾਉਂਸਲਰ ਕੈਨ ਮੇਕ ਅ ਡਿਫਰੈਂਸ. ਜੇ ਕਿਸੇ ਨੇ ਸੰਪਰਕ ਕਰਨਾ, ਸਾਡਾ ਨੰਬਰ 6438638-2510, ਇਹ ਮੇਰਾ ਪਰਸਨਲ ਨੰਬਰ. ਸਾਨੂੰ ਮੈਨੂੰ ਕੈਂਪੇਨ ਨੰਬਰ ਦਾ ਯਾਦ ਵੀ ਨੀਗਾ, ਬਿਕਾਜ਼ ਆਇਆ ਹੋਵੇ ਤੇ ਮੈਨੂੰ ਪਰਸਨਲੀ ਕਾਲ ਕਰਿਆ ਕਰੋ. 6438638-2510 ਤੇ info@gurpreetsingh.com ਸਾਡੀ ਈਮੇਲ ਹੈ
0: ਜੀ. ਜੀ ਥੈਂਕ ਯੂ ਢਿੱਲੋ ਸਾਹਿਬ,
3: ਥੈਂਕ ਯੂ ਜੀ.
0: ਜੀ ਸੋ ਨਾਲ ਦੀ ਨਾਲ ਮੈਂ ਕਾਲ ਲੈ ਲੈਣਾ, ਰੈਪ ਅਪ ਵੀ ਆਪਾਂ ਕਰਨਾ ਆ. 6643 ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
11: ਹਾਂਜੀ ਸ਼ਮੀ ਭਾਜੀ ਤੁਹਾਨੂੰ ਤੇ ਤੁਹਾਡੇ ਬਾਈ ਸੁੱਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਤੇ ਹੈਪੀ ਮੰਡੇ ਜੀ।
0: ਹੈਪੀ ਮੰਡੇ ਕੁਲਦੀਪ ਭਾਜੀ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
11: ਮੈਂ ਠੀਕ ਆ ਤੇ ਮੈਂ ਗੁਰਪ੍ਰੀਤ ਸਾਹਿਬ ਭਾਜੀ ਨਾਲ ਕਰਨੀ ਸੀ ਫਤਿਹ ਸਾਂਝੀ, ਪਰ ਮੈਂ ਸੋਰੀ ਲੇਟ ਹੋ ਗਿਆ ਤਾਂ।
0: ਓਕੇ ਓਕੇ, ਹਾਂਜੀ ਹਾਂਜੀ, ਕੋਈ ਨਾ, ਫਿਰ ਆਉਗੇ ਉਦੋਂ ਵੀ ਤੁਹਾਡੇ ਨਾਲ ਕਰਾ ਦਾਂਗੇ ਜੀ। ਹਾਂਜੀ ਆਪਾਂ,
11: ਹਾਂ ਬਿਲਕੁਲ ਬਿਲਕੁਲ, ਨਹੀਂ ਨਹੀਂ ਮੈਂ ਸੁਣਦਾ ਸੀ ਜਿੱਦਾਂ ਵਧੀਆ ਕੁਐਸਚਨ, ਆਪਾਂ ਗੱਲ ਉਸੇ ਤੇ ਆਉਂਦੇ ਹਾਂ ਆਪਣੇ ਸ਼ਮੀ ਭਾਜੀ ਗਏ ਨਾ ਵੀ ਜਿਹੜਾ ਬੰਦੇ ਦੇ ਕੰਮ ਸਹੀ ਨੇ ਉਹਨੂੰ ਚੁਣੀਏ, ਬਸ ਬਾਕੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ, ਹਨਾ, ਜਿਹੜੇ ਮੁੱਦਿਆਂ ਤੇ, ਮੁੱਦਿਆਂ ਤੇ ਪਕੜਾ, ਮੁੱਦਿਆਂ ਤੇ ਕੰਮ ਕਰਨਾ, ਐ ਨੀ ਵੀ ਚਾਰ ਦਿਨ ਕੰਮ ਕਰਕੇ ਮੁੜ ਕੇ ਲੱਭਣਾ, ਫਿਰ ਉਹ ਗੱਲ ਵਧੀਆ ਜੀ ਨਹੀਂ।
0: ਜੀ ਜੀ,
11: ਬਾਕੀ ਧੰਨਵਾਦ ਹੈ ਜੀ ਤੁਹਾਡਾ,
0: ਆਲਵੇਜ਼। ਥੈਂਕ ਯੂ ਭਾਜੀ, ਥੈਂਕ ਯੂ ਜੀ। ਦੋਸਤੋ, ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ, 6479609008 ਤੇ ਸੰਪਰਕ ਕੀਤਾ ਜਾ ਸਕਦਾ। ਭੰਗੜੇ ਗਿੱਧੇ ਵਾਸਤੇ ਤੁਸੀਂ ਹਰਜੋਤ ਹੋਣੀ 6479707672 ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 519-490-9061। ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਨਵੀਰ ਸਿੰਘ ਨੂੰ 6472-2870। ਤੇ ਮੈਂ ਮਾਫੀ ਚਾਹਾਂਗਾ ਸਾਰੇ ਸਾਡੇ ਜਿਹੜੇ ਸਪੋਂਸਰ ਆ ਕਈ ਵਾਰ ਸਮੇਂ ਦੀ ਘਾਟ ਕਰਕੇ, ਪਰ ਦੇ ਆਰ ਅੰਡਰਸਟੈਂਡੇਬਲ, ਉਹਨਾਂ ਨੂੰ ਪਤਾ ਆ। ਤੇ ਜਾਂਦੇ ਜਾਂਦੇ ਰੰਧਾਵਾ ਸਾਹਿਬ ਤੇ ਗੁਰਦੇਵ ਭਾਜੀ ਪਲੀਜ਼ ਨੰਬਰ ਸ਼ੇਅਰ ਕਰ ਦਿਓ, ਫਿਰ ਆਪਾਂ ਫਤਿਹ ਬੁਲਾਈਏ
3: ਜੀ। ਮੇਰਾ ਨੰਬਰ ਹੈ 6475-1545, ਰੋਲਟਸ ਮੋਟਰਸ ਹੈ ਜੀ। ਕਿਸੇ ਨੇ ਵੀ ਕੋਈ ਗੱਡੀ ਲੈਣੀ ਹੈ, SUV ਲੈਣੀ ਹੈ, ਸਾਡੇ ਕੋਲ ਅਵੇਲੇਬਲ ਹੈ ਜੀ, ਈਜ਼ੀ ਫਾਈਨਾਂਸ ਹੈ ਜੀ।
0: ਜੀ ਗੁਰਦੇਵ ਭਾਜੀ,
12: ਜੇ ਤੁਸੀਂ ਕੋਈ ਵੀ ਹੈ ਜਿੱਦਾਂ ਟਰੈਕਿੰਗ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। ਵੱਖ ਵੱਖ ਸਟ੍ਰੀਮਿੰਗ ਡਿਵਾਈਸ ਦੇ ਉੱਪਰ ਵਿਰਾਸਤ ਟੀਵੀ 24 ਘੰਟੇ 7 ਦਿਨ ਚੱਲਦਾ। ਬਹੁਤ ਸਾਰੇ ਰੇਡੀਓ ਦੇ ਸ਼ੋਅ ਰਿਪੀਟ ਕੀਤੇ ਜਾਂਦੇ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਘਰ ਬੈਠ ਕੇ ਟੀਵੀ 'ਤੇ ਦੇਖ ਵੀ ਸਕਦੇ ਹੋ। 530 AM ਵਾਲਾ ਅਤੇ CHLO 6 ਵਜੇ ਲੈ ਕੇ 7 ਵਜੇ ਤੱਕ ਪ੍ਰੋਗਰਾਮ ਕਰੀਦਾ, ਮੰਡੇ ਟੂ ਫਰਾਈਡੇ। ਸੋ ਜੀ ਆਇਆਂ ਨੂੰ ਸ਼ੰਮੀ ਭੱਠਲ ਜੀ ਮੇਰੇ ਤੋਂ ਪਹਿਲਾਂ ਪ੍ਰੋਗਰਾਮ ਕਰਕੇ ਗਏ ਹਨ, ਕਾਫੀ ਸਾਰੀ ਜਾਣਕਾਰੀ ਛੱਡ ਗਏ। ਉਸ ਤੋਂ ਪਹਿਲਾਂ ਜੰਜੂਆ ਸਾਹਿਬ ਹੁੰਦੇ ਸੀ, ਹੁਣ ਸਾਡੀ ਵਾਰੀ ਆ ਗਈ ਹੈ 6 ਤੋਂ 7। ਜੀ ਆਇਆਂ ਨੂੰ ਵੈਲਕਮ। ਇੱਕ ਹੋਰ ਦਿਨ ਸ਼ੁਰੂ ਹੋ ਗਿਆ, ਹੋਰ ਸੋਮਵਾਰ ਅਤੇ ਅਗਸਤ ਮਹੀਨੇ ਦਾ ਅਖੀਰਲਾ ਸੋਮਵਾਰ ਹੈਗਾ ਆ। ਅਗਸਤ ਮਹੀਨੇ 31 ਤਰੀਕ ਹੋ ਗਈ ਆ ਅਤੇ ਮੌਸਮ ਮੀਂਹ ਪੈਣ ਦੇ ਵੱਖ ਵੱਖ ਏਰੀਆ ਵਿੱਚ ਚਾਂਸਿਸ ਹਨ। 22 ਡਿਗਰੀ ਟੈਂਪਰੇਚਰ ਅਤੇ 25 ਡਿਗਰੀ ਤੱਕ ਰਹੇਗਾ ਅਤੇ ਦੁਪਹਿਰ ਤੋਂ ਬਾਅਦ ਧੁੱਪ ਵੀ ਦੱਸ ਰਹੇ ਹਨ। ਮੰਡੇ, ਟਿਊਜ਼ਡੇ, ਵੈਨਸਡੇ ਮਿਕਸ ਕੰਡੀਸ਼ਨਸ ਰਹਿਣਗੀਆਂ, ਮੀਂਹ ਵੀ ਪਏਗਾ, ਧੁੱਪ ਵੀ ਆਵੇਗੀ ਥੋੜ੍ਹੀ ਬਹੁਤੀ ਅਤੇ ਬੱਦਲ ਵੀ ਛਾਏ ਰਹਿਣਗੇ ਅਤੇ 10 ਦਿਨ ਵੀਰਵਾਰ ਅਤੇ ਸ਼ੁੱਕਰ ਮੌਸਮ ਚੇਂਜ ਹੋ ਜਾਵੇਗਾ। ਚੇਂਜ ਹੁੰਦਾ ਰਹਿੰਦਾ ਮੌਸਮ, ਸੋ ਜਿਸ ਹਿਸਾਬ ਨਾਲ ਟੈਂਪਰੇਚਰ ਦਿਸਦੇ ਹਨ ਤੁਹਾਨੂੰ ਦੱਸ ਦਿੱਤੇ ਹੈਗੇ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਥੋੜ੍ਹਾ ਬਹੁਤਾ ਬੁੱਧਵਾਰ ਤੋਂ ਬਾਅਦ ਚੇਂਜ ਹੋ ਸਕਦਾ ਹੈਗਾ। ਕਾਫੀ ਸਾਰੇ ਪ੍ਰੋਗਰਾਮ ਸੀਗੇ ਵੀਕਐਂਡ ਦੇ ਉੱਪਰ, ਕਈਆਂ ਪ੍ਰੋਗਰਾਮ 'ਤੇ ਪਹੁੰਚਣ ਦਾ ਮੌਕਾ ਮਿਲਿਆ, ਕਈਆਂ 'ਤੇ ਪਹੁੰਚ ਨਹੀਂ ਸਕੇ, ਸਿਰਫ ਕਈਆਂ 'ਤੇ ਹਾਜ਼ਰੀ ਲਵਾ ਕੇ ਹੀ ਆ ਗਏ ਹਨ। ਸੋ ਕਾਫੀ ਸਾਰੇ ਪ੍ਰੋਗਰਾਮ ਹੁੰਦੇ ਹਨ, ਵਧੀਆ ਕਮਿਊਨਿਟੀ ਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ, ਇੱਕ ਦੂਸਰੇ ਨੂੰ ਮਿਲ ਲਈਦਾ ਇਸ ਬਿਜ਼ੀ ਜ਼ਿੰਦਗੀ ਦੇ ਵਿੱਚ। ਗੱਲਾਂ ਬਾਤਾਂ ਟੈਰਫ ਦੀਆਂ ਚੱਲਦੀਆਂ, ਗੱਲਾਂ ਬਾਤਾਂ ਕੰਮ ਦੀਆਂ ਚੱਲਦੀਆਂ, ਗੱਲਾਂ ਬਾਤਾਂ ਮਿਊਨਿਸਪਲ ਇਲੈਕਸ਼ਨ ਦੀਆਂ ਚੱਲਦੀਆਂ ਨੇ ਵੱਖ ਵੱਖ ਸਿਟੀ ਦੇ ਵਿੱਚ। ਕੋਈ ਸਿਟੀ ਦੇ ਵਿੱਚ ਵੱਧ ਕੰਮ ਹੋ ਰਿਹਾ, ਕੋਈ ਸਿਟੀ ਦੇ ਵਿੱਚ ਦਿਸਦਾ ਹੀ ਨਹੀਂ ਰਹੇਗਾ, ਕੋਈ ਸਿਟੀ ਦੇ ਵਿੱਚ ਹਿੱਲ ਕੇ ਰਿਹਾ ਜੀ। ਕਈ ਸਿਟੀਆਂ ਪੂਰੀਆਂ ਖੁਸ਼ ਹਨ, ਕਹਿੰਦੇ ਵੀ ਆਰ ਹੈਪੀ, ਪਰ ਕਈ ਸਰਵੇ ਆਏ ਹਨ ਕਹਿੰਦੇ ਬ੍ਰਹਮਪੁਰ ਵਾਲੇ ਬਹੁਤ ਹੈਪੀ ਹਨ। ਚਲੋ ਖੁਸ਼ ਰਹਿਣੇ ਚਾਹੀਦੇ ਹਨ, ਵੀ ਸ਼ੁੱਡ ਸਟੇ ਹੈਪੀ। ਜੀ ਆਇਆਂ ਨੂੰ ਅਤੇ ਕਾਫੀ ਜਗ੍ਹਾ ਪਹੁੰਚਣ ਦਾ ਮੌਕਾ ਮਿਲਿਆ, ਜਿੱਥੇ ਇੱਕ ਮੇਲਾ ਵੀ ਰੱਖਿਆ ਗਿਆ ਸੀ ਕੁਲਦੀਪ ਗਿੱਲ ਅਤੇ ਉਹਨਾਂ ਦੀ ਟੀਮ ਵੱਲੋਂ। ਵਧਾਈ ਦੇ ਪਾਤਰ ਹਨ ਕਿਉਂਕਿ ਫਰੀ ਵਿੱਚ ਸ਼ੋਅ ਰੱਖਣੇ ਬੜੇ ਔਖੇ ਹੁੰਦੇ ਹਨ, ਸਿੰਗਰਾਂ ਦੇ ਖਰਚੇ, ਸਟੇਜ ਦੇ ਖਰਚੇ, ਵੈਨਿਊ ਦਾ ਖਰਚਾ, ਸਪੋਂਸਰ ਕਿੰਨਾ ਕੁ ਭਾਰ ਝੱਲ ਲੈਣ। ਮੈਂ ਦੇਖਦਾ ਹੁੰਦਾ ਬਹੁਤ ਸਾਰੇ ਪਰਿਵਾਰ ਉਹੀ ਹੁੰਦੇ ਜਿਹੜੇ ਵੱਖ ਵੱਖ ਮੇਲਿਆਂ 'ਚ ਹੁੰਦੇ ਹਨ, ਇਹਨਾਂ ਨੂੰ ਫਰੀ ਵਿੱਚ ਐਂਟਰਟੇਨਮੈਂਟ ਮਿਲ ਜਾਂਦੀ ਆ ਅਤੇ ਨਾਲ ਦੀ ਨਾਲ ਕਈਆਂ 'ਤੇ ਪਿਕਨਿਕ 'ਤੇ ਹੋਇਆ, ਵੱਖ ਵੱਖ ਜਗ੍ਹਾ 'ਤੇ ਹੋਇਆ, ਫਰੀ ਵਿੱਚ ਖਾਣਾ ਵੀ ਮਿਲਦਾ ਹੁੰਦਾ ਆ। ਸੋ ਕੁਲਦੀਪ ਗਿੱਲ ਹੁਣਾਂ ਨੇ ਮੇਲਾ ਰੱਖਿਆ ਸੀਗਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਕਾਫੀ ਭਰਮਾ ਹੰਗਾਰਾ ਮਿਲਿਆ। ਵਧਾਈ ਦੇ ਪਾਤਰ ਹਨ ਧੀਰਾ ਗਿੱਲ, ਹਰਜੀਤ, ਹਰਮਨ, ਮਾਨ ਸਾਹਿਬ, ਰੂਬੀ, ਜਸ ਅਤੇ ਪ੍ਰੀਤ ਬਰਾੜ, ਉਹਦੀ ਟੀਮ ਪਹੁੰਚੀ ਹੋਈ ਸੀਗੀ। ਸਾਰਿਆਂ ਨੇ ਰੌਣਕਾਂ ਲਾਈਆਂ, ਖੂਬ ਇੰਜੋਏ ਕੀਤਾ ਅਤੇ ਬਾਅਦ 'ਚ ਘਰ ਪਹੁੰਚ ਗਏ। ਤੁਸੀਂ ਇਹੀ ਹੁੰਦਾ ਮੇਲਿਆਂ ਦਾ, ਸੋ ਬਹੁਤ ਸਾਰੇ ਮਿੱਤਰਾਂ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸੋ ਕੰਮ ਬੜੇ ਔਖੇ ਹੁੰਦੇ ਆ ਤੁਹਾਡੇ ਵਾਸਤੇ, 10 ਦਿਨ ਵਿੱਚ ਮੇਲਾ ਰੱਖ ਕੇ ਇਹਨਾਂ ਨੇ ਰੌਣਕਾਂ ਲਾ ਦਿੱਤੀਆਂ ਅਤੇ ਸਪੋਂਸਰ ਵੀ ਤੁਸੀਂ ਵਧਾਈ ਦੇ ਪਾਤਰ ਹੋ ਜਿਹੜੇ ਉੱਥੇ ਪਹੁੰਚੇ ਅਤੇ ਮੇਲੇ ਦਾ ਖੂਬ ਆਨੰਦ ਮਾਣਿਆ, ਮੈਂ ਇਹੀ ਕਹਿ ਸਕਦਾ ਹੈਗਾ ਹਾਂ। ਅਤੇ ਵੱਖ ਵੱਖ ਪਿਕਨਿਕਸ ਵੀ ਹੁੰਦੀ ਹਨ, ਕੋਈ ਏਰੀਆ ਦੀ ਪਿਕਨਿਕ ਹੁੰਦੀ ਹੈ, ਕੋਈ ਪਿੰਡ ਦੀ ਪਿਕਨਿਕ ਹੁੰਦੀ ਆ। ਸੋ ਸਾਨੂੰ ਵੀ ਇੱਕ ਪਿਕਨਿਕ 'ਤੇ ਪਹੁੰਚਣ ਦਾ ਮੌਕਾ ਮਿਲਿਆ, ਪਿਕਨਿਕ 'ਤੇ ਪਹੁੰਚਣ ਦਾ ਮੌਕਾ ਮਿਲਿਆ ਅਤੇ ਫਰੀ ਵਿੱਚ ਖਾਣਾ ਪੀਣਾ ਸਰ ਦੇਖੋ ਜੀ, ਪਕੌੜੇ, ਪੀਜ਼ਾ, ਖਾਣ ਪੀਣ ਨੂੰ ਜਲੇਬੀਆਂ ਅਤੇ ਨਾਲ ਦੀ ਨਾਲ ਵੈੱਜ, ਨੌਨ ਵੈੱਜ ਸਭ ਕੁਛ ਸੀਗਾ, ਅਸੀਂ ਰੱਖਿਆ ਜਾਂਦਾ ਇਹਨਾਂ ਵੱਲੋਂ। ਅਤੇ ਸੈਣੀ ਪਿਕਨਿਕ ਸੀਗੀ ਬੈਲਾ ਗਾਰਡਨ ਵਾਹਨ ਕਿੰਗ ਏਰੀਆ ਦੇ ਵਿੱਚ, ਅਤੇ ਉੱਥੇ ਕਾਫੀ ਪਰਿਵਾਰ ਪਹੁੰਚੇ, ਨਵਾਂ ਸ਼ਹਿਰ, ਬੰਗਾ, ਭੌਰਾ, ਸੁੱਜੋ, ਨੌਰਾ, ਇਹਨਾਂ ਸੂਰਾਪੁਰ ਵੱਖ ਵੱਖ ਏਰੀਏ ਦੇ ਲੋਕ ਪਹੁੰਚੇ ਹੋਏ ਸੀਗੇ, ਪਰਿਵਾਰਾਂ ਸਮੇਤ ਪਹੁੰਚ ਕੇ ਆਨੰਦ ਮਾਣਿਆ। ਪਰਿਵਾਰਾਂ ਵਿੱਚ ਬੈਠ ਕੇ ਇਹੀ ਤਾਂ ਕੰਮ ਹੁੰਦਾ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਨਹੀਂ ਵਿਆਹ ਕਰਾ ਰਹੇ, ਹੁਣ ਤਾਂ ਹਾਊ ਫੇਰਨੈਸ ਚਲੋ ਜਦੋਂ ਮਰਜ਼ੀ ਆ ਕਰਵਾ ਲੈਣਗੇ, ਪਰ ਜਦੋਂ ਪਰਿਵਾਰ ਮਿਲਦੇ ਹਨ ਪਤਾ ਲੱਗ ਜਾਂਦਾ ਵੀ ਤੁਹਾਡਾ ਮੁੰਡਾ ਕੀ ਕਰਦਾ, ਤੁਹਾਡੀ ਕੁੜੀ ਕੀ ਕਰਦੀ, ਕਈ ਵਾਰੀ ਰਿਸ਼ਤਾ ਵੀ ਮਿਲ ਜਾਂਦਾ ਹੈਗਾ ਆ। ਸੋ ਪਰਿਵਾਰੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਵੀ ਹੁੰਦੀਆਂ ਹਨ, ਉਹਨਾਂ ਦੀ ਵੀ ਜਾਣਕਾਰੀ ਮਿਲ ਜਾਂਦੀ ਹੈਗੀ ਆ, ਦੁੱਖ ਸੁੱਖ ਸਾਂਝੇ ਹੋ ਜਾਂਦੇ। ਇਹੀ ਤਾਂ ਪਿਕਨਿਕਸ ਹੁੰਦੇ ਹਨ, ਤੁਹਾਨੂੰ ਜੋੜ ਕੇ ਰੱਖਣਾ, ਅਤੇ ਬੱਚਿਆਂ ਵਾਸਤੇ, ਲੇਡੀਜ਼ ਵਾਸਤੇ ਗੇਮਸ ਹੁੰਦੀਆਂ ਹਨ, ਕਾਫੀ ਸਾਰੇ ਇਨਾਮ ਵੀ ਕੱਢੇ ਗਏ। ਸੋ ਸਾਰੇ ਹੀ ਵਧਾਈ ਦੇ ਪਾਤਰ ਜਿਨ੍ਹਾਂ ਨੇ ਪਿਕਨਿਕ ਰੱਖੀ ਸੀ ਬੈਲਾ ਗਾਰਡਨ ਦੇ ਵਿੱਚ, ਕਿਉਂਕਿ ਪਾਰਕਿੰਗ ਫਰੀ, ਖਾਣਾ ਪੀਣਾ ਫਰੀ, ਸਿਰਫ ਪਹੁੰਚਣਾ ਹੀ ਸੀਗਾ। ਬਹੁਤ ਸਾਰੇ ਬੱਚੇ ਵਾਲੰਟੀਅਰ ਰੱਖੇ ਹੋਏ ਹਨ ਜਿਹੜੇ ਦੱਸਦੇ ਹਨ ਵੀ ਪਿਕਨਿਕ ਹੈਗੀ ਆ, ਪਹੁੰਚਿਓ ਜ਼ਰੂਰ। ਈਵਨ ਬੱਚਿਆਂ ਨੇ ਵੈਦਰ ਦਾ ਮੈਪ ਵੀ ਪਾਤਾ, ਵੀ ਬੱਦਲ ਛਾਏ ਪਏ ਸੀਗੇ, ਉਹ ਫਿਰ ਵੀ ਮੀਂਹ ਨਹੀਂ ਪਿਆ, ਅਤੇ ਸਵੇਰ ਤੋਂ ਸ਼ਾਮ ਤੱਕ ਪਿਕਨਿਕ ਇੰਜੋਏ ਕੀਤੀ। ਕਈ ਵਾਰੀ ਡਰ ਲੱਗਦਾ ਸੀਗਾ ਕਿ ਸਾਡੇ ਵਾਲਾ ਮੀਂਹ ਪੈਂਦਾ, ਦੂਸਰੇ ਪਾਸੇ ਮੀਂਹ ਤਾਂ ਨਹੀਂ ਸੀਗਾ, ਪਰ ਉਹਨਾਂ ਨੇ ਜਦੋਂ ਮੌਸਮ ਭੇਜਿਆ ਤਾਂ ਬਹੁਤ ਭਰਵਾਂ ਹੰਗਾਰਾ ਮਿਲਿਆ, ਪਿਕਨਿਕ ਨੂੰ ਦੁਨੀਆ ਪਹੁੰਚੀ।
ਤੇ ਪਿਕਨਿਕ ਇੰਜੋਏ ਕੀਤੀ। ਲੱਖ ਲੱਖ ਵਧਾਈ ਦੇ ਪਾਤਰ ਹਨ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣੀ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ। ਨੇਪਾਲ ਦੀ ਵੀ ਆਪਾਂ ਗੱਲਬਾਤ ਕਰਾਂਗੇ, ਸੱਚ ਆ ਸੈਡ ਸਟੋਰੀ। ਜਿਹੜੀਆਂ ਵੀਡੀਓਜ਼, ਜਿਹੜੀਆਂ ਫੋਟੋ ਦੇਖਦੇ ਹਨ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਤੋ ਵਕਤ ਜਿਹੜਾ ਹੈਗਾ ਐਨੀ ਟਾਈਮ ਚੇਂਜ ਹੋ ਸਕਦਾ ਹੈਗਾ ਆ। ਗੱਲਬਾਤ ਕਰਾਂਗੇ ਜ਼ਰੂਰ ਤੁਹਾਡੇ ਨਾਲ। ਇੰਡੀਆ ਬਾਜ਼ਾਰ ਵਾਲੇ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕੈਨੇਡੀ ਰੋਡ 'ਤੇ ਹਾਂ ਅਤੇ ਨਾਲ ਦੀ ਨਾਲ ਇਜ਼ਿੰਗਟਨ ਐਵਨਿਊ 'ਤੇ ਹਨ। ਰੈਕਸਡੇਲ ਚੌੜਾ ਬਾਜ਼ਾਰ ਵਿੱਚ ਇੱਕ ਸਟੋਰ, ਇਹਨਾਂ ਦਾ ਦੂਸਰਾ ਸਟੋਰ ਹੈਗਾ ਆ। ਕੈਨੇਡੀ ਰੋਡ ਬਰੈਂਪਟਨ ਦੇ ਵਿੱਚ, ਨੌਰਥ ਆਫ ਬਵੇਡ, ਸਾਊਥ ਆਫ ਸੈਂਡਲਵੁੱਡ, ਇੰਡੀਆ ਬਾਜ਼ਾਰ। ਤੋਂ ਰੱਖੜੀਆਂ ਦੀ ਭਾਰੀ ਸੇਲ ਚੱਲ ਰਹੀ ਸੀਗੀ, ਵੱਖ ਵੱਖ ਗਰੋਸਰੀ ਦੀਆਂ ਆਈਟਮ, ਮਠਿਆਈਆਂ ਲਾਈਆਂ ਹੋਈਆਂ ਸੀਗੀਆਂ ਸੇਲ 'ਤੇ। ਖੁਦ ਇਹਨਾਂ ਦੇ ਕੁੱਕ ਆਪ ਬਣਾਉਂਦੇ ਹਨ। ਰੈਸਟੋਰੈਂਟ ਵੀ ਹੈਗਾ, ਡਾਈਨ ਇਨ, ਟੇਕ ਆਊਟ ਅਤੇ ਟਿਫਨ ਸਰਵਿਸ ਚਾਹੀਦੀ ਹੈ, ਕੇਟਰਿੰਗ ਚਾਹੀਦੀ ਹੈ। ਇੰਡੀਆ ਬਾਜ਼ਾਰ ਚੈਨ ਸਿੰਘ ਬੋਲਾ ਦੇ ਦੋ ਸਟੋਰ ਹਨ ਅਤੇ ਪਰਿਵਾਰ ਰਨ ਕਰਦਾ ਇਹਨਾਂ ਸਟੋਰਾਂ ਨੂੰ। ਵਧੀਆ ਤਰੀਕੇ ਦੇ ਨਾਲ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। 905-840-1116 ਇੱਥੇ ਦਾ ਨੰਬਰ ਹੈਗਾ ਆ। ਅਤੇ ਅਵੀ ਧਾਲੀਵਾਲ ਜੀ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਅਤੇ ਫਰੀ ਵੇ ਗਰੁੱਪ ਵਾਲੇ, ਅਵੀ ਧਾਲੀਵਾਲ ਜੀ ਦਾ ਨੰਬਰ 416-882-1200 ਹੈਗਾ ਆ। ਜੇ ਪ੍ਰੋਪਰਟੀ ਕੋਈ ਖਰੀਦਣੀ ਹੋਵੇ, ਵੇਚਣੀ ਹੋਵੇ, ਤੁਸੀਂ ਰਾਜਮਹਿਲੀ, ਐਂਡੀ ਕੂਨਰ ਜਾਂ ਮੇਰੇ ਨਾਲ ਸੰਪਰਕ ਕਰ ਲਓ। ਕਾਫੀ ਸਾਰੀਆਂ ਕਮਰਸ਼ੀਅਲ ਪ੍ਰੋਪਰਟੀ ਸਾਡੇ ਕੋਲ ਹਨ। 416-455-4800। ਕਾਹਲੀ ਨਹੀਂ ਕਰਦੀ, ਕਈਆਂ ਲੋਕਾਂ ਨੂੰ ਰਾਈਟ ਵੇ ਲੋੜ ਹੁੰਦੀ ਘਰ ਰਹਿਣ ਦੀ, ਕਿਉਂਕਿ ਜੋਬ ਸਿਚੁਏਸ਼ਨ ਕਾਰਨ ਕਈਆਂ ਨੂੰ ਕਮਰਸ਼ੀਅਲ ਪ੍ਰੋਪਰਟੀ ਲੋੜ ਹੁੰਦੀ ਹੈ। ਸਪੈਸ਼ਲੀ ਜਿਹੜੀਆਂ ਘਰਾਂ ਦੀਆਂ ਪ੍ਰੋਪਰਟੀਆਂ, ਉਹ ਹਜੇ ਵੀ ਥੋੜ੍ਹੀਆਂ ਥੱਲੇ ਆ ਰਹੀਆਂ ਹਨ, ਪ੍ਰਾਈਸਾਂ ਘੱਟ ਰਹੀਆਂ ਹਨ। ਤੋ ਪੈਨਿਕ ਨਾ ਹੋ ਜਾ, ਪਤਾ ਨਹੀਂ ਕੀ ਹੋ ਜਾਣਾ, ਚੱਕ ਲਓ ਨਾ ਕਰਿਆ ਕਰੋ, ਆਪਣਾ ਵੀ ਡੂ ਡਿਲੀਜੈਂਸ ਕਰਿਆ ਕਰੋ। ਤੁਹਾਡੇ ਪੈਸੇ ਬਸ ਸਾਨੂੰ ਤਾਂ ਬਸ ਸੌਖਾ ਮੌਕਾ ਹੈਗਾ ਤੁਹਾਨੂੰ ਵੇਚਣ ਵਾਸਤੇ, ਪਰ ਆਪਾਂ ਇੱਦਾਂ ਰੌਲਾ ਨਹੀਂ ਪਾਉਂਦੇ ਵੀ ਮੁੜ ਕੇ ਨਹੀਂ ਮਿਲਣੀ। ਮੁੜ ਕੇ ਬਹੁਤ ਪ੍ਰੋਪਰਟੀਆਂ ਮਿਲਦੀਆਂ ਹਨ ਅਤੇ ਪ੍ਰੋਪਰਟੀਆਂ ਹੋਰ ਵੀ ਥੋੜ੍ਹੀਆਂ ਸਸਤੀਆਂ ਹੋ ਜਾਣੀਆਂ। ਪਰ ਹਾਂ, ਜੇ ਤੁਹਾਨੂੰ ਪ੍ਰੋਪਰਟੀ ਚਾਹੀਦੀ ਸੀ, ਅਸੀਂ ਵੀ ਤੁਹਾਨੂੰ ਦਿਖਾ ਸਕਦੇ ਹਾਂ। ਮੇਰੇ ਨਾਲ ਬਾਅਦ ਵਿੱਚ 416-451-2222 'ਤੇ ਗੱਲਬਾਤ ਕਰ ਲਿਆ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਮੈਂ ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀ। ਖਬਰ ਤੋਂ ਪਹਿਲਾਂ ਮੈਂ ਦੱਸ ਦੇਵਾਂ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਰਸਨ ਬੁਲਵਾਰਡ 'ਤੇ ਹਨ। ਮਿਸਿਸ ਅਗਰ ਦੇ ਵਿੱਚ ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰਸ ਕਰਕੇ ਦਿੰਦੇ ਹਨ। ਟਾਇਰ, ਇੰਜਨ, ਐਗਜ਼ੋਸਟ, ਡਾਇਮੰਡ ਟਰੱਕ ਪਾਰਟਸ, ਸ਼ੀਟ ਅਤੇ ਟਰੱਕ ਪਾਰਟਸ ਵੀ ਇਹਨਾਂ ਕੋਲ ਮਿਲਦੇ ਹਨ। ਡਾਇਮੰਡ ਟਰੱਕ ਪਾਰਟਸ, ਸ਼ੀਟ ਬੰਪਰ, ਜੀਅਰ ਗਾਰਡਸ ਅਤੇ ਰੇਡੀਏਟਰ ਚਾਹੀਦਾ, ਲੈਂਡਿੰਗ ਗੀਅਰ ਚਾਹੀਦਾ, ਫਰੰਟ ਗ੍ਰਿਲ ਚਾਹੀਦੀ ਹੈਗੀ ਆ, ਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ ਚਾਹੀਦੇ ਹਨ। ਤੁਸੀਂ ਲੈ ਸਕਦੇ 905-212-9200, 905-212-9200 ਹੈਗਾ ਨੰਬਰ। ਨਿਊ ਬੈਸਟ ਟਰੱਕ ਰਿਪੇਅਰ ਟ੍ਰੈਸਿਸ ਡਾਇਮੰਡ ਟਰੱਕ ਪਾਰਟਸ ਵਾਲਿਆਂ ਦਾ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। 416-732-2611 ਜਸ ਭੁੱਲਰ, ਫਸਟ, ਸੈਕਿੰਡ, ਥਰਡ ਮੋਰਗੇਜ, ਪ੍ਰਾਈਵੇਟ ਫੰਡਿੰਗ ਚਾਹੀਦੀ ਆ, ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰ ਲਿਓ। 416-732-2611 ਤੇ ਤੁਸੀਂ ਗੱਲਬਾਤ ਕਰ ਸਕਦੇ। ਸਟਾਰਲਿਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਨ ਵਾਸਤੇ, ਘਰ ਪੇਂਟ ਕਰਵਾਉਣਾ ਹੋਵੇ, ਆਪਣਾ ਜਿਹੜਾ ਡੈੱਕ ਹੈਗਾ ਆ ਜਾਂ ਕੋਈ ਫੈਂਸ ਹੈਗੀ ਪੇਂਟ ਕਰਵਾਉਣੀ ਹੋਵੇ, ਸਟੇਨ ਕਰਵਾਉਣੀ ਹੋਵੇ, ਤਾਂ 416-230-4000 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। 416-230-4000। ਇੱਕ ਇਵੈਂਟ 'ਤੇ ਪਹੁੰਚੇ ਸੀਗੇ ਅਤੇ ਜਦੋਂ ਉਹਨਾਂ ਨੂੰ ਕਿਹਾ ਵੀ ਪਾਰਕਿੰਗ ਇੱਥੇ ਕਿ ਲਾ ਲਵੋ, ਅਤੇ ਕਹਿੰਦੇ ਤੁਹਾਨੂੰ ਪਤਾ ਮੈਂ ਕੌਣ ਹੁੰਦਾ, ਸਿਕਿਉਰਿਟੀ ਗਾਰਡ ਵਾਲਿਆਂ ਨੂੰ ਕਹਿੰਦੇ ਯਾਰ ਉਹ ਬੱਚੇ ਆਪਣੀ ਜੋਬ ਕਰਦੇ ਹੁੰਦੇ ਆ, ਛੱਡ ਦਿਆ ਕਰੋ ਉਹਨਾਂ ਨੂੰ, ਜਿੱਥੇ ਕਹਿੰਦੇ ਆ ਕਹਿਣਾ ਮੰਨ ਲਿਆ ਕਰੋ, ਜੇ ਮੁੜ ਕੇ ਵਾਪਸ ਆ ਕੇ ਕਾਰ ਦੂਸਰੀ ਜਗ੍ਹਾ ਮੂਵ ਕਰਨੀ ਪੈਂਦੀ, ਇੰਨਾ ਔਖਾ ਕੰਮ ਨਹੀਂ ਹੁੰਦਾ। ਜੇ ਜ਼ਿਆਦਾ ਹੀ VIP ਹੋ ਨਾ, ਮੁੜ ਕੇ ਵੀ ਆ ਸਕਦੇ ਹੋ, ਇਨਸਾਨ ਆ ਯਾਰ, ਉਹ ਵੀ ਇਨਸਾਨ ਆ ਜਿਹੜੇ ਮੂਹਰੇ ਕੰਮ ਕਰਨੇ ਹੁੰਦੇ ਆ। ਜੇ ਸਿਕਿਉਰਿਟੀ ਵਾਲੇ ਕਹਿ ਦਿੰਦੇ ਵੀ ਭਾਅ ਜੀ ਇੱਥੇ ਲਾ ਲਵੋ, ਹੁਣ ਮੋਰਲੀ ਕਾਰ ਕਹਿੰਦੇ ਕੱਲ੍ਹ ਹੀ ਲੰਘ ਗਈ, ਹੁਣ ਮੋਰਲੀ ਕਾਰ ਵਿੱਚ ਕੌਣ ਬੈਠਾ, ਕੱਲ੍ਹ ਹੀ ਲੰਘੀ ਆ, ਕੀ ਕੁਝ ਲੈ ਕੇ ਆਏ ਆ, ਕੀ ਸੇਵਾ ਕਰਨ ਵਾਸਤੇ ਆਏ ਆ, ਸਪੋਂਸਰਸ਼ਿਪ ਹੈਗੀ ਕਿ ਨਹੀਂ ਉਹਨਾਂ ਕੋਲ, ਤਾਂ ਨਘਾਤੀ ਹੋਊਗੀ। ਭਗਵੰਤ ਮਾਨ ਦੀ ਫੋਟੋ ਦਿਖਾਲਣ ਲੱਗ ਪਏ ਆਪਣੇ ਨਾਲ ਖਿੱਚ ਖਿਚਾਈ ਹੋਈ, ਕਿ ਤੁਹਾਨੂੰ ਪਤਾ ਮੈਂ ਕੌਣ ਹੁੰਦਾ। ਤੋ ਮੈਂ ਹਰ ਇੱਕ ਇਵੈਂਟ ਦੇ ਸਿਕਿਉਰਿਟੀ ਗਾਰਡ ਵਾਲੇ ਨੂੰ ਪੁੱਛਦਾ ਹੁੰਦਾ ਵੀ ਕਿੱਦਾਂ ਚੱਲ ਰਿਹਾ ਹੈਗਾ, ਕਿੱਦਾਂ ਦੀ ਫੀਡਬੈਕ ਹੈਗੀ ਆ। ਅਜੇ ਵੀ ਸਾਨੂੰ ਸਿੱਖਾਂ ਦੀ ਬਹੁਤ ਲੋੜ ਹੈਗੀ ਆ, ਕੈਨੇਡਾ ਵਿੱਚ ਪਹੁੰਚ ਗਏ ਹੈਗੇ ਆ। ਤੋ ਮੰਨ ਲਿਆ ਕਰੋ ਕਹਿਣਾ ਜਦੋਂ ਜਿਹੜੇ ਇਵੈਂਟ ਔਰਗਨਾਈਜ਼ਰ ਕਹਿੰਦੇ ਹਨ, ਸਪੈਸ਼ਲੀ ਜਦੋਂ ਸਭ ਕੁਝ ਫਰੀ ਵਿੱਚ ਹੁੰਦਾ ਫਿਰ ਵੀ ਮੰਨ ਲਿਆ ਕਰੋ ਕਹਿਣਾ, ਇੰਨੀ ਤਾਂ ਹੈਲਪ ਕਰ ਦਿਆ ਕਰੋ, ਸਭ ਤੋਂ ਵੱਡੀ ਸੇਵਾ ਹੁੰਦੀ ਆ ਕਹਿਣਾ ਮੰਨ ਕੇ ਅੰਦਰ ਜਾਣਾ ਅਤੇ ਅਗਲੇ ਦਾ ਸਾਥ ਦੇਣਾ। ਇੰਡੀਆ ਵੀ ਦਾ ਇੰਡੀਆ ਫਿਰ VIP ਕਲਚਰ, ਮੁੰਡਾ ਕਹਿੰਦਾ ਵਿਚਾਰਾ ਇੱਥੇ ਦਾ, ਸਾ ਕਹਿੰਦਾ ਵੱਟ ਡਸ ਦੇਅਰ ਹੈਵ ਟੂ ਡੂ ਵਿਦ ਦਿਸ ਇਵੈਂਟ। ਭਗਵੰਤ ਮਾਨ ਦੀ ਫੋਟੋ ਦਿਖਾ ਕੇ ਕੀ ਕਰੀਏ ਯਾਰ, ਨਾ ਕਰਿਆ ਕਰੋ ਇੱਦਾਂ ਦੇ ਕੰਮ, ਬੇਇੱਜ਼ਤੀ ਆਪਣੀ ਤੁਸੀਂ ਕਰਵਾਉਣ ਲੱਗ ਪੈਂਦੇ। ਪਹਿਲਾਂ ਪੁੱਛਣ ਲੱਗਾ ਤਾਂ ਵੀ ਕਾਰ ਦੀ ਫੋਟੋ ਖਿੱਚਿਆ ਕਰੋ ਅਤੇ ਮੈਂ ਦੱਸ ਦਿਆ ਕਰੂੰਗਾ ਵੀ ਭਗਵੰਤ ਮਾਨ ਹੁੰਦਾ ਕੌਣ ਆ। ਲਓ ਜੀ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਹੋਣਾ
ਤੇ ਫੋਟੋ ਵਰਤ ਕੇ ਵੀ ਇਹ ਵੀ ਕਲਚਰ ਬਣਾਉਣ ਲੱਗ ਪੈਂਦੇ ਆ, ਨਾ ਕਰਿਆ ਕਰੋ ਇੱਦਾਂ ਦੇ ਕੰਮ। ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਕਈਆਂ ਨੂੰ ਮੈਂ ਟੈਕਸਟ ਮੈਸੇਜ ਕੀਤੇ ਵੀ ਹੈਗੇ, ਨੰਬਰ ਵੀ ਦਿੱਤੇ ਆ, ਰੈਜ਼ਿਊਮੇ ਭੇਜ ਸਕਦੇ। ਆਫਿਸ ਵਾਸਤੇ ਜੋਬਸ ਅਵੇਲੇਬਲ ਆ, 55,000 ਤੋਂ 65,000 ਤੱਕ ਕਮਾ ਸਕਦੇ। ਟੈਕਨੀਕਲ ਇਨਸਾਈਡ ਸੇਲਸ, ਅਤੇ ਟਰੱਕ ਡਰਾਈਵਰ ਵਾਸਤੇ ਵੀ ਜੋਬਸ ਅਵੇਲੇਬਲ ਆ, CNC ਮਸ਼ੀਨਰ, CNC ਪ੍ਰੋਗਰਾਮਰ, ਇੱਧਰ ਵੱਖਰੀਆਂ ਵੱਖਰੀਆਂ ਜੋਬਸ ਹਨ, ਅਤੇ ਡਰਾਈਵਰ ਪੋਜੀਸ਼ਨ ਵੀ ਕਾਫੀ ਸਾਰੀਆਂ ਅਵੇਲੇਬਲ ਹਨ। 4 437 242 3158 ਹੁੰਦਾ ਨੰਬਰ, 4 437 242 3158 ਹੁੰਦਾ ਹੈਗਾ ਨੰਬਰ। ਅਤੇ ਮੈਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਂਦੀ ਤੁਹਾਡੇ ਵਾਸਤੇ। ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ, ਅਤੇ ਵਿਰਾਸਤ TV 'ਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 'ਤੇ, ਵਿਰਾਸਤ TV।

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992, 905-564-9292.
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟਸ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਘੁਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
11: ਪ੍ਰੋਗਰਾਮ ਦੇ ਵਿੱਚ ਜੀ ਐਨ ਸਟੂਡੀਓ ਦੇ ਨੰਬਰ 416-837-1515, 416-837-1515। ਮੈਨੂੰ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਸੰਪਰਕ ਕਰ ਸਕਦੇ ਹੋ। ਫਿਕਸ ਟਰੈਕਿੰਗ ਨਾਓ, ਟਰੈਕਿੰਗ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਹਨ ਉਹ ਦੂਰ ਕਰਨ ਦੀ ਕੋਸ਼ਿਸ਼ ਲੱਗੇ ਹੋਏ ਕਰਨ, ਸੋ ਟਰੱਕ ਡਰਾਈਵਰ, ਉਹਨੋ ਆਪਰੇਟਰ, ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ। ਅਤੇ ਰੈੱਡ ਕਰੋਸ ਕੈਨੇਡਾ ਵੱਖ ਵੱਖ ਇਵੈਂਟ ਰੱਖੇ ਜਾਣੇ ਹਨ। ਇੱਕ ਇਵੈਂਟ, ਇੱਕ ਰੈਲੀ ਕਹਿ ਲਵੋ, ਰੱਖੀ ਗਈ ਹੈਗੀ ਆ ਟਰਾਂਟੋ ਅਥੋਬਿਕੋ ਰੈਕਸਡੇਲ ਕਹਿ ਲਵੋ, ਉੱਥੇ ਰੱਖੀ ਗਈ ਆ, ਪਹੁੰਚਣ ਦੀ ਕੋਸ਼ਿਸ਼ ਕਰਨੀ ਆ। ਕਹਿੰਦੇ ਗਰੰਟੀਡ ਮਿਨੀਮਮ ਪੇ ਰੇਟ, ਇਨਸ਼ੋਰਸ ਨੋ ਅਨਪੇਡ ਵਰਕ, ਲੇਟ ਪੇ ਐਂਡ ਵੇਜ ਥੈਫਟ ਹੋਣਾ ਚਾਹੀਦਾ, ਪ੍ਰੋਟੈਕਟ ਡਰਾਈਵਰਸ, ਪ੍ਰੋਟੈਕਟ ਇੰਪਲੋਈਜ਼, ਅਕਾਊਂਟਬਿਲਟੀ ਹੋਣੀ ਚਾਹੀਦੀ ਹੈ, ਬੈਟਰ ਇਨਫਰਾਸਟਰਕਚਰ ਹੋਣਾ ਚਾਹੀਦਾ। ਸੋ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੈਗਾ ਇਸ ਰੈਲੀ ਦੇ, ਇਸ ਇਵੈਂਟ ਦੇ ਪਹੁੰਚਣ ਦਾ। ਸ਼ਨੀਵਾਰ ਸਪਤੰਬਰ ਦੀ 12 ਤਰੀਕ ਨੂੰ ਹੈਗਾ, 9 ਵਜੇ ਤੋਂ 9 ਵਜੇ ਇਹ ਰੈਲੀ ਸ਼ੁਰੂ ਹੋ ਜਾਣੀ ਹੈਗੀ ਆ। ਕੋਈ ਜਾਣਕਾਰੀ ਲੈਣੀ ਹੋਵੇ ਸੁਖਰਾਜ ਸੰਧੂ ਦਾ ਮੈਂ ਨੰਬਰ ਦੇ ਦਿੰਦਾ 416-857-6628, 416-857-6828। ਕੋਈ ਹੋਰ ਕੁਐਸਚਨ ਵਿੱਚ ਰੱਖਣਾ ਚਾਹੁੰਦੇ ਹੋ ਜਾਂ ਜਾਣਕਾਰੀ ਉੱਥੇ ਪੇਸ਼ ਕਰਨਾ ਚਾਹੁੰਦੇ ਹੋ, ਪਹਿਲੇ ਹੀ ਸੰਪਰਕ ਕਰ ਲਿਓ, ਤੁਹਾਨੂੰ ਮੌਕਾ ਦਿੱਤਾ ਜਾਵੇਗਾ ਉੱਥੇ। ਸੋ ਇਹ ਰੈਲੀ ਰੱਖੀ ਜਾਣੀ ਐਮ ਪੀ ਜੌਨ ਜ਼ੀਰੋ 40 ਦੇ ਆਫਿਸ ਜਿਹੜਾ 900 ਐਲਬਿਨ ਰੋਡ ਟੋਰਾਂਟੋ ਜਾਂ ਅਥੋਬਿਕੋ ਰੈਕਸਲ ਕਹਿ ਲਵੋ ਉੱਥੇ ਹੈਗਾ ਆ। ਵਧੇਰੇ ਜਾਣਕਾਰੀ ਲਈ 416-857-9965 ਦੇ ਸਖਰਾਜ ਸੰਧੂ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਇੱਕ ਕਾਲ ਆ ਗਈ, ਮੈਂ ਕਾਲ ਲੈ ਲਵਾਂ ਏਅਰ 'ਤੇ। ਪਰਮਜੀਤ ਢੱਟ ਸਾਹਿਬ, ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਪਰਮਜੀਤ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਭਾਈ ਤੁਸੀਂ ਰੇਡੀਓ ਸੁਣ ਰਹੇ ਹੋ ਅਤੇ ਫਿਰ ਦੁਬਾਰਾ ਕਾਲ ਕਰ ਲਿਓ, ਕਿਉਂਕਿ ਕਾਲਾਂ ਮੈਂ ਘੱਟ ਲੈਂਦਾ ਹੁੰਦਾ। ਜੇ ਕਾਲ ਕਾਲਾਂ ਥੋੜ੍ਹੀ ਠਹਿਰ ਕੇ ਕਰ ਲਿਓ ਜ਼ਰੂਰ। ਮੈਂ ਖਬਰਾਂ ਵੀ ਕਾਫੀ ਸਾਰੀਆਂ ਲੈ ਕੇ ਆਉਣੀਆਂ। ਆਪਣੇ ਕੋਲ ਇਨਪੁੱਟ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਇੱਧਰੋਂ ਜਿਹੜੇ ਕੰਪਨੀ ਰਨ ਕਰਦੇ ਮਾਲਕ ਉਹ ਵੀ ਬੜੇ ਔਖੇ ਹਨ, ਕਿਉਂਕਿ ਡੀਜ਼ਲ ਦੀਆਂ ਪ੍ਰਾਈਸਾਂ ਵੀ ਬਹੁਤ ਵੱਧ ਗਈਆਂ ਹਨ। ਅਤੇ ਕਈ ਵਾਰੀ ਕੰਪਨੀ ਨੇ ਕੌਂਟਰੈਕਟ ਕੀਤਾ ਹੁੰਦਾ ਆ, ਕੌਂਟਰੈਕਟ ਇਸ ਹਿਸਾਬ ਨਾਲ ਹੁੰਦਾ ਕਿ ਡੀਜ਼ਲ ਦੀ ਪ੍ਰਾਈਸ ਵਿੱਚ ਜਦੋਂ ਅੱਪ ਜਾਂਦੀ ਨਹੀਂ ਇੰਕਲੂਡ ਹੁੰਦੀ, ਫਿਰ ਕੰਮ ਔਖਾ ਹੋ ਜਾਂਦਾ ਹੈਗਾ। ਅਤੇ ਇਹਨਾਂ ਨੂੰ ਬਹੁਤ ਸਾਰਾ ਕੱਟ ਬੈਕ ਕਰਨਾ ਪੈਂਦਾ ਆ। ਕਰਨ ਵੀ ਕੀ, ਟੈਰਫ ਜਿਹੜੇ ਵਾਰ ਚੱਲ ਰਹੇ ਹਨ ਉਹਦੇ ਕਰਕੇ ਸਭ ਕੁਛ ਡਾਮਾਡੋਲ ਹੋਇਆ ਪਿਆ ਹੈਗਾ। ਬਹੁਤ ਸਾਰਾ ਪੈਸਾ ਸਾਨੂੰ ਹੀ ਦੇਣਾ ਪੈਣਾ ਇਸ ਮਹਿੰਗਾਈ ਦਾ। ਕਾਫੀ ਸਾਰੀਆਂ ਜੋਬਸ ਵੀ ਜਾ ਸਕਦੀਆਂ ਹਨ ਜੇ ਸਿਚੁਏਸ਼ਨ ਨਾ ਠੀਕ ਹੋਈ। ਕਹਿੰਦੇ ਹਨ ਵੀ ਲੰਬਾ ਸਮਾਂ ਜੇ ਚੱਲ ਗਿਆ ਤੁਹਾਡਾ ਸਾਥ ਚਾਹੀਦਾ, ਅਸੀਂ ਸਾਥ ਕਿਸ ਤਰ੍ਹਾਂ ਦੇਵਾਂਗੇ, ਸਾਨੂੰ ਵੀ ਸਾਥ ਦੇ ਦੇਵੋ, ਸਾਡਾ ਟੈਕਸ ਘਟਾ ਦੇਵੋ। ਅਤੇ ਦੇਖਿਆ ਜਾਵੇ ਪੇ ਚੈੱਕ ਤੋਂ ਟੈਕਸ ਕੱਟ ਕੇ ਲੈ ਕੇ ਜਿਹੜਾ ਵੀ ਸਮਾਨ ਲੈਂਦੇ ਆ, ਟੈਕਸ ਪਰ ਟੈਕਸ ਹੀ ਲੱਗਦਾ, ਦੇਣਾ ਵੀ ਚਾਹੀਦਾ। ਪਰ ਕਿੰਨਾ ਕੁ ਟੈਕਸ ਦੇਈਏ ਅਤੇ ਆਮਦਨ ਵੱਧ ਨਹੀਂ ਰਹੀ ਹੈਗੀ। ਅਤੇ ਉੱਧਰੋਂ ਗੈਸ ਦੀਆਂ ਪ੍ਰਾਈਸਾਂ, ਡੀਜ਼ਲ ਦੀਆਂ ਪ੍ਰਾਈਸਾਂ ਬਹੁਤ ਵੱਧ ਗਈਆਂ ਹਨ। ਸਕੂਲ ਸ਼ੁਰੂ ਹੋ ਜਾਣੇ ਹਨ, ਜੀ ਹਾਂ। 0010 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਅਮਰ ਸਾਹਿਬ ਸਤਿ ਸ਼੍ਰੀ ਅਕਾਲ, ਰਾਸਾਨੀ ਬੋਲ ਰਿਹਾ ਜੀ, ਗੁੱਡ ਮਾਰਨਿੰਗ।
11: ਸੈਣੀ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਬਹੁਤ ਵਧੀਆ ਸਰ, ਤੁਸੀਂ ਸੁਣਾਓ, ਕਿੱਦਾਂ ਰਿਹਾ ਮੇਲਾ, ਇੰਜੋਏ ਕੀਤਾ ਸਰ?
11: ਮੇਲੇ ਸਾਰੇ ਹੀ ਵਧੀਆ ਹੁੰਦੇ ਆ, ਕਰਾਉਣੇ ਬੜੇ ਔਖੇ ਹੁੰਦੇ, ਫ੍ਰੀ ਵਾਲੇ ਇਵੈਂਟ। ਦਰਸ਼ਕਾਂ ਨੇ ਇੰਜੋਏ ਕੀਤੇ ਮੇਲੇ, ਅਤੇ ਬਹੁਤ ਸਾਰੇ ਆਰਟਿਸਟ ਪਹੁੰਚੇ ਹੋਏ ਸਨ, ਅਤੇ ਵੱਖ ਵੱਖ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਤੁਸੀਂ ਵੀ ਉੱਥੇ ਮਿਲੇ। ਅਤੇ ਆਲਵੇਜ਼ ਜੀ ਆਇਆਂ ਨੂੰ ਕੀ ਕਹਿਣਾ ਚਾਹੁੰਦੇ ਹੋ?
3: ਅਮਰ ਸਾਹਿਬ, ਜੋ ਇਸ ਵੇਲੇ ਟਰੈਕਿੰਗ ਦੀ ਸਿਚੁਏਸ਼ਨ ਆ, ਇਹਦੀ ਜਿਹੜੀ ਪਾਈਪਲਾਈਨ ਆ ਕਿੱਥੋਂ ਕ੍ਰੀਏਟ ਹੋਈ ਆ
11: ਜੀ?
3: ਇਹ ਓਵਰ ਜਿਹੜੀ ਸੈਚੂਰੇਸ਼ਨ ਆਫ ਦਾ ਲੇਬਰ ਹੋਈ ਆ ਨਾ ਹਰ ਇੰਡਸਟਰੀ ਦੇ ਵਿੱਚ। ਅਸੀਂ ਕੈਨੇਡਾ ਨੇ ਪਿਛਲੇ 11 ਸਾਲਾਂ ਦੇ ਵਿੱਚ ਕੁਛ ਨਹੀਂ ਪ੍ਰੋਡਿਊਸ ਕੀਤਾ, ਸਿਰਫ ਇੱਕ ਲੇਬਰ ਹੀ ਪ੍ਰੋਡਿਊਸ ਕੀਤੀ ਆ। ਲੇਬਰ ਨੂੰ ਇਹਨਾਂ ਨੇ ਇੱਕ ਇੰਡਸਟਰੀ ਬਣਾ ਲਿਆ ਸੀ
11: ਜੀ,
3: ਠੀਕ ਹੈ ਨਾ। ਤੇ ਉਹਦੇ ਜਿਹੜੇ ਖਮਿਆਜੇ ਆ, ਜਦੋਂ ਕੋਈ ਵੀ ਚੀਜ਼ ਕਰਦਾ ਹੁੰਦਾ ਨਾ ਰੀਸੈਂਟਲੀ, ਉਹਦਾ ਖਮਿਆਜਾ ਉਸ ਟਾਈਮ ਨਹੀਂ ਭੁਗਤਿਆ ਜਾਂਦਾ,
11: ਟਾਈਮ ਲੱਗਦਾ।
3: ਤੇ ਉਹਦਾ ਟਾਈਮ ਲੱਗਦਾ, ਤੇ ਅੱਜ ਉਹਦੇ ਤੁਹਾਨੂੰ ਦਿਸਣੇ ਹਾਲਾਤ ਹੋ ਜਾਣਗੇ ਸ਼ੁਰੂ ਮਾਰੇ
11: ਜੀ।
3: ਜਿਹੜੀ ਇੱਕ ਮੈਂ ਕਾਲਮ ਪੜ੍ਹ ਰਿਹਾ ਸੀਗਾ, ਇੱਕ ਕੈਨੇਡੀਅਨ ਆਪਣੇ ਫਾਈਨੈਂਸਰ ਆ ਉਹਨਾਂ ਦਾ ਸੀਗਾ ਉਹ
11: ਜੀ,
3: ਤੇ ਉਹ ਕਹਿ ਰਹੇ ਆ ਕਿ ਜਿਸ ਸਪੀਡ ਨਾਲ ਕੈਨੇਡਾ ਦੀ ਜਿਹੜੀ GDP ਗਰੋਥ ਆ, USA ਦੀ 25% ਆਈ ਸੀਗੀ ਐਨੂਅਲ ਗਰੋਥ, ਤੇ ਕੈਨੇਡਾ ਦੀ ਆਈ ਹੈ 0.5
11: ਜੀ।
3: ਜਿਹੜੀ ਆਹ ਗਰੋਥ ਦਿਖਾਈ ਗਈ ਹੈ 3.5%, ਇਹ ਆਂਕੜਿਆਂ ਦੇ ਨਾਲ ਹੇਰਾ ਫੇਰੀਆਂ ਕਰਕੇ ਇਹ ਬੇਸਿਕਲੀ ਜਿਹੜੀ ਗਰੋਥ ਆ ਇਹ ਫੀਫਾ ਕਰਕੇ ਆਈ ਆ। ਇਹ ਐਨੂਅਲ ਗਰੋਥ ਆ, ਇਹ ਮੰਥਲੀ ਨੀ ਹੈਗੀ, ਤੁਸੀਂ ਦੇਖੋ
11: ਜੀ
3: ਐਨੂਅਲ ਗਰੋਥ ਕੁਛ ਵੀ ਹੈ ਨੀ, 3.5%। ਤੇ ਜੋ ਕਹਿੰਦੇ ਕੈਨੇਡਾ ਜਿਸ ਹਿਸਾਬ ਨਾਲ ਆਪਣੇ ਆਪ ਸੈਲਫ ਡਿਸਟਰਕਸ਼ਨ ਵੱਲ ਨੂੰ ਜਾ ਰਿਹਾ ਵਾ, ਕਿਊਬਿਕ ਦੇ ਵਿੱਚ ਹੁਣ ਤੁਸੀਂ ਦੇਖੋ, ਕਿਊਬਿਕ ਚ ਇਲੈਕਸ਼ਨ ਆ, ਠੀਕ ਹੈ ਜੀ। ਕਿਊਬਿਕ ਦੇ ਵਿੱਚ ਉਹਨਾਂ ਦਾ ਮੁੱਦਾ ਸੀਗਾ ਕਿਊਬਿਕ ਦੀ ਲੈਂਗੁਏਜ ਦਾ, ਕਾਰਨੀ ਸਾਹਿਬ ਨੇ ਕੀ ਕੀਤਾ, ਉਹਨੂੰ ਘੁਮਾ ਕੇ ਡੋਨਲਡ ਟਰੰਪ ਤੇ ਲੈ ਆਂਦਾ
11: ਜੀ।
3: ਜਿੱਦਾਂ ਹੁਣ ਪੀਅਰ ਉਹਨਾਂ ਦੇ ਇਲੈਕਸ਼ਨਾਂ ਦੇ ਉੱਤੇ ਸੀਗਾ, ਕੋਵਿਡ ਉਹਨਾਂ ਨੇ ਆ ਕੇ ਇਲੈਕਸ਼ਨ ਲੜ ਲਏ ਟੈਰਿਫ ਕਰਕੇ
11: ਜੀ,
3: ਟੈਰਿਫ ਜਦਕਿ ਕੋਈ ਮੁੱਦਾ ਹੀ ਹੈ ਨੀ ਸੀਗਾ, ਠੀਕ ਹੈ ਨਾ। ਤੇ ਹੁਣ ਤੁਸੀਂ ਇੱਕ ਸੈਲਫ ਡਿਸਟਰਕਸ਼ਨ, ਆਪਾਂ ਜਿਹੜੀ ਸਾਡੀ ਕੰਟਰੀ ਆ ਨਾ, ਤੁਸੀਂ ਮਾਰਕ ਮਾਈ ਵਰਡਸ, ਤੁਸੀਂ ਅੱਜ ਸਮਝਦੇ ਨੀ ਪਏ, ਇਹ ਇੱਕੋ ਹੀ ਪੇਜ, ਇੱਕੋ ਹੀ ਕਾਪੀ ਦੇ ਪੇਜ ਆ WEF ਦੇ, ਰਾਈਟ। ਇਹ ਜਿਹੜਾ ਏਜੰਡਾ ਆ ਨਾ, ਇਹ ਲਿਖਿਆ ਗਿਆ ਇਹਨਾਂ ਨੇ, ਜਿੱਦਾਂ ਹੁਣ ਪਹਿਲਾਂ ਘਰਾਂ ਦੇ ਪ੍ਰਾਈਜ਼ ਉੱਪਰ ਜਾਣ ਦਿੱਤੇ, ਹੁਣ ਲੋਕਾਂ ਦੇ ਵਿਚਾਰਿਆਂ ਦੇ $22,00,000 ਦੇ ਘਰ 11-11 lakh ਨੂੰ ਹੋ ਗਏ, ਤੁਹਾਨੂੰ ਵੀ ਪਤਾ ਹੀ ਹੈ ਇੱਥੇ ਹਾਲਾਤ ਕੀ ਹੋਏ ਆ। ਤੇ ਸੰਭਰ ਸਾਹਿਬ, ਇਹ ਜਿਹੜੀ ਚੀਜ਼ ਆ ਨਾ, ਤੁਸੀਂ ਇਹ ਦੇਖਿਓ, ਉਹ ਕਹਿੰਦਾ ਕਿ 2030 ਤੱਕ ਕੈਨੇਡਾ ਮੈਕਸੀਕੋ ਤੋਂ ਵੀ ਪਿੱਛੇ ਚੱਲ ਜਾਊਗਾ ਇਕਾਨਮੀਕਲੀ।
11: ਤੁਹਾਨੂੰ ਆ ਰਿਹਾ ਹੈਗਾ, ਨਾਲੇ ਰਾਜ ਸੈਣੀ ਸਾਹਿਬ, ਆਪਾਂ ਵੀ ਵੱਖ ਵੱਖ ਜਗ੍ਹਾ ਤੇ ਜਦੋਂ ਮਿਲਦੇ ਆ, ਲੋਕੀ ਇਹੀ ਕਹਿੰਦੇ ਹਨ ਵੀ ਇੱਕ ਪਾਸੇ ਟਰੰਪ ਨੂੰ ਮਾੜਾ ਵੀ ਕਹਿੰਦੇ, ਉਹ ਕਹਿੰਦੇ ਉਹਨੇ ਚੰਗਾ ਵੀ ਕੀਤਾ, ਉਹ ਇਹਨਾਂ ਨੂੰ ਸੁਣਾ ਰਿਹਾ ਵੀ ਤੁਸੀਂ ਪੇਪਰ ਹੀ ਕਰਦੇ ਹੋ, ਕੁਛ ਕਰਦੇ ਨਹੀਂ ਹੈਗੇ, ਵੀ ਤੁਹਾਡੇ ਕੋਲ ਸਭ ਕੁਛ ਹੈਗਾ, ਤੁਸੀਂ ਇਹਨੂੰ ਇਸ ਇਨਫਰਾਸਟ੍ਰਕਚਰ ਨੂੰ ਕ੍ਰੀਏਟ ਨਹੀਂ ਕੀਤਾ ਵੀ ਤੁਸੀਂ ਬਹੁਤ ਬਿਹਾਈਂਡ ਹੋ ਜਿੰਨਾ ਕੁਝ ਤੁਹਾਡੇ ਕੋਲ ਹੈਗਾ ਵੀ ਆਪਣੇ ਆਪ ਵੀ ਕੁਝ ਨਾ ਕੁਝ ਕਰੋ ਅਸੀਂ ਤੁਹਾਡਾ ਸਾਥ ਦਿੱਤਾ ਬਹੁਤ ਲੰਬੇ ਟਾਈਮ ਲਈ ਸਾਥ ਦਿੱਤਾ
3: ਸੰਬਰ ਸਾਹਿਬ ਇੱਕ ਹੋਰ ਗੱਲ ਇਹ ਆ ਜਿਹੜਾ ਕਰਨੀ ਸਾਹਿਬ ਦਾ 1 ਬਿਲੀਅਨ ਡਾਲਰ ਇਨਵੈਸਟਮੈਂਟ ਵਾਲਾ ਸਬਮਿਟ ਹੋਣਾ
11: ਜੀ
3: ਉਹਦਾ ਜਿਹੜਾ ਹੈਡ ਸੀਗਾ ਬੰਦਾ ਉਹਨੇ 2 ਵੀਕ ਪਹਿਲਾਂ ਅਸਤੀਫਾ ਦੇ ਦਿੱਤਾ ਤੁਸੀਂ ਦੇਖੋ ਤਾਂ ਜੇ ਤੁਹਾਡੀ ਇਕਾਨਮੀ ਦੇ ਵਿੱਚ ਕੁਝ ਆਊਗਾ ਤਾਂ ਬੰਦੇ ਆਊਗੇ
11: ਜੀ
3: ਤੁਸੀਂ ਕੀ ਗਰੋਥ ਭਾਲਦੇ ਆ ਤੁਹਾਡੀ ਸੈਲਫ ਡਿਸਟ੍ਰਕਸ਼ਨ ਵੱਲ ਨੂੰ ਤੁਸੀਂ ਤੁਰੇ ਹੋ ਆ ਯੂਰਪ ਦੇ ਮਗਰ ਲੱਗ ਕੇ ਯੂਰਪ ਨੇ ਕੀ ਦਿੱਤਾ ਦੁਨੀਆਂ ਨੂੰ ਯੂਰਪ ਨੇ ਤੁਸੀਂ ਫਰਾਂਸ ਦਾ ਦੇਖੋ ਕਿੰਨਾ ਬੁਰਾ ਹਾਲ ਆ ਸੋਸ਼ਲਿਸਟ ਕੰਟਰੀਆਂ ਬਣ ਰਹੀਆਂ ਉਹ
11: ਜੀ
3: ਠੀਕ ਹੈ ਨਾ ਤੇ ਤੁਸੀਂ ਸੋਸ਼ਲਿਜ਼ਮ ਦੇ ਨਾਲ ਲੋਕਾਂ ਨੂੰ ਖੁਸ਼ਹਾਲੀ ਨਹੀਂ ਦੇ ਸਕਦੇ

0: ਕਦੀ ਸ਼ਾਇਦ ਮੈਂ ਆਪਣੇ ਵੱਲੋਂ ਕਹਿ ਰਿਹਾ ਹੈਗਾ, ਜਿਹੜਾ 407 ਵੇਚਿਆ ਹੋਵੇ ਖਰੀਦ ਲਵੋ, ਇਹੀ ਫਰੀ ਕਰ ਦੇਵੋ, ਥੋੜ੍ਹਾ ਕੰਮ ਸੌਖਾ ਹੋ ਜਾਵੇਗਾ, ਇੱਥੇ ਪੈਸੇ ਲਾ ਦੇਵੋ, ਜੇ ਐਕਸਟਰਾ 1-2 ਬਿਲੀਅਨ ਲਾਉਣੇ ਪੈਂਦੇ ਲਾ ਦੇਵੋ, ਹੋਰ ਪਾਸੇ ਪੈਸਾ ਭੇਜਦੇ ਹਨ ਤਾਂ ਲੋਕਾਂ ਦਾ ਸਾਹ ਸੌਖਾ ਹੋ ਜਾਵੇਗਾ, ਵਾਪਸ ਖਰੀਦ ਕੇ ਇਹਨੂੰ ਫਰੀ ਕਰ ਦੇਵੋ, ਕਿਉਂਕਿ ਇਹ ਅਫੋਰਡ ਕਰਨਾ ਬੜਾ ਔਖਾ ਹੈਗਾ, ਜੇ ਲੋਕਾਂ ਨੂੰ ਜਾਣਾ ਪੈਂਦਾ, ਕਈ ਵਾਰੀ ਮੁਸ਼ਕਲ ਨਾਲ ਜਾਣਾ ਹੀ ਪੈਂਦਾ ਹੈਗਾ, ਪਹੁੰਚਣਾ ਹੀ ਪੈਂਦਾ ਵੈ, ਤਾਂ ਜਾਂ ਤੋਂ ਬਾਅਦ ਜਦੋਂ 407 ਦਾ ਬਿੱਲ ਦੇਖਦੇ ਹਾਂ ਫਿਰ ਪਤਾ ਲੱਗਦਾ ਮੁੜ ਕੇ ਇਹਦੇ ਉੱਪਰ ਚੜ੍ਹਾਂਗੇ, ਇਹ ਕੱਲ੍ਹ ਖਾਲੀ ਜਾਂਦਾ, ਤੋ ਜੇ ਹੋਰ ਨਹੀਂ ਬਣਾ ਸਕਦੇ ਤਾਂ ਇਹਨੂੰ ਹੀ ਖਰੀਦ ਲਵੋ ਦੁਬਾਰਾ, ਅਤੇ ਲੋਕ ਮਾਇਨ ਨਹੀਂ ਕਰਨਗੇ ਜੇ ਵੱਧ ਪੈਸਾ ਇੱਥੇ ਲੱਗ ਜਾਵੇ, ਕਿਉਂਕਿ ਉਹਨਾਂ ਦਾ ਕੰਮ ਉਹਨਾਂ ਦਾ ਸਾਹ ਸੌਖਾ ਹੋ ਜਾਵੇਗਾ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਸਕੂਲ ਸ਼ੁਰੂ ਹੋ ਜਾਣੇ ਆ, ਸੋ ਬ੍ਰੈਮਟਨ, ਮਿਸਾਗਾ, ਕੈਲਡੋਨ, ਵੱਖ ਵੱਖ ਏਰੀਏ ਵਿੱਚ ਬੱਚਿਆਂ ਨੇ ਮੁੜ ਕੇ ਸਕੂਲ ਜਾਣਾ, ਤੋਂ ਪਹਿਲੇ ਤੁਹਾਨੂੰ ਇਨਫੋਰਮੇਸ਼ਨ ਵੱਖ ਵੱਖ ਮਾਈਸੈਲਫ, ਪੁਲਿਸ ਵਾਲੇ, ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਔਰਗਨਾਈਜੇਸ਼ਨ ਉਹ ਦੇ ਰਹੀਆਂ ਹਨ, ਸਤਪਾਲ ਜੋ ਸਭ ਕਾਫੀ ਸਾਰੀ ਇਨਫੋਰਮੇਸ਼ਨ ਸਾਂਝੀ ਕਰਦੇ ਰਹਿੰਦੇ ਆ, ਅਤੇ ਬੱਚਿਆਂ ਦੇ ਨਾਲ ਜੇ ਪਹਿਲੀ ਵਾਰੀ ਉਸ ਜਗ੍ਹਾ ਬੱਚੇ ਨੇ ਸਕੂਲ ਜਾਣਾ, ਤੁਰ ਕੇ ਜਾਵੋ, ਅਤੇ ਸਕੂਲ ਦਾ ਪਤਾ ਲੱਗ ਜਾਵੇ ਕਿੱਥੇ ਹੈਗਾ, ਲਾਈਟਾਂ 'ਤੇ ਕਿਸ ਤਰ੍ਹਾਂ ਖੜ੍ਹਨਾ, ਲਾਈਟਾਂ 'ਤੇ ਕਿਸ ਤਰ੍ਹਾਂ ਤੁਰਨਾ, ਅਤੇ ਉਹ ਸੋਚ ਕੇ ਜਾਵੋ। ਜੇ ਤੁਸੀਂ ਲਾਈਟ ਨਹੀਂ ਕਰੋਸ ਕਰ ਸਕਦੇ ਵੀ 10 ਭਾਵੇਂ ਗ੍ਰੀਨ ਹੈਗੀ ਆ, ਵੀ 10 ਸਕਿੰਟ ਬਾਕੀ ਹਨ, ਫਿਰ ਨਾ ਤੁਰੋ। ਬਹੁਤ ਸਾਰੇ ਬਜ਼ੁਰਗਾਂ ਨੂੰ ਬੇਨਤੀ ਕਰ, ਤੁਹਾਨੂੰ ਪਤਾ ਵੀ ਤੁਹਾਡਾ ਸਰੀਰ ਕਿੱਦਾਂ ਦਾ, ਜੇ ਤੁਸੀਂ ਉਹ ਲਾਈਟ ਨਹੀਂ ਕਰੋਸ ਕਰ ਸਕਦੇ ਤਾਂ ਦੁਬਾਰਾ 1-2 ਮਿੰਟ ਵੇਟ ਕਰ ਲਵੋ, ਫਿਰ ਉਹ ਹਰੀ ਹੋ ਜਾਣੀ ਆ, ਫਿਰ ਤੁਰ ਪਿਓ, ਕਿਉਂਕਿ ਸਾਰੇ ਹੀ ਕਾਹਲੀ ਵਿੱਚ ਹੁੰਦੇ ਹਨ, ਤੁਸੀਂ ਵੀ ਕਾਹਲੀ ਵਿੱਚ ਆ, ਜਿਹਨਾਂ ਦਾ ਰਾਈਟ ਬਣਦਾ ਜਦੋਂ ਲਾਈਟ ਗ੍ਰੀਨ ਹੋ ਜਾਂਦੀ ਉਹ ਵੀ ਕਾਹਲੀ ਵਿੱਚ ਹੁੰਦੇ, ਫਿਰ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ, ਫਿਰ ਹੌਰਨ ਵੱਜਦੇ ਹਨ, ਫਿਰ ਤੁਹਾਡੇ ਕੋਲ ਪਹੁੰਚ ਹੀ ਨਹੀਂ ਹੁੰਦਾ, ਫਿਰ ਗੱਭੇ ਖੜ ਜਾਂਦੇ ਹੋ। ਤੋ ਇੱਦਾਂ ਦੇ ਜਿਹੜੇ ਟਿਪਸ ਆ ਨਾ, ਸਪੈਸ਼ਲੀ ਬੱਚਿਆਂ ਵਾ ਸਕੂਲ ਜਾਣਾ, ਸੇਫਟੀ ਜ਼ੋਨ ਅਤੇ ਆਪਣੇ ਨੇਬਰਹੁੱਡ ਕਿਹੜੇ ਹਨ, ਮੁਸ਼ਕਿਲ ਵਿੱਚ ਆ ਕੇ ਕਿੱਦਾਂ ਵਾਪਸ ਆਉਣਾ, ਤੋ ਪੇਰੈਂਟਸ ਨੂੰ ਬੇਨਤੀ ਹੈਗੀ ਆ, ਗੱਡੀ ਪਾਰਕਿੰਗ ਚਾਹੇ ਲੱਖ ਦੀ ਆ ਚਾਹੇ ਕੱਖ ਦੀ ਹੈ ਨਹੀਂ, ਤਾਂ ਕੋਸ਼ਿਸ਼ ਕਰੋ ਉੱਥੇ ਲਾਵੋ ਜਿੱਥੇ ਪ੍ਰੋਪਰ ਤਰੀਕੇ ਨਾਲ ਲਾ ਸਕਦੇ ਹਾਂ, ਬੇਇੱਜ਼ਤੀ ਨਾ ਕਰਾਇਓ ਆਪਣੀ, ਮੈਂ ਇਹੀ ਕਹਿੰਦਾ। ਤੋ ਬੇਇੱਜ਼ਤੀ ਹੋ ਜਾਂਦੀ ਜੋ ਲੋਕ ਦੇਖਦੇ ਆ, ਮੂਹਰੇ ਸਕੂਲ ਦੇ ਖੜ੍ਹ ਕੇ ਲਾਂਭ ਤੁਰ ਪੈਂਦੇ ਆ, ਪਿੱਛੇ ਲਾਈਨਾਂ ਲੱਗੀਆਂ ਹੁੰਦੀਆਂ ਹਨ, ਸੋ ਲੱਗੇ ਹੋਏ ਹਨ ਸਾਈਨ, ਦਿੱਤੀ ਹੋਈ ਆ ਇਨਫੋਰਮੇਸ਼ਨ, ਤੋ ਬੱਚਿਆਂ ਨੇ ਮੁੜ ਕੇ ਸਕੂਲ ਜਾਣਾ, ਤੁਰ ਕੇ ਸਾਡਾ ਮੌਸਮ ਵਧੀਆ ਹੁੰਦਾ, ਅੱਗੇ ਜਾਂ ਤੁਰ ਕੇ ਜਾਂਦੇ ਸੀ ਆਪਾਂ, ਕਿਹੜੀਆਂ ਗੱਡੀਆਂ ਵਿੱਚ ਜਾਂਦੇ, ਬੱਚੇ ਤੁਰ ਕੇ ਹੀ ਜਾਂਦੇ, ਅਸੀਂ ਵੀ ਤੁਰ ਕੇ ਜਾਂਦੇ ਸੀਗੇ, ਸਨੋ ਪਾਵੇ ਮੀਂਹ ਪਾਵੇ ਉੱਧਰ ਦੇ ਕੱਪੜੇ ਪਾ ਕੇ ਚੱਲ ਜਾਣਾ, ਅਤੇ ਕਦੇ ਮੰਮੀ ਡੈਡੀ ਉੱਠਦੇ ਨਹੀਂ ਸੀਗੇ, ਅਸੀਂ ਤਿਆਰ ਹੋ ਗਏ ਆਪੇ ਚੱਲ ਜਾਣਾ। ਅੱਜ ਕੱਲ੍ਹ ਤਾਂ ਪੂਛ ਪੂਛ ਬਹੁਤ ਲੱਗੇ ਆਪਾਂ ਕਰਨ, ਪਤਾ ਵੀ ਤੁਹਾਡਾ ਹਰ ਇੱਕ ਦਾ ਬੱਚਾ ਸਪੈਸ਼ਲ ਹੁੰਦਾ, ਹੋਣਾ ਵੀ ਚਾਹੀਦਾ ਹੈਗਾ, ਪਰ ਹਾਂ ਸਿਖਾਲਿਆ ਕਰੋ ਆਪਣੇ ਆਪ ਵੀ ਕਿਸ ਤਰ੍ਹਾਂ ਤੁਰ ਕੇ ਤਿਆਰ ਹੋ ਕੇ ਚੱਲ ਜਾਣਾ, ਗੁਆਂਢੀ ਨਾਲ ਤੋਰ ਦਿਆ ਕਰੋ, ਜੋ ਗੱਡੀਆਂ ਉੱਥੇ ਵੱਧ ਹੋ ਜਾਂਦੀਆਂ ਹਨ ਤਾਂ ਪਾਰਕਿੰਗ ਲੋਟ ਦੇ ਵਿੱਚ ਮੈਸ ਪਿਆ ਹੁੰਦਾ ਆ, ਇਸ ਮੈਸ ਕੋਈ ਦੇਖਣਾ ਨਹੀਂ ਚਾਹੁੰਦਾ ਹੁੰਦਾ ਆ, ਕੰਮਾਂ ਨੇ ਕੰਮਾਂ ਵਾਲੇ ਕੰਮਾਂ 'ਤੇ ਜਾਣਾ, ਦੋਨੇ ਪਾਸੇ ਗੱਡੀਆਂ ਰਸਤਾ ਬਲੋਕ ਕਰਦੀਆਂ, ਔਖਾ ਟਾਈਮ ਹੋ ਜਾਂਦਾ ਹੈਗਾ, ਤੋਂ ਪਹਿਲੇ ਕਾਫੀ ਸਾਰੀ ਜਾਣਕਾਰੀ ਤੁਹਾਨੂੰ ਮਿਲੀ ਜਾਂਦੀ ਹੈਗੀ ਆ, ਉਸ ਹਿਸਾਬ ਨਾਲ ਕੋਸ਼ਿਸ਼ ਕਰਿਓ ਵੀ ਥੋੜ੍ਹਾ ਜਿਹਾ ਉਰੇ ਛੱਡ ਦਿਓ, ਤੁਰ ਕੇ ਛੱਡਿਓ, ਸਕੂਲ ਵਾਲੀ ਦੂਰ ਨਹੀਂ ਹੁੰਦੇ, ਬੱਚੇ ਤੁਰ ਕੇ ਵੀ ਜਾ ਸਕਦੇ ਹਨ, ਫਿਕਰ ਨਾ ਕਰਿਆ ਕਰੋ। ਪਰ ਹਾਂ ਜਿਹੜੀ ਬੈਕ ਟੂ ਸਕੂਲ ਹੈਗਾ ਆ, ਉਹ ਸੇਫਟੀ ਸਿਕਿਉਰਿਟੀ ਬੱਚਿਆਂ ਨਾਲ ਗੱਲਬਾਤ ਕਰਨੀ, ਸਕੂਲ ਦਾ ਨਾਂ, ਸਕੂਲ ਦਾ ਫੋਨ ਨੰਬਰ ਤੁਸੀਂ ਆਪਣੇ ਹੱਥ ਵਿੱਚ ਰੱਖਣਾ, ਅਤੇ ਬੱਚੇ ਨੂੰ ਆਪਣੇ ਘਰ ਦੀ ਜਾਣਕਾਰੀ ਵੀ ਦੇਣੀ। ਇਹ ਛੋਟੇ ਛੋਟੇ ਟਿਪਸ ਹਨ ਜਿਹੜੇ ਤੁਹਾਡੇ ਕੰਮ ਆ ਸਕਦੇ ਹਨ। ਖਬਰਾਂ ਮੈਂ ਹੋਰ ਬਹੁਤ ਸਾਰੀਆਂ ਲੈ ਕੇ ਆਉਣੀਆਂ। ਪਾਰਕਿੰਗ ਲੋਟ ਵਿੱਚ ਜਿਹੜਾ ਬਰੂਦ ਭਰਿਆ ਹੋਇਆ ਨਾ ਪਾਰਕਿੰਗ ਲੋਟ ਵਿੱਚ ਗੱਡੀ ਪਾਰਕ ਕਰਨ ਦੇ ਲਈ, ਤੋ ਵੱਖ ਵੱਖ ਮੈਂ ਇਵੈਂਟ 'ਤੇ ਵੀ ਦੇਖਿਆ ਸੀ, ਗੱਡੀ ਨੇੜੇ ਤੋਂ ਨੇੜੇ ਪਾਰਕਾਂ ਦੀ ਕੋਸ਼ਿਸ਼ ਕਰਦੇ, ਉੱਦਾਂ ਕਹਿੰਦੇ ਆਪਾਂ ਵਾਕ ਕਰਨੀ ਆ, ਥੋੜ੍ਹੀ ਦੂਰ ਕਰਿਆ ਜੇ ਪਾਰਕਿੰਗ ਸਪੋਟ ਮਿਲਦਾ ਤੁਰ ਕੇ ਆ ਜਾਵੋ। ਇਸੇ ਤਰ੍ਹਾਂ ਪਾਰਕਿੰਗ ਲੋਟ ਵਿੱਚ ਇੱਕ ਲੜਾਈ ਹੋਈ ਆ ਓਵਰ ਆ ਪਾਰਕਿੰਗ ਸਪੋਟ, ਥੋੜ੍ਹੇ ਬਾਹਰ ਨਿਕਲਿਆ ਏ, ਇੱਕ ਜਣਾ ਫੜਿਆ ਗਿਆ, ਇੰਜਰੀਜ਼ ਹੋਈਆਂ, ਹੌਸਪਿਟਲ ਗਏ, ਪੁਲਿਸ ਆਈ, ਕਿੰਨਾ ਖਰਚਾ ਵੀ ਹੋ ਜਾਂਦਾ। ਅਲੀ ਹਾਲੀਮੀ 30 ਸਾਲ ਦੀ ਉਮਰ ਹੈ ਇਹਦੀ, ਮਿਸਾਗਾ ਅਰੈਸਟਡ ਐਂਡ ਚਾਰਜ ਵਿਦ ਅਸਲਟ, ਅਤੇ ਚਾਰਜਿਸ ਆਰ ਨੋਟ ਟੈਸਟਡ ਐਂਡ ਅਪਰੂਵਲ ਇਨ ਕੋਰਟ। 3056 ਤੁਸੀਂ ਏਅਰ 'ਤੇ ਹੋ ਜੀ, ਆ ਜਾਓ ਜੀ।
1: ਤੰਬੜ ਵੀਰ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਹੈਪੀ ਮੰਡੇ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਹੈਪੀ ਮੰਡੇ, ਕੀ ਹਾਲ ਚਾਲ ਜੀ?
1: ਬਹੁਤ ਵਧੀਆ, ਚੜ੍ਹਦੀ ਕਲਾ, ਰੱਬ ਨੇ ਵਰਖਾ ਕਰਤੀ, ਦੁੱਖ ਤੋਂ ਹੋ ਗਿਆ ਸਾਰੇ।
0: ਕਿਆ ਬਾਤ ਹੈ, ਮੀਂਹ ਵੀ ਪੈਣਾ ਬੜਾ ਜ਼ਰੂਰੀ ਹੁੰਦਾ ਆ।
1: ਬਹੁਤ, ਮੈਂ ਕਿਹਾ ਜੀ 100 ਬਿਮਾਰੀ ਦਾ ਇਲਾਜ ਹੈ, 100 ਬਿਮਾਰੀਆਂ ਸਾਫ਼ ਹੋਈਆਂ, ਇੰਨਾ ਗੰਦ ਮੰਦ ਤੋਂ ਜੋ ਸੀਗਾ ਸਭ ਥੱਲੇ ਡਰੇਨ 'ਚ ਕਰਤਾ ਵਾ। ਇਹ ਬਹੁਤ ਜ਼ਰੂਰੀ ਸੀਗਾ, ਮੀਂਹ ਬਾਰਿਸ਼ ਹੋਈ, ਅਤੇ ਪਲੱਸ ਹੁਣ ਜਿੱਦਾਂ ਜਨਤਾ ਰਾਜ ਭਾਈ ਦੇ ਵੀ ਸੁਣੇ, ਸਾਰਿਆਂ ਦੇ ਦੁਖੜੇ ਸੁਣੇ ਆ, ਟਰੈਕਿੰਗ ਵਾਲੇ ਦੀ ਐਸੋਸੀਏਸ਼ਨ ਦੀ ਵੀ ਗੱਲਬਾਤ ਸੁਣਦੇ, ਭਾਈ ਦੁਨੀਆ ਦੁਖੀ ਬਹੁਤ ਆ, ਪਰ ਜਾਵੇ ਕਿਤੇ ਜਾਈਏ ਕਿੱਧਰ ਨੂੰ? ਇਹ ਸਾਡੇ ਹੀ ਲੋਕਾਂ ਨੇ ਜਿਹੜੇ ਹੁਣ 22-22 ਲੱਖ ਦੇ ਘਰ, ਭਾਜੀ ਦੱਸ ਕੇ ਵੀ 11 ਲੱਖ ਦੀ ਪ੍ਰਾਈਜ਼ ਰਹਿ ਗਈ ਆ
0: ਜੀ,
1: ਅਤੇ ਕਰੇ 22 ਲੱਖ 11 ਲੱਖ ਵਾਲਾ ਘਰ ਜਿਹੜਾ 22 ਲੱਖ ਦਾ ਪਹੁੰਚਾਇਆ ਕਿ ਨਹੀਂ ਸੀਗਾ, ਉਹ ਸਾਡੇ ਹੀ ਕਸੂਰ ਆ ਜੀ, ਹੈ ਨਾ? ਹੁਣ।

0: ਅਸੀਂ ਇੰਨੇ ਦੁਖੀ ਹੋਏ ਹਾਂ, ਸਮਝ ਉਹਨਾਂ ਦੇ ਵਿੱਚ ਅਸੀਂ ਵੀ ਆ ਫਸੇ ਨੀ ਭਾਈ, ਅਸੀਂ ਬਹੁਤ ਖੁਸ਼ ਹਾਂ। ਉਧਰੋਂ ਸਾਡੀ ਕੈਨੇਡਾ ਗੌਰਮੈਂਟ ਆ ਜਿਹੜੀ, ਉਹ ਬਾਹਰ ਨੂੰ ਪੈਸਾ ਦਿੱਤੀ ਜਾਂਦੀ, ਸਾਡੇ ਬਾਰੇ ਕੋਈ ਸੋਚਦੀ ਕੁਛ ਨੀ ਗੀ। ਉਧਰੋਂ ਟੈਕਸ ਤੇ ਟੈਕਸ ਲਾਈ ਜਾਂਦੇ ਆ, ਉਧਰੋਂ ਪੈਟਰਿਕ ਬਰਾਊਨ ਸਾਹਿਬ ਨੇ ਦੇਖ ਲਓ ਹੁਣ ਪ੍ਰੋਪਰਟੀ ਟੈਕਸ ਹਲੇ ਤੱਕ ਭਾਜੀ ਕਿਸ਼ਤਾਂ ਹੀ ਨੀ ਦੇ ਹੋ ਰਹੀਆਂ, ਇੰਨਾ ਟੈਕਸ ਦੀਆਂ ਤੇ ਇੰਸਟਾਲਮੈਂਟਾਂ ਵੱਧ ਕੇ ਆਈਆਂ। ਕਿੱਧਰ ਨੂੰ ਜਾਈਏ ਤੇ ਕੀ ਕਰੀਏ, ਸਾਨੂੰ ਤਾਂ ਸਮਝ ਨੀ ਲੱਗਦੀ। ਕੰਮਾਂ ਦਾ ਬੁਰਾ ਹਾਲ ਆ, ਟਾਰਫ ਤੇ ਟਾਰਫ ਤੋਂ ਕੀ ਜਾਂਦਾ, ਉਧਰੋਂ ਟਰੰਪ ਸਾਹਿਬ ਨੀ ਮੰਨਦੇ, ਇਧਰੋਂ ਕਰਨੀ ਸਾਹਿਬ ਚੱਕ ਕੇ ਯੂਕਰੇਨ ਨੂੰ ਪੈਸਾ ਘੱਲੀ ਜਾਂਦੇ, ਸਮਝ ਨੀ ਲੱਗਦੀ ਵੀ ਕੀ ਹੋਣਾ ਕੀ ਨੇ। ਜੇ ਇਸ ਹਿਸਾਬ ਨਾਲ ਦੱਸਦੇ ਵੀ ਮੈਕਸੀਕੋ ਦੇ ਵੀ ਥੱਲੇ ਕੈਨੇਡਾ ਦੇ ਹਾਲਾਤ ਚੱਲ ਜਾਣੇ ਆ, ਮੈਨੂੰ ਤਾਂ ਲੱਗਦਾ ਹੁਣੇ ਬਿਹਾਰ ਨਾਲ ਵੀ ਸਾਡਾ ਭੈੜਾ ਹਾਲ ਹੋਇਆ ਇੱਥੇ ਬਿਹਾਰ 'ਚ।
1: ਧੰਨਵਾਦ ਤੁਹਾਡਾ, ਲੋਕਾਂ ਨੂੰ ਫਿਕਰ ਹੁੰਦਾ ਆ ਕਿਉਂਕਿ ਜੋਬਸ ਹੋਣ ਨਾ, ਲੋਕੀ ਕਹਿੰਦੇ ਕੋਈ ਨੀ ਔਖਾ ਸੌਖਾ ਟਾਈਮ ਵੱਧ ਵੱਧ ਕੰਮ ਤੇ ਟਾਈਮ ਲਾ ਕੇ ਸਾਰ ਲਵਾਂਗੇ। ਅੱਜ ਕੱਲ੍ਹ ਕੰਮ ਵੀ ਬੜੇ ਔਖੇ ਮਿਲਦੇ ਆ, ਅਮੈਰੀਕਾ ਦੇ ਵਿੱਚ ਜਿਹੜੇ ਡਰਾਈਵਰ ਆ ਤਿੰਨ ਤਿੰਨ ਦਿਨ ਪੰਜ ਪੰਜ ਦਿਨ ਬੈਠੇ ਰਹਿੰਦੇ ਆ ਵਾਪਸ ਆਉਣ ਦੇ ਲਈ, ਲੋਡ ਹੀ ਨਹੀਂ ਮਿਲਦੇ ਵਾਪਸ ਆਉਣ ਵਾਸਤੇ, ਕੰਮ ਔਖਾ ਹੋਇਆ ਆ। ਤੋ ਜੇ ਕੰਮ ਦਿਸਣਗੇ, ਮੰਗਿਆਈ ਹੋ ਜਾਵੇ ਫਿਰ ਵੀ ਕੰਮ ਸੌਖਾ ਹੋ ਜਾਣਾ, ਕੰਮ ਦਿਸਦੇ ਆ ਨਾ ਮੰਗਿਆਈ, ਇਹ ਥੋੜ੍ਹਾ ਰਾਹਤ ਦਿੰਦੀ ਆ। ਸੋ ਮੁਸ਼ਕਿਲ ਸਾਰੇ ਪਾਸੇ ਆਈ ਪਈ ਹੈਗੀ। ਉਧਰੋਂ ਟਰੰਪ ਦੇਖ ਲਓ, ਕਹਿੰਦਾ ਕੈਨੇਡਾ ਇਜ਼ ਵਨ ਆਫ ਦਾ ਵਰਸਟ ਅਬਿਊਜ਼ਰ, ਕਿੱਦਾਂ ਇਹ ਲੈਂਗੁਏਜ ਵਰਤਣ ਲੱਗੇ ਹੋਏ ਹਨ। ਕਹਿੰਦਾ ਆਰ ਓ ਵਾਂਟ ਐਨੀ ਕਨੇਡੀਅਨ ਪਾਰਟਸ, ਆਰ ਓ ਵਾਂਟ ਐਨੀ ਕਨੇਡੀਅਨ ਕਾਰਡਸ, ਕਹਿੰਦਾ ਦੇ ਬੀਨ ਰਿਪਿੰਗ ਅਸ ਆਫ ਫੋਰ ਦਾ ਪਾਸਟ ਡੈਕੇਡ, ਅਤੇ ਕਹਿੰਦੇ ਇਟਸ ਗੋਇੰਗ ਟੂ ਸਟੋਪ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਜਿਹੜੀ ਪੋਸਟ ਪਾ ਦਿੱਤੀ ਹੈਗੀ ਆ ਵੀ ਹੀ ਡਜ਼ਨਟ ਵਾਂਟ ਟੂ ਡੂ ਐਨੀਥਿੰਗ ਵਿਦ ਕੈਨੇਡਾ ਔਰ ਕਨੇਡੀਅਨਸ। ਉੱਧਰੋਂ ਗੂਗਲ ਮੈਪ 'ਤੇ ਸਰਚ ਮਾਰ ਤੋਂ ਅਮੈਰੀਕਾ ਦੇ ਵਿੱਚ ਤਾਂ ਅਮੈਰੀਕਾ ਦਾ ਹੀ ਨਾਂ ਸ਼ੋਅ ਕਰਦਾ, ਕਿਆ ਬਾਤ ਆ। ਕਿੱਦਾਂ ਨੂੰ ਬੱਚੇ ਵਾਂਗੂ ਗੇਮਾਂ ਖੇਡਣ ਲੱਗ ਗਏ, ਬੋ ਇੱਥੇ ਫੋਕਸ ਨਾ ਕਰੋ। ਡੱਗ ਫੋਲਡ ਵੀ ਸਾਈਨ ਲਾ ਦਿੱਤਾ, ਲੇਕ ਅੰਟੇਰੀਓ ਰਹੇਗੀ, ਪਹਿਲਾਂ ਸੀਗੀ ਤਾਂ ਰਹੇਗੀ ਵੀ ਇਹੀ, ਉੱਥੇ ਵੀ ਖਰਚਾ ਹੋਇਆ, ਉਹ ਟ੍ਰੇਡ ਡੀਲ ਕਰ ਲਵੋ, ਖਰਚੇ ਹੋਰ ਘਟਾ ਲਵੋ। ਇਹ ਤਾਂ ਲੇਕ ਨੂੰ ਜੋ ਮਰਜ਼ੀ ਕਹਿ ਦੇਵੋ, ਪਰ ਲੋਕਾਂ ਦੀ ਜੋਬਾਂ ਚਲੇ ਜਾਣੀਆਂ, ਘਰ ਚਲੇ ਜਾਣੇ, ਉਹਨਾਂ ਬਾਰੇ ਸੋਚੋ, ਪੈਸਾ ਕਿਸੇ ਹੋਰ ਜਗ੍ਹਾ ਲਾ ਦੇਵੋ। ਇਟਸ ਅ ਗੁੱਡ ਥਿੰਗ, ਸਾਈਨ ਲਾ ਦਿੱਤਾ, ਅਤੇ ਜਿਹਦੇ ਵਿੱਚ ਤੁਹਾਨੂੰ ਆਪਣੀ ਕੰਟਰੀ ਵਾਸਤੇ ਖੜ੍ਹਨਾ ਵੀ ਪੈਂਦਾ ਹੈਗਾ ਆ, ਪਰ ਜੋਬਸ ਹੋ ਜਾਣ, ਲੋਕਾਂ ਦੇ ਕੰਮ ਸੌਖੇ ਹੋ ਜਾਂਦੇ ਹੈਗੇ ਆ। ਅਤੇ ਕਾਰਨੀ ਵੀ ਲੱਗੇ ਹੋਏ ਆ ਟਰਾਈ ਕਰਨ, ਯੂਰਪ ਦੇ ਵਿੱਚ ਜਾ ਕੇ ਤੋ ਬੜੇ ਤਕੜੇ ਬਿਜ਼ਨਸਮੈਨ ਹਨ, ਦੇਖਦੇ ਆ ਜਿਹੜੇ ਯੂਰਪ ਜਾ ਕੇ ਜਿਹੜੇ ਸਮਝੌਤੇ ਕਰਨ ਲੱਗੇ ਹੋਏ ਹਨ, ਕਿਹੜੀ ਬਿਜ਼ਨਸ ਕਰਨ ਲੱਗੇ ਹੋਏ ਹਨ, ਰਿਜ਼ਲਟ ਕਦੋਂ ਬਾਹਰ ਆਉਣਗੇ। ਜਦੋਂ ਰਿਜ਼ਲਟ ਬਾਹਰ ਆਉਣ ਲੱਗੇ ਫਿਰ ਕਾਰਨੀ ਕਰਨੀ ਹੋਵੇਗੀ, ਅਤੇ ਹਜੇ ਤੱਕ ਟਰੱਸਟ ਰੱਖਿਆ ਹੋਇਆ ਕਾਰਨੀ 'ਤੇ। ਜਤਿੰਦਰ ਸਿੰਘ ਤੁਹਾਡੀ ਲਾਈਨ ਮੈਂ ਲੈ ਲੈਂਦਾ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ ਸਾਰਿਆਂ ਨੂੰ ਜੀ।
1: ਗੁੱਡ ਮੋਰਨਿੰਗ ਜੀ।
2: ਹਾਂਜੀ ਭਾਅ ਜੀ, ਭਾਅ ਜੀ ਮੈਂ ਨਾ ਮਤਲਬ ਕਿ ਬੜੀ ਦੇਰ ਤੋਂ ਸੁਣ ਰਿਹਾ ਹੈਗਾ, ਮਤਲਬ ਤੁਸੀਂ ਵੀ ਕਈ ਵਾਰ ਜ਼ਿਕਰ ਕਰਦੇ ਹੋ ਨਾ, ਕਈ ਵਾਰ ਕਾਲਰ ਵੀ ਕਰਦੇ ਹੈਗੇ ਵੀ ਰੇਟ ਬਹੁਤ ਘੱਟ ਗਏ ਆ, ਘਰਾਂ ਦੇ ਰੇਟ ਬਹੁਤ ਘੱਟ ਗਏ ਆ। ਜਾਲੀ ਇਨਕਮ ਲਾ ਕੇ ਉੱਥੇ ਬੈਂਕਾਂ ਚ ਆਪਾਂ ਲੋਨ ਚੱਕੇ ਹੋਏ ਆ ਵੱਡੇ ਵੱਡੇ, ਤਾਂ ਭਾਜੀ ਉਹਦੇ ਵਿੱਚ ਕਸੂਰ ਕਿਹਦਾ ਨਾ? ਇੱਕ ਰੀਅਲ ਸਟੇਟ ਰੈਲਟਰ ਤੇ ਮੋਰਗੇਜ ਦਾ ਸਕੈਮ ਸੀ ਬੜਾ ਵੱਡਾ ਭਾਜੀ, ਇਹ ਜਾਲੀ ਮਤਲਬ ਕਿ ਮੋਰਗੇਜਾਂ ਸਭ ਨੇ ਚੱਕੀਆਂ ਹੋਈਆਂ, ਠੀਕ ਹੈ ਜੀ। ਤੇ ਉਹਦੇ ਵਿੱਚ ਮਤਲਬ ਕਿ ਤੁਸੀਂ ਜਦੋਂ ਕਹਿੰਦੇ ਹੋ ਨਾ ਵੀ ਹਾਂ ਵੀ ਰੇਟ ਬਹੁਤ ਘੱਟ ਗਏ ਆ, ਭਾਜੀ ਰੇਟ ਘਟੇ ਨੀ ਹਾਲੇ, ਰੇਟ ਮਤਲਬ ਕਰੈਕਟ ਵੀ ਨੀ ਹੋਏ ਹਾਲੇ ਤੱਕ, ਠੀਕ ਹੈ ਜੀ। ਆਪਾਂ ਨੂੰ ਦੁੱਖ ਲੱਗਦਾ ਵੀ ਚਲੋ ਸਾਡੇ ਘਰਾਂ ਦੇ ਰੇਟ ਘੱਟ ਗਏ ਹੈਗੇ, ਬਟ ਮਤਲਬ ਕੀ ਕਰੀਏ ਭਾਜੀ, ਕਿ ਵੀ ਰੇਟ ਜਿਹੜੇ ਪਹਿਲਾਂ 2021-2 ਚ ਚਲੇ ਗਏ ਸੀ ਬਹੁਤ ਜ਼ਿਆਦਾ ਟੂ ਮੱਚ ਸੀ ਅਕੋਰਡਿੰਗ ਟੂ ਇਨਕਮ, ਠੀਕ ਹੈ ਜੀ। ਕਸੂਰ ਕਿਹਦਾ ਭਾਜੀ ਉਹ ਦੱਸੋ ਤੁਸੀਂ, ਮਤਲਬ ਇਹ ਰੱਖੋ ਕਿ ਵੀ ਹਾਂ ਵੀ ਰੇਟ ਘੱਟ ਗਏ, ਰੇਟ ਘੱਟੇ ਨੀ ਹੈਗੇ, ਰੇਟ ਆਪਾਂ ਹੀ ਵਧਾਏ ਸੀਗੇ, ਆਪਾਂ ਨੂੰ ਹੀ ਟੀਕਾ ਲੱਗਣਾ ਲੱਗਿਆ ਹੈਗਾ ਜੀ।
1: ਧੰਨਵਾਦ ਤੁਹਾਡੀ ਗੱਲ ਸਹੀ, ਸਮਾਪ ਕਰੋ, ਲਾਈਨ ਹੋਰ ਤੇ ਪਾਉਣ ਸੀ, ਕੱਟ ਕੱਟ ਹੋ ਗਈ ਹੈਗੀ ਆ ਇੱਕਦਮ ਚਿਰ। ਇਹ ਰਲ ਮਿਲ ਕੇ ਸਾਰਿਆਂ ਨੇ ਕੀਤਾ ਜੇ ਪਹਿਲਾਂ ਸੋਚ ਲੈਂਦੇ, ਉੱਪਰੋਂ ਫੈਡਰਲ ਪ੍ਰੋਵਿੰਸ਼ਲੀ ਅਤੇ ਮਿਊਨਸੀਪਲੀ। ਮੈਂ ਤਾਂ ਵਾਰ ਵਾਰ ਕਹਿੰਦਾ ਹੁੰਦਾ ਵੀ ਇੱਕ ਸ਼ਹਿਰ ਵਿੱਚ ਇੰਨੇ ਜਾਣੇ ਪਹੁੰਚ ਜਾਣੇ, ਸਾਂਭਣੇ ਕਿਹੜੇ ਆ, ਇਨਫਰਾਸਟਰਕਚਰ ਕਿੱਧਰ ਨੂੰ ਚਲੇ ਜਾਣਾ, ਘਰਾਂ ਦੀ ਪ੍ਰਾਈਸ, ਘਰ ਮਿਲਣੇ ਔਖੇ ਹੋ ਗਏ, ਲੋਕ ਕਹਿੰਦੇ ਰੈਂਟ ਤੋਂ ਬੜਾ ਪੈਸਾ ਬਣਦਾ, ਗੁਆਂਢੀ ਦੇਖਦਾ ਇਹ ਬਾਏ ਪੈਸਾ ਕਮਾ ਰਿਹਾ, ਮੈਂ ਵੀ ਇੱਕ ਹੋਰ ਲੈ ਲਵਾਂ, ਉਹਨਾਂ ਨੇ ਇੱਕ ਹੋਰ ਚੱਕ ਲਿਆ, ਉਹਨਾਂ ਨੇ ਰੈਂਟ ਦੇ ਦਿੱਤਾ, ਅਤੇ ਹੁਣ ਪਤਾ ਲੱਗਾ ਵੀ ਕੰਮ ਹੈ ਨਹੀਂ, ਅਤੇ ਇਮੀਗ੍ਰੇਂਟਸ ਜਿਹੜੇ ਬੱਚੇ ਆ ਉਹ ਬਾਹਰ ਉਹਨਾਂ ਨੂੰ ਕੱਢਣ ਲੱਗੇ ਹੋਏ ਨੇ, ਵਰਕ ਫਰਮ ਹੋਮ ਹੈ ਨਹੀਂ ਤਾਂ ਜਾਵੋ, ਅਤੇ ਮੁੜ ਕੇ ਫਿਰ ਘਰ ਖਾਲੀ ਹੋ ਗਏ, ਘਰ ਖਾਲੀ ਹੋ ਗਏ ਤਾਂ ਸਪਲਾਈ ਵੱਧ ਗਈ, ਡਿਮਾਂਡ ਘੱਟ ਗਈ ਆ, ਰੇਟ ਤਾਂ ਸਸਤੇ ਹੋਣੇ ਹੀ ਹੋਣੇ ਹੈਗੇ ਆ। ਲਓ ਜੀ ਛੋੜੀਏ ਬ੍ਰੇਕ, ਕੱਲ੍ਹ ਆ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ, ਮੈਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਤੇ ਸਕੂਲ ਹਜੇ ਸ਼ੁਰੂ ਨਹੀਂ ਹੋਇਆ ਤੇ ਟੀਚਰ ਸ਼ਾਇਦ ਸਟ੍ਰਾਈਕ ਤੇ ਚਲੇ ਜਾਣ, ਉਹਦੀ ਗੱਲਬਾਤ ਕਰਾਂਗੇ ਬ੍ਰੇਕ ਤੋਂ ਬਾਅਦ।
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
4: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
5: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
1: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration, 905-670-4444।
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਕਿਉਂ ਕਹਿ ਰਹੇ ਆਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
8: ਨਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
1: ਹੋਰ ਕੋਈ ਸੇਵਾ ਵੀ ਕਰ ਲੈ ਸਕਦੇ ਹੋ ਢਿੱਲੋਂ ਵੀਡੀਓ ਕੋਲੋਂ। ਬਜ਼ੁਰਗਾਂ ਵਾਸਤੇ, ਸਾਰਿਆਂ ਵਾਸਤੇ ਇੱਕ ਵਧੀਆ ਗਿਫਟ ਹੈ ਕਿ ਦੇਣਾ ਹੋਵੇ, 4-5 ਘਰ ਲਿਆ ਕੇ ਰੱਖ ਲਿਆ ਕਰੋ, ਕਿਸੇ ਦਾ ਜਨਮ ਦਿਨ ਹੋਵੇ, ਕਈ ਵਾਰੀ ਗਿਫਟ ਨਹੀਂ ਲੱਭਦਾ ਨਾ, ਗੁਰਬਾਣੀ ਦਾ ਰੇਡੀਓ ਦੇ ਦੇਵੋ, ਨਿਮਰਤਾ ਮਿਲ ਜਾਂਦੀ ਹੈਗੀ ਹੈ। ਚਾਹੇ ਬੱਚਿਆਂ ਨੂੰ ਦੇ ਦੇਵੋ, ਸ਼ਾਇਦ ਕਦੇ ਉਹ ਨਹੀਂ ਕਰ ਲੈਣ, ਬੜੀ ਨਿਮਰਤਾ ਮਿਲਦੀ ਹੈ ਗੁਰਬਾਣੀ ਦੇ ਵਿੱਚ। ਸੋ ਸ਼ਬਦ ਗੁਰਬਾਣੀ ਵਾਲੀ ਰੇਡੀਓ ਪਹੁੰਚੇ ਹੋਣ ਢਿੱਲੋਂ ਵੀਡੀਓ ਦੇ, ਤੁਸੀਂ ਲੈ ਸਕਦੇ ਹੋ। ਲਓ ਜੀ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ। ਗੁਰਜੀਤ ਗੋਸਲ ਤੁਸੀਂ ਹੋ, ਫਿਰ ਰੇਸ਼ਰ ਬਰਾੜ, ਫਿਰ 4146। ਗੋਸਲ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
9: ਭਾਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
9: ਐਡ ਦਿੰਦੇ ਆ ਨਾ ਰਾਜੇ ਬਾਈ ਦੀ, ਕੱਲ ਮੈਂ ਜਾ ਕੇ ਆਇਆ, ਟਾਇਰ ਪਾਉਣੇ ਸੀ ਟਰੱਕ ਨੂੰ
1: ਜੀ।
9: ਵਧੀਆ ਬੰਦਾ, ਵਧੀਆ ਸਰਵਿਸ ਦਿੰਦਾ ਜੀ
1: ਰਾਜਾ ਬਾਈ। ਐਲੇ ਵਾਲਾ ਕਾਫੀ ਲੰਬੇ ਸਮੇਂ ਤੋਂ ਇਸ ਬਿਜ਼ਨਸ ਵਿੱਚ ਹੈਗਾ ਆ ਤੇ ਮੁੜ ਕੇ ਫਿਰ ਵਾਪਸ 24 ਘੰਟੇ ਖੋਲਦੇ ਰਹਿੰਦੇ ਕੰਮ, 24 ਘੰਟੇ ਖੋਲਦੇ ਰਹਿੰਦੇ ਆ।
9: ਹਾਂਜੀ, 7 ਦਿਨ 24 ਘੰਟੇ। ਕੱਲ ਸੰਡੇ ਸੀ
1: ਜੀ,
9: ਕੱਲ ਮੈਂ ਫੋਨ ਕੀਤਾ, ਕਹਿੰਦੇ ਆ ਜਾ ਇਹਨੇ ਟਾਈਮ ਹੈ ਨਾ। ਵਧੀਆ ਜੀ ਸਰਵਿਸ, ਵਧੀਆ ਇਨਸਾਨ ਆ, ਵਧੀਆ ਗੱਲਬਾਤ ਕਰਦੇ, ਮੁੰਡੇ ਵੀ ਵਰਕਰ ਵੀ ਵਧੀਆ ਜੀ।
1: ਥੈਂਕ ਯੂ ਵੈਰੀ ਮਚ, ਸਾਰੇ ਵਧੀਆ ਹੁੰਦੇ, ਕਈ ਵਾਰੀ ਘਰੋਂ ਦੁਖੀ ਹੋ।
9: ਦੂਸਰਾ
1: ਜੀ,
9: ਨਿੱਜਰ ਸਾਹਿਬ ਆਪਣੇ ਘਰਾਂ ਦੀ ਗੱਲ ਕਰਦੇ ਸੀ ਨਾ
1: ਜੀ,
9: ਹੁਣ ਭਾਜੀ ਘਰ ਪਤਾ ਕਿੱਦਾਂ ਵਿਕਦਾ ਜੀ? ਬੈਂਕ ਨੇ ਲਾਇਆ ਸੀ ਮੇਸਾਗਾ ਰੋਡ ਇੱਧਰ ਵਿਲੀਅਮ ਪਾਰਕ ਵਾਲੀ ਸਾਈਡ, 14 ਲੱਖ ਦਾ ਘਰ, ਬਹੁਤ ਵਧੀਆ, 3200 ਸਕੁਅਰ ਫੁੱਟ ਨਾ, ਬੇਸਮੈਂਟ ਵੀ ਬਣੀ ਸੀ। ਉਹਨਾਂ ਨੇ 12 ਲੱਖ ਦੀ ਆਫਰ ਪਾਈ, ਬੈਂਕ ਨੇ 12 ਲੱਖ ਦਾ ਛੱਡਤਾ, 14 ਲੱਖ ਤੋਂ
1: ਜੀ
9: 2 ਲੱਖ ਥੱਲੇ ਕਰਕੇ ਬੈਂਕ ਨੇ ਵੇਚਤਾ। ਬੈਂਕ ਨੂੰ ਵੀ ਪਤਾ ਆ ਜਿਹੜਾ ਪੈਸਾ ਫਸਿਆ ਕੱਢ ਲਈਏ, ਅੱਗੇ ਚੱਲ ਕੇ ਪਤਾ ਨੀ ਕੀ ਹੋਣਾ ਹਨਾ। ਇੱਥੇ ਭਾਜੀ ਨਾ ਬਹੁਤ ਬੰਦੇ ਆਉਂਦੇ ਹੁੰਦੇ ਸੀ ਮੋਰਗੇਜ ਵਾਲੇ, ਮੇਰੀ ਕਈਆਂ ਨਾਲ ਗੱਲਬਾਤ ਹੋਣੀ। ਇੱਕ ਤਾਂ ਹੁਣ ਬਾਹਰ ਦੜਾਈ ਫਿਰਦਾ ਇੱਥੇ ਸ਼ਰਾਬ ਪੀ ਕੇ ਹਨਾ, ਉਹ ਮੇਰੇ ਨਾਲ ਇੱਕ ਵਾਰੀ ਲੜ ਪਿਆ, ਕਹਿੰਦਾ ਨਾ ਨਾ ਨਾ ਇਹ ਤਾਂ ਦੇਖੀ ਚੱਲੀ, ਇਹ ਤਾਂ 5-5 ਮਿਲੀਅਨ ਦੇ ਘਰ ਹੋ ਜਾਣੇ ਜਿਹੜੇ 3-3 ਮਿਲੀਅਨ ਵਾਲੇ ਆ
1: ਜੀ।
9: ਹੁਣ ਆਪ ਬਾਹ ਬੰਨੀ ਫਿਰਦਾ ਇੱਥੇ ਪਾਰਕ 'ਚ ਤੁਰਿਆ ਫਿਰਦਾ ਹੁੰਦਾ ਸ਼ਾਮ ਨੂੰ ਸ਼ਰਾਬ ਪੀ ਕੇ ਜੀ।
1: ਧੰਨਵਾਦ ਤੁਹਾਡਾ, ਅਪਡੇਟ ਕਰਨ ਦਾ ਕੰਮ ਔਖਾ ਹੋਇਆ, ਕਿਸੇ ਦਾ ਕੰਮ ਨਾ ਔਖਾ ਹੋਵੇ। ਅਰਦਾਸ ਸਾਡੀ ਹੁੰਦੀ ਹੈ ਹਰ ਇੱਕ ਬੰਦਾ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰਹੇ। ਔਖੇ ਕੰਮ ਹੋਏ ਹਨ, ਕੰਮ ਹੋਵੇ ਤਾਂ ਬੰਦਾ ਹੋਰ ਕੰਮ ਕਰ ਲੈ, ਸੌਖਾ ਹੋ ਜਾਵੇ। ਕੰਮ ਨਹੀਂ ਮਿਲਦਾ ਨਾ, ਉੱਪਰ ਕਰਜ਼ੇ ਚੜ੍ਹੇ ਹੋਣ ਤਾਂ ਕੰਮ ਔਖਾ ਹੋ ਜਾਂਦਾ। ਪਰਿਵਾਰ ਇਸ ਵੇਲੇ ਕੰਮਾਂ 'ਤੇ ਤੁਰੇ ਹੋਏ ਹਨ, ਕਿਸ ਖਾਤਰ? ਬੱਚੇ ਦੀ ਖਾਤਰ, ਆਪਣੇ ਘਰ ਬਚਾਉਣ ਦੀ ਖਾਤਰ, ਘਰ ਚਲਾਉਣ ਦੀ ਖਾਤਰ ਤੁਰੇ ਹੋਏ ਹਨ। ਇਹ ਸਾਹਮਣੇ ਕਿਨੇ ਜਿਹੜੀ ਆ ਇਕੋਨਮੀ ਕਿਵੇਂ ਤੁਰਨੀ ਆ, ਸਾਡੇ ਲੀਡਰਾਂ ਨੇ ਥੋ ਕਾਲ, ਸਾਡੇ ਲੀਡਰਾਂ ਨੇ ਹੀ ਤੋਰਨੀ, ਸਾਡੇ ਲੀਡਰਾਂ ਨੇ ਗੱਲਬਾਤ ਸੁਣਨੀ ਆ। ਮਿਊਨਸੀਪਲ ਵਿੱਚ ਕੋਈ ਗੱਲਬਾਤ ਸੁਣ ਰਿਹਾ ਹੈਗਾ ਆ ਜੇ ਦੇਖਿਆ ਜਾਵੇ ਤੋ? ਰੇਸ਼ਮ ਬਰਾੜ ਜੀ ਤੁਸੀਂ ਆ ਜਾਓ। ਦੇਖੋ ਔਖਾ ਹੋਇਆ ਹੈ, ਸਪੈਸ਼ਲੀ ਕਾਰ ਇੰਸ਼ੋਰੈਂਸ, ਕਾਰ ਪੇਮੈਂਟ ਵੀ ਹੁੰਦੀ ਹੈ, ਪ੍ਰੋਪਰਟੀ ਟੈਕਸ, ਇਹ ਦੋ ਜਿਹੜੇ ਦੋ ਤਿੰਨ ਜਿਹੜੇ ਜਿਹੜੇ ਹੈਗੇ ਨਾ ਐਕਸਪੈਂਸ, ਇਹ ਦੇਣੇ ਵੀ ਸਦਾ ਪੈਣੇ ਆ।
10: ਦੇਖੋ ਬਾਈ ਜੀ, ਗੈਸ ਵੀ ਕਿੰਨੀ ਤੇ ਆਪਣੇ ਗਰੋਸਰੀ ਵੀ,
0: ਉਹ ਆਪਦੀ ਪੈਸਾ ਲਾਈ ਜਾਂਦੇ ਬੈਠੇ ਮਾਲ ਦੀ ਗੱਲ ਬਾਈ ਤੇ ਬਹੁਤ ਵਧੀਆ ਵਿਚਾਰ ਸੁਣਦੇ ਬਾਈ ਸੁਣਦੇ ਬਾਈ
1: ਧੰਨਵਾਦ ਤੁਹਾਡਾ ਤੇ 4146 ਤੁਸੀਂ ਆ ਜਾਇਓ ਤੁਹਾਡੀ ਵਾਰੀ ਆ ਗਈ ਆ ਨੈਕਸਟ ਪਹਿਲਾਂ ਮੈਂ ਦੱਸ ਦੇਵਾਂ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਮਨਜੀਤ ਚੀਮਾ ਕੋਲ 18 ਪਲੱਸ ਸਾਲ ਦਾ ਐਕਸਪੀਰੀਅੰਸ ਹੈਗਾ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੋਵੇ ਤੁਸੀਂ ਫਾਈਂਡ ਆਊਟ ਕਰਨਾ ਹੋਵੇ ਮੇਰੇ ਘਰ ਦੀ ਪ੍ਰਾਈਸ ਕੀ ਹੈਗੀ ਆ ਸਾਰਾ ਪੇਪਰ ਕਰਕੇ ਦਿੰਦੇ ਹਨ ਮਨਜੀਤ ਚੀਮਾ ਜੀ 416-357-9965 ਮਨਜੀਤ ਚੀਮਾ ਦਾ ਨੰਬਰ ਆ ਤੇ 4146 ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਹੋ ਫਿਰ 3645 ਦੀ ਵਾਰੀ ਆ ਜੀ ਆ ਜਾਓ ਜੀ
7: ਹਾਂਜੀ ਤੰਬਰ ਸਾਹਿਬ ਦੇਖੋ ਸਾਰੀ ਪ੍ਰੋਬਲਮ ਕੀ ਜੜ ਹੈ ਫੈਡਰਲ ਸਰਕਾਰ ਲਿਬਰਲ ਮਾਰਕਰ ਨੇ ਜੋ ਤੁਮਨੇ ਕ੍ਰਾਈਮ ਤੇ ਕੋਈ ਫਲ ਨਹੀਂ ਪਾਈ ਸਾਰੀ ਕਾਰ ਚੋਰੀ ਹੋ ਰਹੀ ਹੈ ਸਾਰਾ ਉਸ ਤੇ ਕੁਛ ਨਹੀਂ ਹੁਆ ਤੋ ਇੰਸ਼ੋਰੈਂਸ ਤੋ ਬੜੇਗੀ ਫਿਰ ਉਸਕੇ ਬਾਅਦ ਜੋ ਕ੍ਰਾਈਮ ਬੜ ਰਹਾ ਹੈ ਫਿਰ ਪੁਲਿਸ ਕਾ ਜੋ ਬਜਟ ਹੈ ਉਸਕੀ ਤਨਖਾਹ ਵੀ ਤੋ ਪ੍ਰੋਪਰਟੀ ਟੈਕਸ ਸੇ ਜਾਏਗੀ ਉਹ ਪੈਟ੍ਰਿਕ ਬ੍ਰਾਊਨ ਕੋਈ ਆਪਣੀ ਜੇਬ ਤੇ ਥੋੜੀ ਲਾਏਗਾ ਹਾਂਜੀ ਤੋ ਉਸਕੇ ਲਈ ਵੀ ਫੈਡਰਲ ਸਰਕਾਰ ਮਾਰਕਰ ਨੇ ਜਿੰਮੇਦਾਰ ਹੈ ਮਾਰਕਰ ਨੇ ਇਹ ਕਿਹਾ ਸੀਗਾ ਕਿ ਕੁਸਮਾ ਸੇ ਵੀ ਵਧੀਆ ਡੀਲ ਲੈ ਕੇ ਆਏਗਾ ਹੁਣ ਜਿਹੜੀ ਅਕਟੋਬਰ ਮੇ ਡੀਲ ਮਿਲ ਰਹੀ ਸੀ ਜੀ ਉਹ ਥੋੜੀ ਘਟੀਆ ਸੀਗੀ ਹੁਣ ਆਜ ਜੋ ਮਿਲ ਰਹੀ ਹੈ ਉਸਸੇ ਵੀ ਘਟੀਆ ਮਿਲ ਰਹੀ ਹੈ ਛੱਡ ਕੇ ਆ ਗਿਆ ਔਰ ਅਗਲੀ ਵਾਰ ਜੋ ਮਿਲਣੇ ਵਾਲੀ ਹੈ ਔਰ ਘਟੀਆ ਮਿਲਣੇ ਵਾਲੀ ਹੈ ਜੀ ਹੈ ਜੀ ਔਰ ਇਹ ਭਾਈ ਸਾਹਿਬ ਕੋਈ ਕਾਗਜ਼ ਦਿਖਾ ਨਹੀਂ ਰਹੇ ਹੈਗੇ ਕੋਈ ਡੀਲ ਬਣਾ ਨਹੀਂ ਰਹੇ ਹੈਗੇ ਉਸੇ ਭਾਗ ਭੁੱਕ ਕੇ ਆ ਗਏ ਇਹ ਤਾਂ ਖੁਦ ਸਾਨੂੰ ਡਰਾ ਰਿਹਾ ਹੈਗਾ ਡੋਨਲਡ ਟਰੰਪ ਸੀ ਤਾਂ ਖੁਦ ਡਰਤਾ ਹੈਗਾ ਖੁਦ ਕੋਈ ਕਿਉਂ ਨਹੀਂ ਗਿਆ ਵੀ ਵਹਾਂ ਪੇ ਡੋਨਲਡ ਟਰੰਪ ਸੇ ਡੀਲ ਬਣਾਨੇ ਦੀ ਅਭੀ ਕੇ ਲਈ ਧੰਨਵਾਦ ਜੀ
1: ਧੰਨਵਾਦ ਜੀ ਡੱਗ ਫੋਨ ਨੇ ਲਾਈਟਾਂ ਬੰਦ ਕਰਤੀਆਂ ਹੁਣ ਤਾਂ ਸੁਨਹਿਰੀ ਮੌਕਾ ਸੀਗਾ ਲਾਈਟਾਂ ਬੰਦ ਕਰਨ ਦਾ ਨਹੀਂ ਕੀਤੀਆਂ ਨਹੀਂ ਹੈਗੀਆਂ ਇਹ ਧਮਕੀਆਂ ਸੁਣਾ ਸੁਣਾ ਕੇ ਸਾਡਾ ਕੰਮ ਖਰਾਬ ਹੋ ਰਿਹਾ ਹੈਗਾ ਹਾਂ ਮਾਰਕ ਕਰਨੀ ਕੋਸ਼ਿਸ਼ ਲੱਗੇ ਹੋਏ ਕਰਨ ਹੁਣ ਸਾਰੇ ਇੱਥੇ ਤੱਕ ਪਹੁੰਚ ਗਏ ਵੀ ਕੁਛ ਕਰਕੇ ਦਿਖਾਲ ਕੀ ਕਰਕੇ ਦਿਖਾ ਲੈਣਗੇ ਹੁਣ ਤਾਂ ਡੀਲ ਤੋਂ ਹੀ ਪਤਾ ਲੱਗੂ ਅਗਲੀ ਡੀਲ ਹੋਵੇਗੀ ਵੀ ਇਹਨਾਂ ਨੂੰ ਜਿਹੜਾ ਚੂਜ਼ ਕੀਤਾ ਸੀਗਾ ਕੀ ਆਪਾਂ ਸਹੀ ਕੀਤਾ ਨਹੀਂ ਕੀਤਾ ਵੈਲ ਐਜੂਕੇਟਡ ਪਰਸਨ ਆਪਣੀ ਜਿਹੜੀ ਕੰਪਨੀਆਂ ਸਾਰੀ ਅਮਰੀਕਾ ਵਿੱਚ ਹਨ ਬਹੁਤ ਕੁਛ ਅਤੇ ਖੁਦ ਹੀ ਇੱਥੇ ਕੈਨੇਡਾ ਦੀ ਜਿਹੜੀ ਆ ਕੰਟਰੀ ਰਨ ਕਰ ਰਹੇ ਹਨ ਅਸੀਂ ਚੂਜ਼ ਕੀਤਾ ਤੋ ਲੀਵ ਇਟ ਮਾਰਕ ਕਰਨੀ ਤੁਸੀਂ ਚਾਹੁੰਦੇ ਸੀਗੇ ਵਿਆਹ ਕੁਝ ਹੋਵੇ ਵੀ ਘਰਾਂ ਦੀਆਂ ਪ੍ਰਾਈਸਾਂ ਘਟਣ ਅਤੇ ਜਿਹੜੀ ਆ ਅਫੋਰਡੇਬਿਲਟੀ 'ਤੇ ਆ ਜਾਣ ਅਤੇ ਘਰ ਦੀ ਪ੍ਰਾਈਸ ਅਫੋਰਡੇਬਲ ਹੋਣ ਲੱਗ ਪਈ ਹਨ ਥੋੜ੍ਹੀ ਜਿਹੀ ਹੋਰ ਘੱਟ ਜਾਣੀ ਹੋਰ ਅਫੋਰਡੇਬਲ ਹੋ ਜਾਣੀ ਹੈਗੀਆਂ ਤੁਸੀਂ ਚਾਹੁੰਦੇ ਇਮੀਗ੍ਰੇਸ਼ਨ ਘੱਟ ਜਾਵੇ ਜਿਹੜੇ ਸਟੂਡੈਂਟ ਆਉਂਦੇ ਹਨ ਇਹਨਾਂ ਦੀ ਠੱਲ ਪੈ ਜਾਵੇ ਉਹ ਵੀ ਠੱਲ ਪਾਤੀ ਹੈਗੀ ਆ ਹੁਣ ਕ੍ਰਾਈਮ ਜਿਹੜਾ ਹੈਗਾ ਉਹ ਵੀ ਰੋਕਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ ਉਹ ਵੀ ਰੋਕ ਲੈਣਗੇ ਲਓ ਜੀ ਇੱਕ ਕਾਲ ਮੈਂ ਹੋਰ ਲੈ ਲੈਂਦਾ 3645 ਤੁਸੀਂ ਏਅਰ 'ਤੇ ਹੋ ਜੀ
10: ਹਾਂਜੀ ਤੰਬੜ ਸਾਹਿਬ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
10: ਸ਼ੁਕਰ ਹੈ ਤੁਸੀਂ ਮੇਰਾ ਫੋਨ ਚੱਕ ਲਿਆ
1: ਨਹੀਂ ਮੈਂ ਤਾਂ ਹਰ ਵਾਰੀ ਚੱਕ ਲਿਆ ਫੋਨ
10: ਪਤਾ ਨਹੀਂ ਕੀ ਗੱਲ ਸੀ ਪਤਾ ਨਹੀਂ ਤਾਂ ਮੈਂ ਕਰਦਾ ਤਾਂ ਇਸ ਫੋਨ ਤੇ ਰਿਹਾ
1: ਹੋਰ ਬਸ ਗੱਲ ਕਰਦੇ ਹਲਾ ਮੈਂ ਤਾਂ ਪਹਿਲੇ ਨੰਬਰ ਨਾਲ ਹੋਗਾ ਤੁਹਾਡੇ ਤੋਂ ਬਾਅਦ 4241 ਦੀ ਵਾਰੀ ਆ ਇੱਥੇ ਮੇਰੇ ਤਾਂ ਟਾਈਮਰ ਲੱਗਾ ਤੁਹਾਨੂੰ ਹੋਲਡ ਕੀਤੇ ਨੂੰ ਹੋ ਗਏ 2 ਮਿੰਟ 50 ਸਕਿੰਟ ਸੀਗੇ ਹੋਲਡ ਕੀਤਿਆਂ ਨੂੰ ਤੇ ਆਹ 2-4-2-4-1 ਹੋ ਗਏ 15 ਸਕਿੰਟ ਇੱਕ ਹੋਰ ਆ ਗਈ ਆ ਕੈਪਟਨ ਸਾਹਿਬ ਆ ਗਏ ਮੈਂ ਕੈਪਟਨ ਸਾਹਿਬ ਨਾਲ ਗੱਲ ਕਰਨੀ ਆ ਕਾਫੀ ਲੰਬਾ ਟਾਈਮ ਹੋ ਗਿਆ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਵੀਰ ਮੇਰੇ
10: ਮੈਂ ਦੱਸਦਾ 66-69 ਦੀ ਗੱਲ ਆ ਤੁਹਾਡੇ ਪਿੰਡਾਂ ਦੇ ਕੋਚ ਅਸੀਂ ਗੜ ਸ਼ੰਕਰ ਤੋਂ ਉੱਧਰ 'ਚ ਹੀ ਆਉਂਦੇ ਹੁੰਦੇ ਸੀ ਤੁਹਾਡੇ ਪਿੰਡਾਂ ਦੇ ਕੋਚ ਹੀ ਆ ਜੀ ਤੇ ਫਿਰ ਅਸੀਂ ਬੰਗੀ ਪੜ੍ਹਦੇ ਹੁੰਦੇ ਸੀ ਤੇ ਸਾਡਾ ਪਿੰਡ ਤਾਂ ਗੁਣਾ ਚੌਰ ਸੀ ਇੱਧਰ ਹੈ ਜੀ ਬੰਗਿਆਂ ਦੇ ਕੋਲ ਹੀ ਆ ਤੇ ਤੁਹਾਡੇ ਪਿੰਡਾਂ ਦੇ ਬਹੁਤ ਲੋਕ ਬਹੁਤ ਮੁੰਡੇ ਚੰਗੇ ਹੁੰਦੇ ਸੀ ਬਹੁਤ ਸਾਡੇ ਨਾਲ ਪੜ੍ਹਦੇ ਸੀ ਬਹੁਤ ਬੀਬੇ ਹੁੰਦੇ ਸੀ ਤੁਸੀਂ ਅੱਛਾ ਬਾਕੀ ਗੱਲ ਰਹਿ ਗਈ ਦੇਖੋ ਦੇਖੋ ਹੁਣ ਜੋ ਟਰੰਪ ਕਰ ਰਿਹਾ ਉਹ ਕਾਰਨੀ ਸਾਹਿਬ ਜਿਹੜੇ ਆਪਣੇ ਪ੍ਰਧਾਨ ਮੰਤਰੀ ਕੋਸ਼ਿਸ਼ ਕਰ ਰਹੇ ਹੋ ਠੀਕ ਨੀ ਹੁਣ ਉਹ ਤਾਂ ਸ਼ਰਿਆਂ ਤੁਹਾਨੂੰ ਪਤਾ ਸ਼ਰਿਆਂ ਉਹ ਕਹਿਣ ਲੱਗ ਪੈਂਦਾ ਮੈਨੂੰ ਕਨੇਡਾ ਦਾ ਕੁਛ ਨੀ ਚਾਹੀਦਾ ਮੈਨੂੰ ਪਾਸ ਨੀ ਚਾਹੀਦੇ ਮੈਨੂੰ ਫਲਾਨਾ ਨੀ ਚਾਹੀਦਾ ਉਹ ਲੱਤ ਮਾਰ ਕੇ ਉਹ ਜਿਹੜਾ ਲੇਕ ਆਫ ਅੰਟਾਰੀ ਦਾ ਉੱਤੇ ਲੱਤ ਮਾਰ ਕੇ ਪਰੇ ਨੂੰ ਕਰਤਾ ਅਮਰੀਕਾ ਦਾ ਲਾਤਾ ਤੁਸੀਂ ਦੇਖਿਆ ਜੀ ਬੜਾ ਟੀਵੀ ਦੇ ਉੱਤੇ
1: ਹੁਣ ਪਹਿਲੇ ਸ਼ੁੱਕਰ ਵਾਲੇ ਦਿਨ ਕਿਹਾ ਸਰ ਮੈਂ ਕਿਹਾ ਇਸ ਡੋਨਲਡ ਟਰੰਪ ਨੂੰ ਜੇ ਛੋਟਾ ਜਿਹਾ ਹੁੰਦਾ ਹਨਾ ਜਦੋਂ ਕਿਤੇ ਰੈਸਟੋਰੈਂਟ ਖਾਣ ਪੀਣ ਜਾਂਦਾ ਹੁਣ ਇਹਨੂੰ ਕਰੇਓਨ ਨਹੀਂ ਮਿਲੀਆਂ ਹੋਣੀਆਂ ਉਹ ਜਿਹੜੇ ਪੈਨਸਲਾਂ ਨਿਆਣੇ ਖੇਡਦੇ ਹੁੰਦੇ ਨਾ ਇਹ ਜਦੋਂ ਜੀ ਚ ਕਰਦਾ ਪੈਨਸਲ ਚੱਕ ਕੇ ਇਹਨੂੰ ਐਂ ਕਰ ਦੋ ਪੈਨਸਲ ਚੱਕ ਕੇ ਐਂ ਕਰ ਦੋ ਪੈਨਸਲਾਂ ਨਹੀਂ ਮਿਲੇ ਖੇਡਣ
10: ਵਾਸਤੇ ਹੋਰ ਤਾਬੜ ਸਾਹਿਬ ਦੇਖੋ ਹੁਣ ਜਿਹੜੇ ਸਾਡੇ ਟੈਕਸ ਵਧੇ ਉਹ ਸਾਰਾ ਸਿਟੀ ਦੇ ਹੁਣ ਵੋਟਾਂ ਪਰ ਅਵੀ ਨੂੰ ਜ਼ਰੂਰ ਆਉਣਾ ਚਾਹੀਦਾ ਦੱਸਣਾ ਚਾਹੀਦਾ ਜਿੱਦਾਂ ਉਹ ਹਮੇਸ਼ਾ ਬੜੀ ਆਸ ਸੀ ਸਾਨੂੰ ਬੜੀ ਆਸ ਸੀ ਜੀ
1: ਇੱਕ ਮੀਟਿੰਗ ਆ ਰਹੀ ਹੈ ਬੁੱਧਵਾਰ ਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਅਵੀ ਨੂੰ ਮੈਂ ਖੁਦ ਸਵਾਲ ਪੁੱਛੂਗਾ ਮੈਂ ਵੀ ਕਹਿ ਰਿਹਾ ਲੋਕੀ ਮੈਨੂੰ ਪੁੱਛ ਰਹੇ ਆ ਕਹਿੰਦੇ ਬੈਕਐਂਡ ਦੇ ਕੋਈ ਡੀਲ ਬਣਾ ਕੇ ਤਾਂ ਨਹੀਂ ਬੈਠ ਗਏ ਮੈਂ ਖੁਦ ਸਵਾਲ ਪੁੱਛੂਗਾ ਕਿਉਂਕਿ ਅਸੀਂ ਇੱਥੇ ਬੈਠੇ ਸਵਾਲ ਪੁੱਛਣ ਵਾਸਤੇ ਉਹ ਕੱਲ੍ਹ ਬੈਠੇ ਹੋ ਜਾਂਦੇ ਨੇ
10: ਸਾਨੂੰ ਉਹ ਬੰਦਾ ਚਾਹੀਦੇ ਸੀ ਜਿਹੜੇ ਇਹਨਾਂ ਨਾਲ ਅੜਦੇ ਇਹਨਾਂ ਨਾਲ ਲੈਂਦੇ ਹੁਣ ਇਹ ਗੁਰਪ੍ਰੀਤ ਜ਼ਰੂਰ ਲੜੂ ਅੜੂਗਾ ਪਰ ਸੋਫਟ ਬੰਦਾ ਨੀ ਚਾਹੀਦਾ ਸੀ, ਅਭੀ ਤੇ ਬੜੀ ਆਸ ਸੀ। ਹੁਣ ਜਿਹੜੇ ਚਾਰ ਪੰਜ ਬੰਦੇ ਅਭੀ ਪੁਰਾਣਾ ਬੰਦਾ ਸੀ, ਉਹ ਜਿਹੜੇ ਚਾਰ ਪੰਜ ਮੇਲ ਖੜੇ ਉਹਨਾਂ, ਉਹ ਕਦੇ ਸੁਣੇ ਹੀ ਨਹੀਂ, ਨਾ ਹੀ ਨਹੀਂ ਸੁਣਿਆ, ਕਦੇ ਉਹਨੇ ਮੁੱਦਾ ਹੀ ਨੀ ਕੋਈ ਉਠਾਇਆ। ਇਹਨੇ ਮੁੱਦੇ ਵੀ ਉਠਾਏ, ਗੁਰਪ੍ਰੀਤ ਵੀ ਲੜੂਗਾ, ਉਹ ਵੀ ਸੋਫਟ ਹੈ ਜੀ।
1: ਧੰਨਵਾਦ ਤੁਹਾਡਾ। ਸੋਰੀ ਮੇਰੀ ਲਾਈਨ ਹੋਰ ਦੇ ਬਣੀ ਕੱਟੀ ਗਈ, ਅਗਲੀ ਲਾਈਨ ਤੇ ਜਾਂਦਾ। ਮੁੱਦੇ ਉਠਾਏ ਸੀਗੇ, ਨੋ ਡਾਊਟ, ਆਵਾਜ਼ ਬਣ ਕੇ ਆਏ ਸੀਗੇ, ਕੱਲੇ ਬੈਠ ਗਏ। ਮੈਂ ਪਤਾ ਕਰੂੰਗਾ ਤੁਸੀਂ ਪੁੱਛ ਰਹੇ ਹੋ, ਪਰ ਮੈਨੂੰ ਉਹ ਦੱਸ ਰਿਹਾ ਵੀ ਆਪਾਂ ਇੱਕ ਬੰਦਾ ਵਧੀਆ ਬੰਦਾ ਇਕੱਠੇ ਹੋ ਕੇ ਮੂਹਰੇ ਲੈ ਕੇ ਆਇਆ, ਉਹਨੂੰ ਆਪਾਂ ਪੇਸ਼ ਕਰਾਂਗੇ। ਤੋ ਪ੍ਰਭ ਗਿੱਲ ਜੀ ਹਨ ਆਈ ਬਿਲੀਵ, ਅਤੇ ਉਹਨਾਂ ਦੀ ਸਪੋਰਟ ਵਿੱਚ ਬਹੁਤ ਸਾਰੇ ਖੜ੍ਹੇ ਹਨ, ਅਤੇ ਪ੍ਰਭ ਗਿੱਲ ਨੂੰ ਵੀ ਆਪਾਂ ਏਅਰ 'ਤੇ ਲੈ ਕੇ ਆਵਾਂਗੇ ਵੀ ਤੁਸੀਂ ਕੱਲ੍ਹ ਨਹੀਂ ਬੈਠੇ, ਹੁਣ ਕੱਲ੍ਹ ਆ ਗਏ ਆਵਾਜ਼ ਬਣ ਕੇ, ਵੀ ਅਭੀ ਨੂੰ ਤੁਸੀਂ ਇਹ ਕੱਲ੍ਹ ਨਹੀਂ ਗਿਆ ਵੀ ਅਭੀ ਖੜ੍ਹ ਜਾਵੇ, ਮੈਂ ਬਹਿ ਜਾਂਦਾ। ਮੈਂ ਸਾਰੇ ਸਵਾਲ ਪੁੱਛਾਂਗਾ, ਤੁਹਾਡੇ ਲਈ ਬੈਠੇ ਇੱਥੇ, ਤੁਹਾਡੇ ਵਾਸਤੇ ਬੈਠੇ ਹੈਗੇ ਆ। 4241 ਫਿਰ ਕੈਪਟਨ ਸਾਹਿਬ, 4241 ਆ ਜਾਓ ਜੀ।
11: ਸਤਿ ਸ਼੍ਰੀ ਅਕਾਲ ਅੰਮ੍ਰਿਤ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ।
11: ਇਹ ਜਿਹੜੇ ਆ ਕਿ ਗਣੇਸ਼ ਜੀ ਹੈ ਨਾ, ਇਹਨੂੰ ਨਾ ਮੋਦੀ ਦੀਆਂ ਥੋੜੀਆਂ ਮਤੀਆਂ ਸਿਫਤਾਂ ਕਰਦਿਆ ਕਰੋ, ਬੜਾ ਖੁਸ਼ ਰਹਿੰਦਾ। ਸਵੇਰ ਤੋਂ ਲੱਭ ਪੈਂਦਾ ਇਹੋ ਕਾਰਨੀ ਕਾਰਨੀ ਕਾਰਨੀ ਕਾਰਨੀ ਕਾਰਨੀ ਨੂੰ, ਇਹਨੂੰ ਭੇਜੋ ਉੱਥੇ ਟਰੰਪ ਦੇ ਸਾਹਮਣੇ। ਥੈਂਕ ਯੂ ਜੀ,
1: ਥੈਂਕ ਯੂ। ਦੇਖੋ ਜੀ, ਕਾਰਨੀ ਹੈਗੀ ਓਪੋਜੀਸ਼ਨ, ਕਾਰਨੀ ਹੈਗੀ ਆਪਣੇ ਲੀਡਰ, ਅਤੇ ਜਦੋਂ ਓਪੋਜੀਸ਼ਨ ਪਾਰਟੀ ਪੁੱਛਦੀ ਹੁੰਦੀ ਹੈ ਵੀ ਤੁਸੀਂ ਕੀਤਾ ਕੀ, ਪਰ ਜਬ ਉਹ ਕਿਹਾ ਹੈਗਾ ਵੀ ਦੱਸ ਦੇਵੋ ਕਿਹੜੀ ਡੀਲ ਬਣਾਈ ਹੈ, ਵੀ ਆਹ ਵੱਧ ਗਿਆ, ਆਪਣੇ ਕ੍ਰਾਈਮ ਘੱਟ ਗਿਆ, ਮੈਂ ਵੀ ਕਹਿਤਾ ਲੱਗੇ ਹੋਇਆ ਕਰਨ, ਇਹ ਨਾ ਸੋਚੋ ਸ਼ਾਇਦ ਉਹ ਸਹੀ ਹੋ ਜਾਵੇ। ਕਿਉਂ ਜਿਸ ਆਪਣਾ ਅਮੈਰੀਕਾ ਦੇ ਜਿਹੜੇ ਨੈਗੋਸ਼ੀਏਟਰ ਲੜਵਿਕ, ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਆਪਾਂ ਤਾਂ ਕਬੈਕ ਦੀ ਲੈਂਗੁਏਜ ਗੱਲ ਹੀ ਨਹੀਂ ਕੀਤੀ, ਇਹ ਕਿੱਧਰੋਂ ਆ ਗਏ, ਕਹਿੰਦੇ ਡੀਲ ਤਾਂ ਬਣੀ ਹੋਈ ਸੀ, ਐਂਡ ਦੇ ਜਾ ਕੇ ਹੋਰ ਕੁਛ ਵਿੱਚ ਪਾ ਗਏ। ਟਰੰਪ ਵੀ ਗਏ ਕਈ ਵਾਰੀ, ਪਤਾ ਨਹੀਂ ਕਿੱਧਰ ਨੂੰ ਮੋੜ ਮੋੜ ਦਿੰਦਾ ਹੈਗਾ। ਸੋ ਜਦ ਤੱਕ ਡੀਲ ਨਹੀਂ ਹੁੰਦੀ ਆਪਾਂ ਕੁਝ ਨਹੀਂ ਕਹਿ ਸਕਦੇ ਹੈਗੇ। ਹਰ ਇੱਕ ਨੂੰ ਹੱਕ ਹੈਗਾ, ਹੁਣ ਕੋਈ ਮਾੜੀ ਗੱਲ ਨਹੀਂ ਕਿ ਉਹਨੇ ਇਹੀ ਕਿਹਾ ਵੀ ਹਜੇ ਤੱਕ ਡੀਲ ਨਹੀਂ ਹੋਈ, ਡੀਲ ਨਹੀਂ ਹੋਈ, ਉੱਥੇ ਵੀ ਸਹੀ ਸੀਗਾ। ਕ੍ਰਾਈਮ ਹੁਣ ਕਿਹਾ ਵੀ ਘਟਿਆ ਨਹੀਂ, ਹਾਂ ਕ੍ਰਾਈਮ ਘੱਟ ਗਿਆ, ਹੋਰ ਠੱਲ ਪਾਉਣ ਦੀ ਕੋਸ਼ਿਸ਼ ਲੱਗੇ ਹੋਇਆ ਕਰਨ। ਮੇਰੇ ਪਾਸੇ ਸਾਰੇ ਆਪਣੇ, ਮੋਦੀ ਪਤਾ ਨਹੀਂ ਕਿੱਧਰੋਂ ਆ ਗਿਆ। ਸੋ ਮੋਦੀ ਵੀ ਆਪਣਾ ਉੱਪਰੋਂ ਸਰਕਾਰ ਨੇ ਬਹੁਤ ਸਾਰਾ ਪੈਸਾ ਥੱਲੇ ਤੇ ਕਰ ਦਿੱਤਾ, ਸਾਡੇ ਸੋ ਕਾਲ ਪੰਜਾਬੀ ਜਿਹੜੇ ਪੰਜਾਬ ਦੇ ਲੀਡਰ ਖਾ ਗਏ, ਤੁਹਾਨੂੰ ਉੱਪਰ ਥੱਲੇ ਕਰ ਖਾਂਦੇ ਥੱਲੇ ਕਰ ਪਹੁੰਚ ਰਹੇ ਪੈਸੇ। ਸੋ ਆਪਾਂ ਉੱਪਰਲੀ ਸਰਕਾਰ ਨੂੰ ਕਿੱਦਾਂ ਗਲਤ ਕਹਿ ਦੇਈਏ ਜਾਂ ਪੈਸਾ ਭੇਜ ਰਹੀ ਹੈਗੀ ਆ। ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਕਿਹਾ ਸੀਗਾ, ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਕਦੇ ਖਾਲੀ ਨਹੀਂ ਗਿਆ, ਖੁਸ਼ ਹੋ ਕੇ ਗਿਆ। ਪੈਸਾ ਕਿੱਥੇ ਗਿਆ, ਕਿੱਥੇ ਗਿਆ ਪੈਸਾ, ਸਾਡਿਆਂ ਨੇ ਖਾਧਾ। ਆਪਾਂ ਕਹੇ ਉੱਪਰ ਨੂੰ ਉੱਪਰ ਨਾਲ ਵੱਧ ਬਲੇਮ ਕਰ ਦਿੰਦੇ ਹੈਗੇ ਆ, ਪਰ ਪਹਿਲਾਂ ਆਪਣੇ ਮੰਜ਼ਿਲ ਸੋਟੀ ਫਿਰ ਕੇ ਦੇਖੋ ਵੀ ਪੰਜਾਬ ਨੂੰ ਦਿੱਤਾ ਹੋਇਆ ਪੈਸਾ ਕਿੱਥੇ ਗਿਆ, ਕਿਹਨ ਲਾਇਆ, ਲਾਇਆ ਕਿਸੇ ਪਾਸੇ, ਹਾਂ ਬੋਰਡਾਂ 'ਤੇ ਲੱਗ ਜਾਂਦਾ ਹੈਗਾ। ਕੈਪਟਨ ਸਾਹਿਬ ਆ ਗਏ ਹਨ, ਕੈਪਟਨ ਸਾਹਿਬ ਕਾਫੀ ਲੰਬੇ ਸਾਹਮਣੇ ਆਵਾਜ਼ ਸੁਣਦਾ, ਮੈਨੂੰ ਪਤਾ ਇਹਨਾਂ ਨੇ ਕਿਹਾ ਸੀ ਤੰਬਰ ਸਾਹਿਬ ਕਾਲ ਬੈਕ ਕਰੀ, ਮੇਰੇ ਕੋਲ ਕਾਲ ਬੈਕ ਨਹੀਂ ਕਰ ਹੋਇਆ, 6-7 ਵਿਆਹ ਸੀਗੇ, ਪਿਕਨਿਕ ਸੀ, ਬਹੁਤ ਕੁਛ ਸੀਗਾ, ਇਸ ਕਰਕੇ ਮੈਂ ਆ ਲਓ ਜੀ। ਕੈਪਟਨ ਸਾਹਿਬ ਆ ਜਾਓ ਜੀ, ਅਤੇ ਸਤਿ ਸ਼੍ਰੀ ਅਕਾਲ ਜੀ।
12: ਤੰਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ
1: ਜੀ,
12: ਆ ਇੱਕ ਕਾਲਰ ਜੋ ਹੈ ਨਾ, ਮਗਰ ਪਿਆਰੇ ਦਾ ਪਤਾ ਨੀ, ਗੁਜਰਾਤ ਦੇ ਵਿੱਚ ਉਹ ਬੱਕਰੀ ਲੈ ਕੇ ਆਇਆ ਸੀ ਤੇ ਕਾਰਨੀ ਸਾਹਿਬ ਨੇ ਉਹਦਾ ਰਾਸ਼ਨ ਕਾਰਡ ਨੀ ਬਣਾ ਕੇ ਦਿੱਤਾ। ਇਹਨਾਂ ਦਾ ਇਲਾਕਾ ਦੋਸਤੋ ਉਹ ਹੈ 1965 ਦੀ ਜੰਗ, ਮੈਂ ਉੱਥੇ ਲੜਿਆ ਸੀ। ਯਕੀਨ ਕਰੋ ਮੈਨੂੰ ਝੂਠ ਬੋਲਣ ਦੀ ਕੀ ਹੈ ਦਿੱਤਾ। ਇਹਨਾਂ ਦੀਆਂ 12-13 ਸਾਲ ਦੀਆਂ ਲੜਕੀਆਂ ਚਾਰਾਂ ਨੇ ਗਾਦਰ ਪਾਣੀ ਵੇਚਦੀਆਂ ਸੀ ਉੱਥੇ। ਅਸੀਂ ਪੰਜਾਬੀ ਉਸ ਧਰਤੀ ਤੇ ਪੈਦਾ ਹੋਏ ਜਿੱਥੋਂ ਸਾਡੀਆਂ ਬੀਬੀਆਂ ਭੈਣਾਂ ਚੱਕ ਕੇ ਰੋਟੀਆਂ ਨਾ ਸਾਡੇ ਮੋਰਚਿਆਂ ਤੱਕ ਪਹੁੰਚਾਉਂਦੀਆਂ ਰਹੀਆਂ। ਜਿਉਂ ਸਵੇਰ ਤੋਂ ਲੱਗਦਾ ਕੋਈ ਪ੍ਰੋਗਰਾਮ ਨਹੀਂ ਛੱਡਦਾ ਉੱਥੇ, ਕਾਰਨੀ ਕਾਰਨੀ ਕਾਫੀ ਕਰੇਮ ਘੱਟ ਗਿਆ। ਮੈਂ ਰੂਬੀ ਸੋਤਾ ਨੂੰ 2019 ਚ ਕਿਹਾ ਸੀ ਇੱਥੇ ਆਹ ਕਰੇਮ ਗਲਤ ਕੰਮ ਹੋਊ, ਚੋਰੀਆਂ ਡਾਕੇ, ਔਰ ਕਹਿੰਦੀ ਕਿਉਂ, ਮੈਂ ਕਿਹਾ ਇਹ ਲੋਕ ਜੋ ਹੈ ਉੱਥੋਂ ਬਹੁਤ ਕੁਛ ਆਪਦਾ ਗਹਿਣੇ ਵਗੈਰਾ ਰੱਖ ਕੇ ਇਹਨਾਂ ਨੇ ਕੰਮ ਕਰਦਾ ਨੀ ਕਰਨਾ। ਔਰ ਇਹ ਵਿਅਕਤੀ ਇੱਕ ਦਿਨ ਕਹਿ ਰਿਹਾ ਸੀ ਜੇ ਠੀਕ ਨਾ ਹੋਇਆ ਤੇ ਮੈਂ ਕੈਨੇਡਾ ਛੱਡ ਦੂੰਗਾ, ਆਹ ਬੈਠਾ ਜੇ ਇਹਨੇ ਜਾਣਾ ਤਾਂ ਮੈਂ ਗੱਡੀ ਮੈਂ ਦੇ ਦੂੰ, ਨਾਲੇ ਉਹਨੂੰ ਮੈਂ ਸਲਾਮੀ ਦੇਊਂਗਾ। ਯਾਰ ਥੋੜਾ ਬਹੁਤਾ ਖਿਆਲ ਕਰੋ, ਇੰਨਾ ਚਿਰ ਸਾਨੂੰ ਵੀ ਹੋ ਗਿਆ, ਪੀਸੀ ਪਾਰਟੀ ਵੀ ਨੇ ਅਸੀਂ ਤਾਂ ਕਦੇ ਨਿੰਦਿਆ ਕੀਤੀ ਸੀ, ਜਿਉਂ ਲੱਗਦਾ ਕਾਰਨੀ ਕਾਰਨੀ ਕਾਰਨੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੈਪਟਨ ਸਾਹਿਬ ਬਹੁਤ ਬਹੁਤ ਧੰਨਵਾਦ। ਤੋ ਜੋ ਉਹ ਕਹਿ ਗਿਆ, ਪਤਾ ਜੀ ਆਪਾਂ ਓਪੋਜੀਸ਼ਨ ਆ ਹੁਣ, ਹੁਣ ਜੇ ਕਾਰਨੀ ਚੰਗਾ ਕਹੇ ਚੰਗਾ ਕਹਿਣਾ, ਜੇ ਹਜੇ ਤੱਕ ਕੋਈ ਕੰਮ ਹੋ ਰਿਹਾ ਮੈਂ ਇਹੀ ਕਹਿਣਾ, ਹਜੇ ਤੱਕ ਕੰਮ ਕੋਈ ਹੋ ਨਹੀਂ ਹੈਗਾ। ਡੱਗ ਫੋਰ ਨੇ ਕਿਹਾ ਸਾ ਵੀ ਲਾਈਟਾਂ ਬੰਦ ਕਰ ਦੂੰਗਾ, ਕਈਆਂ ਲਾਈਟਾਂ ਬੰਦ ਹੋ ਜਾਣੀਆਂ, ਹਾਂ ਬੋਰਡ ਲਾ ਦਿੱਤਾ ਵੀ ਇਹ ਲੇਕ ਅੰਟੇਰੀਓ ਆ, ਵਾਹ ਬਹੁਤ ਫਾਇਦਾ ਹੋਇਆ ਸਾਨੂੰ, ਬੜਾ ਇਕੋਨਮੀ ਬੜੀ ਵੱਧ ਗਈ ਇਹਦੇ ਵਿੱਚ, ਬੜੀ ਇਕੋਨਮੀ ਨੂੰ ਫਾਇਦਾ ਹੋਇਆ, ਉਹ ਵੀ ਖਰਚਾ ਤੁਹਾਡਾ ਹੋਇਆ ਸਾਈਨ ਬੋਰਡ 'ਤੇ, ਉਹ ਵੀ ਖਰਚਾ ਤੁਹਾਡਾ ਹੀ ਹੋਇਆ। ਲਓ ਜੀ, ਮੈਂ ਖਬਰਾਂ ਵੀ ਲੈ ਕੇ ਆਣੀ, ਮੈਂ ਛੋਟੀ ਜਿਹੀ ਬਰੇਕ ਲਾ ਕਿਉਂਕਿ ਸਪੋਂਸਰ ਵੀ ਉਹਨਾਂ ਦੇ ਸੰਦੇਸ਼ ਦੇਣੇ ਬੜੇ ਜ਼ਰੂਰੀ ਨੇ, ਫਿਰ ਵਾਪਸ ਆ ਜਾ ਖਬਰਾਂ ਲੈ ਕੇ ਵਾਪਸ, ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਹਨ।
13: ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਵਾਲੇ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
14: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
15: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
14: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
16: ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
17: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
1: ਜੀ ਆਇਆਂ ਨੂੰ ਪ੍ਰੋਗਰਾਮ ਦੇ, ਮੇਰੇ ਕੋਲ 10 ਮਿੰਟ ਬਾਕੀ ਹਨ, ਮੈਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਂਦਾ। ਇੱਥੇ ਅੰਟੇਰੀਓ ਟੀਚਰਸ ਐਂਡ ਐਜੂਕੇਸ਼ਨ ਵਰਕਰਸ, ਨਵਾਂ ਸਕੂਲ ਸ਼ੁਰੂ ਹੋਣ ਲੱਗਾ, ਹਜੇ ਕੀ ਹੋਣ ਲੱਗਾ ਤੁਹਾਨੂੰ ਦੱਸ ਦਿੰਦਾ ਆ। ਅਤੇ ਕਲੈਕਟਿਵ ਅਗਰੀਮੈਂਟ ਹਜੇ ਕੋਲ ਨਹੀਂ ਹੈਗੀ ਆ, ਅੱਜ ਐਕਸਪਾਇਰ ਹੋ ਜਾਣੀ ਹੈਗੀ ਆ। ਤਾਂ ਅੰਟੇਰੀਓ ਦੇ ਅਧਿਆਪਕਾਂ ਅਤੇ ਐਜੂਕੇਸ਼ਨ ਵਰਕਰਾਂ ਦੇ ਮੌਜੂਦਾ ਕੰਟਰੈਕਟ ਹੈਗਾ 31 ਅਗਸਤ ਨੂੰ ਖਤਮ ਹੋ ਰਹੇ ਹਨ ਅੱਜ, ਪਰ ਅਜੇ ਤੱਕ ਨਵਾਂ ਸਮਝੌਤਾ ਨਹੀਂ ਹੋਇਆ। ਤੋ ਫੋਰਡ ਸਰਕਾਰ ਸਕੂਲ ਬੋਰਡਾਂ ਅਤੇ ਟੀਚਰ ਯੂਨੀਅਨ ਵਿਚਕਾਰ ਗੱਲਬਾਤ ਚੱਲ ਰਹੀ ਹੈਗੀ ਆ, ਪਰ ਇਸ ਵੇਲੇ ਗੱਲਬਾਤ ਵਿੱਚ ਵੱਡੀ ਰੁਕਾਵਟ ਆਈ ਹੋਈ ਹੈਗੀ ਆ। ਤੋ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਮੁੱਦਿਆਂ ਉੱਤੇ ਸੂਬੇ ਦੇ ਪੱਧਰ 'ਤੇ ਗੱਲਬਾਤ ਹੋਵੇ ਅਤੇ ਕਿਹੜੇ ਮੁੱਦੇ ਸਕੂਲ ਲੋਕਲ ਸਕੂਲ ਬੋਰਡਾਂ ਕੋਲ ਰਹਿਣੇ ਹਨ। ਅਤੇ ਯੂਨੀਅਨ ਵੱਲੋਂ ਮੁੱਖ ਮੰਗਾਂ ਵਿੱਚ ਕਲਾਸਾਂ ਵਿੱਚ ਬੱਚਿਆਂ ਦੀ ਗਿਣਤੀ, ਅਧਿਆਪਕਾਂ ਦਾ ਕੰਮ ਦਾ ਬੋਝ ਅਤੇ ਸਪੈਸ਼ਲ ਐਜੂਕੇਸ਼ਨ ਲਈ ਮਾਦਰ ਅਤੇ ਸਕੂਲਾਂ ਵਿੱਚ ਸਟਾਫ ਦੀ ਜਿਹੜੀ ਘਾਟ ਵਰਗੇ ਮੁੱਦੇ ਸ਼ਾਮਲ ਹਨ। ਤੋ ਮਾਪਿਆਂ ਲਈ ਸਭ ਤੋਂ ਜ਼ਰੂਰੀ ਗੱਲ ਪਤਾ ਕੀ ਆ, ਫਿਲਹਾਲ ਆਮ ਤਰੀਕੇ ਨਾਲ ਖੁੱਲ੍ਹਣ ਦੀ ਉਮੀਦ ਹੈਗੀ ਆ, ਉਮੀਦ ਮੈਂ ਕਿਹਾ ਖੁੱਲ੍ਹਣ ਦੀ ਉਮੀਦ ਹੈਗੀ ਆ। ਤੁਰੰਤ ਸਕੂਲ ਬੰਦ ਹੋਣ ਜਾਂ ਹੜਤਾਲ ਹੋਣ ਦੀ ਕੋਈ ਗੱਲ ਨਹੀਂ ਹੈਗੀ ਹਜੇ ਪਾਸੇ। ਤੋ ਇਹ ਗੱਲ ਹੈਗੀ ਆ ਸਕੂਲਾਂ ਦੀ, ਬੱਚਿਆਂ ਨੇ ਸਕੂਲ 'ਤੇ ਜਾਣਾ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਜ਼ਰੂਰ ਬਈ, ਜਿਹੜੀ ਆ ਬੈਂਕ ਆਫ ਕੈਨੇਡਾ ਉਹਨਾਂ ਨੇ ਐਕਸਪੈਕਟ ਕੀਤਾ ਹੋਇਆ ਵੀ ਜਿਹੜੀ ਇੰਟਰਸਟ ਰੇਟ 2.25 'ਤੇ ਹੀ ਰਹੇਗਾ। 22 ਤੁਸੀਂ ਆ ਜਾਓ ਜੀ।
18: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
18: ਦੇਖੋ ਜੀ, ਤੁਹਾਡੀ ਡਿਊਟੀ ਹੈ ਕਿ ਜਿਹੜੀ ਉਹ ਕਾਲਰ ਨਿਭਾ ਰਹੇ ਨੇ
1: ਜੀ।
18: ਜੇ ਤੁਸੀਂ ਮਤਲਬ ਕਿ ਜਿਹੜਾ ਬੰਦਾ ਕੋਈ ਵੀ ਆ ABC ਜੇ ਕੋਈ ਗੱਲ ਕਰਦਾ, ਤੁਸੀਂ ਵੀ ਥੋੜ੍ਹਾ ਉਹਨੂੰ ਕਾਊਂਟਰ ਜਵਾਬ ਦਿਆ ਕਰੋ। ਹੁਣ ਦੇਖੋ, ਜੇ ਮੰਨ ਲਓ ਕਾਰਨੀ ਸਾਹਿਬ ਡੀਲ ਕਰੇ ਆਉਂਦੇ, ਫਿਰ ਇਸੇ ਬੰਦੇ ਨੇ ਕਹਿਣਾ ਸੀ ਦੇਸ਼ ਕੋ ਤੋਂ ਲਟਾ ਦੀ ਆ ਬਾਈ, ਉਹਨਾਂ ਨੇ ਜਿੱਧਰ ਮਰਜ਼ੀ ਚਲੇ ਜਾਂਦੇ, ਚਾਹੇ ਉਹ ਨਹੀਂ ਕਰਦੇ ਕਰਦੇ ਦੋਨੇ ਪਾਸੇ, ਜਦੋਂ ਅਸੀਂ ਨਹੀਂ ਖੁਸ਼ ਹੈਗੇ ਤਾਂ ਨਹੀਂ ਖੁਸ਼ ਹੈਗੇ, ਉੱਥੇ ਅਸੀਂ ਉਹ ਗੱਲ ਕਰਨੀ ਹੁੰਦੀ ਆ। ਠੀਕ ਹੈ
1: ਜੀ। ਖੁਸ਼ ਕਦੇ ਆਪੋਜੀਸ਼ਨ ਪਾਰਟੀ ਹੋਈ ਨਹੀਂ ਹੈਗੀ, ਕਦੇ ਨਹੀਂ ਹੁੰਦੀ ਆਪੋਜੀਸ਼ਨ ਪਾਰਟੀ ਖੁਸ਼, ਕਿਉਂਕਿ ਆਪੋਜੀਸ਼ਨ ਵਿੱਚ ਹੁੰਦੀ ਆ। ਪਰ ਇਹਨਾਂ ਨੇ ਇੱਕ ਗੱਲ ਕਹੀ ਸੀ, ਮੈਂ ਉੱਥੇ ਕਹਿਤਾ ਸਾਹਿਬ, ਹਾਂ ਕ੍ਰਾਈਮ ਘੱਟ ਰਿਹਾ ਹੈਗਾ, ਕੋਈ ਸਮਝੌਤਾ ਹੋਇਆ ਨਹੀਂ ਹੈਗਾ, ਉਹ ਨਹੀਂ ਹੋਇਆ, ਉਹਦੇ ਵਿੱਚ ਉਹ ਵੀ ਨਹੀਂ ਗਲਤ ਸੀਗੇ। ਸੋ ਮੈਂ ਉਹਨਾਂ ਨੂੰ ਕਿੱਦਾਂ ਗਲਤ ਕਹਿਣਾ ਜੇ ਬੰਦਾ ਗਲਤ ਨਹੀਂ ਸੀਗਾ, ਮੈਂ ਵੀ ਕਿਹਾ ਕੋਸ਼ਿਸ਼ ਲੱਗੇ ਹੋਇਆ, ਕੱਲ੍ਹ ਹੁਣ ਸਾਰੀ ਦੁਨੀਆ ਵੇਟ ਕਰ ਰਹੀ ਹੈਗੀ।
18: ਦੇਖੋ ਭਾਜੀ, ਦੇਖੋ ਜਿਹੜੀ ਕ੍ਰਾਈਮ ਦੀ ਗੱਲ ਆ, ਠੀਕ ਹੈ ਨਾ, ਜਿਹੜੇ ਇਹਨਾਂ ਦੇ ਆਕਾ ਨੇ, ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਕ੍ਰਾਈਮ ਕਿੱਥੋਂ ਆਇਆ, ਕਿੱਥੋਂ ਨਹੀਂ, ਕਿਉਂ ਕ੍ਰਾਈਮ ਹੋ ਰਿਹਾ, ਕਿਹੜੀ ਕਮਿਊਨਿਟੀ 'ਚ ਹੋ ਰਿਹਾ ਵਾ
1: ਜੀ,
18: ਇਹ ਸਾਰੇ ਭਲੀ ਭਾਂਤ ਜਾਣਦੇ ਆ, ਇਹ ਵੀ ਜਾਣਦਾ ਬੰਦਾ
1: ਜੀ।
18: ਨੰਬਰ 2 ਤੇ ਇਹਨਾਂ ਦਾ ਆਪਣਾ ਪੀਅਰ ਪੋਲੀਵਰ ਤਾਂ ਆਪਣੀ ਸਿਕਿਉਰਿਟੀ ਚੈੱਕ ਨਹੀਂ ਕਰਾ ਰਿਹਾ ਵਾ
1: ਜੀ,
18: ਠੀਕ ਹੈ ਨਾ। ਤੇ ਆਪਾਂ ਦੂਜਿਆਂ ਨੂੰ ਕਹਿੰਦੇ ਆ ਕਾਨੂੰਨ ਏਦਾਂ ਜੀ ਏਦਾਂ ਵਾ, ਇਹਨੇ ਇਹਨੇ ਹਰ ਇਹਨੇ ਇੰਨੀਆਂ ਵੀਡੀਓ ਪਾਈਆਂ ਨੇ ਕਹਿੰਦਾ ਜਦੋਂ ਇਲੈਕਸ਼ਨ ਵੇਲੇ ਆਪਣੀਆਂ ਟਿਕਟਾਂ ਉੱਤੇ ਤਾਂ ਪੁੱਛੋ ਨਾ ਤੁਸੀਂ
1: ਮੈਂ ਕੋਈ
18: ਇਹ ਗੱਲਾਂ ਮਤਲਬ ਇੱਕ ਹੱਦ ਹੁੰਦੀ ਆ ਭਾਜੀ ਇੱਕ ਹੱਦ ਹੁੰਦੀ ਆ ਰੋਜ਼ ਇੱਕੋ ਗੱਲ ਕਰਨੀ ਉਹ ਵੀ ਚੰਗੀ ਨਹੀਂ ਹੁੰਦੀ ਤੁਸੀਂ ਵੀ ਸਿਆਣੇ ਹੋ ਠੀਕ ਹੈ ਗੱਲਾਂ ਐਵਰੀ ਸਿੰਗਲ ਡੇ ਜਾਣ ਕੇ ਐਵੇਂ ਸਿੰਗੜੀ ਛੇੜ ਦੇਣੀ ਸਾਰਾ ਸ਼ੋਅ ਖਰਾਬ ਕਰਨਾ ਸਮਝਦੇ ਹੋ ਨਾ ਪਰਸੋਂ ਵੀ ਇਹੀ ਗੱਲ ਸੀ ਚੌਥੇ ਵੀ ਇਹੀ ਗੱਲ ਸੀ ਕਾਰਨੀ ਏਦਾਂ ਕਾਰਨੀ ਨੇ ਡੀਲ ਨੀ ਕੀਆ ਕਾਰਨੀ ਨੈਸ਼ਨ ਨੀ ਕੀਆ ਬਾਈ ਕਾਰਨੀ ਕਿਆ ਕਰੇ ਰਾਈਟ ਉਧਰ ਮੁਲਖ ਲੁੱਟ ਕੇ ਖਾ ਗਏ ਨੇ ਉਹਨਾਂ ਨੂੰ ਵੀ ਕਹਿ ਦੇ ਮੋਦੀ ਹੋਣਾ ਨੂੰ
1: ਜੀ ਧੰਨਵਾਦ ਤੁਹਾਡਾ ਜੀ ਹਾਂ ਮੁਲਖ ਲੋਕ ਲੁੱਟ ਕੇ ਖਾ ਗਏ ਉਹ ਤਾਂ ਖਾ ਰਹੇ ਹਨ ਸਾਰੇ ਹੀ ਖਾ ਰਹੇ ਹਨ ਇੱਥੇ ਵੀ ਕੀ ਕੁਛ ਹੋ ਰਿਹਾ ਤੁਹਾਡੇ ਸਾਹਮਣੇ ਹੈਗਾ ਜਸਟਿਨ ਟਰੂਡੋ ਦੀ ਫੰਡ ਰੇਜਿੰਗ ਜਿਹੜੀ ਸੀਗੀ ਗੱਲਬਾਤ ਉਹ ਕਿਸੇ ਨੇ ਸੋਚੀ ਹੈਗੀ ਆ ਆਹ ਡੋਨਲਡ ਟਰੰਪ ਦੀ ਜਿਹੜੀ ਉਹ ਐਪਸਟੀਨ ਫਾਈਲਸ ਆ ਉਹਦੀ ਗੱਲ ਲੁਕੋਈ ਗਈ ਹੈ ਲੁਕੋਈ ਕਹਿ ਸਕਦੇ ਹੋਰ ਮੁੱਦਿਆਂ ਦੇ ਬਿਜ਼ੀ ਰਹਿਣ ਕਰਕੇ ਬੱਚਿਆਂ ਨਾਲ ਸ਼ੋਸ਼ਣ ਕੀਤਾ ਇਹਨਾਂ ਲੀਡਰਾਂ ਨੇ ਕੋਈ ਉਹਦੀ ਗੱਲ ਅਸੀਂ ਗੱਲਬਾਤ ਕਰ ਰਹੇ ਹੈਗੇ ਹਾਂ ਸੋ ਕਈ ਵਾਰੀ ਬੰਦਾ ਸਵਾਲ ਪੁੱਛ ਹੀ ਹੈਜ਼ ਦਾ ਰਾਈਟ ਟੂ ਆਸਕ ਅ ਕੁਐਸਚਨ ਹਜੇ ਇਕੋਨਮੀ ਡਾਵਾਡੋਲ ਹੈਗੀ ਆ ਹੁਣ ਤਾਂ ਕਿਹਾ ਹੈਗਾ ਹੁਣ ਤਾਂ ਫਿਰ ਕਹਿਣਾ ਹੀ ਹੈ ਨਾ ਮੈਂ ਉਹਨੂੰ ਕਿੱਦਾਂ ਗਲਤ ਕਹਿ ਦੇਵਾਂ ਹਜੇ ਡੀਲ ਕੋਈ ਹੋਈ ਆ ਕੋਈ ਡੀਲ ਨਹੀਂ ਹੋਈ ਸੋ ਜਿੱਥੇ ਸਹੀ ਹੈ ਸਹੀ ਜਿੱਥੇ ਉਹ ਗਲਤ ਹੈ ਗਲਤ ਮੈਂ ਕਹਿ ਦਿੰਦਾ ਹੁੰਦਾ ਹਾਂ ਸੋ ਬਹੁਤ ਸਾਰੇ ਹੋਰ ਮੈਂ ਕੋ ਕਿਆ ਕਹਿੰਦੇ ਆ ਇਹ ਖਬਰਾਂ ਸੀਗੀਆਂ ਅਤੇ ਖਬਰਾਂ ਮੈਂ ਲੈ ਕੇ ਆਈ ਸੀ ਵਿੱਚ ਮੈਨੂੰ ਬਿਜ਼ੀ ਕਰ ਦਿੱਤਾ ਹੈ ਸਪੋਂਸਰ ਵੀਰ ਸੰਦੇਸ਼ ਸਾਂਝੇ ਕਰਨੇ ਬੜੇ ਜ਼ਰੂਰੀ ਹੁੰਦੇ ਤੁਹਾਡੇ ਫੋਨ ਕਾਲਸ ਵੀ ਲੈਣੇ ਬੜੇ ਜ਼ਰੂਰੀ ਹੁੰਦੇ ਮੇਰੇ ਵਾਸਤੇ ਸਾਰੇ ਸਾਰੇ ਬਰਾਬਰ ਹਨ ਐਜ਼ ਲੌਂਗ ਐਜ਼ ਨਿਮਰਤਾ ਦੇ ਨਾਲ ਤੁਸੀਂ ਗੱਲ ਕਰਦੇ ਹੋ ਸੋ ਇੱਕ ਦੂਸਰੇ ਕਿੰਤੂ ਪਰੰਤੂ ਨਾ ਤੁਸੀਂ ਇਹ ਦੱਸ ਦਿਆ ਕਰੋ ਕਿ ਕਾਨੀ ਸਾਹਿਬ ਨੇ ਆਹ ਕੀਤਾ ਕਾਨੀ ਸਾਹਿਬ ਕਿਸੇ ਕਹਿੰਦੇ ਨਹੀਂ ਕੀਤਾ ਉਹ ਨਹੀਂ ਦੱਸ ਦਿੰਦਾ ਹੈਗਾ ਜੇ ਕਹਿੰਦੇ ਪੀਰ ਪੌਲੀ ਸਿਕਿਉਰਟੀ ਬਾਰੇ ਗੱਲ ਕੀਤੀ ਆ ਉਹ ਤੁਸੀਂ ਗੱਲ ਕੀਤੀ ਨਹੀਂ ਕਲੀਅਰ ਕਰਾਉਂਦੇ ਉਹਨਾਂ ਨਾਲ ਪੁੱਛ ਲਵਾਂਗੇ ਤੂੰ ਆਪਸ ਵਿੱਚ ਨਾ ਵੈਸੇ ਕਰੋ ਅਸੀਂ ਇੱਕ ਕਮਿਊਨਿਟੀ ਬਣ ਕੇ ਇੱਥੇ ਬੈਠੇ ਹਾਂ ਤੁਹਾਡਾ ਤੁਹਾਡਾ ਹੀ ਸਭ ਕੁਝ ਹੈਗਾ ਇਹ ਅਸੀਂ ਆਪਸ ਵਿੱਚ ਕੱਲ੍ਹ ਲੜਨਾ ਇਹ ਲੀਡਰ ਸਾਨੂੰ ਲੜਾਉਣ ਅਤੇ ਲੜਾਉਣ ਲਈ ਬੈਠੇ ਹੋਰ ਕੀ ਬੈਠੇ ਆਪਸ ਵਿੱਚ ਨਾ ਲੜਿਆ ਕਰੋ ਲਓ ਜੀ ਸੋਫਟ ਓਪਨਿੰਗ ਹੋ ਗਈ ਹੈ ਸਟੋਰ ਦੀ ਇੰਡੀਅਨ ਦੇ ਸਾਊਥ ਏਸ਼ੀਅਨ ਗਰੋਸਰੀ ਮਿਲਦੀ ਆ ਫਰੈਸ਼ ਫਰੂਟਸ ਵੈਜੀਟੇਬਲ ਪ੍ਰੀਮੀਅਮ ਆਟਾ ਰਾਈਸ ਲੈਂਟਲ ਸਪਾਈਸਿਸ ਪੰਜਾਬੀਆਂ ਦਾ ਗਰੋਸਰੀ ਸਟੋਰ ਖੁੱਲ੍ਹ ਗਿਆ ਹੈਗਾ ਦੇਖਿਓ ਜ਼ਰੂਰ ਆ ਕੇ ਬਹੁਤ ਵਧੀਆ ਸੁੰਦਰ ਬਣਾਇਆ ਇਹ ਗਰੋਸਰੀ ਸਟੋਰ ਸੋਫਟ ਓਪਨਿੰਗ ਹੋ ਗਈ ਹੈ ਸ਼ੇਰ ਆਟਾ 13.99 ਦਾ ਮਿਲਦਾ ਹੈਗਾ ਆ ਅਤੇ 6141 ਮੇਫੀਲਡ ਰੋਡ ਅਤੇ ਇਹ ਹੈਗੀ ਆ ਬਰੈਂਪਟਨ ਦੇ ਵਿੱਚ ਏਅਰਪੋਰਟ 'ਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਮੈਂ ਤੁਹਾਡੇ ਫੋਨ ਕਾਲਸ ਜ਼ਰੂਰ ਲੈਂਦਾ ਅਤੇ ਇਸ ਨਾਲ ਨਾਲ ਮੈਂ ਦੱਸ ਦੇਵਾਂ ਪਹਿਲੇ ਇੱਕ ਲਾਈਨ ਕਲੀਅਰ ਕਰਨ ਵਾਲਾ ਸਾਨੂੰ ਜੁਆਇਨ ਕੀਤਾ ਡੋਰਸ ਐਂਡ ਵਿੰਡੋਜ਼ ਬਾਏ ਬੰਗਾ ਬੰਗਿਆਂ ਵਾਲੇ ਇਹ ਵਿੰਡੋਜ਼ ਬਣਾਉਂਦੇ ਹਨ ਅਤੇ ਕੱਲ੍ਹ ਮੈਨੂੰ ਮੌਕਾ ਨਾ ਮਿਲਿਆ ਕਹਿੰਦੇ ਐਡ ਸ਼ੁਰੂ ਕਰ ਦੇਵੋ ਧੰਨਵਾਦ ਤੁਹਾਡਾ ਸਪੋਰਟ ਲਈ ਖੜ੍ਹੇ ਹਨ ਕਹਿੰਦੇ ਅਸੀਂ ਬਹੁਤ ਬਿਜ਼ੀ ਹਾਂ ਵੀ ਤੁਹਾਡਾ ਪ੍ਰੋਗਰਾਮ ਆਪਾਂ ਸਪੋਰਟ ਲਈ ਕਰ ਰਹੇ ਹਾਂ ਧੰਨਵਾਦ ਤੁਹਾਡਾ ਅਸੀਂ ਵੀ ਤੁਹਾਡੇ ਲਈ ਸਪੋਰਟ ਲਈ ਖੜ੍ਹੇ ਹਨ ਸੋ ਵਿੰਡੋਜ਼ ਖਿੜਕੀਆਂ ਤੁਸੀਂ ਚੇਂਜ ਕਰਵਾਉਣੀਆਂ ਹੁਣ ਨਵੀਆਂ ਚਾਹੀਦੀਆਂ ਲਗਵਾਉਂਦੇ ਹਨ ਪੈਟੀਓ ਸਕਰੀਨਸ ਅਤੇ ਗਾਰਡਨ ਡੋਰਸ ਜਿਹੜੇ ਡੋਰਾਂ ਵਿੱਚ ਲੋਹਾ ਹੁੰਦਾ ਆ ਉਹ ਵੀ ਚੇਂਜ ਕਰ ਦਿੰਦੇ ਹਨ ਅਤੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਵਿੰਡੋਜ਼ ਅਵੇਲੇਬਲ ਹਨ ਤੁਹਾਡੇ ਘਰ ਵਿੱਚ ਹੀਟ ਲੋਸ ਹੁੰਦੀ ਆ ਤਾਂ ਪੈਸਾ ਬਾਹਰ ਜਾਂਦਾ ਨਵੀਆਂ ਵਿੰਡੋ ਨਾਲ ਵਿੰਡੋਜ਼ ਨਾਲ ਘਰ ਦੀ ਕੀਮਤ ਵੀ ਵੱਧ ਜਾਂਦੀ ਹੈਗੀ ਆ 416-674-6650 'ਤੇ ਡੋਰਸ ਐਂਡ ਵਿੰਡੋਜ਼ ਬਾਏ ਬੰਗਿਆਂ ਵਾਲੇ ਨਾਲ ਬੰਗਾ ਸੰਪਰਕ ਕਰ ਸਕਦੇ ਹੋ ਇੱਕ ਆ ਲੈ ਲਵਾਂ 00100 ਸੀਅਰ 'ਤੇ ਹੋ ਜੀ
19: ਅੰਮ੍ਰਿਤਸਰ ਮੈਂ ਉਹ ਭਾਈ ਸਾਹਿਬ ਦੇ ਵਾਸਤੇ ਦੁਬਾਰਾ ਆਇਆ ਉਹਨਾਂ ਨੂੰ ਫਾਰ ਦਾ ਬਹੁਤ ਵੱਡੇ ਵੱਡੇ ਮੀਡੀਆ ਚੈਨਲ ਦੇ ਉੱਤੇ ਬਹਿ ਕੇ ਨਾ ਬੰਦਿਆਂ ਨੇ ਇਸ ਚੀਜ਼ ਦੀ ਕਲੈਰੀਫਿਕੇਸ਼ਨ ਦੇ ਦਿੱਤੀ ਵਾ ਬਈ ਜਿਹੜੀ ਪੀਅਰ ਪਾਲੀਅਬ ਆ ਨਾ ਉਹ ਯਾਨੀ ਕਿ ਕਲੀਅਰੈਂਸ ਜੇ ਲੈ ਲਊਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਆਪੋਜੀਸ਼ਨ ਦਾ ਕੰਮ ਕੀ ਆ ਉਹਨੂੰ ਲੋਕਾਂ ਨੇ ਪਸੰਦ ਕਿਉਂ ਕਰਨਾ ਜੇ ਉਹ ਲੋਕ ਦੱਸੂਗਾ ਵੀ ਪਾਰਟੀ ਅੰਦਰ ਕੀ ਕਰਦੀ ਆ ਬੇਸਿਕਲੀ ਕੀ ਕਰਨਾ ਚਾਹੁੰਦੇ ਸੀਗੇ ਤੰਬਰ ਸਾਹਿਬ ਇਹ ਉਹਨੂੰ ਕਲੀਅਰੈਂਸ ਦਵਾ ਕੇ ਗੈਗ ਕਰਨਾ ਚਾਹੁੰਦੇ ਸੀਗੇ ਪੀਅਰ ਪਾਲੀਅਬ ਨੂੰ ਗੈਗ ਦਾ ਮਤਲਬ ਕੀ ਹੁੰਦਾ ਕਿ ਜਦੋਂ ਤੁਸੀਂ ਜਿਹੜੀ ਗੱਲ ਪਾਰਲੀਮੈਂਟ ਦੇ ਅੰਦਰ ਹੋ ਰਹੀ ਹੈ ਤੁਸੀਂ ਬਾਹਰ ਨਹੀਂ ਕਰ ਸਕਦੇ ਇਸ ਗੱਲ ਦੇ ਉੱਤੇ ਸੀ ਟੀਵੀ ਦੇ ਉੱਤੇ ਪ੍ਰੋਗਰਾਮ ਆ ਟੌਮ ਮੁਲਕੇਅਰ ਹੋਣਾ ਦਾ ਉਹਦੇ ਵਿੱਚ ਜਾ ਕੇ ਭਾਈ ਸਾਹਿਬ ਨੂੰ ਉਹਨਾਂ ਦਾ ਜਵਾਬ ਮਿਲ ਜਾਊਗਾ ਸਾਡੇ ਕੋਈ ਪਰਸਨਲ ਮਤਭੇਦ ਨਹੀਂ ਕਿਸੇ ਨਾਲ ਬਟ ਅਸੀਂ ਕੰਟਰੀ ਵਾਸਤੇ ਗੱਲ ਕਰ ਰਹੇ ਹਾਂ
1: ਯਾਰ ਆਪਾਂ ਇਹਦੇ ਉੱਪਰ ਇੱਕ ਘੰਟਾ ਪੂਰੀ ਗੱਲਬਾਤ ਕਰਾਂਗੇ ਇਹ ਇੱਕ ਘੰਟਾ ਕਰਾਂਗੇ ਗੱਲ
19: ਹਾਂ ਭਾਜੀ ਇਹਦਾ ਕਰ ਲਾਂ ਨੋ ਪ੍ਰੋਬਲਮ ਭਾਈ ਸਾਹਿਬ ਨੂੰ ਲੈ ਆਈਓ ਤੋ ਕਾ ਮੈਂ ਬੈਠ ਕੇ ਗੱਲ ਕਰੂੰਗਾ
1: ਜੀ ਵੀਰੇ ਜੀ ਧੰਨਵਾਦ ਮੇਰਾ ਟਾਈਮ ਫਾਸਟੀਵਲ ਜਾ ਰਿਹਾ ਇੱਕ ਆਰਐਸ ਵਾਲੇ ਦੀ ਕਾਲ ਲੈ ਲਵਾਂ ਫਿਰ ਗੁੱਡ ਬਾਏ ਆ ਜੀ ਸਤਿ ਸ੍ਰੀ ਅਕਾਲ ਜੀ
20: ਗੁੱਡ ਮਾਰਨਿੰਗ ਹੈਪੀ ਮੰਡੇ ਜੀ ਸਾਰਿਆਂ ਨੂੰ ਦੇਖੋ ਜੀ ਗੱਲ ਇਹ ਆ ਇਹ ਤਾਂ ਕਹਿੰਦੇ ਸੀ ਤਾਰਨੀ ਸਾਹਿਬ ਨੂੰ ਮਨਮੋਹਨ ਸਿੰਘ ਆ ਗਿਆ ਡੀਲ ਕਰਕੇ ਦਿਖਾਓ ਡੀਲ ਜ਼ੀਰੋ ਹੋਈ ਆ ਠੀਕ ਹੈ ਜੀ ਹੁਣ ਇਹ ਤਾਂ ਫਿਰ ਕਹਿਣਾ ਹੀ ਆ ਵੀ ਮਨਮੋਹਨ ਸਿੰਘ ਕਿੱਥੇ ਦੇ ਕਿੱਥੇ ਜ਼ੀਰੋ ਹੋ ਗਿਆ ਤਾਂ ਬੰਦਾ ਐਵੇਂ ਫੜਾ ਮਾਰੀ ਜਾਣੀ ਆ ਕੇ ਤੇ ਜਾਂ ਕਰਕੇ ਤਾਂ ਦਿਖਾਓ ਯਾਰ ਕੁਛ ਫੇਰ ਹੀ ਕਹਾਂਗੇ ਅਸੀਂ
1: ਜੀ
20: ਜ਼ੀਰੋ ਕਹਾਂਗੇ ਤਾਂ ਹੁਣ ਇਹਨੂੰ ਕਿੱਥੋਂ ਮਨਮੋਹਨ ਸਿੰਘ ਦਾ ਪੈਰ ਵਰਗ ਵੀ ਬਣਿਆ ਤਾਂ ਆ ਗਿਆ ਮਨਮੋਹਨ ਸਿੰਘ ਫਲਾਨਾ ਆ ਗਿਆ ਕੱਲ ਨੂੰ ਟੀਮ ਡੀਲ ਕਰਕੇ ਦਿਖਾਓ ਦਿਖਾਓ ਡੀਲ ਕਰਕੇ ਹੁਣ ਉਹ ਕਿੱਕ ਆਊਟ ਕਰਕੇ ਦਿਖਾਓ ਪਹਿਲਾਂ ਵੀ ਤੁਹਾਡੇ ਕਾਰਡ ਨੇ ਮਰੀ ਜਾਂਦੇ ਹੋ ਥੈਂਕ ਯੂ ਜੀ
1: ਧੰਨਵਾਦ ਤੁਹਾਡਾ ਜਸਵੀਰ ਸਿੰਘ ਦਾ ਨੰਬਰ 416-500-2-3100 ਹੈਗਾ। ਦੁਆਬਾ ਸਵੀਟਸ ਟੋਪ ਆਟੋਕਲੇਜਨ ਸੀ ਡਬਲਿਊ ਸੀ ਇਮੀਗ੍ਰੇਸ਼ਨ ਟਾਰਗੇਟ ਲਜੈਸੇ ਮਨਜੀਤ ਚੀਮਾ ਐਲ ਏ ਟਰੱਕ ਤੋਂ ਰਾਜਾ ਬਾਈ ਜੀ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਥਰੂ ਵਿਦ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਿੰਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਬਹੁਤ ਵਧੀਆ ਫਲੈਟ ਬੈੱਡ, ਡਰੋਪ ਡੈਕ ਕੋਇਲ ਵੈਲ ਟ੍ਰੇਲਰਸ ਬਣਾ ਕੇ ਦਿੰਦੇ ਹਨ। 905-219-0080 ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ ਧੰਨਵਾਦ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ, ਪਰਸਨਲ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ। 6479888731 ਸਟਾਰਲਿਨ ਪੇਡਿੰਗ ਐਲਫੀ ਰੂਫੀ ਤੋਂ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
21: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
22: ਪ੍ਰੋਗਰਾਮ ਪੰਜਾਬੀ ਲਹਿਰਾਂ
23: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
24: The views and opinions of the guests and sponsors are solely theirs and not that the views and opinions

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਸਾਰੇ ਨੇ ਸੁਣਿਓ, ਕਿੱਥੇ ਅੰਬਰਾ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸੁਬਹ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।

0: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ, ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-7960-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

0: सतगुर हुई दयाल दसरदा पूरिए, सतगुर हुई दयाल नकबू चूरिए, सतगुर हुई दयाल तो दुख ना जानिए, सतगुर हुई दयाल तो हर रंग माणिए। अकाल पुरख के दिते हुए सारे रंगों को माणते हुए जुड़ चुके हैं जी एक बार फिर एक खूबसूरत ते चढ़दी कला वाली सवेर दे विच, खूबसूरत स्रोतों के लिए खूबसूरत रेडियो प्रोग्राम पंजाबी लहरां लैके। मैं थोड़ा अपना मेज़बान प्राप्त संधु ते मेरे नाल पंजाब दी धरती तो निरपक्ष निडर आवाज़ रमेश शहरपुरी जी जुड़ चुके हैं। स्टूडियो की घड़ी के मुताबिक 7:08 हो चुके हैं। थोड़ा साडा साथ होने तो लैके 8 बजे तक बने रहना। स्टूडियो के सेम नंबर रहने वाले ने 905-673-3337 905-673-3337। उम्मीद करते हैं तुसी ठीक ठाक होंगे, चढ़दी कला दे विच होंगे, अज दी खूबसूरत सवेर नूं जी आया आख रहे होंगे। 905-673-3337 पंजाबी लहरा सुनने वाले स्रोतों एक बार फिर बहुत बहुत प्यार सत्कार आदाब प्यार ते सत श्री अकाल। प्रोग्राम के इस हिस्से को थोड़े तक लैके आ रहे हैं हमेशा की तरह मल्ली टेंट सर्विसिस। मल्ली टेंट आउटडोर टेंट दी सेवावां देंदे ने जिथे टेबल्स चेयर समाल लार्ज आउटडोर ईवेंट्स ब्याह शादी तियां फंक्शन किसी भी तरह की पिकनिक आउटडोर टेंट्स ईवेंट्स की दुनिया के जाना पहचाने नाम मल्ली टेंट सर्विस नूं तुसीं हमेशा याद रखना है। नाल दी नाल गिल फार्म डिक्सी दी किंग स्ट्रीट ते लोकेटड ने हर तरह की पनीरी चक्की आटा ते ताज़ा सब्जियां। गिल फार्म नूं हमेशा याद रखो 416-898-8778। गिल फार्म मल्ली टेंट सर्विस 647-999-2569 6479-999। जी आया आखदे आ जी रमेश हशियारपुर जी नूं पंजाब की धरती तो लौडा वेला तरकाला ते ढलदियां हुई शामां ते कनेडा की धरती की चढ़दी कला वाली सवेर। मेरे सामने चढ़दी कला दी नाल लई ते चढ़दी कला उड़ान दा प्रतीक, मेरे सामने जहाज उड़ान भर रहे ने। सो जिया नूं आखदे आ रमेश शहरपुरी जी उन्हां दा पंजाबी लहरां दे सवेर दे खबरां वाले हिस्से दे विच। रमेश जी सत श्री अकाल जी, आया नूं की हाल चाल जी?
1: प्रभ संधु जी बहुत बहुत शुक्रिया मेहरबानी पंजाबी लहरां दे नाल जुड़े साडे ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੇ ਸਮਾਂ ਨਾ ਖਰਾਬ ਕਰਦੇ ਆਂ ਪਹਿਲੀ ਖਬਰ ਵੱਲ ਚੱਲਦੇ ਆਂ। ਰਮੇਸ਼ ਜੀ, ਸਭ ਤੋਂ ਪਹਿਲਾਂ ਆਪਾਂ ਪੰਜਾਬ ਵੱਲ ਚੱਲੀਏ, ਪੰਜਾਬ ਦੀ ਕਿਸਾਨੀ ਵੱਲ ਚੱਲੀਏ, ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੇ ਫਿਰ ਇੱਕ ਵਾਰ ਹੁਣ ਟਰੈਕਟਰ ਟਰਾਲੀਆਂ ਦੇ ਜਿਹੜੇ ਮੂੰਹ ਆ ਉਹ ਚੰਡੀਗੜ੍ਹ ਵੱਲ ਨੂੰ ਮੋੜ ਲਏ। ਇਹ ਸਾਰੀ ਕੀ ਖਬਰ ਹੈ ਜੀ?
1: ਪ੍ਰਭ ਸੰਧੂ ਜੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਆ ਤੇ ਉਹਨਾਂ ਬਹੁਤ ਸਾਰੀਆਂ ਮੰਗਾਂ ਚੋਂ ਬਹੁਤ ਸਾਰੀਆਂ ਮੰਗਾਂ ਉਹਨਾਂ ਦੀਆਂ ਜਾਇਜ਼, ਕੁਝ ਇੱਕ ਨਿੱਜੀ ਹਿੱਤਾਂ ਨਾਲ ਜੁੜੀਆਂ ਹੋ ਸਕਦੀਆਂ, ਪਰੰਤੂ ਬਹੁਤ ਸਾਰੀ ਮੰਗਾਂ ਦੀ ਸੂਚੀ ਦੇਸ਼ ਨਾਲ ਜੁੜੀ ਹੈ, ਕਿਸਾਨੀ ਨਾਲ ਜੁੜੀ ਹੈ, ਹੇਠਲੇ ਪੱਧਰ ਤੱਕ ਜੁੜੀ ਹੈ, ਚਾਹੇ ਕਿਸੇ ਵੀ ਵਰਗ ਦੇ ਲੋਕ ਕਿਉਂ ਨਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਰੀਆਂ ਮੰਗਾਂ ਸੂਬਾ ਸਰਕਾਰ ਨਾਲ ਸੰਬੰਧਿਤ ਨਹੀਂ, ਉਹਦੇ ਵਿੱਚੋਂ ਬਹੁਤ ਸਾਰੀਆਂ ਮਹੱਤਵਪੂਰਨ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ, ਪਰੰਤੂ ਹਾਲਾਤ ਇਹ ਹੈ ਕਿ ਨਾ ਤੇ ਗੰਭੀਰਤਾ ਦੇ ਨਾਲ ਕੇਂਦਰ ਗੱਲ ਸੁਣਨ ਨੂੰ ਤਿਆਰ ਹੈ ਕਿਸਾਨਾਂ ਦੀ, ਨਾ ਕੋਈ ਸੂਬਾ ਸਰਕਾਰ। ਉਹ ਜਦੋਂ ਮੈਂ ਨਾ ਕੋਈ ਸੂਬਾ ਸਰਕਾਰ ਕਹਿਤਾ, ਉਹ 'ਚ ਪੰਜਾਬ ਸਰਕਾਰ ਵੀ ਆ ਗਈ। ਬਾਕੀ ਕਿਸਾਨਾਂ ਦੀਆਂ ਮੰਗਾਂ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਤਰਜੀਹ ਨਹੀਂ ਦਿੱਤੀ ਜਾ ਰਹੀ। ਕਿਸਾਨ ਕੁਛ ਆਖਦੇ ਆ, ਘੁਮਾ ਫਰਾ ਕੇ ਸਿਆਸੀ ਲੋਕ ਕੁਛ ਆਖ ਦਿੰਦੇ ਆ, ਗੱਲ ਇੱਕੋ ਹੀ ਥਾਂ ਤੇ ਇੱਕ ਕੇਂਦਰ ਬਿੰਦੂ ਤੇ ਅੜਨੀ ਹੈ, ਕਿਉਂਕਿ ਕੁੱਲ ਸਮਝੌਤੇ ਜੋ ਇਸ ਵੇਲੇ ਦੇਸ਼ ਵਿੱਚ ਹੋ ਰਹੇ ਆ, ਵੈਸੇ ਤੇ ਸੰਸਾਰ ਵਿੱਚ ਹੀ ਮੈਂ ਪਰੰਤੂ ਦੇਸ਼ ਦੀ ਗੱਲ ਕਰਦਾ, ਉਹ ਜਿਹੜੇ ਦੇਸ਼ ਵਿੱਚ ਸਮਝੌਤੇ ਹੋ ਰਹੇ ਆ, ਉਹ ਸਮਝੌਤਿਆਂ ਦੇ ਮਾਲਕ ਬਣਾਇਆ ਜਾ ਰਿਹਾ ਆ ਮੁੱਠੀ ਭਰ ਕਾਰੋਬਾਰੀਆਂ ਨੂੰ, ਕਾਰਪੋਰੇਟਾਂ ਨੂੰ, ਸਰਮਾਏਦਾਰੀ ਨੂੰ। ਕਿਸਾਨ ਉਹਦਾ ਵਿਰੋਧ ਕਰ ਰਹੇ ਹੈ। ਹੁਣ ਮੈਂ ਬੜੀ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਕਿੱਥੇ ਕੇਂਦਰ ਕਿੱਥੇ ਸੂਬਾ ਸਰਕਾਰਾਂ, ਇਹ ਤਾਂ ਕਦੀ ਵੀ ਨਾ ਮੰਨਣ। ਇਹ ਤੇ ਸਾਰੀਆਂ ਹੀ, ਜੇ ਸ਼ੁੱਧ ਪੰਜਾਬੀ 'ਚ ਕਹਿਣਾ ਹੋਵੇ, ਕੋਈ ਅੱਤਕਥਨੀ ਨਹੀਂ, ਇਹ ਸਾਰੀਆਂ ਹੀ ਤੇ ਕਾਰਪੋਰੇਟ ਦੀਆਂ ਝੋਲੀ ਚੁੱਕ ਬਣੀਆਂ ਹੋਈਆਂ। ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਏ ਹੈ, ਬੀ ਹੈ, ਸੀ ਹੈ, ਡੀ ਹੈ, ਈ ਹੈ, ਭਾਵੇਂ ਉਹ ਅੱਜ ਸੱਤਾ 'ਚ ਹੈ, ਭਾਵੇਂ ਅੱਜ ਸੱਤਾ 'ਚ ਨਹੀਂ ਹੈ, ਇਹ ਸਾਰੀਆਂ ਤੇ ਝੋਲੀ ਚੁੱਕਾ ਕਾਰਪੋਰੇਟ ਦੀਆਂ। ਹੁਣ ਤੁਸੀਂ ਪੰਜਾਬ ਦਾ ਜ਼ਿਕਰ ਕੀਤਾ, ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਜ਼ਿਕਰ ਕੀਤਾ ਹੈ, ਪ੍ਰਭ ਸੰਧੂ ਜੀ ਬਿਲਕੁਲ ਸੱਚ ਹੈ, ਭਾਰਤੀ ਸਮੇਂ ਦੀ ਅੱਜ 31 ਅਗਸਤ ਹੈ, 31 ਅਗਸਤ ਦੀ ਲਗਭਗ ਸ਼ਾਮ ਕਹਿ ਸਕਦੇ ਤਰਕਾਲਾਂ, ਅੱਜ ਦੀ ਰਾਤ ਤੋਂ ਬਾਅਦ ਕਈਆਂ ਨੇ ਤੇ ਹੁਣੇ ਹੀ ਹੋਰ 2 ਘੰਟੇ ਨੂੰ ਜਿਵੇਂ ਸੂਰਜ ਛਿਪਣਾ ਤੇ ਚੰਡੀਗੜ੍ਹ ਵਾਲੇ ਪਾਸੇ ਨੂੰ ਸੈਲਫ ਮਾਰ ਲੈਣੀ ਹੈ। ਭਾਂਡਾ ਟੀਂਡਾ ਉਹਨਾਂ ਨੇ ਟਰੈਕਟਰਾਂ ਟਰਾਲੀਆਂ ਤੇ ਲੱਦ ਲਿਆ, ਬੋਰੀ ਬਿਸਤਰ ਲੱਦ ਲਿਆ, ਪੂਰੇ ਪੰਜਾਬ ਦੇ ਕਿਸਾਨਾਂ ਨੇ ਕੂਚ ਕਰ ਦਿੱਤਾ। ਅਸੀਂ ਜਾ ਕੇ ਕਹਿੰਦੇ ਮੋਹਾਲੀ 'ਚ ਪੱਕਾ ਮੋਰਚਾ ਲਾਉਣਾ, ਜਿਹੜਾ ਏਅਰਪੋਰਟ ਵਾਲਾ ਰੋਡ ਹੈ ਉੱਥੇ ਬੈਠਣਾ, ਔਰ ਕੋਈ ਮੋਰਚਾ 1 ਘੰਟੇ ਦਾ ਨਹੀਂ, ਅੱਧੇ ਦਿਨ ਦਾ ਨਹੀਂ, 1 ਦਿਨ ਦਾ ਨਹੀਂ, 7 ਦਿਨ ਕਹਿੰਦੇ ਲਗਾਤਾਰ ਬੈਠਣਾ, ਤਾਂ ਜੋ ਸਾਡੀ ਆਵਾਜ਼ ਭਗਵੰਤ ਮਾਨ ਦੇ ਕੰਨਾਂ ਵਿੱਚ ਵੀ ਜਾ ਸਕੇ ਅਤੇ ਦਿੱਲੀ ਸਰਕਾਰ ਭਾਵ ਕਿ ਕੇਂਦਰ ਦੇ ਕੰਨਾਂ ਵਿੱਚ ਵੀ ਜਾ ਸਕੇ। ਹੁਣ ਭਗਵੰਤ ਮਾਨ ਸਰਕਾਰ ਦੇ ਹਾਲਾਤ ਇਹ ਹੈ ਪ੍ਰਭ ਸੰਧੂ ਜੀ, ਮੈਂ ਲੰਬੇ ਸਮੇਂ ਤੋਂ ਜਦੋਂ ਤੋਂ ਪੱਤਰਕਾਰਤਾ ਦੇ ਖੇਤਰ ਨਾਲ ਜੁੜਿਆ, ਜਿੰਨਾ ਕੁ ਤਜ਼ਰਬਾ ਹੈ, ਜਿਹੜੇ ਆਖਰੀ 5-4 ਮਹੀਨੇ ਹੁੰਦੇ ਆ, ਕੋਈ ਵੀ ਸੂਬਾ ਸਰਕਾਰ ਬਹੁਤਾ ਸੰਘਰਸ਼ੀ ਲੋਕਾਂ ਨੂੰ ਛੇੜਦੀ ਨਹੀਂ, ਬਲਕਿ ਉਹਨਾਂ ਦੀ ਭੋਰਾ ਕਿਸੇ ਨਾ ਕਿਸੇ ਰੂਪ ਚ ਮੰਨ ਲੈਂਦੀ ਹੈ, ਕੋਈ ਏਦਾਂ ਦਾ ਪੰਗਾ ਨਹੀਂ ਲੈਂਦੀ ਜਿਹੜਾ ਸਿਆਸੀ ਤੌਰ ਤੇ ਉਹਨਾਂ ਲਈ ਨੁਕਸਾਨਦਾਇਕ ਹੋਵੇ। ਪਰੰਤੂ ਮੈਂ ਬੀਤੇ ਸਮੇਂ ਤੋਂ ਵੇਖ ਰਿਹਾ ਕਿ ਭਗਵੰਤ ਮਾਨ ਜੀ ਜਿਵੇਂ ਨਾ ਅੱਡੀਆਂ ਚੁੱਕ ਕੇ ਕੁਛ ਮਸਲਿਆਂ ਚ ਫਾਹਾ ਲੈਣ ਵਾਲੀ ਗੱਲ ਕਰ ਰਹੇ ਹੈ, ਆ ਥੋੜੇ ਦਿਨ ਪਹਿਲੀ ਗੱਲ ਹੈ, ਗੱਲ ਮੁੱਕਦੀ ਮੁੱਕਦੀ ਐਨ ਸਿਰੇ ਤੇ ਗਈ ਮੁਲਾਜ਼ਮਾਂ ਦੇ ਨਾਲ, ਜਦੋਂ 1 ਘੰਟਾ ਮੀਟਿੰਗ ਚ ਰਹਿ ਗਿਆ ਕਹਿੰਦੇ ਮੈਂ ਤਾਂ ਨੀ ਮੀਟਿੰਗ ਕਰਨੀ, ਉੱਥੇ ਉਹ ਮੀਟਿੰਗ ਤੋਂ ਇਨਕਾਰ ਕਰ ਗਏ। ਹੁਣ ਮੁਲਾਜ਼ਮ ਤੇ ਪੰਜਾਬ ਦੀ ਸਰਕਾਰ ਇੰਨੀ ਕੁ ਬੁਰੀ ਤਰ੍ਹਾਂ ਉਹ ਸਾਹਮਣੇ ਆ, ਜਿਹੜੇ ਮੁਲਾਜ਼ਮਾਂ ਨੂੰ ਮੈਂ ਆਪਣੇ ਜਾਤੀ ਤਜ਼ਰਬੇ ਚੋਂ ਕਈ ਵਾਰ ਇਹ ਗੱਲ ਆਖੀ, ਅੱਜ ਫਿਰ ਆਖ ਦਵਾਂ, ਮੁਲਾਜ਼ਮ ਕਿਸੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ, ਕਿਹੜੀ ਸਰਕਾਰ ਬਣਨੀ ਕਿਹੜੀ ਟੱਠਣੀ। ਅੱਜ ਠੀਕ ਹੈ ਉਹ ਹਾਲਾਤ ਓਡੇ ਮਜ਼ਬੂਤ ਨਹੀਂ, ਕਦੇ ਮੁਲਾਜ਼ਮ ਤੈਅ ਕਰਦੇ ਸੀ, ਭਗਵੰਤ ਮਾਨ ਸਰਕਾਰ ਨੇ ਆ 2 ਦਿਨ ਪਹਿਲਾਂ ਮੁਲਾਜ਼ਮਾਂ ਨਾਲ ਪੰਗਾ ਲਿਆ, ਹੁਣ ਕਿਸਾਨਾਂ ਨੇ ਚੰਡੀਗੜ੍ਹ ਵਾਲੇ ਪਾਸੇ ਨੂੰ ਕੂਚ ਦਾ ਐਲਾਨ ਕਰ ਦਿੱਤਾ। ਜਿੱਡੀ ਵੱਡੀ ਗਿਣਤੀ 'ਚ ਇਸ ਵਾਰ ਕਿਸਾਨ ਘਰਾਂ ਤੋਂ ਨਿਕਲ ਰਹੇ ਨੇ, ਜੋ ਮੇਰੇ ਕੋਲ ਰਿਪੋਰਟਾਂ ਹੈ, ਮੈਨੂੰ ਲੱਗਦਾ ਕਿ ਇਸ ਵਾਰ ਰੋਕੇ ਵੀ ਨਹੀਂ ਜਾਣੇ। ਸੋ ਇਸ ਕਰਕੇ ਜਿਹੜਾ ਇਹ ਕਿਸਾਨੀ ਸੰਘਰਸ਼ ਹੈਗਾ, ਜਿੱਥੇ ਉਹਨਾਂ ਦੀਆਂ ਆਪਣੀਆਂ ਮੰਗਾਂ ਲਈ ਹੈ, ਉੱਥੇ ਸਿਆਸੀ ਤੌਰ 'ਤੇ ਮੈਂ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਲਈ ਬੜਾ ਜਿਹੜਾ ਘਾਤਕ, ਬੜਾ ਜਿਹੜਾ ਵੱਡਾ ਸੰਕਟ ਖੜਾ ਕਰ ਸਕਦਾ ਆਮ ਆਦਮੀ ਪਾਰਟੀ ਲਈ, ਕਿਉਂਕਿ ਇਸ ਵੇਲੇ 5-4 ਮਹੀਨੇ ਵੋਟਾਂ 'ਚ ਰਹਿੰਦੇ ਹੈ, ਅਤੇ ਉਸ ਵੇਲੇ 7 ਦਿਨ ਦਾ ਮੋਰਚਾ ਲੱਗਣਾ, ਹੁਣ ਉਹ 7 ਦਿਨਾਂ 'ਚ ਭਗਵੰਤ ਮਾਨ ਦੇ ਸੋਹਲੇ 'ਤੇ ਉੱਥੇ ਕਿਸਾਨਾਂ ਨੇ ਗਾਉਣੇ ਨਹੀਂ, ਉਹਨਾਂ ਨੇ ਤਾਂ ਹਰ ਇੱਕ ਗੱਲ ਕਰਨੀ ਹੈ, ਉੱਥੇ 'ਤੇ ਫਿਰ ਟਰਾਲੀਆਂ ਦੇ ਵੀ ਚਰਚੇ ਹੋਣਗੇ, ਕਿਹੜੇ ਕਿਹੜੇ ਨੇ ਟਰਾਲੀ ਚੋਰੀ ਕੀਤੀ, ਕਿਹੜਾ ਕਿਹੜਾ ਸਮਾਨ ਕੌਣ ਚੋਰੀ ਕਰ ਗਿਆ, ਰੇਤਾ ਨੂੰ ਜਿਹਨੂੰ ਆਪਾਂ ਖਨਨ ਆਖਦੇ ਹਾਂ, ਰੇਤਾ ਦੇ ਟਿੱਬੇ ਭਾਈ ਕਿਨ ਕਿਨ ਇਸ ਵੇਲੇ ਲਏ ਹੋਏ ਆ, ਪਹਿਲਾਂ ਕਿਹੜੀਆਂ ਪਾਰਟੀਆਂ ਕਰਦੀਆਂ ਸੀ, ਹੁਣ ਮਾਈਨਿੰਗ ਕੌਣ ਕਰਦਾ, ਪੰਜਾਬ 'ਚ ਨਸ਼ੇ ਕਿੱਥੇ ਹੈ, ਕਿੰਨੇ ਕੁ ਵਿਕਦੇ ਆ, ਵੇਚਣ ਵਾਲਾ ਕੌਣ ਹੈ, ਵਿਕਵਾਉਣ ਵਾਲਾ ਕੌਣ ਹੈ, ਉਹ ਸਾਰੀਆਂ ਗੱਲਾਂ ਹੋਈਆਂ, ਅਤੇ ਉਹ ਗੱਲਾਂ ਫਿਰ ਭਗਵੰਤ ਮਾਨ ਦੇ ਹੱਕ 'ਚ ਥੋੜ੍ਹਾ ਜਾਣਗੇ। ਸੋ ਕਿਸਾਨਾਂ ਨੇ ਭਾਈ ਚੰਡੀਗੜ੍ਹ ਵਾਲੇ ਪਾਸੇ ਨੂੰ ਕੂਚ ਕਰਨ ਦਾ ਐਲਾਨ ਕਰ ਦਿੱਤਾ, ਬਾਕੀ ਦੇਖਦੇ ਪ੍ਰਭ ਸੰਧੂ ਜੀ ਕੱਲ੍ਹ ਕੀ ਖਬਰਾਂ ਆਉਂਦੀਆਂ।
0: ਜੀ ਬਿਲਕੁਲ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ 'ਚ ਹੁਣ ਅਕਾਲੀ ਸਿਆਸਤ ਤੇਜ਼ ਹੋ ਗਈ ਆ, ਹੁਣ ਇਹ ਸਿਆਸਤ ਕਿਸ ਤਰੀਕੇ ਨਾਲ ਤੇਜ਼ ਹੋਈ ਆ, ਜਾਂ ਤਾਂ ਹੋ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਵਿੱਚ ਜਿਹੜੀਆਂ ਸੀਟਾਂ ਦੀ ਵੰਡ ਵੰਡਾਈ, ਉਸ ਬਾਰੇ ਵੀ ਦੱਸੋ ਕਿ ਫਾਈਨਲ ਹੋ ਚੁੱਕੀ ਆ ਜਾਂ ਨਹੀਂ ਜੀ। ਅਤੇ ਦੂਜੇ ਪਾਸੇ ਪੁਨਰ ਸੁਰਜੀਤ ਨੇ ਜਿਹੜੀਆਂ 30 ਸੀਟਾਂ ਦੀ ਦਾਅਵੇਦਾਰੀ ਸੀ, ਉਸ ਬਾਰੇ ਪੂਰੀ ਕੀ ਖਬਰ ਹੈ ਜੀ?
1: ਸੰਤ ਜੀ, 2 ਚੀਜ਼ਾਂ ਅਕਾਲੀ ਸਿਆਸਤ ਦੀਆਂ ਤੁਸੀਂ ਛੇੜੀਆਂ, ਤੀਜੀ ਮੈਂ ਨਾਲ ਜੋੜ ਦੇਣੀ ਹੈ, ਤਿੰਨਾਂ 'ਤੇ ਚਰਚੇ ਕਰਨੇ ਆ। ਤੁਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਵਿੱਚ ਸੀਟਾਂ ਦੇ ਵੰਡ ਵਟਾਈ ਦੀ ਗੱਲ ਕੀਤੀ, ਜਿਹੜੀ ਵਾਕਈ ਪੰਜਾਬ 'ਚ ਅੱਜ ਖੂਬ ਚਰਚਾ 'ਚ ਹੈ। ਖਬਰਾਂ 'ਤੇ ਹੈ ਕਿ ਲਗਭਗ ਤੈਅ ਹੋ ਗਿਆ ਕੌਣ ਕਿੰਨੀਆਂ ਸੀਟਾਂ 'ਤੇ ਚੋਣ ਲੜੇਗਾ, ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ, ਇਹ ਗੱਲ ਅੱਜ ਲਗਭਗ ਕਹਿੰਦੇ ਆ ਤੈਅ ਹੋ ਗਈ, ਉੱਥੇ ਵੀ ਗੱਲ ਕਰ। ਦੂਜੀ ਗੱਲ ਤੁਸੀਂ ਨਾਲ ਛੇੜ ਦਿੱਤੀ ਹੈ ਕਿ ਮਗਰ ਮਗਰ ਜਿਹੜੇ ਕਹਿੰਦੇ ਅਸੀਂ ਅਸਲੀ ਅਕਾਲੀ ਦਲ ਹਾਂ, ਅਕਾਲੀ ਦਲ ਪੁਨਰ ਸੁਰਜੀਤ ਗਿਆਨੀ ਹਰਪ੍ਰੀਤ ਸੋਨਾ ਵਾਲਾ, ਉਹਨਾਂ ਨੇ ਅੱਜ 30 ਸੀਟਾਂ 'ਤੇ ਪ੍ਰਭ ਸੰਧੂ ਜੀ ਆਪਣੇ ਉਮੀਦਵਾਰ ਨਹੀਂ ਅਸੀਂ ਕਹਿ ਸਕਦੇ, ਉਹਨਾਂ ਨੇ ਕੋਆਰਡੀਨੇਟਰ ਬਣਾ ਦਿੱਤੇ ਹੈ। ਹਾਲਾਂਕਿ ਲਗਭਗ 100% ਤੈਅ ਹੀ ਆ ਕਿ ਉਹ ਉਮੀਦਵਾਰ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਕਹਿੰਦੇ ਕਿ ਤੂੰ ਭਾਈ ਡੇਰਾ ਬਾਬਾ ਨਾਨਕ ਦਾ ਕੋਆਰਡੀਨੇਟਰ, ਬੀਬੀ ਜਗੀਰ ਕੌਰ ਭਲੱਥ ਤੋਂ ਕੋਆਰਡੀਨੇਟਰ, ਪਰਮਿੰਦਰ ਸਿੰਘ ਢੀਂਡਸਾ ਲਹਿਰੇਗਾ ਅੱਗੇ ਤੋਂ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਬੜਾਲੇ ਨੂੰ ਲਾ ਦਿੱਤਾ, ਫਲੌਰ ਤੋਂ ਸਰਬਤ ਸਿੰਘ ਨੂੰ ਲਾ ਦਿੱਤਾ, ਸੁਨਾਮ ਤੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਾ ਦਿੱਤਾ, ਸਨੌਰ ਤੋਂ ਚੰਦੂ ਮਾਜਰੇ ਨੂੰ ਲਾ ਦਿੱਤਾ, ਹਰਿੰਦਰ ਸਿੰਘ ਚੰਦੂ ਮਾਜਰੇ ਨੂੰ ਛੋਟੇ, ਕਰਨੈਲ ਸਿੰਘ ਪੀਰ ਮੁਹੰਮਦ ਨੂੰ ਜੀਰੇ ਤੋਂ ਲਾ ਦਿੱਤਾ। 30 ਵੱਖ ਵੱਖ ਥਾਵਾਂ ਤੋਂ ਪੁਨਰ ਸੁਰਜੀਤ ਨੇ ਸਿੱਧੇ ਤੌਰ ਤੇ ਸੀ ਕਹਿ ਸਕਦੇ ਕਿ ਉਮੀਦਵਾਰੀਆਂ ਦਾ ਐਲਾਨ ਕਰਤਾ। ਔਰ ਇੱਕ ਦੋ ਦਿਨ ਪਹਿਲਾਂ ਮੈਂ ਦੱਸ ਚੁੱਕਾ ਕਿ ਇਹੀ ਪੁਨਰ ਸੁਰਜੀਤ ਇਹ ਗੱਲ ਬੜੀ ਸਾਫ਼ ਕਹਿ ਚੁੱਕਾ ਕਿ ਭਾਈ ਅਸੀਂ ਭਾਜਪਾ ਦੇ ਨਾਲ ਸਮਝੌਤੇ ਨੂੰ ਤਿਆਰ ਹੀ ਪਿਆ, ਬਸ ਸਾਨੂੰ ਭਾਜਪਾ ਇੱਕ ਵਾਰੀ ਕਹੇ ਸੀ ਅਸੀਂ ਤਾਂ ਦੌੜੇ ਚਲੇ ਜਾਣਾ। ਇੱਦਾਂ ਦਾ ਸੰਕੇਤ ਗਿਆਨੀ ਹਰਪ੍ਰੀਤ ਹੋਣੀ ਦੇ ਚੁੱਕੇ ਹੈ। ਔਰ ਦੂਜੇ ਪਾਸੇ ਪ੍ਰਭ ਸੰਧੂ ਜੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਨਾਲ ਕਾਲਜ ਹੁੰਦੇ ਨੇ, ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ 'ਚ ਹੈ, ਉਹਦੇ ਵਿੱਚ ਅੱਜ ਵਿਦਿਆਰਥੀ ਵਰਗ ਦੀਆਂ ਚੋਣਾਂ ਚੱਲ ਰਹੀਆਂ। ਉੱਥੇ ਤੁਸੀਂ ਦੇਖੋ ਕਿੰਨਾ ਹੈਰਾਨੀਜਨਕ ਵਰਤਾਰਾ ਵਾਪਰਿਆ, 2-4 ਘੰਟੇ 'ਚ ਨਤੀਜੇ ਆ ਜਾਣੇ ਆ। ਪ੍ਰਭ ਸੰਧੂ ਜੀ, ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਆਪਣੇ ਵਿਦਿਆਰਥੀ ਵਿੰਗ ਹੈ, ਜਿਵੇਂ ਅਸੀਂ ਭਾਜਪਾ ਜਾਂ RSS ਆਖਦੇ ਨੇ ਕਿ ਉਹਨਾਂ ਦਾ ਭਾਈ ਅਖਿਲ ਭਾਰਤੀ ਹਿੰਦੂ ਪਰਿਸ਼ਦ ABBP ਹੈ, ਜਾਂ ਦੂਜੇ ਪਾਸੇ ਅਸੀਂ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਉਹਦਾ SOI ਹੈ, ਕਾਂਗਰਸ ਦਾ ਆਪਣਾ, ਆਮ ਆਦਮੀ ਪਾਰਟੀ ਦਾ ਆਪਣਾ। ਪ੍ਰਭ ਸੰਧੂ ਜੀ, ਅੱਜ ਕੀ ਉੱਥੇ ਵਾਪਰਦਾ ਆ? ਜਿਹੜਾ ABP ਹੈ, ਜਿਹੜਾ ਸਿੱਧੇ ਤੌਰ 'ਤੇ RSS ਦਾ ਵਿਦਿਆਰਥੀ ਵਿੰਗ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਉਹਨੂੰ ਸਮਰਪਿਤ, ਉਹਨੂੰ ਕਹਿੰਦਾ ਕਿ ਅਸੀਂ ਭਾਈ ਤੇਰੇ ਨਾਲ ਹਾਂ, ਉਹਨੂੰ ਕਹਿ ਦਿੱਤਾ ਕਿ ਤੈਨੂੰ ਅਸੀਂ ਪੂਰਾ ਸਹਿਯੋਗ ਦਿੰਦੇ, ਆਪਣਾ ਉਮੀਦਵਾਰ ਬਿਠਾ ਲਿਆ ਅਤੇ ਉਹਦੇ ਉਮੀਦਵਾਰ ਦੇ ਹੱਕ ਵਿੱਚ ਨਿਤਰ ਸਮਰਥਨ ਦੇ ਦਿੱਤਾ। ਇੱਡੀ ਵੱਡੀ ਗੱਲ ਹੈ, ਕਿੱਥੇ ਅਸੀਂ ਗੱਲਾਂ ਕਰਦੇ ਹਾਂ ਪੰਜਾਬ ਦੇ ਪੰਥਕ ਹਿੱਤਾਂ ਅਤੇ ਹੱਕਾਂ ਦੀਆਂ, ਅਤੇ ਦੂਜੇ ਪਾਸੇ ਇੱਥੇ ਹੋ ਕੀ ਰਿਹਾ ਕਿ ਅਸੀਂ RSS ਦੇ ਵਿਦਿਆਰਥੀ ਯੂਨਿਟ ਦੇ ਹੱਕ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸਮਰਥਨ ਦਾ ਐਲਾਨ ਕਰ ਗਿਆ ਐਨ ਮੌਕੇ ਤੇ ਵੋਟਾਂ ਦੇ ਵੇਲੇ। ਔਰ ਜਿਹੜਾ ਤੁਸੀਂ ਅਕਾਲੀ ਦਲ ਦੀ ਵੰਡ ਵੰਡਾਈ ਦੀ ਗੱਲ ਕੀਤੀ ਹੈ ਪ੍ਰਭ ਸੰਧੂ ਜੀ, ਜਿਹੜੇ ਅੰਕੜੇ ਅੱਜ ਨਸ਼ਰ ਹੋ ਰਹੇ ਹੈ, ਭਾਰਤੀ ਜਨਤਾ ਪਾਰਟੀ ਕਹਿੰਦੀ ਜਦੋਂ 2024 'ਚ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਵੇਲੇ ਦੇ ਨਤੀਜੇ ਸਾਹਮਣੇ ਰੱਖ ਲਓ, ਉਹਦੇ ਹਿਸਾਬ ਨਾਲ ਸੀਟਾਂ ਦਾ ਵੰਡ ਵੰਡਾਈ ਕਰਨਾ। ਹੁਣ 2024 ਵਿੱਚ ਤੇ ਅਕਾਲੀ ਦਲ ਦੇ ਹਾਲਾਤ ਇਹ ਸੀ, ਉਹਨਾਂ ਨੂੰ ਉਮੀਦਵਾਰ ਨਹੀਂ ਲੱਭਦੇ ਸੀ। ਪ੍ਰਭ ਸੰਧੂ ਸੀ, 2024 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵਧਿਆ ਸੀ। 30 ਵਿਧਾਨ ਸਭਾ ਖੇਤਰ ਪੰਜਾਬ ਦੇ ਅਜਿਹੇ ਸੀ ਜਿੱਥੇ ਭਾਜਪਾ ਕਹਿ ਲਈਏ ਕਿ ਜਿੱਤੀ ਸੀ, ਕਿਉਂਕਿ ਕੁੱਲ ਲੋਕ ਸਭਾ ਸੀਟ ਵਿੱਚ ਕਿਤੇ 9 ਕਿਤੇ 10 ਵਿਧਾਨ ਸਭਾ ਖੇਤਰ ਆ। ਇਸ ਕਰਕੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੇ ਵਿਧਾਨ ਸਭਾ ਸੀਟ ਜਿੱਤ ਗਈ ਤੇ ਲੋਕ ਸਭਾ ਕਿਉਂ ਨਹੀਂ ਜਿੱਤੀ। ਭਾਵ ਕਿ 23 ਵਿਧਾਨ ਸਭਾ ਖੇਤਰ ਅਜਿਹੇ ਸੀ ਜਿੱਥੇ ਪਹਿਲੇ ਨੰਬਰ ਤੇ ਆਈ ਸੀ ਭਾਜਪਾ, ਉਹ ਕਹਿੰਦੇ ਇਹ ਸੀਟਾਂ ਦੇ ਇੱਧਰ ਇੱਕ ਪਾਸੇ ਰੱਖ ਦਿਓ ਤੇ ਹੈ ਹੀ ਸਾਡੀਆਂ। 7 ਸੀਟਾਂ ਤੇ ਅਸੀਂ ਦੂਸਰੇ ਨੰਬਰ ਤੇ ਸੀ, ਕਹਿੰਦੇ ਇਹ ਵੀ ਰੱਖ ਦਿਓ ਇੱਧਰ। 28 ਸੀਟਾਂ ਤੇ ਅਸੀਂ ਤੀਸਰੇ ਨੰਬਰ ਤੇ ਸੀ, ਤੁਹਾਡੇ ਤੋਂ ਵੀ ਉੱਪਰ ਸੀਗੇ, ਅਕਾਲੀ ਦਲ ਨੂੰ ਕਹਿੰਦੇ ਉਹ ਵੀ ਇੱਧਰ ਰੱਖ ਦਿਓ, 2 ਕਹਿੰਦੇ ਹੋਰ ਲੈਣੀਆਂ। 60 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਦਾਵਾ ਠੋਕ ਦਿੱਤਾ ਕਿ 60 ਸੀਟਾਂ ਤੇ ਲੜਨੀ ਆ ਚੋਣ ਅਸੀਂ ਤੇ ਬਾਕੀ ਤੇ ਤੁਸੀਂ। ਹੁਣ ਆਪ ਹੀ ਸਮਝ ਲਓ ਪ੍ਰਭ ਸੰਧੂ ਜੀ, ਲਗਭਗ ਕਹਿ ਲਈਏ ਕਿ 117 ਸੀਟਾਂ ਨੇ, 117 'ਚੋਂ 60 ਲੜਨੀਆਂ ਭਾਜਪਾ ਨੇ ਤੇ ਬਾਕੀ ਕਹਿੰਦੇ ਲੜੂਗਾ ਅਕਾਲੀ ਦਲ। ਹੁਣ ਉਹਦੇ ਵਿੱਚ ਵੀ ਅੱਗੇ ਚਲੋ, ਉਹ ਕਹਿੰਦੇ ਜੀ ਮੁੱਖ ਮੰਤਰੀ, ਕਹਿੰਦੇ ਜੀ ਮੁੱਖ ਮੰਤਰੀ ਦਾ ਫੈਸਲਾ ਉਦੋਂ ਕਰਾਂਗੇ ਜਦੋਂ ਨਤੀਜੇ ਆ ਜਾਣਗੇ। ਬਾਕੀ ਉੱਥੇ ਵੀ ਟੈਂਟ ਚਕਾਨਾ ਪਾ ਦਿੱਤਾ ਭਾਜਪਾ ਨੇ, ਜਿਹੜਾ ਸੁਖਬੀਰ ਸਿੰਘ ਬਾਦਲ ਬਾਂਹ ਬੰਨੀ ਫਿਰਦਾ ਨਾ ਕਿ ਮੇਰੇ 150 ਪਤਾ ਨਹੀਂ ਕਹਿੰਦੇ ਕਿੰਨੇ ਟਾਂਕੇ ਲੱਗ ਗਏ, ਉਹ ਟਾਂਕੇ ਟੂੰਕੇ ਦੇੜ ਦਿੱਤੇ ਅੱਜ ਭਾਜਪਾ ਨੇ। ਭਾਜਪਾ ਵਾਲੇ ਕਹਿੰਦੇ ਕਿ ਜਿੱਦਣ ਚੋਣਾਂ ਦਾ ਨਤੀਜਾ ਆਊਗਾ ਉੱਦਣ ਗੱਲ ਕਰਾਂਗੇ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਣਾ ਹੈ। ਸੋ ਇੱਦਾਂ ਦਾ ਬਹੁਤ ਕੁਝ ਪੰਜਾਬ ਦੀ ਸਿਆਸਤ 'ਚ ਚੱਲ ਰਿਹਾ, ਰੋਜ਼ ਨਵੀਆਂ ਤੋਂ ਨਵੀਆਂ ਤਬਦੀਲੀਆਂ, ਨਵੇਂ ਤੋਂ ਨਵੇਂ ਸਿਆਸੀ ਰੰਗ ਹੈ। ਬਾਕੀ ਪ੍ਰਭ ਸੰਧੂ ਜੀ ਵੇਖਦੇ ਹਾਂ ਆਉਣ ਵਾਲੇ ਹਫ਼ਤੇ ਖੰਡ 15 ਦਿਨਾਂ 'ਚ ਕੀ ਇਸ਼ਾਰੇ ਆਉਂਦੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਸਤ ਨੇ ਇੰਨੇ ਕੁ ਹਲੂਣੇ ਲੈਣੇ ਆ ਪ੍ਰਭ ਸੰਧੂ ਜੀ ਕਿ ਤੁਸੀਂ ਹੈਰਾਨ ਰਹਿ ਜੂਗੇ। ਆ ਥੋੜ੍ਹਾ ਸਮਾਂ ਪਹਿਲਾਂ ਪ੍ਰਭ ਸੰਧੂ ਜੀ ਅਜੇ ਕਹਿ ਸਕਦੇ ਕਾਨੂੰਨੀ ਠੱਪਾ ਲੱਗਣਾ ਬਾਕੀ ਹੈ। ਜਿਹੜਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਹੈ, ਉਹਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ ਨੇ। ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ, ਜਦੋਂ ਤਰਨ ਤਰਨ ਦੀ ਵਿਧਾਨ ਸਭਾ ਜਿਮਨੀ ਚੋਣ ਸੀ ਜਿੱਥੇ ਸਾਬਕਾ ਗ੍ਰਹਿ ਮੰਤਰੀ ਨੂੰ ਲੈ ਕੇ ਕੁਛ ਵਿੰਗੇ ਟੇਢੇ ਆਪੱਤੀਜਨਕ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ ਬੂਟਾ ਸਿੰਘ ਤੇ, ਅੱਜ ਕੌਮੀ SC ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਹੁਕਮ ਦੇ ਦਿੱਤੇ ਕਿ 5 ਦਿਨ 'ਚ ਉਹਨੂੰ ਗ੍ਰਿਫਤਾਰ ਕਰਕੇ ਥਾਣੇ 'ਚ ਅੰਦਰ ਬੰਦ ਕਰ ਦਿਓ। ਸੋ ਇੱਦਾਂ ਦੇ ਸਿਆਸੀ ਰੰਗ ਕਈ ਨਜ਼ਰ ਆਉਣੇ ਆ, ਦੇਖਦੇ ਹਾਂ ਗੱਲ ਕਿੱਧਰ ਨੂੰ ਜਾਂਦੀ ਹੈ।
0: ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਪ੍ਰੀਤ ਸਿਆਣੇ ਜੀ। ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ, ਇੱਕੋ ਇੱਕ ਨਾਮ ਹਰਪ੍ਰੀਤ ਸਿਆਣੇ ਜੀ, 416-817-6500, 416-817-6500। ਹਰਪ੍ਰੀਤ ਸੈਣੀ ਜੀ, ਮੌਰਗੇਜ ਦੀਆਂ ਸੇਵਾਵਾਂ ਦੇ ਲਈ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ, ਹਰਮਨ ਬੱਤਾ ਮੌਰਗੇਜ ਬ੍ਰੋਕਰ। ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਅਤੇ ਮੌਰਗੇਜ ਦੇ ਲਈ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖੋ, 647-685-9000, 647-685-9000, ਹਰਮਨ ਬੱਤਾ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਮਾਨ ਸਰਕਾਰ ਦੀ ਜਿਹੜੀ ਮਾਲਵਾ ਨਹਿਰ ਆ, ਉਹਨੂੰ ਹੁਣ ਸੋਕਾ ਪੈ ਗਿਆ?
1: ਰੱਬ ਸੰਧੂ ਜੀ, ਕਈ ਸੋਕੇ ਪੈ ਗਏ ਆ ਤੇ ਕਈ ਅਜੇ ਪੈਣੇ ਆ। ਗੱਲ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ, ਬਹੁਤ ਸਾਰੇ ਪੰਜਾਬੀਆਂ ਨੇ, ਕਿਸੇ ਨੇ ਪੰਜਾਬ 'ਚ ਬੈਠਿਆ ਨੇ, ਕਿਸੇ ਨੇ ਵਿਦੇਸ਼ ਦੀ ਧਰਤੀ 'ਚ ਬੈਠਿਆ ਨੇ, ਵੱਖਰੇ ਵੱਖਰੇ ਢੰਗ ਨਾਲ ਜ਼ੋਰ ਅਜਮਾਇਸ਼ ਕਰਕੇ ਬਣਾਈ ਸੀ ਜਿਸ ਚਾਵਾਂ ਦੇ ਨਾਲ। ਪ੍ਰਭ ਸੰਧੂ ਜੀ, ਇਹ ਸੱਚ ਤੇ ਮੈਨੂੰ ਲੱਗਦਾ ਕਿ ਹੁਣ ਠੀਕ ਹੈ, ਭੁਰਾ ਕੁ ਕੜਵਾ ਆ, ਪਰੰਤੂ ਇਹ ਸੱਚ ਜਗ ਜਾ ਰਿਹਾ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਨਹੀਂ ਰਹੀ ਜਿਹੜੀ 2022 ਤੱਕ ਹੁੰਦੀ ਸੀ, ਜਾਂ 2022 ਚੋਣਾਂ ਜਿੱਤਣ ਤੋਂ ਪਹਿਲਾਂ ਹੁੰਦੀ ਸੀ। ਉਦੋਂ ਲੱਗਦਾ ਸੀ ਕਿ ਵਾਕਈ ਗਰੰਟੀ ਹੈ ਜੀ, ਜੋ ਇਹਨਾਂ ਨੇ ਕਹਿ ਦਿੱਤਾ, ਜਿਹੜਾ ਨੀਂਹ ਪੱਥਰ ਰੱਖ ਦਿੱਤਾ ਉਹ ਨੀਂਹ ਪੱਥਰ ਹੀ ਹੈ, ਜਿਹੜਾ ਐਲਾਨ ਕਰਤਾ ਉਹ ਐਲਾਨ ਹੀ ਹੈ। ਇੱਥੇ ਹੌਲੀ ਹੌਲੀ ਪਤਾ ਲੱਗਾ ਨਾ, ਜਦੋਂ ਹੁਣ ਪਰਤਾਂ ਖੁੱਲ ਰਹੀਆਂ। ਜਿਸ ਮਾਲਵਾ ਨਹਿਰ ਦਾ ਤੁਸੀਂ ਜ਼ਿਕਰ ਕੀਤਾ, ਜਿਸ ਸੋਕੇ ਦਾ, ਭਗਵੰਤ ਮਾਨ ਜੀ ਨੇ ਜਿੱਡੇ ਵੱਡੇ ਪੱਧਰ 'ਤੇ ਈਵੈਂਟ ਰਚਿਆ ਸੀ ਕਿ ਮੈਂ ਪੰਜਾਬ ਨੂੰ ਪਤਾ ਨਹੀਂ ਕਿੱਡਾ ਵੱਡਾ ਤੋਹਫਾ ਦੇ ਦਿੱਤਾ, ਕਿੰਨੇ ਪੈਸੇ ਖਰਚ ਕੇ

0: ਕੁਛ ਜਿਹਨੂੰ ਆਪਾਂ ਵਾਤਾਵਰਨ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਕੁਛ ਦਲੀਲਾਂ ਦਿੱਤੀਆਂ ਗਈਆਂ ਸੀ ਤੇ ਪੰਜਾਬ ਦੀ ਸਰਕਾਰ ਨੇ ਉਹ ਦਲੀਲਾਂ ਤਾਂ ਨਾ ਕੱਟ ਸਕੀ ਕਿ ਪਾਣੀ ਪ੍ਰਦੂਸ਼ਿਤ ਨਹੀਂ ਜਾਂ ਅਸੀਂ ਸਾਫ਼ ਕਰਾਂਗੇ ਜਾਂ ਚਿੰਤਾ ਨਾ ਕਰੋ, ਉਲਟਾ ਇਹ ਕਹਿਤਾ ਜੀ ਐਵੇਂ ਨਾ ਰੌਲਾ ਪਾਓ, ਅਸੀਂ ਜ਼ਮੀਨ ਹੀ ਨਹੀਂ ਅਕੁਆਇਰ ਕਰ ਰਹੇ, ਭਾਵੇਂ ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸਰੀ, ਜਦੋਂ ਜ਼ਮੀਨ ਹੀ ਨਹੀਂ ਅਕੁਆਇਰ ਕਰਨੀ ਤੇ ਫਿਰ ਨਹਿਰ ਕਿੱਥੋਂ ਬਣ ਗਈ ਹੈ? ਸੋ ਮਾਲਵਾ ਨਹਿਰ ਬਣਨੇ ਤੋਂ ਪਹਿਲਾਂ ਪ੍ਰਭ ਸੰਧੂ ਜੀ ਸੋਕਾ ਇਹਨਾਂ ਨੇ ਪਾ ਦਿੱਤਾ ਹੈ, ਤੇ ਇਹੋ ਜਿਹੇ ਸੋਕੇ ਕਈ ਪੰਜਾਬ ਦੇ ਵਿੱਚ ਪਏ ਆ। ਅਸੀਂ ਇੱਦਾਂ ਦੇ ਨੀਂਹ ਪੱਥਰ ਵੀ ਰੱਖੇ ਆ ਜਿੱਥੇ ਲੋਕਾਂ ਨੇ ਆਲੇ ਦੁਆਲੇ ਝੋਨਾ ਬੀਜ ਲਿਆ, ਉਹ ਨੀਂਹ ਪੱਥਰ ਗੱਭਿਓ ਦੂਰੋਂ ਦੇਖਣੇ ਪੈਂਦੇ। ਅਸੀਂ ਇੱਦਾਂ ਦੇ ਨੀਂਹ ਪੱਥਰ ਵੇਖੇ ਆ ਜਿਹੜੇ ਨੀਂਹ ਪੱਥਰ ਉਦਘਾਟਨ ਸਮੇਂ ਤੇ ਉੱਥੇ ਨਜ਼ਰ ਆਏ, ਬਾਅਦ ਵਿੱਚ ਨਾਲ ਹੀ ਟਰਾਲੀ ਤੇ ਰੱਖ ਕੇ ਲੈ ਗਏ। ਅਸੀਂ ਇੱਦਾਂ ਦੇ ਨੀਂਹ ਪੱਥਰ ਵੀ ਇਸ ਵੇਲੇ ਵੇਖੇ ਆ। ਸੋ ਭਾਵਾਂ ਨਾਮ ਜ਼ਰੂਰ ਇਸ ਪੋਲੀਟੀਕਲ ਪਾਰਟੀ ਦਾ ਨਾਮ ਆਮ ਆਦਮੀ ਹੈ, ਪਰੰਤੂ ਆਮ ਆਦਮੀ ਵਾਲੀ ਗੱਲ ਤੇ ਪ੍ਰਭ ਸੰਤੂ ਜੀ ਸਾਨੂੰ ਹੁਣ ਕਿਤੇ ਨਜ਼ਰ ਨਹੀਂ ਆ ਰਹੀ।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਡ ਟੈਂਬਰ ਲੋਇਰਸ 647-890-1437-647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water Taxi 647-370-8368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water Taxi ਦੀ ਐਪ ਵੀ ਡਾਊਨਲੋਡ ਕਰੋ। T.Water Taxi ਦਾ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।

0: ਕਿ ਆਪਾਂ ਹੁਣ ਇਸ ਤੋਂ ਤੁਰੰਤ ਬਾਅਦ ਜੇ ਸਰੋਤਿਆਂ ਨਾਲ ਕੁਛ ਸਾਂਝ ਪਾ ਲਈਏ, ਮੈਂ ਵੀ ਇੱਕ ਵਿਸ਼ੇਸ਼ ਸੁਨੇਹਾ ਸਰੋਤਿਆਂ ਨੂੰ ਦੇਣਾ ਚਾਹੁੰਦਾ, ਕਿਉਂਕਿ ਤੁਸੀਂ ਜਾਣਦੇ ਹੋ ਅਤੇ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਤੋਂ ਬਾਅਦ ਉਹ ਸਾਂਝਾਂ ਵੀ ਸਰੋਤਿਆਂ ਨਾਲ ਪਾਲਣੀਆਂ ਚਾਹੀਦੀਆਂ, ਤਾਂ ਜੋ ਕਿ ਫਿਰ ਸਰੋਤਿਆਂ ਦੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਵੇ, ਕਿਉਂਕਿ ਤੁਸੀਂ ਇਸ ਗੱਲ ਤੋਂ ਜਾਣੂ ਕਿ ਅੱਜ ਬੜੀ ਵਿਸ਼ੇਸ਼ ਸਾਂਝ ਜਿਹੜੀ ਮੈਂ ਸਰੋਤਿਆਂ ਨਾਲ ਪਾਉਣੀ ਹੈ। ਪਰੰਤੂ ਉਹ ਤੋਂ ਪਹਿਲਾਂ ਜਿਹੜਾ ਤੁਸੀਂ ਗੱਲ ਆਖ ਦਿੱਤੀ ਹੈ, ਉਹ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਬੜੀ ਮਹੱਤਵਪੂਰਨ ਤਰੀਕ ਹੈ ਅੱਜ ਪੰਜਾਬ ਦੇ 31 ਅਗਸਤ। ਪ੍ਰਭ ਸੰਧੂ ਜੀ, ਸੰਨ 1980 ਤੋਂ ਲੈ ਕੇ 90 ਤੱਕ ਜਿਹੜਾ ਉਹ 10 ਸਾਲ ਦਾ ਪੀਰੀਅਡ ਸੀ ਪੰਜਾਬ ਦਾ, ਅਸੀਂ ਉਹਨੂੰ ਕਾਲਾ, ਵੈਸੇ ਹੋਰ ਅੱਗੇ ਪਿੱਛੇ 95 ਤੱਕ ਵੀ ਚਲੇ ਜਾਈਏ, ਉਹਨੂੰ ਪੰਜਾਬ ਦਾ ਕਾਲਾ ਦੌਰ ਆਖਿਆ ਜਾਂਦਾ। ਕਾਲਾ ਦੌਰ ਐਵੇਂ ਨਹੀਂ ਆਖਿਆ ਜਾਂਦਾ ਕਿ ਐਂ ਨਹੀਂ ਅਸੀਂ ਕਹਿ ਸਕਦੇ ਉਦੋਂ ਰਾਤਾਂ ਜ਼ਿਆਦਾ ਕਾਲੀਆਂ ਸੀ, ਸ਼ਾਇਦ ਸੂਰਜ ਫਿੱਕਾ ਹੁੰਦਾ ਸੀ, ਇਵੇਂ ਹੀ ਸੂਰਜ ਹੁੰਦਾ ਸੀ, ਇਵੇਂ ਹੀ ਰਾਤਾਂ ਹੁੰਦੀਆਂ ਸੀ, ਪਰੰਤੂ ਉਸ ਵੇਲੇ ਇੱਦਾਂ ਦੇ ਹਾਲਾਤ ਇੱਥੇ ਉਸਰ ਗਏ ਕਿ ਪਤਾ ਨਹੀਂ ਸੀ ਘਰੋਂ ਗਿਆ ਬੰਦਾ ਕਿਹੜਾ ਵਾਪਸ ਆਵੇਗਾ, ਕਿਹੜਾ ਨਹੀਂ ਆਵੇਗਾ, ਪਤਾ ਨਹੀਂ ਕਦੋਂ ਕਿਹਦੇ ਕਿਸਨੇ ਗੋਲੀ ਮਾਰ ਦੇਣੀ, ਕਿਸੇ ਨੇ ਧਰਮ ਦੇ ਨਾਂ 'ਤੇ ਮਾਰ ਦੇਣੀ, ਕਿਸੇ ਨੇ ਮਜ਼ਹਬ ਦੇ ਨਾਂ 'ਤੇ ਮਾਰ ਦੇਣੀ, ਕਿਸੇ ਨੇ ਕਿਵੇਂ ਮਾਰ ਦੇਣੀ। ਬੜਾ ਹੀ ਪੰਜਾਬ ਦੇ ਵਿੱਚ ਉਸ ਵੇਲੇ ਬੜਾ ਕੁਛ ਇੱਦਾਂ ਦਾ ਵਾਪਰਿਆ ਜਿਹਦੇ ਕਰਕੇ ਉਸ ਦੌਰ ਨੂੰ ਕਾਲਾ ਦੌਰ ਆਖਿਆ ਜਾਂਦਾ ਹੈ। ਉਸ ਦੌਰ ਤੋਂ ਐਂਡ ਜਿਹੇ ਦੇ ਪੁਆਇੰਟ 'ਤੇ ਜਦੋਂ ਥੋੜ੍ਹਾ ਬਹੁਤਾ ਅਸੀਂ ਕਹੀਏ ਕਿ ਮੋੜਾ ਪੈਣ ਦਾ ਦਾਅਵਾ ਸਰਕਾਰਾਂ ਨੇ ਕੀਤਾ ਜਾਂ ਥੋੜ੍ਹੀ ਜਿਹੀ ਸ਼ਾਂਤੀ ਪਸਰੀ, ਅਤੇ ਇੱਕ ਘਟਨਾਕ੍ਰਮ ਵਾਪਰਦਾ ਹੈ ਚੰਡੀਗੜ੍ਹ ਸੈਕਟਰੀਏਟ 'ਚ ਅੱਜ ਦੀ ਤਰੀਕ, ਸ਼ਾਇਦ ਸਮਾਂ ਵੀ ਮੈਨੂੰ ਲੱਗਦਾ ਪ੍ਰਭ ਸੰਧੂ ਜੀ ਬਿਲਕੁਲ ਆਹ ਹੀ ਹੋਵੇਗਾ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ। ਇਹੀ ਸਮਾਂ ਸੰਨ 1997 ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰ ਦਿੱਤਾ ਜਾਂਦਾ ਹੈ, ਇੱਕ ਮਨੁੱਖੀ ਬੰਬ ਜਿਹੜਾ ਬੇਅੰਤ ਸਿੰਘ ਨੂੰ ਅਤੇ ਬੇਅੰਤ ਸਿੰਘ ਦੇ ਨਾਲ ਕਈਆਂ ਦੀ ਜਾਨ ਲੈ ਲੈਂਦਾ ਹੈ। ਉਹ ਮਨੁੱਖੀ ਬੰਬ ਦਿਲਾਵਰ ਸਿੰਘ ਸੀ, ਉਹਨਾਂ ਦੇ ਮਨ ਵਿੱਚ ਗੁੱਸਾ ਗਿਲਾ ਇਹ ਸੀ, ਦਿਲਾਵਰ ਸਿੰਘ ਜਾਂ ਭਾਈ ਰਾਜੋਵਾਣਾ ਜਾਂ ਭਾਈ ਸ਼ਮਸ਼ੇਰ ਸਿੰਘ ਦੀ ਗੱਲ ਕਰੀਏ, ਜਗਤਾਰ ਸਿੰਘ ਤਾਰਾ ਦੀ ਗੱਲ ਕਰੀਏ, ਜਗਤਾਰ ਸਿੰਘ ਹਵਾਰਾ ਦੀ ਗੱਲ ਕਰੀਏ, ਕਿ ਇਸ ਵਿਅਕਤੀ ਨੇ ਪੰਜਾਬ ਦੇ ਵਿੱਚ ਬਹੁਤ ਨੌਜਵਾਨੀ ਦਾ ਘਾਣ ਕਰਾਇਆ। ਉਸ ਗੁੱਸੇ ਗਿਲੇ 'ਚ ਉਹਨਾਂ ਨੇ ਉਸਦਾ ਕਤਲ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਦਾ, ਅਤੇ ਉਹ ਤੋਂ ਬਾਅਦ ਅੱਜ ਤੱਕ ਬਹੁਤ ਕੁਛ ਜਿਹੜਾ ਉਸ ਮੁੱਦੇ ਨੂੰ ਲੈ ਕੇ ਵੀ ਸ਼ਬਦੀ ਜੰਗ ਰਹੀ ਹੈ। ਹੁਣ ਤਾਜ਼ਾ ਤਰੀਨ ਜਿੱਥੇ ਇੱਕ ਪਾਸੇ ਬਹੁਤ ਸਾਰੇ ਚਿਹਰੇ ਦਿਲਾਵਰ ਸਿੰਘ ਨੂੰ ਅਜੇ ਯਾਦ ਕਰ ਰਹੇ ਹੈ, ਦਿਲਾਵਰ ਸਿੰਘ ਨੂੰ ਕੌਮ ਦਾ ਸ਼ਹੀਦ ਆਖ ਰਹੇ ਹੈ, ਉਹਦਾ ਪਿੰਡ ਹੈ ਜੈਲ ਸਿੰਘ ਵਾਲਾ, ਉੱਥੇ ਸਮਾਗਮ ਹੋਏ, ਜਾਂ ਹੋਰ ਆਪਣੇ ਆਪਣੇ ਅੰਦਾਜ਼ ਵਿੱਚ ਦਿਲਾਵਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ, ਦੂਜੇ ਪਾਸੇ ਬੇਅੰਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ। ਹੁਣ ਤੁਸੀਂ ਰਵਨੀਤ ਬਿੱਟੂ ਦਾ ਜ਼ਿਕਰ ਕੀਤਾ, ਰਵਨੀਤ ਬਿੱਟੂ ਬੇਅੰਤ ਸਿੰਘ ਦਾ ਪੁੱਤਰ ਹੈ। ਹੁਣ ਪ੍ਰਭ ਸੰਧੂ ਜੀ, ਰਵਨੀਤ ਬਿੱਟੂ ਦੀ ਇਹ ਆਦਤ ਜਿਹੜੀ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਮਾੜੀ ਸੀਗੀ, ਹੁਣ ਭਾਜਪਾ ਦੀ ਵਫਾਦਾਰੀ 'ਚ ਹੋਰ ਮਾੜੀ ਹੋ ਚੁੱਕੀ ਹੈ। ਰਵਨੀਤ ਬਿੱਟੂ ਨੇ ਜਿਹੜੇ ਅੱਜ ਸ਼ਬਦਾਂ ਦਾ ਪ੍ਰਯੋਗ ਕੀਤਾ, ਉਹ ਕਹਿ ਸਕਦੇ ਕਿ ਬੜੇ ਤੱਤੇ ਸ਼ਬਦ ਹੈ। ਰਵਨੀਤ ਬਿੱਟੂ ਨੇ ਬੜਾ ਸਿੱਧਾ ਪੱਧਰਾ ਜਿਹੜੀਆਂ ਕੁਛ ਗੱਲਾਂ ਆਖੀਆਂ ਕਿ ਭਾਈ ਕੁਝ ਪਾਰਟੀਆਂ ਇੱਥੇ ਕਹਿੰਦੇ ਜਗਤਾਰ ਸਿੰਘ ਹਵਾਰਾ ਦਾ ਸਹਾਰਾ ਲੈਣ ਨੂੰ ਫਿਰਦੀਆਂ, ਉਹਨਾਂ ਨੇ ਸਿੱਧਾ ਆਮ ਆਦਮੀ ਪਾਰਟੀ ਦਾ ਨਾਂ ਲਿਆ ਕਿ ਉਹ ਜਗਤਾਰ ਸਿੰਘ ਹਵਾਰਾ ਦਾ ਸਹਾਰਾ ਲੈਣ ਨੂੰ ਫਿਰਦੀ, ਕੁਝ ਅੰਮ੍ਰਿਤਪਾਲ ਦਾ ਲੈ ਰਹੀਆਂ ਤੇ ਅਕਾਲੀ ਦਲ ਦਾ ਕਹਿੰਦੇ ਰਾਜੋਆਣੇ ਦਾ ਸਾਥ ਲੈ ਰਹੇ ਹੈ। ਜਿਹੜੀ ਸਭ ਤੋਂ ਕੜਵੀ ਗੱਲ ਕਹੀ, ਕਹਿੰਦੇ ਕਿ ਹੁਣ ਕਹਿੰਦੇ ਕਿ ਮਾਮਾ ਤੜਫਦੀਆਂ ਨੇ, ਕਿਉਂਕਿ ਗੱਲ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਦੀ ਚੱਲ ਪੈਰੋਲ ਦੀ ਚੱਲ ਰਹੀ ਹੈ, ਤੇ ਕਹਿੰਦਾ ਜੇ ਚੰਗੇ ਕੰਮ ਕੀਤੇ ਹੁੰਦੇ ਇਹਨਾਂ ਲੋਕਾਂ ਨੇ ਤੇ ਅੱਜ ਮਾਮਾ ਨੂੰ ਤੜਫਣਾ ਨਾ ਪੈਂਦਾ। ਰਵਨੀਤ ਬਿੱਟੂ ਨੇ ਇਹ ਗੱਲ ਕਹੀ ਕਿ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ, ਬੇਅੰਤ ਸਿੰਘ ਦੀ ਬਰਸੀ ਮਨਾਉਣ ਗਿਆ, ਮਨਾਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਬਹੁਤ ਸਾਰੇ ਬੇਅੰਤ ਸਿੰਘ ਦੀ ਬਰਸੀ ਮਨਾ ਰਹੇ ਹੈ। ਰਵਨੀਤ ਬਿੱਟੂ ਉੱਥੇ ਕਹਿੰਦਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਇਹਨਾਂ ਲੋਕਾਂ ਨੇ ਤੇ ਇਹਨਾਂ ਦੀਆਂ ਮਾਮਾ ਤੜਫਦੀਆਂ ਨਾ, ਇਹਨਾਂ ਨੇ ਤੇ ਪੰਜਾਬ ਨੂੰ ਅੱਗ ਲਾਈ, ਇਹਨਾਂ ਨੇ ਤਾਂ ਪੰਜਾਬ ਵਿੱਚ ਸ਼ਾਂਤੀ ਨਹੀਂ ਆਉਣ ਦਿੱਤੀ, ਚੰਗੇ ਕੰਮ ਕਹਿੰਦੇ ਨਾ ਕੀਤਾ ਕੋਈ ਨਹੀਂ। ਹੁਣ ਇੱਥੋਂ ਤੱਕ ਵੀ ਹੁਣ ਤਾਂ ਕਹਿਤਾ ਰਵਨੀਤ ਬਿੱਟੂ ਨਾ ਕਿ ਭਾਈ ਅੱਜ ਇਹਨਾਂ ਨੂੰ ਬੰਦੀ ਸਿੰਘ ਛੱਡਣ ਤੁਸੀਂ ਸੱਦਦੇ ਹੋ, ਜਿਹਨਾਂ ਨੇ ਪਤਾ ਨਹੀਂ ਕਿੰਨੇ ਕੁ ਨਿਰਦੋਸ਼ ਮਾਰੇ ਹੈ, ਕੱਲ੍ਹ ਨੂੰ ਕਹਿੰਦੇ ਫਿਰ ਤੁਸੀਂ ਨਰਾਇਣ ਸਿੰਘ ਚੌੜਾ ਨੂੰ ਵੀ ਬੰਦੀ ਸਿੰਘ ਜਨਮ ਸੁਖਬੀਰ ਬਾਦਲ 'ਤੇ ਗੋਲੀ ਚਲਾਈ ਸੀ। ਸੋ ਰਵਨੀਤ ਬਿੱਟੂ ਦੇ ਇਹਨਾਂ ਸ਼ਬਦਾਂ ਤੋਂ ਬਾਅਦ ਪੰਜਾਬ ਦਾ ਇਸ ਵੇਲੇ ਸਿਆਸੀ ਮਾਹੌਲ ਕਾਫੀ ਤੱਤਾ ਹੋਇਆ ਹੈਗਾ, ਤੇ ਤੱਤਾ ਹੋਣਾ ਸੁਭਾਵਿਕ ਵੀ।
1: ਸੋ ਬਿਲਕੁਲ ਜੀ, 905-673-3337 9053337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੀਆਂ ਖਬਰਾਂ ਨੇ, ਬਹੁਤ ਸਾਰੇ ਸੁਨੇਹੇ ਨੇ, ਨਾਲ ਦੀ ਨਾਲ ਦੱਸੀ ਕਿ ਤੁਹਾਨੂੰ ਜੇ ਤੁਸੀਂ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਦੇ ਵਿੱਚ ਇੱਕ ਵਧੀਆ ਕੋਟੇਸ਼ਨ ਲੱਭ ਰਹੇ ਸੀਗੇ, ਬਹੁਤ ਸਾਰੇ ਡਾਲਰ ਤੁਸੀਂ ਆਟੋ ਇੰਸ਼ੋਰੈਂਸ ਦੇ ਵਿੱਚ ਪੇ ਕਰ ਰਹੇ ਹੋ, 12 ਸਾਲਾਂ ਦੇ ਤਜਰਬੇ ਵਾਲੇ ਹਰਵੀਨ ਮਾਵੀ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਆ। ਹਿੰਦੀ, ਪੰਜਾਬੀ ਅਤੇ ਇੰਗਲਿਸ਼ ਅਤੇ ਉਰਦੂ ਦੇ ਵਿੱਚ ਸਰਵ ਕਰਦੇ ਨੇ, ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ $1,000 ਤੁਹਾਡੇ ਬਚਾ ਦੇਣਗੇ। 647-287-0976, ਕਿਉਂਕਿ ਇਹਦੇ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਜੇ ਤੁਹਾਡੀ ਰੀਨਿਊਲ ਆ ਰਹੀ ਆ ਜਾਂ ਆ ਗਈ ਆ ਜਾਂ ਨਵੀਂ ਗੱਡੀ ਤੁਹਾਡੇ ਡਰਾਈਵ ਵਿੱਚ ਖੜ੍ਹੀ ਹੋ ਗਈ ਆ ਜਾਂ ਇੱਕ ਗੱਡੀ ਹੋਰ ਦਾ ਵਾਧਾ ਕਰਨ ਜਾ ਰਹੇ ਹੋ ਮਲਟੀਪਲ ਕਾਰਸ ਅਤੇ ਮਲਟੀਪਲ ਮਾਫ ਕਰਨਾ ਵਹੀਕਲਸ ਦੇ ਉੱਪਰ ਵੀ ਡਿਸਕਾਊਂਟ ਤੁਸੀਂ ਲੈ ਸਕਦੇ ਹੋ ਹਰਵੀਨ ਮਾਵੀ ਜੀ ਉਹਨਾਂ ਨੂੰ ਤੁਸੀਂ ਸੰਪਰਕ ਕਰ ਲਿਓ ਬਹੁਤ ਸਾਰੇ ਡਾਲਰ ਸੇਵ ਕਰਨ ਦੇ ਲਈ 647-287-0976 6472870976 ਤੇ ਗੱਲਬਾਤ ਹੋ ਸਕਦੀ ਹੈ
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ, ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਡ ਟੈਂਬਰ ਲੋਇਰਸ 6478901437 647-890-1437 GTA the number one personal injury lawyers the team। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 647-370-8368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
1: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੇ ਨੇ। ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਤੁਹਾਨੂੰ ਨੰਬਰ ਦਈਏ, ਬੈਸਟ ਵੈਲਿਊ ਬਿਲਡਿੰਗ ਸਪਲਾਈ 647-961-0585 ਡਿਕਸੀ ਰੋਡ ਤੇ ਸਟੀਲ ਵਾਲੇ ਇੰਟਰਸੈਕਸ਼ਨ ਤੇ ਲੋਕੇਟਡ ਨੇ। 6479-610-585 ਤੇ ਗੱਲਬਾਤ ਹੋ ਸਕਦੀ ਹੈ। ਨਾਲ ਦੀ ਨਾਲ ਤੁਹਾਨੂੰ ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਘਰ ਦੇ ਵਿੱਚ ਅਪਲਾਈਂਸਿਸ ਚਾਹੀਦੇ ਨੇ ਤਾਂ ਅਪਲਾਈਂਸਿਸ ਤੁਸੀਂ ਇੱਕ ਵਾਰ ਅਪਲਾਈਂਸ ਜੰਕਸ਼ਨ ਦੇ ਗੇੜਾ ਜ਼ਰੂਰ ਮਾਰ ਕੇ ਆਉਣਾ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। ਨਾਲ ਦੀ ਨਾਲ ਪੰਜਾਬੀ ਲੈਣ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਅਪਲਾਈਂਸ ਜੰਕਸ਼ਨ 905-450-0054 ਸਾਰੀਆਂ ਲਾਈਨ ਵਿਅਸਤ ਨੇ, ਕਰਾਂਗੇ ਗੱਲਬਾਤ ਜ਼ਰੂਰ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਾਡੇ ਸਤਿੰਦਰਪਾਲ ਸਿੰਘ ਸਿੱਧਵਾਂ ਜੀ AM530 ਦੇ ਸਾਡੇ ਕਰਤਾ ਤਰਤਾ, ਉਹ ਸਾਡੇ ਰੁੱਖ ਜਿਨ੍ਹਾਂ ਦੀ ਛਾਵੇਂ ਅਸੀਂ ਬੈਠਦੇ ਹਾਂ। ਸੋ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਬੜੇ ਲੰਬੇ ਅਰਸੇ ਤੋਂ ਲੈ ਕੇ ਆਏ ਔਰ ਉਹ ਸਾਡੇ ਤੱਕ ਪਹੁੰਚ ਰਹੇ ਨੇ। ਬਸ ਕੁਛ ਹੀ ਸੈਕਿੰਡ ਦੇ ਵਿੱਚ ਇੱਕ ਵਿਸ਼ੇਸ਼ ਸੂਚਨਾ ਤੁਹਾਡੇ ਤੱਕ ਅੱਜ ਦੇਣੀ ਆ। ਸੋ ਬਹੁਤ ਇੰਪੋਰਟੈਂਟ ਸੂਚਨਾ ਆ। ਸੋ ਉਸ ਤੋਂ ਬਾਅਦ ਫਿਰ ਸਾਰੇ ਸਰੋਤਿਆਂ ਦੇ ਨਾਲ ਜੁੜਾਂਗੇ। ਬਹੁਤ ਜਲਦੀ ਸਤਿੰਦਰਪਾਲ ਸਿੱਧਵਾਂ ਹੋਣੀ ਸਾਡੇ ਨਾਲ ਜੁੜਨਗੇ। ਸੋ ਇੱਕ ਅਨਾਊਂਸਮੈਂਟ ਕਰਨੀ ਆ ਜੀ। ਸੋ ਬਹੁਤ ਸ਼ੁਕਰੀਆ। 905-673-3337 ਜਦ ਤੱਕ ਸਿੱਧਾ ਸਾਹਿਬ ਆ ਜਾਂਦੇ ਤਦ ਤੱਕ ਆਪਾਂ ਇੱਕ ਖਬਰ ਨਾਲ ਸਾਂਝ ਪਾ ਲੈਂਦੇ ਹਾਂ। 905-673-3337 ਰਮੇਸ਼ ਜੀ, ਜਦ ਤੱਕ ਸਤਿੰਦਰਪਾਲ ਸਿੰਘ ਸਿੱਧਵਾਂ ਹੋਣੀ ਆਉਂਦੇ ਆ ਤਦ ਤੱਕ ਆਪਾਂ ਇੱਕ ਹਲਕੀ ਜਿਹੀ ਖਬਰ 'ਤੇ ਅਸਰ ਆਪਾਂ ਵੇਖ ਲਈਏ ਕਿੰਨਾ ਕੁ ਹੋਇਆ ਪੰਜਾਬ ਦੀ ਰਾਜਨੀਤੀ 'ਤੇ ਉਸ ਖਬਰ ਦਾ। ਸੋ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਹੁਣ ਕਿਰਗਿਸਤਾਨ ਪਹੁੰਚ ਗਏ ਆ। ਮਾਫ ਕਰਨਾ, ਮੈਂ ਪੰਜਾਬ ਦੀ ਖਬਰ ਦੀ ਗੱਲਬਾਤ ਕਰਨੀ ਸੀ, ਜੋ ਉਸ ਤੋਂ ਬਾਅਦ ਕਰਦੇ ਹਾਂ ਜ਼ਰੂਰ। ਸੋ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦੀ ਖਬਰ 'ਤੇ ਗੱਲਬਾਤ ਕਰ ਲਈਏ ਕਿ ਕਿਰਗਿਸਤਾਨ ਪਹੁੰਚ ਗਿਆ। ਸੋ ਇਹ ਕਿਰਗਿਸਤਾਨ ਹੈ ਕਿੱਥੇ ਜੀ?
2: ਪ੍ਰਭ ਸੰਤ ਜੀ ਬਾਂਹ ਕਰਕੇ ਮੈਂ ਇੱਧਰ ਨੂੰ ਕਹਿਦਾ, ਆਹ ਪਾਕਿਸਤਾਨ ਵਿੱਚੋਂ ਦੀ ਹੋ ਕੇ ਕਮਾ ਅਫਗਾਨਿਸਤਾਨ ਵਿੱਚੋਂ ਦੀ ਹੋ ਕੇ ਇੱਧਰ ਨੂੰ ਚਲੇ ਜਾਓ ਤੇ ਮੈਨੂੰ ਲੱਗਦਾ ਠੀਕ ਹੋਵੇਗਾ। ਬਹੁਤ ਦੂਰ ਨਹੀਂ ਕਹਿ ਸਕਦੇ, ਤੁਹਾਡੇ ਤੋਂ ਦੂਰ ਹੈ, ਸਾਡੇ ਤੋਂ ਬਹੁਤਾ ਦੂਰ ਨਹੀਂ। ਅਸਲ ਵਿੱਚ ਪ੍ਰਭ ਸੰਤ ਜੀ ਜਿਸ ਮੁਲਕ ਦਾ ਜ਼ਿਕਰ ਕੀਤਾ, ਇਸ ਧਰਤੀ ਤੇ ਬੜੇ ਸਾਰੇ ਇੱਦਾਂ ਦੇ ਮੁਲਕ ਹੈ ਜਿਹੜੇ ਨਾਮ ਸਾਨੂੰ ਕਈ ਵਾਰ ਅਜੀਬੋ ਗਰੀਬ ਲੱਗਦੇ, ਪਰੰਤੂ ਮੁਲਕ ਹੈ ਭਾਈ, ਆਜ਼ਾਦ ਮੁਲਕ ਹੈ ਜਿੱਦਾਂ ਦੇ ਅਸੀਂ ਤੁਸੀਂ ਆ ਉਦਾਂ ਦੇ ਉਹ ਹੈ। ਇਹ ਕਿਰਗਿਸਤਾਨ ਦੇ ਵਿੱਚ ਸੰਧੂ ਸਾਹਿਬ ਅੱਜ ਇੱਕ ਵਿਸ਼ੇਸ਼ ਸੰਮੇਲਨ ਸ਼ੁਰੂ ਹੋਇਆ ਜਿਹਨੂੰ SCO ਸੰਮੇਲਨ ਆਖਦੇ ਹੈ
1: ਜੀ,
2: ਸ਼ੰਘਾਈ ਸਹਿਯੋਗ ਸੰਗਠਨ। ਬੜਾ ਪੁਰਾਣਾ, ਕੋਈ ਅੱਜ ਦਾ ਨਹੀਂ ਹੈ। ਭਾਰਤ ਵੀ ਇਹਦਾ ਮੈਂਬਰ ਹੈ, ਚੀਨ ਵੀ ਇਹਦਾ ਮੈਂਬਰ ਹੈ, ਰੂਸ ਵੀ ਇਹਦਾ ਮੈਂਬਰ ਹੈ, ਪਾਕਿਸਤਾਨ ਵੀ ਇਹਦਾ ਮੈਂਬਰ ਹੈ, ਇਰਾਨ ਵੀ ਬਣ ਗਿਆ ਹੋਇਆ ਹੈ। ਅੱਜ ਉਹ ਦੇਸ਼ ਅੱਜ ਇਕੱਠੇ ਹੋ ਕੇ ਕੁਛ ਵਿਚਾਰਾਂ ਕਰ ਰਹੇ ਹੈ। ਮੈਂ ਬਹੁਤ ਵਾਰ ਜ਼ਿਕਰ ਕਰਦਾ ਨਾ ਕਿ ਸੰਸਾਰ ਦੇ ਵਿੱਚ ਬੜੇ ਸਾਰੇ ਇਹੋ ਜਿਹੇ ਸੰਗਠਨ ਬਣੇ ਹੋਏ ਹੈ, ਉਹ ਸੰਗਠਨ ਫਿਰ ਕਈ ਵਾਰ ਆਪਣੇ ਖਿੱਤੇ ਲਈ ਆਪਣੇ ਦੇਸ਼ ਲਈ ਜਿਹੜੇ ਗੁਆਂਢੀ ਮੁਲਕ ਹੁੰਦੇ ਹੈ ਉਹਦੇ ਲਾਭ ਲਈ ਮਿਲ ਕੇ ਵਿਚਾਰਾਂ ਕਰਦੇ, ਉਹਦੀ ਸੁਰੱਖਿਆ ਦੇ ਲਈ ਜਾਂ ਹੋਰ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਲਈ ਸਾਰਾ ਕੁਛ ਕਰਦੇ। ਅੱਜ ਉਹ ਜਿਹੜਾ ਐਸ ਸੀ ਓ ਸੰਮੇਲਨ ਉਹਦੇ ਵਿੱਚ ਪ੍ਰਧਾਨ ਮੰਤਰੀ ਪਹੁੰਚੇ ਹੋਏ ਆ ਨਰਿੰਦਰ ਮੋਦੀ। ਵੈਸੇ ਸਾਡੇ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਦੇ ਬੜੇ ਸ਼ੌਕੀਨ ਹੈ ਤੇ ਹੁਣ ਤੇ ਸੁੱਖ ਦੇ ਨਾਲ ਚਲੋ ਸੰਮੇਲਨ ਵੀ ਐਸ ਸੀ ਓ ਦਾ ਹੈ ਤੇ ਜਿਹਦਾ ਭਾਰਤ ਬੜਾ ਅਟੁੱਟ ਬੜਾ ਅਹਿਮ ਅੰਗ ਹੈਗਾ। ਪ੍ਰਭ ਸੰਧੂ ਜੀ ਖੈਰ ਉਸ ਸੰਮੇਲਨ ਚੋਂ ਨਿਕਲਣਾ ਪੈਣਾ ਕੁਛ ਨਹੀਂ ਹੈ, ਇਹ ਗੱਲ ਬੜੀ ਸਾਫ਼। ਪਰੰਤੂ ਇਸ ਕਰਕੇ ਥੋੜਾ ਜਿਹਾ ਵਿਸ਼ੇਸ਼ ਜ਼ਰੂਰ ਹੈ ਕਿ ਉੱਥੇ ਇਰਾਨ ਮੁਲਕ ਨੇ ਆਉਣਾ ਹੈ, ਇਰਾਨ ਦੇਸ਼ ਦੇ ਰਾਸ਼ਟਰਪਤੀ ਨੇ ਆਉਣਾ, ਭਾਰਤ ਦੇ ਪ੍ਰਧਾਨ ਮੰਤਰੀ ਪਹੁੰਚੇ ਹੈ, ਉੱਥੇ ਵਲਾਦੀਮੀਰ ਪੁਤਿਨ ਹੁਣਾਂ ਨੇ ਆਉਣਾ, ਉੱਥੇ ਚੀਨ ਦੇ ਸ਼ੀ ਜਿਨਪਿੰਗ ਹੁਣਾਂ ਨੇ ਆਉਣਾ ਹੈ ਤੇ ਇਰਾਨ ਇਸ ਵੇਲੇ ਦੁਨੀਆ ਦੇ ਵਿੱਚ ਅਮਰੀਕਾ ਦੇ ਕੋਲੋਂ ਪਿੱਸ ਰਿਹਾ ਮੁਲਕ ਹੈ, ਜਿੱਥੇ ਅਮਰੀਕਾ ਨੇ ਧਾਵਾ ਬੋਲਿਆ ਹੋਇਆ ਜਿਹੜਾ ਇਰਾਨ ਨੂੰ ਸੌਣ ਨਹੀਂ ਦੇ ਰਿਹਾ। ਇਸ ਕਰਕੇ ਇਸ ਸੰਮੇਲਨ ਤੇ ਵੱਧ ਨਜ਼ਰਾਂ ਲੱਗੀਆਂ ਕਿ ਐਸ ਸੀ ਓ ਦਾ ਇਕੱਠ ਜਿਹੜਾ ਸੰਘਾਈ ਸਹਿਯੋਗ ਸੰਗਠਨ ਹੈ ਕਿ ਇਸ ਬਾਬਤ ਕੋਈ ਮਤਾ ਪਾਉਂਦਾ ਕਿ ਉਹ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਕੋਈ ਸ਼ਾਦੀ ਭਰਦੇ ਆ ਕਿ ਭਾਈ ਅਸੀਂ ਸ਼ਾਂਤੀ ਵਾਰਤਾ ਦੀ ਗੱਲ ਅੱਗੇ ਵਧਾਉਂਦੇ ਹਾਂ, ਕਿਉਂਕਿ ਫੜਾ ਮਾਰਨ ਨੂੰ ਤੇ ਸਾਰੇ ਹੀ ਆ ਜੀ, ਡੋਨਲਡ ਟਰੰਪ ਸਾਡੇ ਨੇੜੇ ਆ, ਕੋਈ ਕਹੀ ਕੁਛ ਕਹੀ ਜਾਂਦਾ ਕੁਛ ਹੈ। ਪਰੰਤੂ ਅੱਜ ਪਤਾ ਲੱਗੇਗਾ ਕੀ ਉੱਥੇ ਹੁੰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਕਹਿੰਦੇ ਦਵੱਲੀ ਵਾਰਤਾਲਾਪ ਜਿੱਥੇ ਵਲਾਦੀਮੀਰ ਪੁਤਿਨ ਦੇ ਨਾਲ ਤੈਅ ਆ, ਉੱਥੇ ਇਰਾਨ ਦੇ ਰਾਸ਼ਟਰਪਤੀ ਨਾਲ ਵੀ ਹੋਣੀ। ਸੋ ਇਸ ਕਰਕੇ ਉਸ ਵਿਸ਼ਵ ਵਿਆਪੀ ਤਾਂ ਨਹੀਂ ਕਹਿ ਸਕਦੇ, ਬਹੁਤ ਸਾਰੇ ਦੇਸ਼ਾਂ ਦਾ ਇੱਕ ਸੰਸਾਰ ਦੇ ਕੁਛ ਦੇਸ਼ਾਂ ਦਾ ਇੱਕ ਸਮੂਹ ਹੈ, ਉਹ ਬੈਠ ਕੇ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਉਹਦੇ ਵਿੱਚ ਇੱਕ ਪਾਸੇ ਇਰਾਨ ਆ ਰਿਹਾ, ਦੂਜੇ ਪਾਸੇ ਭਾਰਤ ਵਰਗੇ ਉਹ ਮੁਲਕ ਜਿਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਕਿ ਮੈਂ ਤੇ ਦੁਨੀਆ ਦਾ ਸਭ ਤੋਂ ਚਮਕਦਾ ਸਿਤਾਰਾ ਆ, ਉਹ ਵੀ ਉਹਦੇ ਵਿੱਚ ਹੈ, ਚੀਨ ਵਰਗਾ ਦੇਸ਼ ਹੈ, ਉੱਥੇ ਰੂਸ ਵਰਗਾ ਦੇਸ਼ ਹੈਗਾ। ਸੋ ਵੇਖਦੇ ਹਾਂ ਕੀ ਸੁਨੇਹਾ ਆਉਂਦਾ, ਸੰਮੇਲਨ ਉਹ ਸ਼ੁਰੂ ਹੋ ਚੁੱਕਾ।
1: ਸੋ ਬਿਲਕੁਲ ਜੀ, 905-673-3337 905-673-3337 ਨਾਲ ਦੇ ਨਾਲ ਕਾਂਗਰਸ ਜਨਤਾ ਪਾਰਟੀ ਵੱਲੋਂ ਹੁਣ ਦੁਬਾਰਾ ਮੁੜ ਸੰਘਰਸ਼ ਐਲਾਨ ਹੋ ਗਿਆ ਹੈ ਜੀ, ਸੰਘਰਸ਼ ਦਾ ਐਲਾਨ ਕਿੱਥੋਂ ਹੋਇਆ ਜੀ, ਕਿੱਥੇ ਹੋਏਗਾ, ਇਹ ਸਾਰੀ ਕੀ ਖਬਰ ਹੈ?
2: ਸੰਧੂ ਜੀ, ਕਾਂਗਰਸ ਜਨਤਾ ਪਾਰਟੀ ਨੇ 5 ਤਰੀਕ ਨੂੰ ਦਿੱਲੀ ਦੇ ਵਿੱਚ ਮੁੜ ਰੋਸ ਮਾਰਚ ਦਾ ਐਲਾਨ ਕਰ ਦਿੱਤਾ ਹੈ। ਅਸੀਂ ਉਹ 20 ਜੁਲਾਈ ਦਾ ਰੋਸ ਮਾਰਚ ਵੇਖਿਆ ਵੀ ਸੀ ਜੀ, ਇਸ ਪਲੇਟਫਾਰਮ ਤੇ ਅਸੀਂ ਸਾਂਝਾ ਵੀ ਕੀਤਾ ਸੀਗਾ। ਉਦਨ ਕਾਫੀ ਉੱਥੇ ਹੱਲਾ ਗੁੱਲਾ ਹੋਇਆ, ਵਿਦਿਆਰਥੀਆਂ ਦੇ ਬਹੁਤ ਸੱਟਾਂ ਚੋਟਾਂ ਲੱਗੀਆਂ, ਦਿੱਲੀ ਦੀ ਪੁਲਿਸ ਤੇ ਵਿਦਿਆਰਥੀ ਆਹਮੋ ਸਾਹਮਣੇ ਹੋ ਗਏ, ਬੜੀ ਸਥਿਤੀ ਚਿੰਤਾਜਨਕ ਬਣੀ ਸੀ। ਉਹ ਅੱਜ ਤੱਕ ਮਸਲਾ ਨਿਬੜਿਆ ਨਹੀਂ, ਸਿਆਸੀ ਤੌਰ ਤੇ ਵੀ ਮਸਲਾ ਕਾਫੀ ਵੱਡੇ ਪੱਧਰ ਤੇ ਵਿਰੋਧੀ ਪਾਰਟੀਆਂ ਨੇ ਚੁੱਕਿਆ। ਭਾਰਤ ਦੇ ਸੁਪਰੀਮ ਕੋਰਟ ਵਿੱਚ ਵਿਦਿਆਰਥੀਆਂ ਦੇ ਜੋ ਸੱਟਾਂ ਚੋਟਾਂ ਲੱਗੀਆਂ, ਜੋ ਦਿੱਲੀ ਪੁਲਿਸ ਕਰਕੇ ਲੱਗੀਆਂ, ਉਹ ਮਸਲਾ ਲਗਾਤਾਰ ਉੱਤੇ ਜਾਂਚ ਟੀਮਾਂ ਬਣੀਆਂ ਹੋਈਆਂ, ਮਸਲਾ ਸੁਪਰੀਮ ਕੋਰਟ ਵਿੱਚ ਹੈ, ਦਿੱਲੀ ਦੀ ਪੁਲਿਸ ਬੜੀ ਕਸੂਤੀ ਫਸੀ ਹੈ ਉਹਦੇ ਵਿੱਚ। ਪਰੰਤੂ ਦਿੱਲੀ ਦੀ ਪੁਲਿਸ ਠੋਕ ਵਜਾ ਕੇ ਕਹਿ ਚੁੱਕੀ ਹੈ ਕਿ ਪਰਚੇ ਅਸੀਂ ਰੱਦ ਨਹੀਂ ਉਹ ਕਰਨੇ। ਭਾਰਤ ਦੀ ਸਰਕਾਰ ਨੇ ਉਦੋਂ ਵਾਅਦਾ ਕੀਤਾ ਸੀ ਇਹ ਕਾਂਗਰਸਾਂ ਨਾਲ, ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਲੀਡਰ ਸੀ, ਕਿ ਠੀਕ ਹੈ ਭਾਈ ਅਸਤੀਫਾ ਵੀ ਦੇ ਦਿੱਤਾ ਕੇਂਦਰੀ ਮੰਤਰੀ ਨਾਲ, ਤੁਹਾਡੇ ਤੇ ਜਿਹੜੀ ਕੋਈ ਕਾਰਵਾਈਆਂ ਪਰਚੇ ਦਰਜ ਹੋਏ ਉਹ ਵੀ ਵਾਪਸ ਲਵਾਂਗੇ। ਜਿਹੜੇ ਮੁੱਖ ਕਾਰਨ ਸੀ ਉਸ ਸੰਘਰਸ਼ ਦਾ, ਉਹ ਸੀ ਨੀਟ ਦੀ ਪ੍ਰੀਖਿਆ, ਜਿਹੜੇ ਬੱਚਿਆਂ ਨੇ ਆਤਮ ਹੱਤਿਆ ਲਈ ਮਜਬੂਰ ਹੋਏ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਮੁਆਵਜ਼ੇ ਦੀ ਗੱਲ ਸੀ, ਉਹ ਵੀ ਸ਼ਾਦੀ ਭਰੀ ਸੀ, ਪਰੰਤੂ ਮੰਗ ਕੋਈ ਵੀ ਨਹੀਂ ਪੂਰੀ ਹੋਈ। ਉਹਨਾਂ 'ਚੋਂ ਸਾਰਾ ਕੁਛ ਠੰਡੇ ਬਾਸਤੇ 'ਚ ਪਾ ਦਿੱਤਾ ਕੇਂਦਰ ਦੀ ਸਰਕਾਰ ਨੇ। ਹੁਣ ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਐਲਾਨ ਕੀਤਾ ਕਿ ਅਸੀਂ ਭਾਈ ਇੰਡੀਆ ਗੇਟ ਤੋਂ ਦਿੱਲੀ ਦੀ ਜਿਹੜਾ ਪੁਲਿਸ ਦਾ ਹੈੱਡਕੁਆਰਟਰ ਹੈ ਉੱਥੇ ਤੱਕ ਰੋਸ ਮਾਰਚ ਕਰਨਾ। ਹੁਣ ਫਿਰ ਇੱਕ ਵਾਰ ਵਕਤ ਪੈ ਗਿਆ ਦਿੱਲੀ ਦੀ ਪੁਲਿਸ ਨੂੰ, ਅਜੇ ਪਹਿਲਾ ਮਸਲਾ 'ਤੇ ਨਿਬੜਿਆ ਨਹੀਂ। ਉੱਥੇ ਸੁਪਰੀਮ ਕੋਰਟ ਨੇ ਬੜੇ ਸਖ਼ਤ ਸ਼ਬਦਾਂ 'ਚ ਵੀ ਕਿਹਾ ਕਿ ਭਾਈ ਵਿਦਿਆਰਥੀ ਹੈ ਕੋਈ, ਉਹ ਕੋਈ ਦੇਸ਼ ਵਿਰੋਧੀ ਨਹੀਂ ਹੈ, ਤੁਸੀਂ ਕਿਉਂ ਉੱਤੇ ਵੱਡੇ ਪੱਧਰ 'ਤੇ ਬਲ ਦਾ ਪ੍ਰਯੋਗ ਕੀਤਾ, ਕਿਉਂ ਤਾਕਤ ਦੀ ਵਰਤੋਂ ਕੀਤੀ, ਕਿਉਂ ਸਮੇਂ ਸਿਰ ਗੱਲਬਾਤ ਨਹੀਂ ਕੀਤੀ, ਅਤੇ ਹੁਣ ਜੇ ਦੁਬਾਰਾ ਇੱਦਾਂ ਦੀ ਗੱਲ ਵਾਪਰਦੀ ਹੈ ਤਾਂ ਉਹ ਮਸਲਾ ਸਰਕਾਰ ਲਈ ਵੀ ਪੋਲੀਟੀਕਲ ਤੌਰ 'ਤੇ, ਕਿਉਂਕਿ ਵਿਰੋਧੀ ਪਾਰਟੀਆਂ 'ਤੇ ਅੱਗੇ ਹੀ ਆਪਣੇ ਉਸਤਰੇ ਤੇਜ਼ ਕਰਕੇ ਬੈਠੀਆਂ, ਉਹ ਤਾਂ ਮੁੱਦਾ ਭਾਲਦੀਆਂ ਕਿ ਅਸੀਂ ਕਦੋਂ ਮੁੱਦਾ ਚੁੱਕੀਏ। ਹੁਣ ਉਹਦੇ ਵਿੱਚ ਮਸਲਾ ਅੱਜ ਸੁਪਰੀਮ ਕੋਰਟ ਵੀ ਪਹੁੰਚਾ ਸੀ, ਕੁਝ ਲੋਕ ਸੁਪਰੀਮ ਕੋਰਟ ਪਹੁੰਚ ਗਏ ਕਿ ਨਹੀਂ ਜੀ ਕਾਂਗਰਸ ਜਨਤਾ ਪਾਰਟੀ 'ਤੇ ਮਾਰਚ ਦੇ ਉੱਪਰ ਰੋਕ ਲੱਗਣੀ ਚਾਹੀਦੀ ਹੈ। ਸੁਪਰੀਮ ਕੋਰਟ ਕਹਿੰਦਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, ਰੋਕ ਕਾਹਦੀ, ਇੱਥੇ ਭਾਰਤ ਦਾ ਲੋਕਤੰਤਰ ਹੈ, ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਕਿਸੇ ਨੂੰ ਆਪਣੀ ਗੱਲ ਰੱਖਣ ਦੀ। ਇਸ ਕਰਕੇ ਸੁਪਰੀਮ ਕੋਰਟ ਨੇ ਪ੍ਰਭ ਸੰਧੂ ਜੀ ਅੱਜ ਰੋਕ ਲਾਉਣ ਤੋਂ ਵੀ ਇਨਕਾਰ ਕਰਤਾ, ਅਤੇ ਕਾਂਗਰਸ ਜਨਤਾ ਪਾਰਟੀ ਨੇ ਤਿਆਰੀ ਕੀਤੀ ਹੋਈ ਹੈ। ਸੋ 5 ਸਤੰਬਰ ਦੌੜੀ ਆ ਰਹੀ ਹੈ, ਸੋ ਵੇਖਦੇ ਹਾਂ ਭਾਈ 5 ਸਤੰਬਰ ਨੂੰ ਕਾਂਗਰਸ ਜਨਤਾ ਪਾਰਟੀ ਵਾਲੇ ਰੋਸ ਮਾਰਚ ਕਰਦੇ ਆ ਜਾਂ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਦੀ ਹੈ।
1: ਸੋ ਬਿਲਕੁਲ ਜੀ 905-673-3337 9056-73337 ਅਸੀਂ ਵੇਟ ਕਰ ਰਹੇ ਹਾਂ ਜੀ ਸਤਿੰਦਰਪਾਲ ਸਿੰਘ ਸਿੱਧੂਆਂ ਹੋਣਾ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਅਨਾਊਂਸਮੈਂਟ ਕਰਨੀ ਆ ਤਦ ਤੱਕ 905-673-3337 ਇੱਕ ਕਾਲ ਲੈ ਲਈਏ ਤਦ ਤੱਕ ਆਪਾਂ ਵੇਟ ਕਰ ਰਹੇ ਹਾਂ ਜੀ ਸਤਿੰਦਰਪਾਲ ਸਿੰਘ ਸਿੱਧੂ ਹੋਣਾ ਦਾ ਜੀ ਸੰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ
3: ਸਤਿ ਸ਼੍ਰੀ ਅਕਾਲ ਜੀ ਇੱਕ ਤੇ ਮੈਂ ਦੱਸਣਾ ਚਾਹੁੰਦਾ ਕਿ ਤੁਹਾਡਾ ਫੋਨ ਜਦ ਤੱਕ ਹੋਲਡ ਤੇ ਆ ਆਵਾਜ਼ ਪ੍ਰੋਪਰ ਨਹੀਂ ਸੁਣਦੀ ਜਦ ਤੱਕ ਤੁਸੀਂ ਔਨ ਏਅਰ ਪਾਉਂਦੇ ਤਾਂ ਆਵਾਜ਼ ਸੁਣਦੀ ਆ ਤੇ ਇੱਕ ਮੈਂ ਤੁਹਾਨੂੰ ਜੀ ਵਧਾਈ ਦੇਣਾ ਚਾਹੁੰਦਾ ਤੁਸੀਂ ਬਹੁਤ ਕੱਲ ਵਧੀਆ ਸ਼ੋਅ ਨਿਭਾਇਆ ਬਹੁਤ ਚੰਗੇ ਸ਼ਬਦ ਚੋਣ ਕੀਤੀ ਸੋਹਣੀ ਵਕੈਬਲਰੀ ਸੀ ਬਾਕੀ ਰਮੇਸ਼ ਜੀ ਕੁਐਸਚਨ ਆ ਜੀ ਮੈਨੂੰ ਤੁਹਾਨੂੰ ਇੱਕ ਕਿ 50 ਕੁ ਪਰਿਵਾਰ ਨੇ ਜਿਹੜੇ ਪੰਜਾਬ ਦੇ ਉੱਪਰ ਰਾਜ ਕਰਦੇ ਆ ਔਰ ਮੈਨੂੰ ਜੋ ਲੱਗਦਾ ਤੀਜਾਵਾਦ ਭਰਾਵਾਦ ਪੁੱਤਰ ਮੋਹ ਨੇ ਸਾਡਾ ਬਹੁਤ ਨੁਕਸਾਨ ਕੀਤਾ ਲੋਕਤੰਤਰ ਚ ਲੋਕਾਂ ਚ ਚੁਣੇ ਹੋਏ ਨੁਮਾਇੰਦੇ ਹੋਣ ਜਿਹਨਾਂ ਦੀ ਲੀਡਰਸ਼ਿਪ ਦੀ ਭਾਵਨਾ ਹੋਏ ਜਿਹਨਾਂ ਕੋਈ ਵਿਜ਼ਨ ਹੋਵੇ ਔਰ ਮੈਂ ਕਈ ਸਾਲ ਤੋਂ ਦੇਖਦਾ ਪਿਆ ਕਿ ਸਾਨੂੰ ਉਹੀ ਪਰਿਵਾਰ ਜਿਹੜੇ ਨੇ ਸਿਰਫ ਆਪਣਾ ਤੇ ਭਲਾ ਉਹਨੇ ਬਹੁਤ ਕਰ ਲਿਆ ਪਰ ਅਵਾਮ ਦਾ ਭਲਾ ਨਹੀਂ ਹੋਇਆ ਮੈਂ ਤਾਂ ਜ਼ਰੂਰ ਚਾਹੂੰਗਾ ਤੁਸੀਂ ਜ਼ਰੂਰ ਕਮੈਂਟ ਕਰਿਓ ਸੁਣਦੇ ਬਾਕੀ ਆਵਾਜ਼ ਪ੍ਰੋਪਰ ਨਹੀਂ ਸੁਣਦੀ ਪਈ ਜਦ ਤੱਕ ਹੋਲਡ ਆ ਓਨਰ ਆ ਕੇ ਸੁਣਦੀ ਥੈਂਕ ਯੂ
1: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਸੋ 905-673-3337 9056-73337 ਜੀ ਰਮੇਸ਼ ਜੀ
2: ਚਲੋ ਸੰਤੂ ਸਾਹਿਬ ਏਅਰ ਤੇ ਵੀ ਆਵਾਜ਼ਾਂ ਸੁਣਦੀਆਂ ਰਹਿਣ ਇਹ ਵੀ ਬਹੁਤ ਵੱਡੀ ਗੱਲ ਹੈ ਹੋਲਡ ਵਾਲੀ ਕੋਈ ਗੱਲ ਨਹੀਂ ਉਹ ਵੀ ਆਉਣ ਵਾਲੇ ਦਿਨਾਂ ਚ ਦਰੁਸਤ ਹੋ ਹੀ ਜਾਣੀ ਹੈ ਚਿੰਤਾ ਨਾ ਕਰੋ ਬਾਕੀ ਜਿਹੜਾ ਨਾ ਮੁੱਦਾ ਤੁਸੀਂ ਛੇੜ ਲਿਆ ਦੇਖੋ ਇਹ ਵੈਸੇ ਤੇ ਇਕੱਲਾ ਭਾਰਤ ਵਿੱਚ ਨਹੀਂ ਦੁਨੀਆਂ ਚ ਬਹੁਤ ਥਾਵਾਂ ਤੇ ਪਰਿਵਾਰਵਾਦ ਸਿਆਸਤ ਚ ਹਾਵੀ ਹੈ ਪਰੰਤੂ ਇੱਥੇ ਮੈਂ ਇੱਕ ਜ਼ਿਕਰ ਕਰਦਾ ਕਿ ਇਹ ਅਸੀਂ ਕਹੀਏ ਕਿ ਆਦਿ ਕਾਲ ਤੋਂ ਚੱਲਦਾ ਨਹੀਂ
1: ਜੀ
2: ਕੁਝ ਇੱਕ ਉਹਨੂੰ ਭੁੱਲ ਹੁੰਦਾ ਸੀ ਕਿ ਪਹਿਲਾਂ ਪਿਓ ਫਿਰ ਪਿਓ ਦਾ ਹਰੇਕ ਪੋਲੀਟੀਕਲ ਪਾਰਟੀ ਵਿੱਚ ਪਰਿਵਾਰਵਾਦ ਹੈ ਤੇ ਇਹ ਹੈ ਘਾਤਕ ਹੈ ਜੀ ਖਤਰੇ ਦੇ ਹੁਣ ਮੈਂ ਕਾਰਨਾਂ ਵਾਲੇ ਪਾਸੇ ਚਲਾ ਗਿਆ ਸਮਾਂ ਲੱਗ ਜਾਣਾ ਮੈਂ ਉੱਧਰ ਕਾਰਨ ਵਾਲੇ ਪਾਸੇ ਅੱਜ ਜਾਣਾ ਨਹੀਂ ਮੈਂ ਇਹੀ ਸੱਚ ਬਿਆਨ ਕਰ ਦਿੰਦਾ ਕਿ ਭਾਰਤ ਦੇ ਵਿੱਚ ਉੱਧਰੋਂ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਜਾਓ ਮਹਿਬੂਬਾ ਮੁਫਤੀ ਤੋਂ ਸ਼ੁਰੂ ਹੋ ਜਾਓ ਤੇ ਉਹ ਅਬਦੁੱਲਿਆਂ ਤੋਂ ਪਤਾ ਕਰ ਲਓ ਇੱਧਰ ਚਲੇ ਜਾਓ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕੰਨਿਆ ਕੁਮਾਰੀ ਜਾਂ ਦੂਜੇ ਤੀਜੇ ਪਾਸੇ ਜਿੱਧਰ ਮਰਜੀ ਉਹ ਸਾਰੇ ਥਾਂ ਤੇ ਪਰਿਵਾਰਵਾਦ ਹੈਗਾ ਇਹ ਭਾਰਤੀ ਸਿਆਸਤ ਚ ਸਭ ਤੋਂ ਬੁਰਾਈ ਔਰ ਪਰਿਵਾਰਵਾਦ ਤੋਂ ਵੀ ਅਗਲੀ ਪਰਿਵਾਰਵਾਦ ਇੱਦਾਂ ਦਾ ਪਰਿਵਾਰਵਾਦ ਜੇ ਕਿਤੇ ਇਹੋ ਜਿਹੇ ਕਿ ਕਾਂਗਰਸ ਦੇ ਨਾਲ ਖਿੱਟ ਪਿੱਟ ਹੋਊਗੀ ਤਾਂ ਦੂਜੀ ਪਾਰਟੀ ਚਲੇ ਜਾਂਦਾ ਤੇ ਦੂਜੀ ਪਾਰਟੀ ਵੀ ਉਹਨਾਂ ਨੂੰ ਸੁੱਖ ਦੇ ਨਾਲ ਲੈ ਲੈਂਦੀ ਹੈ ਇਹ ਇਹ ਮੈਨੂੰ ਲੱਗਦਾ ਕਿ ਇਹ ਭਾਰਤੀ ਲੋਕਾਂ ਨੂੰ ਵੇਲਾ ਆ ਗਿਆ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਇਹ ਚੀਜ਼ ਵੀ ਬੜੀ ਘਾਤਕ ਹੈ ਜਿਹੜੀ ਵਾਕਿਆ ਹੀ ਲੋਕਾਂ ਦੇ ਵਿਕਾਸ ਵਿੱਚ ਅਸਲ ਵਿਕਾਸ ਵਿੱਚ ਅੜਚਨ
1: ਸਾਡੇ ਨਾਲ ਸਾਡੇ ਰਿਸਪੈਕਟਡ ਸਰਦਾਰ ਸਤਿੰਦਰਪਾਲ ਸਿੰਘ ਸਿੱਧਵਾਂ ਜੀ ਜੁੜ ਚੁੱਕੇ ਨੇ ਸੋ ਸਵਾਗਤ ਕਰਦੇ ਹਾਂ ਜੀ ਪੰਜਾਬੀ ਲਹਿਰਾਂ 'ਚ ਉਹਨਾਂ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਤੁਸੀਂ ਆਉਣੇ ਰਹੋ ਜੀ
3: ਬਹੁਤ ਬਹੁਤ ਪਿਆਰ ਜੀ ਪਹਿਲਾਂ ਤਾਂ ਤੁਹਾਨੂੰ ਅਤੇ ਪ੍ਰਭ ਸੰਧੂ ਅਤੇ ਨਾਲ ਦੀ ਨਾਲ ਸਾਡੇ ਵਰਲਡ ਲੈਵਲ ਦੇ ਬਹੁਤ ਹੀ ਮੰਨੇ ਪ੍ਰਮੰਨੇ ਪ੍ਰੈਸ ਸਪੋਰਟਰ ਰਮੇਸ਼ ਜੀ ਨੂੰ ਹੁਸ਼ਿਆਰਪੁਰੀ ਸਾਹਿਬ ਬਹੁਤ ਬਹੁਤ ਪਿਆਰ ਅਤੇ ਸ਼ੁਭ ਇੱਛਾਵਾਂ ਅਤੇ ਸਤਿ ਸ਼੍ਰੀ ਅਕਾਲ
2: ਜੀ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਭਾਅ ਜੀ
3: ਬੜਾ ਲੰਬਾ ਸਮਾਂ ਪੰਜਾਬੀ ਲਹਿਰਾਂ ਨਾਲ AM 530 ਨਾਲ ਤੁਹਾਡੀ ਐਸੋਸੀਏਸ਼ਨ ਹੈ ਅਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਬਾਖੂਬੀ ਔਰ ਤੁਹਾਡੇ ਕੋਲ ਵੋਕੈਬਲਰੀ ਬੜੀ ਹੈ ਤੁਹਾਡੇ ਕੋਲ ਸ਼ਬਦਾਂ ਦੀ ਚੋਣ ਬੜੀ ਹੈ ਤੁਹਾਡੇ ਕੋਲ ਇਨਫੋਰਮੇਸ਼ਨ ਬੜੀ ਹੈ ਔਰ ਨਾਲ ਦੀ ਨਾਲ ਪੱਤਰਕਾਰੀ ਦਾ ਜਿਹੜਾ ਧਰਮ ਹੁੰਦਾ ਉਹਨੂੰ ਤੁਸੀਂ ਬਹੁਤ ਹੀ ਮੈਂ ਸਮਝਾਂ ਕਿ ਇੰਨੀ ਲਗਨ ਨਾਲ ਇੰਨੀ ਡੈਡੀਕੇਸ਼ਨ ਨਾਲ ਨਿਭਾ ਰਹੇ ਹੋ ਉਹਦੇ ਲਈ ਤੁਹਾਨੂੰ ਮੈਂ ਆਪਣੇ ਵੱਲੋਂ ਅਤੇ ਪੂਰੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ
2: ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਇੰਨੇ ਕਹਿ ਲਈਏ ਕਿ ਜਿੰਨੇ ਸ਼ਬਦਾਂ ਤੇ ਮੈਂ ਸ਼ਾਇਦ ਲਾਇਕ ਨਹੀਂ ਤੁਸੀਂ ਇਹ ਸ਼ਬਦ ਕਹੇ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ
3: ਥੋੜਾ ਜ਼ਰਾ ਕੁ ਬਰੀਫ ਵਿੱਚ ਦੱਸੋਗੇ ਕਿ ਇਹ ਪੱਤਰਕਾਰੀ ਦੇ ਖੇਤਰ ਵਿੱਚ ਕਿਉਂਕਿ ਪੱਤਰਕਾਰੀ ਕਰਨੀ ਇੱਕ ਅਲੂਣੀ ਸਿਲ ਚਟਣੀ ਹੁੰਦੀ ਹੈ ਇਹਦੇ ਵਿੱਚ ਮਿੱਤਰ ਘੱਟ ਬਣਦੇ ਆ ਕਿਉਂਕਿ ਸੱਚ ਬੋਲਣਾ ਹੁੰਦਾ ਅਤੇ ਤੁਸੀਂ ਕਿਸ ਤਰੀਕੇ ਨਾਲ ਇਸ ਖੇਤਰ ਵਿੱਚ ਆਏ ਅਤੇ ਵੱਡੀਆਂ ਪਲਾਂਘਾਂ ਪੁੱਟੀਆਂ ਫਿਰ ਹੁਣ ਲੰਬੇ ਸਮੇਂ ਤੋਂ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਹੋ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਇਹ ਸਫ਼ਰ?
2: ਬਹੁਤ ਹੀ ਮਹੱਤਵਪੂਰਨ ਸਵਾਲ ਹੈ, ਚਲੋ ਮੈਂ ਦੱਸਾਂਗਾ। ਵੀ ਇੱਕ ਤਾਂ ਭਾਜੀ ਮੇਰਾ ਇੱਕ ਸੁਭਾਅ ਆ ਕਿ ਆਹ ਜਿਹੜਾ ਇੱਕ ਡੇਢ ਘੰਟਾ ਮੈਂ AM 530 ਤੇ ਗੁਜ਼ਾਰਦਾ ਜਾਂ ਜਿੱਥੇ ਮੈਨੂੰ ਹੋਰ ਵੀ ਮੌਕਾ ਮਿਲਦਾ ਹੈ ਬਤੌਰ ਪੱਤਰਕਾਰ ਜਾਂ ਬਤੌਰ ਇੱਕ ਬ੍ਰੌਡਕਾਸਟਰ ਜਾਂ ਬਤੌਰ ਇੱਕ ਸਪੋਕਸਮੈਨ, ਮੇਰਾ ਇੱਕ ਨਾ ਕੁਦਰਤੀ ਤੁਹਾਡੇ ਵਰਗੇ ਬਜ਼ੁਰਗ ਜਾਂ ਤੁਹਾਡੇ ਵਰਗੇ ਭੈਣਾਂ ਭਰਾਵਾਂ ਦੇ ਸਹਿਯੋਗ ਨਾਲ ਮੈਂ ਉਹ ਸਮਾਂ ਮੇਰਾ ਹੁੰਦਾ ਕਿ ਮੈਂ ਪੂਰਨ ਸੱਚ ਬੋਲਣ ਦਾ ਯਤਨ ਕਰਾਂ। ਹੋਇਆ ਕੀ, ਜਿਹੜਾ ਸਵਾਲ ਤੁਸੀਂ ਸਿੱਧੂ ਸਾਹਿਬ ਪੁੱਛਿਆ, ਸ਼ੌਂਕ ਸ਼ੁਰੂ ਤੋਂ ਹੀ ਅਖਬਾਰਾਂ ਪੜ੍ਹਨ ਦਾ, ਲੋਕਾਂ ਨੇ ਕੁਛ ਹੋਰ ਪੜ੍ਹਨਾ ਸੀ, ਅਖਬਾਰਾਂ ਦੀਆਂ ਖਬਰਾਂ ਪੜ੍ਹਨੀਆਂ, ਲੋਕ ਉਸ ਵੇਲੇ ਟੈਲੀਵਿਜ਼ਨ 'ਚ ਫਿਲਮਾਂ ਵੇਖਦੇ ਹੁੰਦੇ ਸੀ, ਸਾਡਾ ਹੁੰਦਾ ਪਤਾ ਨਹੀਂ ਇਹ ਕੁਦਰਤੀ ਸ਼ੌਂਕ ਖਬਰਾਂ ਪੜ੍ਹ ਲਈਏ, ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈ ਗਿਆ ਤੁਹਾਡੇ ਵਰਗੇ ਲੋਕਾਂ ਤੋਂ, ਜੇ ਮੇਲਿਆਂ 'ਤੇ ਜਾਣਾ ਲੋਕ ਦੁਸਹਿਰੇ ਵਾਲੇ ਮੇਲੇ 'ਤੇ ਜਾਂਦੇ ਸੀ, ਅਸੀਂ ਉਹ ਮੇਲੇ 'ਤੇ ਜਾਣਾ ਜਿੱਥੇ ਕੋਈ ਗਿਆਨ ਦੀ ਗੱਲ ਹੋਵੇ, ਲੋਕਾਂ ਨੇ ਪੀਰਾਂ ਦੇ ਮੇਲੇ 'ਤੇ ਜਾਣਾ, ਅਸੀਂ ਉਹੋ ਜਿਹੇ ਮੇਲਿਆਂ 'ਤੇ ਜਾਣਾ ਜਿੱਥੇ ਕਿਤਾਬਾਂ ਵਿਕਦੀਆਂ ਹੋਣ, ਉਹ ਚੀਜ਼ ਇੱਥੇ ਤੱਕ ਪਤਾ ਹੀ ਨਹੀਂ ਕਦੋਂ ਸਾਨੂੰ ਇੱਥੇ ਮੈਨੂੰ ਲੈ ਆਈ। ਮੈਂ ਇੱਕ ਤੁਹਾਨੂੰ ਵਿਸ਼ੇਸ਼ ਗੱਲ ਦੱਸਦਾ, ਤੁਸੀਂ ਕਹਿੰਦੇ ਕਿ ਗੱਲ ਸ਼ੁਰੂਆਤ ਕਿੱਥੋਂ ਹੋਈ, ਮੈਂ ਅਸਲ ਵਿੱਚ ਮੈਂ ਬਤੌਰ ਪੱਤਰਕਾਰਤਾ ਵਿੱਚ ਨਹੀਂ ਸੀ, ਮੇਰਾ ਆਪਣਾ ਜੋ ਵੀ ਨੌਕਰੀ ਪੇਸ਼ਾ ਚੱਲਦਾ ਸੀ, ਉਹ ਤੁਹਾਡੇ ਵਰਗੇ ਸੱਜਣਾਂ ਨੇ ਕਹਿ ਦੇਣਾ ਯਾਰ ਤੂੰ ਗੱਲਾਂ ਤੇ ਸਿਆਣੀਆਂ ਕਰਦਾ, ਯਾਰ ਮੈਂ 2-4 ਦਿਨ ਛੁੱਟੀ ਤੇ ਜਾਣਾ, ਮੇਰਾ ਫਲਾਨੇ ਰੇਡੀਓ 'ਚ ਮੇਰਾ ਯਾਰ ਤੂੰ ਬੋਲਦਾ ਹੀ, ਯਾਰ ਮੈਂ ਫਲਾਨੀ ਦਾ ਸੈਮੀਨਾਰ ਰੱਖਿਆ, ਸਾਡੇ ਤੋਂ ਵਿਅਕਤੀ ਨਹੀਂ ਆ ਯਾਰ ਉਹ ਸੈਮੀਨਾਰ 'ਚ, ਤੂੰ ਪਾਣੀਆਂ ਦੇ ਮੁੱਦੇ ਤੇ ਗੱਲ ਕਰਦਾ ਤੂੰ ਕਰ ਦੇਈ, ਯਾਰ ਤੂੰ ਉੱਥੇ ਸਟੇਟ ਸੈਕਟਰੀ ਦੀ ਭੂਮਿਕਾ ਨਿਭਾ ਦੀ, ਅਸੀਂ ਵਿਸ਼ਾ ਰੱਖ ਲਿਆ ਫਲਾਨਾ, ਤੇ ਉੱਥੇ ਤਾਂ ਬੋਲਣ ਨੂੰ ਤਿਆਰ ਨਹੀਂ, ਮੇਲਿਆਂ ਵਿੱਚ ਤੇ ਸਾਰੇ ਆ ਜਾਂਦੇ ਆ, ਬਸ ਫਿਰ ਉਹੀ ਚੀਜ਼ ਕਹਿ ਲਈ ਸਿੱਧਵਾ ਸਾਹਿਬ ਹੌਲੀ ਹੌਲੀ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦੇ ਨੇੜੇ ਲੈ ਆਈ ਤੇ ਤੁਸੀਂ ਨਿਖਾਰ ਦਿੱਤਾ ਇਹੋ ਜਿਹੇ ਲੋਕਾਂ ਨੂੰ।
3: ਪੰਜਾਬ ਔਰ ਪੰਜਾਬੀਅਤ ਜਿਹੜਾ ਜਿੱਥੇ ਕਿਤੇ ਵੀ ਜਾਂਦਾ ਹੈ ਉੱਥੇ ਉਹ ਸਿਆਸਤ ਸਭ ਤੋਂ ਵੱਡਾ ਪੰਜਾਬੀਆਂ ਦਾ ਸ਼ੌਕ ਹੈ, ਵੈਸੇ ਤਾਂ ਹਰ ਬੰਦਾ ਹੀ ਸਿਆਸੀ ਹੈ, ਔਰ ਪਰ ਇਹਨਾਂ ਕਰਕੇ ਅਸੀਂ ਜਿੰਨੇ ਵੀ ਲੋਕ ਹਾਂ ਜਿੱਥੇ ਕਿਤੇ ਵੀ ਬਹਿੰਦੇ ਹਾਂ ਉੱਥੇ ਸਿਆਸੀ ਲੋਕਾਂ ਦੀ ਨੁਕਤਾਚੀਨੀ, ਸਿਆਸੀ ਲੋਕਾਂ ਨੂੰ ਭੰਡਦੇ ਹਾਂ ਜਾਂ ਸਿਆਸੀ ਲੋਕਾਂ, ਵੈਸੇ ਸਿਆਸੀ ਲੋਕ ਹੈ ਵੀ ਇਸ, ਕਿਉਂਕਿ ਉਹਨਾਂ ਕੋਲੋਂ ਉਮੀਦਾਂ ਸਾਨੂੰ ਘੱਟ ਗਈਆਂ ਨੇ, ਔਰ ਉਹਨਾਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹ ਪਰਿਵਾਰਕ ਹੋ ਗਈਆਂ ਨੇ ਜਾਂ ਹੁਣ ਸੈਲਫਿਸ਼ ਹੋ ਗਈਆਂ ਨੇ, ਅਤੇ ਪਰ ਜਿਹੜੇ ਅਸੀਂ ਆਮ ਲੋਕ ਹਾਂ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਅਸੀਂ ਵੀ ਤਾਂ ਕਈ ਵਾਰ ਗੱਲਾਂ ਕਰਨ ਤੱਕ ਹੀ ਸੀਮਿਤ ਰਹਿ ਜਾਂਦੇ ਹਾਂ, ਜਿਹੜੇ ਖੁਦ ਸਾਨੂੰ ਸੱਤਾ ਪਰਿਵਰਤਨ ਕਰਨ ਲਈ ਜਾਂ ਬਹੁਤ ਸਾਰੀਆਂ ਗੱਲਾਂ ਨੂੰ ਬਦਲ ਲਈ, ਸਮਾਜਿਕ ਕੁਰੀਤੀਆਂ ਨੂੰ ਬਦਲਣ ਲਈ ਸਾਨੂੰ ਕਰਨੀਆਂ ਚਾਹੀਦੀਆਂ, ਉਹਨਾਂ 'ਚ ਅਸੀਂ ਕਿਤੇ ਕਿਤੇ ਪਿੱਛੇ ਰਹਿ ਜਾਂਦੇ ਹਾਂ।
2: ਸਿੱਧਾ ਸਮੇਂ ਤਾਂ ਬੜਾ ਸੌਖਾ ਢੰਗ ਹੈ, ਜਦੋਂ ਅਸੀਂ ਚੰਗੇ ਲੋਕਾਂ ਨਾਲ ਵਿਚਰਨਾ ਸ਼ੁਰੂ ਕਰ ਗਏ, ਚੰਗਾ ਪੜ੍ਹਨ ਲੱਗ ਪਏ, ਚੰਗਾ ਸੁਣਨ ਲੱਗ ਪਏ, ਚਾਹੇ ਮੈਨੂੰ ਕੋਈ ਇਤਰਾਜ਼ ਨਹੀਂ, ਕੋਈ ਮੋਬਾਈਲ ਤੋਂ ਪੜ੍ਹੇ, ਕੋਈ ਮੋਬਾਈਲ ਤੋਂ ਸੁਣੇ, ਕੋਈ ਟੈਲੀਵਿਜ਼ਨ ਤੋਂ ਸੁਣੇ, ਕੋਈ ਰੇਡੀਓ ਤੋਂ ਸੁਣੇ, ਕੋਈ ਕਿਸੇ ਸੱਥ ਵਿੱਚ ਚਲੇ ਜਾਏ, ਕਿਸੇ ਗੁਰਦੁਆਰੇ 'ਚ ਵੀ ਚਲੇ ਜਾਏ, ਮੰਦਰ 'ਚ ਵੀ ਚਲੇ ਜਾਏ, ਜਦੋਂ ਉਹ ਧਿਆਨ ਨਾਲ ਸੁਣੇਗਾ ਤੇ ਉਹਦੀ ਬੜੀ ਤਰਕ ਦੇ ਨਾਲ ਆਪਣੇ ਮਨ ਦੇ ਵਿੱਚ ਉੱਤੇ ਚਰਚਾ ਕਰੇਗਾ ਆਪਣੇ ਮਨ ਵਿੱਚ, ਤੇ ਮੈਨੂੰ ਲੱਗਦਾ ਕਿ ਉੱਥੋਂ ਹੀ ਜਿਹੜਾ ਜਿਹਨੂੰ ਆਪਾਂ ਉਮੀਦ ਕਰਦੇ ਆਸ ਕਰਦੇ ਇੱਕ ਚੰਗਾ ਪਰਿਵਰਤਨ ਸਮਾਜ ਦੇ ਵਿੱਚ ਉੱਥੋਂ ਸ਼ੁਰੂ ਹੋ ਜਾਏਗਾ, ਬਾਕੀ ਵਿਚਾਰ ਚਰਚਾ ਵਧਣੀ ਚਾਹੀਦੀ ਹੈ ਜਿਹੜੀ ਅੱਜ ਖਤਮ ਹੋ ਗਈ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ ਖੁੱਲੇ ਦਿਲ ਦੇ ਨਾਲ, ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ, ਦੇਸ਼ ਤੋਂ ਉੱਪਰ ਉੱਠ ਕੇ, ਮਜ਼ਹਬ ਤੋਂ ਉੱਪਰ ਉੱਠ ਕੇ, ਉਹਦੇ ਵਿੱਚੋਂ ਹੀ ਮੈਨੂੰ ਲੱਗਦਾ ਕਿ ਸਾਰਾ ਕੁਛ ਚੰਗਾ ਨਿਕਲੇਗਾ।
3: ਬੜਾ ਲੰਬਾ ਤੇ ਵਧੀਆ ਸਮਾਂ ਤੁਹਾਡੇ ਨਾਲ ਬੀਤਿਆ, ਤੁਸੀਂ ਲੋਕਾਂ ਦੇ ਦਿਲ ਜਿੱਤੇ ਆ, ਸਾਡੇ ਦਿਲ ਵੀ ਜਿੱਤੇ ਆ, ਪਰੰਤੂ ਕੁਝ ਕੁ ਜਿਹੜੀਆਂ ਸਟੇਸ਼ਨ ਅਤੇ ਸਾਡੇ ਟੀਮ ਦੀ ਪਲੈਨਿੰਗ ਦੇ ਮੁਤਾਬਕ ਇਹ ਜਿਹੜਾ ਸਮਾਂ ਨਿਊਜ਼ ਚਰਚਾ ਦਾ ਉਹ ਅੱਜ ਉਹਦਾ ਆਖਰੀ ਦਿਨ ਹੈ, ਕੋਈ ਪਤਾ ਨਹੀਂ ਹੁੰਦਾ ਕਿ ਆਖਰੀ ਦਿਨ ਕੱਲ੍ਹ ਨੂੰ ਫਿਰ ਨਵਾਂ ਦਿਨ ਬਣ ਜਾਏ, ਔਰ ਤੁਹਾਡੇ ਉੱਤੇ ਸਦਾ ਹੀ ਸਾਨੂੰ ਮਾਣ ਹੈ, ਅਤੇ ਪੰਜਾਬੀ ਲਹਿਰਾਂ ਕੋਸ਼ਿਸ਼ ਕਰੇਗਾ ਕਿ ਅਸੀਂ ਕਿਸੇ ਹੋਰ ਫਾਰਮੈਟ ਦੇ ਵਿੱਚ ਤੁਹਾਡੀਆਂ ਸੇਵਾਵਾਂ ਨੂੰ ਲਈਏ, ਅਤੇ ਤੁਹਾਡੇ ਚੰਗੇ ਭਵਿੱਖ ਲਈ, ਤੁਹਾਡੇ ਚੰਗੇ ਆਉਣ ਵਾਲੇ ਸਮੇਂ ਲਈ ਅਸੀਂ ਕਾਮਨਾ ਕਰਦੇ ਹਾਂ। ਅਤੇ ਮੈਂ ਸਰੋਤਿਆਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਪੰਜਾਬੀ ਲਹਿਰਾਂ ਦੀ ਪੂਰੀ ਮੈਨੇਜਮੈਂਟ ਵੱਲੋਂ ਅਤੇ AM 530 ਦੇ ਸਹਿਯੋਗ ਨਾਲ ਅਸੀਂ ਕੱਲ੍ਹ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ, ਉਹਦਾ ਨਾਮ ਹੈ ਰੇਡੀਓ ਚੜ੍ਹਦੀ ਕਲਾ, ਔਰ ਹਰਵੀਰ ਸਿੰਘ ਜੀ ਨੂੰ ਪੇਸ਼ ਕਰਿਆ ਕਰਨਗੇ, ਅਤੇ ਰਮੇਸ਼ ਜੀ ਨੂੰ ਅਸੀਂ ਮਿਸ ਜ਼ਰੂਰ ਕਰਾਂਗੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਸਮੇਂ ਦੇ ਉੱਤੇ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਲਈਆਂ ਜਾ ਸਕਣ। ਇੱਕ ਵਾਰੀ ਪ੍ਰਭ ਸੰਧੂ ਦਾ ਅਤੇ ਰਮੇਸ਼ ਜੀ ਤੁਹਾਡਾ ਇੱਕ ਵਾਰੀ ਮੇਰੇ ਵੱਲੋਂ, ਨਵੀਂ ਵੱਲੋਂ, ਪ੍ਰਭ ਵੱਲੋਂ ਅਤੇ ਪੂਰੀ ਸਾਡੀ ਟੀਮ ਅਤੇ ਸਾਡੇ ਸਰੋਤਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ।
4: ਬਹੁਤ ਹੀ ਬਿਹਤਰੀਨ ਅਤੇ ਜਿੰਨੇ ਵੀ ਚੰਗੇ ਸ਼ਬਦ ਤੁਹਾਡੇ ਵਾਸਤੇ ਕਹੇ ਜਾਣ ਓਨੇ ਥੋੜੇ ਆ। ਤੁਹਾਡੇ ਚੰਗੇ ਭਵਿੱਖ ਲਈ ਅਸੀਂ ਕਾਮਨਾ ਕਰਾਂਗੇ।
2: ਮੈਂ ਚਲੋ ਮੈਨੂੰ ਬੜੀ ਖੁਸ਼ੀ ਹੈ, ਤੁਸੀਂ ਬੜੇ ਚੰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਮੇਰੇ ਲਈ, ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ। ਸੋ ਮੈਂ ਓਵਰਆਲ ਸਿੱਖਵਾ ਸਾਹਿਬ ਇੱਥੇ ਇਹੀ ਕਹਾਂਗਾ ਕਿ 530 ਦੇ ਨਾਲ ਜਿਹਨੂੰ ਆਪਾਂ 530 ਆਖਦੇ ਹਾਂ, ਜਿੰਨੀਆਂ ਸ਼ਖਸੀਅਤਾਂ ਇਹਦੇ ਨਾਲ ਜੁੜੀਆਂ ਸਾਰੀਆਂ ਸ਼ਖਸੀਅਤਾਂ ਨੂੰ ਬਿਨਾਂ ਨਾਮ ਲਏ ਕੋਟਨ ਕੋਟਨ ਧੰਨਵਾਦ। ਤੁਸੀਂ ਮੈਨੂੰ ਕਰੀਬ ਕਰੀਬ ਇੱਕ ਦਹਾਕਾ ਇਸ ਸਟੇਸ਼ਨ ਦੇ ਉੱਪਰ ਮੈਨੂੰ ਸੁਣਦੇ ਰਹੇ ਹੋ, ਔਰ ਸਭ ਤੋਂ ਮੈਂ ਨਾਲ ਦੋ ਅਜ਼ੀਜ਼ ਸ਼ਖਸੀਅਤਾਂ ਸਤਿੰਦਰਪਾਲ ਸਿੱਧਵਾ ਅਤੇ ਤੇਜਿੰਦਰਪਾਲ ਸਿੱਧੂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੇ ਵੀ ਮੇਰੇ ਵਿਚਾਰਾਂ ਨੂੰ ਤੁਹਾਡੇ ਤੱਕ ਜਾਣ ਲਈ ਮੈਨੂੰ ਇਹ ਪਲੇਟਫਾਰਮ ਬਖਸ਼ਿਆ। ਸੋ ਸਤਿੰਦਰਪਾਲ ਸਿੱਧਵਾ ਜੀ ਦਾ ਅਤੇ ਤੇਜਿੰਦਰਪਾਲ ਸਿੱਧੂ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਔਰ ਸਿੱਧਵਾ ਸਾਹਿਬ ਮੈਂ ਧੰਨਵਾਦ ਵਿਸ਼ੇਸ਼ ਤੌਰ 'ਤੇ ਕਰਨਾ ਤਿੰਨ ਹੋਰ ਉਹ ਸ਼ਖਸੀਅਤਾਂ ਜਿਹਨਾਂ ਨੇ ਮੇਰੇ ਸ਼ਬਦਾਂ ਨੂੰ ਜਾਨ ਬਖਸ਼ੀ, ਤਾਕਤ ਪ੍ਰਦਾਨ ਕੀਤੀ, ਜਿਹਦੇ ਵਿੱਚ ਦੋ ਛੋਟੀਆਂ ਭੈਣਾਂ ਰੁਪਿੰਦਰ ਕੌਰ ਗਲੋਰੀਆ ਅਤੇ ਇੱਕ ਮੇਰਾ ਵੀਰ ਮੇਰਾ ਮਿੱਤਰ ਜਿਹੜਾ ਪ੍ਰਭ ਸੰਧੂ, ਇਹ ਤਿੰਨ ਉਹ ਮੇਰੇ ਦੋਸਤ ਮੇਰੀਆਂ ਭੈਣਾਂ ਮੇਰੇ ਵੀਰ ਜਿਨ੍ਹਾਂ ਨੇ ਮੇਰੇ ਸ਼ਬਦਾਂ ਨੂੰ ਤਾਕਤ ਬਖਸ਼ੀ, ਔਰ ਮੇਰੇ ਸਾਰੇ ਦੋਸਤ ਤੁਸੀਂ ਜਿਨ੍ਹਾਂ ਨੇ ਮੇਰੇ ਵਿਚਾਰਾਂ ਨੂੰ ਇੱਥੇ ਥਾਂ ਦਿੱਤੀ ਹੈ। ਭਾਵਾਂ ਕਿ ਜਾਣਾ ਛੱਡਣਾ ਪਲੇਟਫਾਰਮ ਔਖਾ ਹੁੰਦਾ, ਅੱਜ ਬੜੇ ਵੱਡੇ ਘਾਟੇ ਮੈਨੂੰ ਪੈ ਰਹੇ ਆ। ਇੱਕ ਤਾਂ ਮੇਰੀ ਜਿਹੜੀ ਜਵਾਨ ਮੇਰੇ ਸ਼ਬਦ ਉਹ ਸਾਰਾ ਕੁਛ ਜਿਹੜਾ ਤੁਸੀਂ ਜਿਹਦੇ ਸਾਂਝੀਦਾਰ ਸੀ ਉਹ ਜਾ ਰਿਹਾ, ਸੋ ਰੂਹ ਦੀ ਖੁਰਾਕ ਹੁੰਦੀ ਹੈ ਉਹ, ਰੁਜ਼ਗਾਰ ਦੇ ਐਂਗਲ ਤੋਂ ਵੀ ਕੁਛ ਗੱਲਾਂ ਹੁੰਦੀਆਂ। ਪਰੰਤੂ ਮੈਂ ਆਖਿਰ ਵਿੱਚ ਇਹੀ ਕਹਾਂਗਾ ਕਿ ਮੇਰੀ ਸਮਝ ਇਹ ਕਹਿੰਦੀ ਹੈ ਕਿ ਖੂਹਾਂ ਨੂੰ ਖੂਹ ਨਹੀਂ ਮਿਲਦੇ, ਪਰੰਤੂ ਕਿਤੇ ਨਾ ਕਿਤੇ ਬੰਦਿਆਂ ਨੂੰ ਬੰਦੇ ਮਿਲ ਜਾਂਦੇ ਆ। ਮੈਂ ਇਸ ਆਸ ਦੇ ਨਾਲ ਕਿ ਫਿਰ ਮਿਲਾਂਗੇ, ਅਲਵਿਦਾ ਮੇਰੇ ਸਾਰੇ ਦੋਸਤ।
4: ਬਿਲਕੁਲ ਜੀ, ਸੱਜਣ ਛੱਡੀਏ ਰੰਗ ਸੇ ਫਿਰ ਵੀ ਆਵਣ ਕੰਮ, ਤੇ ਤੁਹਾਡੇ ਚੰਗੇ ਭਵਿੱਖ ਲਈ, ਸਿਹਤ ਲਈ ਅਤੇ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਵੀ ਬਹੁਤ ਪਿਆਰ ਮਿਲਿਆ ਰਮੇਸ਼ ਜੀ ਕਰਕੇ, ਮੈਨੂੰ ਬੜਾ ਲੋਕਾਂ ਨੇ ਜਾਣਿਆ ਪਹਿਚਾਣਿਆ। ਸੋ ਮੈਨੂੰ ਵੀ ਰਮੇਸ਼ ਜੀ ਕਰਕੇ ਬੜੀ ਪਹਿਚਾਣ ਮਿਲੀ, ਕਿਉਂਕਿ ਖਬਰਾਂ ਨਾਲ ਮੇਰਾ ਕਦੀ ਬਹੁਤ ਵਾਸਤਾ ਰਿਹਾ ਨਹੀਂ। ਸੋ ਰਮੇਸ਼ ਜੀ ਅਸੀਂ ਮਿਸ ਕਰਾਂਗੇ, ਔਰ ਜਿੱਦਾਂ ਹੀ ਸਤਿੰਦਰਪਾਲ ਸਿੱਧੂ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਕੁਛ ਨਾ ਕੁਛ ਐਸਾ ਕਰ ਦੇਵਾਂਗੇ ਕਿਸੇ ਨਾ ਕਿਸੇ ਤਰੀਕੇ ਦੇ ਜ਼ਰੀਏ, ਫਿਰ ਅਸੀਂ ਰਮੇਸ਼ ਹੁਸ਼ਿਆਰਪੁਰ ਜੀ ਨੂੰ ਸੁਣ ਪਾਈਏ, ਉਹਨਾਂ ਦੇ ਨਾਲ ਜੁੜ ਪਾਈਏ। ਜੀ ਰਮੇਸ਼ ਜੀ
2: ਮਿਹਰਬਾਨੀ ਭਾਅ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ, ਔਰ ਮਿਲਦੇ ਹਾਂ ਜੀ ਅਗਲੇ ਨਵੀਂ ਸਿੱਧੂ ਹੋਣਾਂ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਪੰਜਾਬੀ ਲਹਿਰਾਂ ਸੁਣਦੇ ਰਹੋ, ਇੰਜੋਏ ਕਰੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ ਅਤੇ ਜੁੜੇ ਰਹੋ ਪੰਜਾਬੀ ਲਹਿਰਾਂ ਸੁਪਰਹਿਟ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ ਨਵੀਂ ਸਿੱਧੂ ਹੋਣਾਂ ਦੇ ਨਾਲ। ਸੋ ਇਸ ਤੋਂ ਬਾਅਦ ਸੋ ਮੈਨੂੰ ਇੱਥੇ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।
0: ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ, ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-7900-9057-9600-9057-9600, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ, 800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ
5: ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕਸ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕਸ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
8: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
8: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915 1545 4 8

0: ਵਾਹ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ ਮੰਡੇ ਸਪੈਸ਼ਲ ਮੰਡੇ ਮੋਰਨਿੰਗ ਇੱਕ ਤਾਂ ਮੰਡੇ ਨੂੰ ਅੱਖਾਂ ਹੀ ਨਹੀਂ ਖੁੱਲਦੀਆਂ ਯਾਰ ਸਵੇਰੇ ਬੰਦਾ ਜਦੋਂ ਦੇਖਦਾ ਨਾ ਅਲਾਰਮ ਟਰੈਂ ਟਰੈਂ ਟਰੈਂ ਕਰਦਾ ਅਤੇ ਬੰਦਾ ਬਸ ਫੋਨ ਚੱਕਦਾ ਅਤੇ ਜਦ ਹੀ ਸਨੂਜ਼ ਸਨੂਜ਼ ਸਨੂਜ਼ ਫਿਰ ਜਦੋਂ ਟਾਈਮ ਜਿਹਾ ਹੁੰਦਾ ਕਿ ਯਾਰ ਨਹੀਂ ਹੁਣ ਤਾਂ ਚੱਲੀਏ ਫਿਰ ਥੋੜ੍ਹੇ ਜਿਹਾ ਇੱਕ ਕਾਹਲੀ ਵੀ ਕਰਨੀ ਪੈਂਦੀ ਆ ਸੋ ਚਲੋ ਦੇਖੋ ਕੰਮਾਂ 'ਤੇ ਤਾਂ ਜਾਣਾ ਪੈਣਾ ਹੁਣ ਆਪਣੇ ਕੋਲ ਕਿਹੜਾ ਕੋਈ ਹੱਲ ਹੈ ਲੋਟਰੀ ਲੁਟਰੀ ਨਿਕਲੇ ਆਵੇ ਫਿਰ ਤਾਂ ਬੱਲੇ ਬੱਲੇ ਆ ਪਰ ਜਿੰਨਾ ਚਿਰ ਕਿਸੇ ਲੋਟਰੀ ਨਹੀਂ ਨਿਕਲਦੀ ਫਿਰ ਲੋਟਰੀ ਇਹੀ ਹੈ ਕਿ ਕੰਮ ਕਰੋ ਚੱਲ ਮੇਰਾ ਪੁੱਤ ਨਹੀਂ ਸਵੇਰ ਹੋ ਗਈ ਹੈ ਸੋ ਚਲੋ ਇਟਸ ਨਿਊ ਵੀਕ ਐਂਡ ਅਖੀਰਲਾ ਦਿਨ ਹੈ ਅੱਜ ਔਗਸਤ ਦਾ ਸੋ ਬਹੁਤ ਸਾਰੇ ਲੋਕ ਤਿਆਰੀਆਂ ਕਰ ਰਹੇ ਆ ਹੁਣ ਨੈਕਸਟ ਵੀਕ ਤੋਂ ਬੱਚਿਆਂ ਦੇ ਸਕੂਲ ਸ਼ੁਰੂ ਕੁਝ ਕੁ ਬੱਚਿਆਂ ਦੇ ਸਕੂਲ ਇਸ ਵੀਕ ਸ਼ੁਰੂ ਹੋ ਰਹੇ ਨੇ ਸੋ ਸਪਟੈਂਬਰ ਫਸਟ ਟਮੋਰੋ ਅਤੇ ਲੇਬਰ ਡੇ ਲੋਂਗ ਵੀਕਐਂਡ ਬੜਾ ਬਿਜ਼ੀ ਲੋਂਗ ਵੀਕਐਂਡ ਵੀ ਬਸ ਨਜ਼ਦੀਕ ਹੀ ਹੈ ਅਤੇ ਫਿਰ ਅਗਲੇ ਹਫ਼ਤੇ ਤੋਂ ਜ਼ਿੰਦਗੀ ਬੈਕ ਟੂ ਨੋਰਮਲ ਸਕੈਜੂਅਲ ਬੈਕ ਟੂ ਨੋਰਮਲ ਰੂਟੀਨ ਐਂਡ ਮੌਸਮ ਵੀ ਹੁਣ ਆਪਾਂ ਨੂੰ ਦਿਖਾ ਰਿਹਾ ਕਿ ਚਲੋ ਜੀ ਹੁਣ ਥੋੜ੍ਹਾ ਜਿਹਾ ਹੋ ਜਾਓ ਰੈਡੀ ਅਤੇ ਦਿਨ ਵੀ ਬਦਲ ਰਹੇ ਆ ਦਿਨ ਬ ਦਿਨ ਆਪਾਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਹਲਕੀ ਫੁਲਕੀ ਜੀ ਇੱਕ ਠੰਡ ਵੀ ਮਹਿਸੂਸ ਹੋ ਰਹੀ ਹੈ ਸੁੱਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਹੈ ਸੁੱਕਣੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਪੈ ਰਹੀਆਂ ਨੇ ਅੱਜ ਵੀ ਸਾਰਾ ਦਿਨ ਹੀ ਤਕਰੀਬਨ ਬਾਰਿਸ਼ ਹੈ ਮਲਦਾ ਇੱਕ ਮਿੰਟ ਵੀ ਨਹੀਂ ਹਟਣੀ ਸੋ ਹੋਲ ਡੇ ਸ਼ੋਜ਼ ਰੇਨ ਐਂਡ ਕੱਲ੍ਹ ਨੂੰ ਬੜਾ ਖੂਬਸੂਰਤ ਮੌਸਮ ਹੈ ਕੱਲ੍ਹ ਨੂੰ ਤਾਂ ਕਹਿੰਦੇ ਆ ਵਿਲ ਫੀਲ ਲਾਈਕ 30 ਡਿਗਰੀਜ਼ ਬੱਲੇ ਬੱਲੇ ਬੱਲੇ ਐਂਡ ਪਰਸੋਂ ਨੂੰ ਵੀ ਠੀਕ ਹੈ ਥਰਸਡੇ ਨੂੰ ਵੀ ਠੀਕ ਹੈ ਫਿਰ ਵੀਕਐਂਡ ਵਧੀਆ ਯਾਰ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਜਦੋਂ ਨਾ ਲੌਂਗ ਵੀਕਐਂਡ ਹੋਵੇ ਅਤੇ ਮੌਸਮ ਵਧੀਆ ਲੱਗ ਜਾਵੇ ਕਿਉਂਕਿ ਨਹੀਂ ਤਾਂ ਲੌਂਗ ਵੀਕਐਂਡ 'ਤੇ ਤਾਂ ਯਾਰ ਲੋਕਾਂ ਨੇ ਜਾਣਾ ਜੁਣਾ ਹੁੰਦਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਰੌਣਕ ਮੇਲਾ ਲਾਉਂਦੇ ਹਾਂ ਉਸ ਤੋਂ ਪਹਿਲਾਂ ਸਾਡੇ ਨਾਲ ਵਕਾਰ ਖਾਨ ਜੀ ਜੁੜਿਆ ਕੁਝ ਖਾਸ ਰੌਜਰਸ ਦੀ ਇੰਡੀਆਜ਼ ਲੈ ਕੇ ਵਕਾਰ ਜੀ ਵੈਲਕਮ ਸਰ
1: ਥੈਂਕ ਯੂ ਸੋ ਮੱਚ ਨਵੀ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੀ ਜੀ ਮੇਰੇ ਕੋਲ ਰੌਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੌਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੌਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478000647 ਅਸੀਂ 18 ਸਾਲ ਸੇ ਰੌਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 6478000647 8064 8000
0: ਕਿਆ ਬਾਤ ਹੈ 6478468000 ਮਿਸਟਰ ਵਕਾਰ ਖਾਨ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ 6478648000 ਦੇ ਉੱਤੇ ਤੁਹਾਡੇ ਲਈ ਹਾਜ਼ਰ ਨੇ ਅਤੇ ਵਕਾਰ ਜੀ ਤੁਹਾਨੂੰ ਵਧੀਆ ਟੋਪ ਟੋਪ ਟੋਪ ਦੀਆਂ ਡੀਲਾਂ ਦੇਣਗੇ ਅੱਜ 40 millimeter ਤੱਕ ਦੀਆਂ ਕਣੀਆਂ ਦੇਖਣ ਨੂੰ ਮਿਲਣਗੀਆਂ ਸੋ ਬਹੁਤ ਸਲਿਪਰੀ ਕੰਡੀਸ਼ਨ ਜਸਟ ਪਲੀਜ਼ ਬੀ ਕੇਅਰਫੁਲ ਬੀ ਵੈਰੀ ਕੋਸ਼ੀਅਸ ਹੈਵੀ ਰੇਨਫਾਲ ਫਲੱਡਿਡ ਰੋਡਵੇਜ਼ 30 ਤੋਂ ਲੈ ਕੇ 40 millimeter ਆਫ ਰੇਨ ਪੂਰਾ ਦਿਨ ਕਹਿੰਦੇ ਕਿ ਛਤਰੀ ਕੋਲ ਹੀ ਰੱਖੋ ਆਪਣੇ ਹੈ ਸੋ ਛਤਰੀ ਜੇ ਨਹੀਂ ਹੈਗੀ ਤਾਂ ਗੱਡੀਆਂ 'ਚ ਰੱਖ ਲਓ ਅਤੇ ਮੰਡੇ ਨੂੰ ਇੱਦਾਂ ਦਾ ਮੌਸਮ ਜਿਹਾ ਹੋਵੇ ਥੋੜ੍ਹਾ ਜਿਹਾ ਲੱਗਦਾ ਜ਼ਰੂਰ ਔਖਾ ਬਟ ਵਾਟ ਕੈਨ ਵੀ ਡੂ ਜਸਟ ਹੋਲਡ ਇਟ ਬੀ ਕੇਅਰਫੁਲ ਡਰਾਈਵ ਸੇਫ ਡਰਾਈਵ ਸਲੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337 905-673-3337 ਅਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ ਮੈਂ ਨਾ ਕੱਲ੍ਹ ਇੱਕ ਕੇਸ ਚੱਲ ਰਿਹਾ ਉਹਦੇ ਬਾਰੇ ਮੈਂ ਇੱਕ ਪੋਡਕਾਸਟ ਸੁਣ ਰਿਹਾ ਸੀਗਾ ਕੇਸ ਹੈਗਾ ਇੱਕ ਮਦਰ ਹੈ ਅਤੇ ਉਹ ਚਲੋ ਉਹਦੇ 3 ਬੱਚੇ ਨੇ ਅਤੇ ਬੱਚਿਆਂ ਦੇ ਹੋਣ ਤੋਂ ਬਾਅਦ ਕਾਫੀ ਉਹਨੇ ਡਿਪਰੈਸ਼ਨ ਫੇਸ ਕੀਤੀ, ਐਂਗਜ਼ਾਇਟੀ ਫੇਸ ਕੀਤੀ। ਹੁਣ ਜਿਹੜੀਆਂ ਮਾਵਾਂ ਨੇ ਉਹ ਚਲੋ ਵੱਧ ਜਾਣਦੀਆਂ ਨੇ ਪੋਸਟ ਪਾਰਟਮ ਡਿਪਰੈਸ਼ਨ ਜਿਹਨੂੰ ਕਹਿੰਦੇ ਆ, ਬਹੁਤ ਵੱਡੀ ਇੱਕ ਚੀਜ਼ ਹੈ। ਅਤੇ ਮੈਂ ਸੋਚ ਰਿਹਾ ਸੀ, ਮੈਂ ਕਿਹਾ ਯਾਰ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇਹਦੇ ਬਾਰੇ ਨੌਲੇਜ ਹੀ ਹੈ ਨਹੀਂ ਗੀ। ਹੁਣ ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਸ ਤੋਂ ਬਾਅਦ ਉਹ ਜਿਹੜੀ ਮਦਰ ਹੈ ਉਹ ਕਿੱਦਾਂ ਦੇ ਮੈਂਟਲ ਸਟਰਗਲਸ ਫੇਸ ਕਰਦੀ ਹੈ, ਐਂਡ ਇੱਕ ਕਿਸਮ ਦਾ ਉਸ ਮਾਂ ਲਈ ਵੀ ਇੱਕ ਨਵਾਂ ਹੀ ਜਨਮ ਹੈ। ਬਟ ਆਪਣੇ ਘਰਾਂ ਦੇ ਵਿੱਚ ਮੈਂ ਨੋਟਿਸ ਕੀਤਾ ਮਾਂ ਨੂੰ ਉਸ ਲੈਵਲ ਦੀ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ। ਚਲੋ ਫਿਜ਼ੀਕਲੀ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਵੀ ਆਹ ਖਾਇਆ ਕਰ, ਥੋੜ੍ਹੀ ਜਿਹੀ ਤਾਕਤ ਆਵੇਗੀ, ਆਪਾਂ ਪੰਜੀਰੀਆਂ ਬਣਾਉਂਦੇ ਹਾਂ, ਆਪਾਂ ਚਲੋ ਵਧੀਆ ਡਾਇਟ ਖਿਲਾਉਂਦੇ ਹਾਂ। ਬਟ ਮੈਂਟਲ ਤੌਰ 'ਤੇ ਆਪਾਂ ਜਿੰਨੀ ਇੱਕ ਇੰਪੋਰਟੈਂਸ ਇੱਕ ਮਾਂ ਨੂੰ ਦੇਣੀ ਚਾਹੀਦੀ ਆਪਾਂ ਨਹੀਂ ਦਿੰਦੇ। ਆਪਾਂ ਸਗਾ 'ਤੇ ਮੈਂਟਲੀ ਇੱਕ ਕਿਸਮ ਦੇ ਨਾਲ ਉਹਨੂੰ ਬਿਲਕੁਲ ਨਿਗਲੈਕਟ ਹੀ ਕਰਦੇ ਹਾਂ। ਆਪਣੇ ਘਰਾਂ 'ਚ ਆਪਾਂ ਥੋੜ੍ਹੇ ਜਿਹਾ ਬੱਚੇ ਦੀ ਬਸ ਆਲੇ ਦੁਆਲੇ ਹੋ ਜਾਂਦੇ ਹਾਂ, ਉਹ ਬੱਚਾ ਮੈਨੂੰ ਫੜਾ ਦੇ, ਮੈਂ ਬੱਚੇ ਨੂੰ ਫੜਦੀ ਹਾਂ ਫੜਦਾ, ਮੈਂ ਹੈਲਪ ਕਰਦਾ ਕਰਦੀ ਹਾਂ। ਬਟ ਇਹ ਨਹੀਂ ਨੋਟਿਸ ਕਰ ਰਹੇ ਕਿ ਯਾਰ ਆਪਾਂ ਕਦੇ ਉਸ ਮਾਂ ਨੂੰ ਪੁੱਛਿਆ ਕਿ ਯੂ ਨੋ ਆਰ ਯੂ ਓਕੇ, ਤੂੰ ਕਿਵੇਂ ਆ, ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਜੇ ਸਾਡੇ ਤੋਂ ਕੁਛ ਗਲਤ ਹੋ ਰਿਹਾ ਸਾਨੂੰ ਦੱਸ, ਅਸੀਂ ਯੂ ਨੋ ਅਸੀਂ ਤੇਰੀ ਜਿਹੜੀ ਟ੍ਰਾਂਜੈਕਸ਼ਨ ਹੈ ਸੁਖਾਲੀ ਬਣਾਉਣਾ ਚਾਹੁੰਦੇ ਹਾਂ। ਸੋ ਖੈਰ ਇੱਕ ਮਦਰ ਹੈ ਐਂਡ ਉਹਦਾ ਨਾਮ ਹੈ ਲਿੰਜ਼ੀ ਕਲੈਂਸੀ। ਉਹ ਇੱਕ ਦੇਖੋ ਆਪ ਬਾਏ ਪ੍ਰੋਫੈਸ਼ਨ ਨਰਸ ਹੈ, ਨਰਸ ਹੈ ਅਤੇ ਉਹ ਨਾ ਡਾਕਟਰਾਂ ਕੋਲ ਬਹੁਤ ਗਈ ਕਿ ਯੂਨੋ ਮੈਨੂੰ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਕੁਝ ਕੁ, ਵੀ ਮੈਂ ਆਵਾਜ਼ਾਂ ਕਹਿ ਰਹੀ ਨੇ ਕਿ ਤੂੰ ਬੱਚਿਆਂ ਨੂੰ ਆਪਣੇ ਹਰਟ ਕਰ, ਅਤੇ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ। ਉਹਨਾਂ ਨੇ ਪਤਾ ਨਹੀਂ ਮੈਨੂੰ ਤਾਂ 13 ਦਵਾਈਆਂ ਖਾ ਰਹੀ ਸੀ ਅਗਲੀ। ਅਤੇ ਇੱਕ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੂੰ ਜਾ ਖਾਣਾ ਪਿਕਅਪ ਕਰ ਲੈ ਡਿਨਰ ਲਈ, ਅਤੇ ਵੀ ਮੈਂ ਔਡਰ ਕੀਤਾ ਹੋਇਆ। ਉਹ ਗਿਆ ਖਾਣਾ ਪਿਕ ਕਰਨ, ਜਦੋਂ ਘਰ ਆਇਆ ਉਹ ਜਿਹੜੀ ਮਾਂ ਹੈ ਉਹਨੇ ਤਿੰਨੋਂ ਬੱਚਿਆਂ ਦਾ ਕਤਲ ਕਰਤਾ, ਅਤੇ ਉਹਨੇ ਕੋਸ਼ਿਸ਼ ਕੀਤੀ ਕਿ ਉਹ ਸੂਸਾਈਡ ਆਪਦਾ ਵੀ ਕਰੇ, ਬਟ ਉਹ ਬਚ ਗਈ, ਪੈਰਲਾਈਜ਼ ਹੋ ਗਈ। ਅਤੇ ਹੁਣ ਇੱਕ ਬਹੁਤ ਵੱਡਾ ਮੁੱਦਾ ਦੇਖੋ ਇਹ ਚੱਕਿਆ ਹੋਇਆ ਬਹੁਤ ਸਾਰੇ ਲੋਕਾਂ ਨੇ ਕਿ ਉਹਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲੀ ਜਿਹੜੀ ਮਾਂ ਹੈ। ਜੇ ਉਹ ਮੈਂਟਲੀ ਇੰਨੀ ਡਿਸਟਰਬ ਡਿਸਟਰੈਸ ਸੀਗੀ ਤਾਂ ਉਹਨੂੰ ਪ੍ਰੋਪਰ ਟ੍ਰੀਟ ਡਾਇਗਨੋਸ ਵੀ ਨਹੀਂ ਕੀਤਾ ਗਿਆ। ਸੋ ਹੁਣ ਟ੍ਰਾਇਲ ਜਿਹੜੀ ਆਲਮੋਸਟ ਖਤਮ ਹੈ, ਹੁਣ ਹਜੇ ਵਰਡਿਕਟ ਆਉਣਾ ਕਿ ਕੀ ਉਹਨੂੰ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਜਾਵੇਗਾ ਤਿੰਨਾਂ ਬੱਚਿਆਂ ਦੇ ਕਤਲ ਦੇ ਲਈ, ਅਤੇ ਪੂਰੀ ਜ਼ਿੰਦਗੀ ਲਈ ਉਹਨੂੰ ਲਾਈਫ ਸੈਂਟੈਂਸ ਮਿਲੇਗੀ ਜੇਲ ਵਿਥਆਊਟ ਪਰੋਲ, ਜਾਂ ਉਹਨੂੰ ਇਹ ਕਿਹਾ ਜਾਵੇਗਾ ਕਿ ਉਹ ਮੈਂਟਲੀ ਅਨਸਟੇਬਲ ਸੀਗੀ ਐਂਡ ਉਹਨੂੰ ਹੁਣ ਕਿਸੇ ਮੈਂਟਲ ਇੰਸਟੀਟਿਊਸ਼ਨ ਹੋਸਪਿਟਲ ਦੇ ਵਿੱਚ ਰੱਖਿਆ ਜਾਵੇਗਾ। ਬਹੁਤ ਲੋਕ ਹੈਰਾਨ ਹੋਏ ਦੇਖ ਕੇ ਕਿ ਚਲੋ ਜਿਹੜੇ ਬੱਚੇ ਜਿਨ੍ਹਾਂ ਦਾ ਦੇਖੋ ਕਤਲ ਹੋਇਆ ਉਹਨਾਂ ਲਈ ਤਾਂ ਚਲੋ ਜ਼ਰੂਰ ਦੁੱਖ ਅਤੇ ਯੂ ਨੋ ਇਮੋਸ਼ਨਸ ਬਹੁਤ ਜਾਗਣਗੇ, ਬਟ ਜਦੋਂ ਇਹ ਹੋਇਆ ਲੋਕ ਦੇਖ ਰਹੇ ਸੀ ਕਿ ਜਿਹੜੀ ਮਾਂ ਹੈ ਉਹਦੀ ਸਪੋਰਟ ਦੇ ਵਿੱਚ ਹੋਰ ਮਾਵਾਂ ਬਹੁਤ ਆ ਰਹੀਆਂ ਸੀ, ਪਿੰਕ ਸ਼ਰਟਾਂ ਪਾ ਕੇ ਉਹਨੂੰ ਕਾਰਡਸ ਦੇ ਰਹੇ ਸੀ ਕਿ ਵਰ ਸੋ ਸੌਰੀ ਵੀ ਤੇਰੇ ਨਾਲ ਇਹ ਹੋਇਆ। ਸੋ ਬੜੀ ਇੱਕ ਵੱਖਰੇ ਜਿਹੇ ਕਿਸਮ ਦੀ ਟ੍ਰਾਇਲ ਚੱਲ ਰਹੀ ਹੈ, ਅਤੇ ਜਿਹੜਾ ਘਰ ਵਾਲਾ ਹੈ ਕਿਤੇ ਨਾ ਕਿਤੇ ਉਹਦੇ 'ਤੇ ਵੀ ਇੱਕ ਬਲੇਮ ਲਾਇਆ ਜਾ ਰਿਹਾ ਕਿ ਉਹਨੇ ਆਪਣੀ ਵਾਈਫ ਨੂੰ ਸਪੋਰਟ ਹੀ ਨਹੀਂ ਕੀਤਾ। ਸੁਣਨ ਨੂੰ ਮਿਲਿਆ ਦੇਖੋ ਇਹ ਐਲੀਗੇਸ਼ਨਸ ਨੇ ਕਿ ਉਹ ਤਾਂ ਜਾ ਕੇ ਟ੍ਰਿਪਸ 'ਤੇ ਜਾ ਰਿਹਾ ਸੀ ਜਦੋਂ ਇਹ ਕਤਲ ਹੋਏ ਨੇ, ਹਫ਼ਤਾ ਦੋ ਹਫ਼ਤੇ ਬਾਅਦ ਉਹ ਜਾ ਕੇ ਸਕੀਇੰਗ ਕਰ ਰਿਹਾ ਸੀ। ਸੋ ਲੋਕ ਕਾਫੀ ਅਪਸੈਟ ਨੇ ਵੀ ਉਹਨੇ ਵੀ ਪ੍ਰੋਪਰ ਤਰੀਕੇ ਨਾਲ ਮੇ ਬੀ ਆਪਣੀ ਵਾਈਫ ਦੀ ਮਦਦ ਹੀ ਨਹੀਂ ਕੀਤੀ ਬੱਚਿਆਂ ਨੂੰ ਰੇਜ਼ ਕਰਨ ਦੇ ਵਿੱਚ, ਬੱਚਿਆਂ ਨੂੰ ਡਿਨਰ ਲੰਚ ਯੇ ਵੋ ਸਾਰਾ ਕੁਝ ਮਾਂ ਹੀ ਕਰਦੀ ਸੀ ਜਦੋਂ ਘਰਾਂ 'ਚ ਕਰਦੀ ਮਾਂ ਹੁੰਦੀ ਹੈ। ਬਟ ਮੈਂ ਇਹ ਸ਼ੇਅਰ ਤਾਂ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਕਿ ਆਪਣੇ ਘਰਾਂ 'ਚ ਨਾ ਆਪਾਂ ਮਦਰਸ ਨੂੰ ਆਫਟਰ ਬਰਥ ਪ੍ਰੋਪਰ ਸਪੋਰਟ ਨਹੀਂ ਦਿੰਦੇ। ਜੇ ਤੁਹਾਡੀ ਕੋਈ ਇਹਦੇ ਉੱਤੇ ਤੁਹਾਡਾ ਕੋਈ ਓਪੀਨੀਅਨ ਹੈ ਤੁਸੀਂ ਪਲੀਜ਼ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਜੇ ਕੋਈ ਲੇਡੀ ਸੁਣ ਰਹੀਆਂ ਨੇ

0: ਗੱਲਾਂ ਉਹ ਕਰੀਏ ਜਿਹੜੀਆਂ ਤੁਸੀਂ ਹੋਰ ਕਿਸੇ ਪ੍ਰੋਗਰਾਮ ਤੇ ਨਹੀਂ ਸੁਣਦੇ। ਸੋ ਆਈ ਟ੍ਰਾਈ ਮਾਈ ਬੈਸਟ ਕਿ ਡਿਫਰੈਂਟ ਆਪਾਂ ਇਸ਼ੂਜ਼ ਨੂੰ ਟੱਚ ਜ਼ਰੂਰ ਕਰਿਆ ਕਰੀਏ, ਜੋ ਆਈ ਨੋ ਕਿ ਆਪਣੇ ਪ੍ਰੋਗਰਾਮਾਂ ਆਪਣੇ ਕੰਟੈਂਟ ਦੇ ਵਿੱਚ ਘੱਟ ਡਿਸਕਸ ਕੀਤੇ ਜਾਂਦੇ, ਬਟ ਇਹੀ ਤਾਂ ਫਿਰ ਆਪਣਾ ਕੰਮ ਆ ਕਿ ਆਪਾਂ ਵੱਖਰਾ ਕੁਛ ਕਰੀਏ। ਸੋ ਨੰਬਰ ਹੈ ਆਪਣਾ 9056737337 ਸਟੂਡੀਓ ਦਾ, 9056737337, 905-673-3333। ਜਿਹੜੀਆਂ ਲੇਡੀਜ਼ ਨੇ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਇਓ। ਹੁਣ ਜਿਹੜੀਆਂ ਮਦਰਸ ਬਣੀਆਂ ਨੇ, ਤੁਸੀਂ ਇਹ ਮਹਿਸੂਸ ਕੀਤਾ ਕਿ ਠੀਕ ਹੈ ਬੱਚੇ ਦੀ ਖੁਸ਼ੀ ਤਾਂ ਸਭ ਨੂੰ ਹੁੰਦੀ ਹੈ ਵੀ ਬੱਚਾ ਆਇਆ, ਬਟ ਕੀ ਉਸ ਮਾਂ ਦੀ ਮੈਂਟਲ ਹੈਲਥ ਨੂੰ ਇੰਪੋਰਟੈਂਸ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਜਾਂ ਹਾਲੇ ਵੀ ਕਮੀ ਹੈ ਉਸ ਚੀਜ਼ ਦੀ। ਸੋ ਜ਼ਰੂਰ ਤੁਸੀਂ ਮੇਰੇ ਨਾਲ ਸ਼ੇਅਰ ਕਰ ਰਹੇ ਹੋ, ਐਂਡ ਵੁੱਡ ਲਵ ਟੂ ਹੀਅਰ ਤੁਹਾਡੇ ਐਕਸਪੀਰੀਅੰਸਿਸ, ਮੇ ਬੀ ਤੁਹਾਡੇ ਓਪੀਨੀਅਨਸ, ਤੁਹਾਡੇ ਵਿਊਜ਼ ਕੀ ਨੇ ਇਸ ਨੂੰ ਲੈ ਕੇ। 9056733337 ਨੰਬਰ ਹੈ ਆਪਣਾ, 9056733337। ਕੁਆਲਿਟੀ ਕਾਰ ਰਿਪੇਅਰ ਨੂੰ ਸਾਰੇ ਯਾਦ ਰੱਖੋ, ਅਗਰ ਊਬਰ ਜਾਂ ਲਿਫਟ ਦੀ ਕੋਈ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਤੁਹਾਡੇ ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਕਾਰ ਵੈਨ ਟਰੱਕ ਦੀ ਕੋਈ ਵੀ ਪ੍ਰੋਬਲਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 9054601111171 ਰਦਰਫੋਰਡ ਰੋਡ ਸਾਊਥ, ਰਦਰਫੋਰਡ ਕੈਨੇਡੀ ਤੇ ਲੋਕੇਟਡ। ਕੁਆਲਿਟੀ ਕਾਰ ਰਿਪੇਅਰ 905-460-1111 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ। ਸੋ ਹੁਣ ਬੈਕ ਟੂ ਸਕੂਲ ਸ਼ਾਪਿੰਗ ਸ਼ੁਰੂ ਹੈ। ਬਿਯੋਂਡ ਆਈਵਰ ਨੇ ਐਨਕਾਂ ਦੇ ਉੱਤੇ ਬੈਕ ਟੂ ਸਕੂਲ ਦੀਆਂ ਬਹੁਤ ਸਾਰੀਆਂ ਡੀਲਾਂ ਲਾਈਆਂ ਹੋਈਆਂ। ਬਾਏ ਵਨ ਗੈਟ ਵਨ ਫਰੀ ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨਗਲਾਸਿਸ, 1 ਕਿਲੋ ਦੂਜੀ ਫਰੀ। ਅਤੇ ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ $99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਤੁਹਾਡੇ ਲਈ 249। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਬਿਯੋਂਡ ਆਈਵਰ 9057933937, 9057933937 'ਤੇ ਤੁਸੀਂ ਬਿਯੋਂਡ ਆਈਵੇਅਰ ਨੂੰ ਜ਼ਰੂਰ ਯਾਦ ਰੱਖੋ। ਅਤੇ ਹਮੇਸ਼ਾ ਦੀ ਤਰ੍ਹਾਂ ਗੱਡੀ ਲੈਣੀ ਹੋਵੇ ਤਾਂ ਕੈਲਡਨ ਮਿਤਸੂਬਿਸ਼ੀ, ਪ੍ਰੀਮੀਅਮ ਫੀਚਰ, ਪ੍ਰੀਮੀਅਮ ਟੌਪ ਦੀਆਂ ਗੱਡੀਆਂ ਅਤੇ ਰੇਟ ਬਹੁਤ ਹੀ ਰੀਜ਼ਨੇਬਲ। ਤੁਸੀਂ ਇੱਕ ਵਾਰ ਜਾਓ, ਵਿਜ਼ਿਟ ਕਰੋ, ਕੈਲਡਨ ਮਿਤਸੂਬਿਸ਼ੀ ਦੀਆਂ ਗੱਡੀਆਂ ਦੇਖੋਗੇ, ਕਹੋਗੇ ਨਵੀਂ ਯਾਰ ਬੱਲੇ ਯਾਰ, ਤਾਂ ਕਾਰਾਂ ਹੀ ਬੜੀਆਂ ਕਮਾਲ ਦੀਆਂ ਅਤੇ ਰੇਟ ਹੀ ਕੁਛ ਨਹੀਂ, ਅਤੇ ਵਾਰੰਟੀ ਡਬਲ, 10 ਸਾਲ ਤੱਕ ਦੀ ਵਾਰੰਟੀ ਹੈ, ਨਹੀਂ ਤਾਂ ਕਿਹੜੀ ਗੱਡੀ ਦੀ ਡੀਲਰਸ਼ਿਪ ਸਾਨੂੰ 10 ਸਾਲ ਦੀ ਵਾਰੰਟੀ ਦੇ ਰਹੀ ਹੈ ਯਾਰ। ਸੋ ਨੰਬਰ ਹੈ 6476782754, ਕੈਲਡਨ ਮਿਤਸੂਬਿਸ਼ੀ। ਸਾਡੇ ਨਾਲ ਟੋਪ ਟੂਰਿਸਟ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ, ਗੁੱਡ ਮਾਰਨਿੰਗ, ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਹਰਪ੍ਰੀਤ। ਹਰਪ੍ਰੀਤ ਦਾ ਇੱਕ ਨੰਬਰ ਹੈ 416-817-6565। ਬੈਕ ਟੂ ਸਕੂਲ ਰੈਡੀ ਹੋ ਫਿਰ?
1: ਬਿਲਕੁਲ ਰੈਡੀ ਨਹੀਂ।
0: ਨਹੀਂ ਰੈਡੀ ਜਾਂ ਹੈਗੇ ਹੋ?
1: ਨਹੀਂ ਰੈਡੀ ਹੋਣਾ ਹੀ ਪੈਣਾ, ਕੋਈ ਚੋਇਸ ਨਹੀਂ ਹੈ।
0: ਨਹੀਂ ਪਰ ਦੇਖੋ ਵਧੀਆ ਹੈ ਕਿ ਨਹੀਂ, ਤੁਸੀਂ ਹੁਣ ਥੋੜ੍ਹੇ ਪੇਰੈਂਟਸ ਨੂੰ ਵੀ ਇੱਕ ਦੇਖੋ ਰਿਲੀਫ ਮਿਲੇਗਾ, ਨਹੀਂ ਤਾਂ ਬੱਚੇ ਖੇਡਾਂ ਨਹੀਂ ਛੱਡਦੇ, ਇੱਥੇ ਜਾਣਾ ਉੱਥੇ ਜਾਣਾ ਆਹ ਕਰਨਾ ਇਹ ਕਰਨਾ।
1: ਆਈ ਨੋ, ਬਾਕੀ ਸਾਰਾ ਕੁਝ ਠੀਕ ਹੈ, ਬਸ ਜਿਹੜਾ ਸਵੇਰੇ ਅਰਲੀ ਉੱਠਣਾ ਪੈਣਾ ਨਾ ਉਹੀ ਔਖਾ ਹੈ।
0: ਲੈ ਸਵੇਰੇ ਹਰਪ੍ਰੀਤ, ਤੁਸੀਂ ਸੀਈਓ ਆਏ ਨਾ, ਕਿਆ ਕਰੋ ਲੋਕਾਂ ਨੇ ਕਿਹੜਾ ਹਰਪ੍ਰੀਤ ਉੱਠ ਕੇ ਨਹੀਂ ਰਾਜ਼ੀ। ਚਲੋ ਹੁਣ ਬੱਚੇ ਨੂੰ ਵੀ ਯੂਜ਼ ਟੂ ਹੋਣਾ ਚਾਹੀਦਾ, ਬਟ ਆਈ ਥਿੰਕ ਬੜੀ ਵਧੀਆ ਗੱਲ ਹੈ ਕਿਉਂਕਿ ਘਰੇ ਦੇਖੋ ਬੱਚੇ ਕਿਤੇ ਨਾ ਕਿਤੇ ਉਹ ਜਿਹੜੀ ਇੱਕ ਐਕਟੀਵਿਟੀਜ਼ ਨੇ ਜਾਂ ਟੀਚਰਸ ਦਾ ਡਿਸਪਲਿਨ ਹੈ ਜਾਂ ਉਹ ਜਿਹੜਾ ਮਾਹੌਲ ਹੈ ਘਰੇ, ਉਹ ਨਹੀਂ ਮਿਲਦਾ ਬੱਚਿਆਂ ਨੂੰ।
1: ਬਿਲਕੁਲ ਬਿਲਕੁਲ, ਰੂਟੀਨ ਮਿਸ ਹੋ ਰਹੀ ਹੈ। ਸੋ ਐਟ ਲੀਸਟ ਹੁਣ ਸ਼ੁਰੂ ਹੋ ਜਾਊਗਾ ਤੇ ਨਹੀਂ, ਬਹੁਤ ਵਧੀਆ ਗੱਲ ਹੈ।
0: ਲੱਗਦੇ ਇੱਕ ਦੋ ਹਫ਼ਤੇ ਲੱਗਦੇ ਆ, ਬਟ ਬੱਚੇ ਫਿਰ ਯੂਜ਼ ਟੂ ਹੋ ਜਾਂਦੇ ਆ, ਉਹ ਤਾਂ ਸਗਾ ਤੇ ਲਾਈਕ ਕਰਦੇ ਆ, ਫਰੈਂਡਸ ਨਾਲ ਜਾਣਾ ਖੇਡਣਾ ਗੱਲਾਂ ਬਾਤਾਂ ਕਰਨੀਆਂ। ਸੋ ਐਵਰੀਬਡੀ ਗੈਟ ਰੈਡੀ। ਸੋ ਅਰਪਿਤ, ਅੱਜ ਕੀ ਮੈਸੇਜ ਦੇ ਰਹੇ ਆਪਾਂ?
1: ਬਿਲਕੁਲ ਨਵੀਂ, ਸੋ ਬੈਕ ਟੂ ਸਕੂਲ ਦੀ ਗੱਲ ਚੱਲ ਰਹੀ ਹੈ ਤੇ ਉਹਦੇ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਜਿਨ੍ਹਾਂ ਦੇ ਬੱਚਿਆਂ ਨੇ ਤਾਂ ਸਕੂਲਸ ਦੇ ਵਿੱਚ ਜਾਣਾ ਹੈਗਾ ਹੈ, ਜਿੱਦਾਂ ਮੈਂ ਗੱਲ ਕਰ ਰਹੀ ਸੀਗੀ, ਜਿਨ੍ਹਾਂ ਦੇ ਬੱਚਿਆਂ ਨੇ ਪਹਿਲੀ ਵਾਰੀ ਸ਼ੁਰੂ ਕਰਨਾ ਆ, ਸੋ ਉਹਨਾਂ ਦੇ

0: ਲਈ ਹੀ ਇੰਨੀ ਐਕਸਾਈਟਮੈਂਟ ਆ, ਅਸੀਂ ਕਿਸੇ ਵੀ ਸਟੋਰ ਦੇ ਵਿੱਚ ਲੈ ਜਾਈਏ ਤਾਂ ਸਾਰੇ ਸਟੋਰ ਬੈਕ ਟੂ ਸਕੂਲ ਸ਼ਾਪਿੰਗ ਦੇ ਲਈ ਫੁੱਲ ਪਏ ਆ। ਬਟ ਇਹ ਹੈਗਾ ਕਿ ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀ ਜਾ ਰਹੇ ਆ ਉੱਥੇ ਉਹਨਾਂ ਦੇ ਪੇਰੈਂਟਸ ਇੱਕ ਤਾਂ ਉਹਨਾਂ ਦੇ ਯੂਨੀਵਰਸਿਟੀ ਰਹਿਣ ਦੇ ਲਈ ਉਹਨਾਂ ਦੇ ਅਰੇਂਜਮੈਂਟਸ ਕਰ ਰਹੇ ਆ, ਉੱਥੇ ਦੀਆਂ ਐਡਮਿਸ਼ਨਸ, ਉੱਥੇ ਦੀ ਟਿਊਸ਼ਨ ਫੀਸ, ਔਰ ਉਹਨਾਂ ਦੇ ਵਿੱਚ ਜਿੱਥੇ ਐਕਸਾਈਟਮੈਂਟ ਆ ਉੱਥੇ ਇਸ ਚੀਜ਼ ਦਾ ਬਰਡਨ ਵੀ ਹੈਗਾ ਆ, ਕਿਉਂਕਿ ਜਿਨ੍ਹਾਂ ਪੇਰੈਂਟਸ ਦੇ ਕੋਲ ਫਾਈਨੈਂਸ਼ਲੀ ਇੰਨੀ ਸਿਚੁਏਸ਼ਨ ਸਹੀ ਨਹੀਂ ਸੀਗੀ, ਜਿਨ੍ਹਾਂ ਨੇ ਟਿਊਸ਼ਨ ਫੀਸ ਪੇ ਕਰਨੀ ਆ, ਉੱਥੇ ਰਹਿਣ ਸਹਿਣ ਦੇ ਲਈ ਪੇ ਕਰਨਾ ਆ, ਫਿਰ ਉਹਨਾਂ ਨੂੰ ਪਤਾ ਹੈ ਕਿ ਆਉਣ ਜਾਣ ਦੇ ਲਈ ਖਰਚਾ ਹੋਣਾ ਆ, ਉਹਨਾਂ ਦੇ ਲਈ ਬਹੁਤ ਵੱਡਾ ਬਰਡਨ ਹੋ ਰਿਹਾ ਆ। ਸੋ ਇਸ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਰਿਕੁਐਸਟ ਆਈਆਂ ਹੈਗੀਆਂ ਆ ਜਿਨ੍ਹਾਂ ਨੇ ਸਾਡੇ ਕੋਲੋਂ REESP ਦੇ ਪਲਾਨ ਕਰਵਾਏ ਸੀਗੇ। ਕਈ ਪੇਰੈਂਟਸ ਦੇ ਤਾਂ ਲਾਈਕ ਅਰਾਊਂਡ 70-80,000 ਪਲਾਨ ਦੇ ਵਿੱਚ ਜੁੜੇ ਹੋਏ ਸੀਗੇ, ਜਿਹੜੇ ਉਹ ਹੁਣ ਵਿਦਡਰਾਅਲ ਕਰ ਰਹੇ ਆ, ਕਿਉਂਕਿ ਉਹਨਾਂ ਦੇ ਬੱਚਿਆਂ ਨੇ ਹੁਣ ਜਾਣਾ ਹੈਗਾ, ਉਹਨਾਂ ਦੇ ਕੋਲ ਐਨਰੋਲਮੈਂਟ ਸਰਟੀਫਿਕੇਟ ਹੈਗੇ ਆ। ਤੇ ਜਿਨ੍ਹਾਂ ਦੇ ਬੱਚੇ ਹਲੇ ਨਿਊ ਬੋਰਨ ਹੈਗੇ ਆ ਜਾਂ ਜਿਨ੍ਹਾਂ ਨੇ ਹਲੇ ਪਹਿਲੀ ਵਾਰ ਸਕੂਲ ਸ਼ੁਰੂ ਕਰਨਾ, ਅਗਰ ਤੁਸੀਂ REESP ਦਾ ਪਲਾਨ ਓਪਨ ਨਹੀਂ ਕਰਵਾਇਆ ਤਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਟੂਲ CRA ਵੱਲੋਂ ਡਿਜ਼ਾਈਨ ਹੋਇਆ ਆ, ਕਿਉਂਕਿ ਉਹਦੇ ਵਿੱਚ ਤੁਸੀਂ ਮੰਥਲੀ ਕੰਟਰੀਬਿਊਸ਼ਨ ਕਰ ਸਕਦੇ ਆ। ਇੱਥੇ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਪ੍ਰਾਇਮਰੀ ਐਜੂਕੇਸ਼ਨ ਫ੍ਰੀ ਆ, ਅਨਲੈਸ ਤੁਹਾਡੇ ਬੱਚੇ ਕਿਤੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹੈਗੇ ਆ, ਬਟ ਅਦਰਵਾਈਜ਼ ਤੁਸੀਂ ਪਲੱਸ ਟੂ ਦੇ ਗ੍ਰੇਡ ਤੱਕ ਕੋਈ ਵੀ ਫੀਸ ਨਹੀਂ ਪੇ ਕਰਦੇ। ਐਂਡ ਜਿਹੜੀ ਤੁਸੀਂ ਉਹੀ ਚੀਜ਼ ਅਗਰ ਤੁਸੀਂ ਮੰਥਲੀ ਕੰਟਰੀਬਿਊਸ਼ਨ ਕਰਕੇ REESP ਦੇ ਪਲਾਨ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਤਾਂ ਉਹਦੇ ਉੱਪਰ ਗਵਰਨਮੈਂਟ ਤੋਂ ਫਿਰ ਤੋਂ ਗ੍ਰਾਂਟਸ ਮਿਲਦੀਆਂ ਹੈਗੀਆਂ, ਐਂਡ ਉਹ ਜਿਹੜੇ ਪੈਸੇ ਤੁਸੀਂ ਪਾਉਣੇ ਹੈਗੇ ਆ ਉਹ ਵੀ ਬੱਚਿਆਂ ਨੂੰ ਚਾਈਲਡ ਟੈਕਸ ਬੈਨੀਫਿਟ ਦੇ ਵਿੱਚ ਆਉਂਦੇ ਆ। ਸੋ ਇਹ ਵਾਲੇ ਪਲਾਨ ਦੇ ਵਿੱਚ ਅਗਰ ਤੁਸੀਂ ਡਿਸਿਪਲਨ ਦੇ ਵੇ ਦੇ ਨਾਲ ਕੰਟਰੀਬਿਊਸ਼ਨ ਕਰਦੇ ਹੈਗੇ ਆ, ਗਵਰਨਮੈਂਟ ਗ੍ਰਾਂਟਸ ਮਿਲਦੀਆਂ ਹੈਗੀਆਂ, $9,200 ਤੱਕ ਦੀ ਗ੍ਰਾਂਟ ਹੈਗੀ ਆ ਜਿਹੜੀ ਐਲੀਜੀਬਲ ਫੈਮਿਲੀਜ਼ ਨੂੰ ਮਿਲਦੀ ਆ, ਔਰ ਗ੍ਰਾਂਟਸ ਤੋਂ ਇਲਾਵਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਆ। ਸੋ ਕਿੱਥੇ ਪੈਸੇ ਇਨਵੈਸਟ ਕਰਨੇ ਹੈਗੇ ਆ, ਕਿੰਨੀ ਕੰਟਰੀਬਿਊਸ਼ਨ ਕਰਨੀ ਆ, ਕੰਟਰੀਬਿਊਸ਼ਨ ਵਧਾ ਸਕਦੇ ਆ, ਘਟਾ ਸਕਦੇ ਆ, ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਵੇਲੇਬਲ ਹੈਗੀਆਂ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ ਨਾਲ ਰਿਲੇਟਡ, ਜ਼ਰੂਰ ਤੁਸੀਂ ਇੱਕ ਵਾਰੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500।
1: ਬਹੁਤ ਸਾਰੇ ਪਰਿਵਾਰ ਹੈਗੇ ਆ ਜਿਹੜੇ REESP ਨਹੀਂ ਖੋਲਦੇ ਜਾਂ ਲੇਟ ਖੋਲਦੇ ਨੇ,
0: ਬਹੁਤ ਬਹੁਤ ਆ ਨਬੀ,
1: ਬਹੁਤ ਗਲਤ ਗੱਲ ਹੈ। ਦੇਖੋ ਯਾਰ, ਇਹ ਜਦੋਂ ਤੁਹਾਡੇ ਬੱਚਾ ਹੁੰਦਾ ਪਹਿਲਾ ਕੰਮ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ REESP ਬੱਚੇ ਦੀ ਖੋਲੋ, ਤੁਸੀਂ ਜਿੰਨੇ ਪੈਸੇ ਪਾ ਸਕਦੇ ਹੋ ਤੁਸੀਂ ਪਾਓ, ਐਂਡ ਦੇਖੋ ਤੁਹਾਨੂੰ ਲਾਈਫ ਟਾਈਮ ਗ੍ਰਾਂਟ ਮਿਲ ਰਿਹਾ, ਗਵਰਨਮੈਂਟ ਤੁਹਾਨੂੰ ਫ੍ਰੀ ਪੈਸਾ ਦੇ ਰਹੀ ਹੈ। ਬੱਚੇ ਦੇ ਜਨਮ ਵੇਲੇ ਤੁਸੀਂ ਸ਼ੁਰੂ ਕਰ ਲਿਆ ਤਾਂ ਜਦੋਂ ਬੱਚਾ ਦੇਖੋ 18 ਸਾਲ ਦਾ ਹੋਵੇਗਾ, ਤੁਸੀਂ ਹਰਪ੍ਰੀਤ ਨਾਲ ਹੁਣ ਸਟਾਰਟ ਕੀਤਾ, 18 ਸਾਲਾਂ ਬਾਅਦ ਤੁਹਾਡਾ $80,000-90,000 ਆਰਾਮ ਨਾਲ ਜੁੜਿਆ ਹੋਵੇਗਾ। ਸੋ ਪ੍ਰੋਬਲਮ ਇਹ ਹੈ ਯਾਰ, ਆਪਾਂ ਐਕਟ ਨਹੀਂ ਕਰਦੇ, ਸ਼ੁਰੂ ਕਰੋ, ਤੁਹਾਡਾ ਕੁਛ ਨਹੀਂ ਲੱਗਣਾ ਸਗਾ, ਅਤੇ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ। ਤੁਸੀਂ ਜੇ ਚਾਹੁੰਦੇ ਹੋ ਕਿ 18-19 ਸਾਲ ਤੱਕ ਤੁਸੀਂ ਉਦੋਂ ਬਿਲਕੁਲ ਇੱਕ ਪ੍ਰੈਸ਼ਰ ਹੇਠਾਂ ਨਾ ਆਓ ਤਾਂ REESP ਆਪਣੀ ਜ਼ਰੂਰ ਸ਼ੁਰੂ ਕਰੋ। ਸਮਝੋ ਕਿ ਕਿੰਨਾ ਤੁਹਾਨੂੰ ਗ੍ਰਾਂਟ ਮਿਲੇਗਾ CRA ਤੋਂ। ਨੰਬਰ ਤੁਸੀਂ ਨੋਟ ਕਰੋ ਹਰਪ੍ਰੀਤ ਦਾ, 416-817-6500। ਅਤੇ ਜਦੋਂ ਤੁਸੀਂ ਗ੍ਰਾਂਟ ਰੀਇਨਵੈਸਟ ਕਰਦੇ ਹੋ ਤਾਂ ਜਿਵੇਂ ਹਰਪ੍ਰੀਤ ਨੇ ਕਿਹਾ ਕਿ ਕੰਪਾਊਂਡ ਇੰਟਰਸਟ ਹੈ ਜਿਹੜਾ ਨਾ, ਤੁਸੀਂ ਬਿਲੀਵ ਨਹੀਂ ਕਰਨਾ ਕਿ 18 ਸਾਲਾਂ ਬਾਅਦ ਕਿੰਨਾ ਪੈਸਾ ਜੁੜਿਆ ਹੋਵੇਗਾ। ਨੰਬਰ ਹੈ 416-817-6500। ਸੋ 416-817-6500। ਹਰਪ੍ਰੀਤ, ਥੈਂਕ ਯੂ।
0: ਨਵੀਂ ਮੈਂ ਇੱਕ ਚੀਜ਼ ਐਡ ਕਰ ਲਈ ਸੀ, ਕਈ ਪੇਰੈਂਟਸ ਨਾ ਇਹ ਚੀਜ਼ ਸੋਚਦੇ ਆ ਕਿ ਗ੍ਰਾਂਟ $7,200 ਦੀ ਆ ਜਾਂ 9,200 ਦੀ ਆ, ਸਿਰਫ ਆਹੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕੰਪਾਊਂਡ ਇੰਟਰਸਟ ਜਦੋਂ ਆਪਣੇ ਪੈਸੇ ਤੇ ਗ੍ਰਾਂਟ ਤੇ ਵਰਕ ਕਰਦਾ ਹੈ ਤਾਂ ਕਿੰਨੀ ਅਕਮੂਲੇਸ਼ਨ ਹੋ ਸਕਦੀ ਹੈ।
1: ਬਿਲਕੁਲ ਬਿਲਕੁਲ ਨਹੀਂ, ਦੇਖੋ ਕੰਪਾਊਂਡ ਇੰਟਰਸਟ ਬਾਰੇ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਨਹੀਂ। ਆਪਾਂ ਨੂੰ ਤਾਂ ਕਈ ਵਾਰ ਇਹ ਹੁੰਦਾ ਕਿ ਰਾਤੋਂ ਰਾਤ ਪੈਸਾ ਸਾਡਾ ਡਬਲ ਟ੍ਰਿਪਲ ਹੋ ਜਾਵੇ, ਬਟ ਜਦੋਂ ਤੁਸੀਂ ਉਹ 15-16 ਸਾਲਾਂ ਲਈ ਪੈਸੇ ਨੂੰ ਗਰੋ ਕਰਨ ਦਾ ਸਮਾਂ ਦਿੰਦੇ ਹੋ, ਪੈਸਾ ਆਪਣੇ ਆਪ ਵੱਧਦਾ ਵੱਧਦਾ ਵੱਧਦਾ ਇਸ ਲੈਵਲ ਤੱਕ ਪਹੁੰਚ ਜਾਂਦਾ ਕਿ ਬੱਚੇ ਦੀ ਸਾਰੀ ਜਿਹੜੀ ਐਜੂਕੇਸ਼ਨ ਹੈ ਕਵਰ ਹੋ ਜਾਂਦੀ ਹੈ। ਸੋ ਅਗੇਨ ਕਾਲ ਕਰੋ 416-817-6500। ਹਰਪ੍ਰੀਤ, ਥੈਂਕ ਯੂ।
0: ਥੈਂਕ ਯੂ ਜੀ।
1: ਸੋ ਪ੍ਰੋਗਰਾਮ ਪੰਜਾਬੀ ਨਾਲ ਤੁਸੀਂ ਸੁਣ ਰਹੇ ਹੋ, ਅਤੇ ਬਹੁਤ ਸਾਰੀਆਂ ਚੀਜ਼ਾਂ ਨੇ। ਦੇਖੋ, ਕਈ ਵਾਰ ਨਾ ਪ੍ਰੋਬਲਮ ਇਹ ਹੈ ਕਿ ਆਪਾਂ ਚਲੋ ਨਵੇਂ ਨਵੇਂ ਇੱਥੇ ਆਉਂਦੇ ਹਾਂ, ਆਪਾਂ ਨੂੰ ਨੌਲੇਜ ਨਹੀਂ ਹੁੰਦੀ, ਪਤਾ ਨਹੀਂ ਵੀ ਗਵਰਨਮੈਂਟ ਆਪਾਂ ਨੂੰ ਗ੍ਰਾਂਟ ਦੇ ਰਹੀ ਹੈ, ਪਤਾ ਨਹੀਂ ਕਿ ਅਸੀਂ ਅੱਛਾ ਇਹ ਵੀ ਜਿਹੜੇ ਅਕਾਊਂਟਸ ਨੇ ਖੋਲੀਏ, ਅੱਛਾ ਇਹਨਾਂ ਨੂੰ ਖੋਲਣ ਦਾ ਸਾਨੂੰ ਕੀ ਬੈਨੀਫਿਟ, ਕੀ ਫਾਇਦਾ ਹੋਵੇ। ਸੋ ਕਰੋਗੇ ਤਾਂ ਤੁਹਾਨੂੰ ਦੇਖੋ ਕਿਤੇ ਨਾ ਕਿਤੇ ਬੈਨੀਫਿਟ ਜ਼ਰੂਰ ਹੋਵੇਗਾ। ਇੱਕ ਬੰਦਾ ਅਤੇ ਉਹ ਰੇਸਿਸਟ ਹੈ ਆਫਕੋਰਸ, ਅਤੇ ਐਂਟਾਈ ਸਿੱਖ ਕੁਝ ਕੁ ਚੀਜ਼ਾਂ ਉਹਨੇ ਕਹੀਆਂ ਵਾਟਰ ਫਰੰਟ ਦੇ ਨੇੜੇ, ਸੋ ਟੋਰਾਂਟੋ ਪੁਲਿਸ ਹੁਣ ਇੱਕ ਬੰਦੇ ਨੂੰ ਲੱਭ ਰਹੀ ਹੈ ਜਿਹੜਾ ਐਂਟੀ ਸਿੱਖ ਕੁਝ ਇੱਕ ਰਿਮਾਰਕ ਮੇਕ ਕਰ ਰਿਹਾ ਸੀ, ਰੇਸ਼ਲ ਸਲਰ ਕਹਿ ਰਿਹਾ ਸੀ, ਅਤੇ ਫਿਰ ਉਹਨੇ ਚਾਕੂ ਮਾਰਿਆ ਅਗਲੇ ਬੰਦੇ ਦੀ ਲੱਤ ਦੇ ਵਿੱਚ। ਸੋ ਇਹ ਪਰਸੋਂ ਦੀ ਗੱਲ ਹੈ, ਕੁਈਨਸ ਕੀ ਅਤੇ ਲੋਅਰ ਸਪਡਾਈਨਾ ਇਨ ਟੋਰਾਂਟੋ ਪੁਲਿਸ ਨੂੰ ਕਾਲ ਆਈ ਕਿ ਕਿਸੇ ਕੋਲ ਨਾਈਫ ਹੈ, ਅਤੇ ਇਨਵੈਸਟੀਗੇਟਰਸ ਕਹਿ ਰਹੇ ਆ ਕਿ ਉਹਨੇ ਜਾ ਕੇ ਕਿਸ ਨੂੰ ਅਪਰੋਚ ਕੀਤਾ, ਕੁਝ ਕੁ ਸਿੱਖਾਂ ਦੇ ਖਿਲਾਫ ਚੀਜ਼ਾਂ ਕਹੀਆਂ ਅਤੇ ਫਿਰ ਅਟੈਕ ਕੀਤਾ। ਸੋ ਲੱਕਲੀ ਜਿਹੜਾ ਬੰਦਾ ਅਟੈਕ ਕੀਤਾ ਗਿਆ ਉਹ ਯੂ ਨੋ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਫੇਸ ਕਰ ਰਿਹਾ, ਹੀ ਇਜ਼ ਓਕੇ। ਬਟ ਜਿਹੜਾ ਸਸਪੈਕਟ ਹੈ ਹੁਣ ਕਹਿ ਰਿਹਾ ਕਿ ਉਹ 5'6" ਦਾ ਕੋਈ ਕਾਲੇ ਵਾਲਾਂ ਵਾਲਾ ਬੰਦਾ, ਅਤੇ ਉਹਨੇ ਜਰਜ਼ੀ ਪਾਈ ਹੋਈ ਸੀਗੀ ਨੇਵੀ ਬਲੂ ਰੰਗ ਦੀ, ਅਤੇ ਉਹਨੂੰ ਲੱਭਿਆ ਜਾ ਰਿਹਾ। ਹੈਰਾਨੀ ਦੀ ਗੱਲ ਹੈ ਕਿ ਹਜੇ ਵੀ ਯਾਰ ਦੇਖੋ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਅਤੇ ਰੇਸਿਜ਼ਮ ਲੋਕ ਫੇਸ ਕਰ ਰਹੇ ਆ। ਸਮਝ ਨਹੀਂ ਲੱਗਦੀ ਯਾਰ ਕਿ ਇੰਨੀ ਇੱਕ ਮਲਟੀਕਲਚਰਲ ਕੰਟਰੀ 'ਚ ਰਹਿੰਦੇ ਹੋਏ ਵੀ ਤੁਸੀਂ ਰੇਸਿਸਟ ਬਣ ਸਕਦੇ ਹੋ, ਫਿਰ ਤਾਂ ਤੁਹਾਨੂੰ ਇੱਥੇ ਰਹਿਣਾ ਹੀ ਚਾਹੀਦਾ। ਸਿੱਧੀ ਜਿਹੀ ਗੱਲ ਹੈ, ਜਾਓ ਜਿੱਥੇ ਤੁਹਾਨੂੰ ਬਸ ਦੇਖੋ ਉਹੀ ਕਮਿਊਨਿਟੀ ਨਜ਼ਰ ਆਉਂਦੀ ਜਿਹੜੀ ਤੁਸੀਂ ਭਾਲ ਰਹੇ ਹੋ। ਹੁਣ ਇੱਥੇ ਤਾਂ ਦੇਖੋ ਸੌਰੀ ਟੂ ਸੇ ਬਟ ਆਪਾਂ ਯੂ ਨੋ ਬਹੁਤ ਕਮਾਲ ਦਾ ਨਾਂ ਕਮਾ ਰਹੇ ਹਾਂ। ਜਿਹੜੇ ਸਿੱਖ ਲੋਕ ਨੇ ਉਹ ਤਾਂ ਬਹੁਤ ਦੇਖੋ ਮਿਹਨਤ ਦੇ ਨਾਲ ਕੰਮ ਵੀ ਕਰਦੇ ਨੇ। ਆਪਾਂ ਤਾਂ ਲੋਕਾਂ ਨੂੰ ਵੀ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਤੁਹਾਡੇ ਕੋਲ ਖਾਣ ਪੀਣ ਨੂੰ ਕੁਛ ਹੈ ਨਹੀਂ ਗਾ, ਸਾਡੇ ਗੁਰੂ ਘਰਾਂ 'ਚ ਆਓ, ਅਸੀਂ ਤੁਹਾਨੂੰ ਲੰਗਰ ਦੇਵਾਂਗੇ। ਬਟ ਫਿਰ ਵੀ ਹੇਟ ਰੇਸਿਜ਼ਮ ਐਗਜ਼ਿਸਟ ਕਰ ਰਹੀ ਹੈ, ਬੜੀ ਦੇਖੋ ਦੁੱਖ ਦੀ ਗੱਲ ਹੈ। ਆਫਕੋਰਸ ਇਹ ਸਟੋਰੀ ਸੁਣ ਕੇ ਆਪਾਂ ਨੂੰ ਹਰਟ ਵੀ ਬਹੁਤ ਹੁੰਦਾ, ਬਟ ਹੈਰਾਨੀ ਵੀ ਮੈਨੂੰ ਬਹੁਤ ਹੁੰਦੀ ਹੈ ਕਿ ਹਜੇ ਵੀ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਐਗਜ਼ਿਸਟ ਕਰ ਰਹੀਆਂ ਨੇ ਜੋ ਕਿ ਬਿਲਕੁਲ ਹੀ ਨਹੀਂ ਹੋਣੀਆਂ ਚਾਹੀਦੀਆਂ। ਸੋ ਰੇਸਿਜ਼ਮ ਕਦੇ ਵੀ ਫੇਸ ਕਰਦੇ ਹੋ ਨਾ, ਡੋਂਟ ਟੇਕ ਇਟ ਲਾਈਟਲੀ। ਜ਼ਰੂਰ ਤੁਸੀਂ ਪੁਲਿਸ ਨੂੰ ਫੋਨ ਘੁਮਾਓ। ਹੁਣ ਜਿਹੜੇ ਹੁੰਦੇ ਵੀ ਇੱਦਾਂ ਦੇ ਰੇਸਿਸ ਲੋਕ ਨੇ ਨਾ, ਇਹਨਾਂ ਦਾ ਕੁਛ ਨਹੀਂ ਪਤਾ। ਹੁਣ ਜਿਵੇਂ ਇਹ ਗੱਲ ਹੋਈ ਹੈ, ਸਟੈਬਿੰਗ ਹੀ ਹੋ ਗਈ, ਹੁਣ ਨੈਵਰ ਨੋ ਕਿ ਅਗਲੇ ਬੰਦੇ ਦੇ ਮਨਾਂ ਦੇ ਵਿੱਚ ਕਿੰਨੀ ਕੁ ਨਫ਼ਰਤ ਹੈ ਜਾਂ ਯੂ ਨੋ ਵਟ ਐਵਰ, ਬਟ ਪਲੀਜ਼ ਬੀ ਕੇਅਰਫੁਲ। ਸਾਡੇ ਨਾਲ ਸੁਖਪਾ ਜੀ ਵੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਵਧੀਆ ਕੁਝ ਖਾਸ ਗ੍ਰੈਂਡ ਹੋਮ ਫਰਨੀਚਰ ਵੱਲੋਂ ਆਪਾਂ ਬੈਕ ਟੂ ਸਕੂਲ ਦੀਆਂ ਡੀਲਸ ਲੈਂਦੇ ਹਾਂ। ਸੋ ਸੁਖਪਾ ਜੀ ਸਾਡੇ ਨਾਲ, ਸੁਖ ਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਬੈਕ ਟੂ ਸਕੂਲ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ, ਸੋ ਬਹੁਤ ਸਾਰੀ ਜਿਹੜੀ ਇਨਵੈਂਟਰੀ ਸਾਡੇ ਕੋਲ ਨਵੇਕ ਲਈ ਕਿਸਮ ਦੀ ਨਿਊ ਅਰਾਈਵਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਤੁਹਾਨੂੰ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ, ਜਿਹਦੇ ਵਿੱਚ ਟੈਲੀਵਿਜ਼ਨ, PS5, ਏਅਰਪੋਰਟਸ, ਐਪਲ ਦੀਆਂ ਸਮਾਰਟ ਵਾਚਸ, ਲੋਐਸਟ ਪ੍ਰਾਈਸਿਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਤੋਹਫੇ ਲਾਜ਼ਮੀ ਜਿਹੜੇ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਇਸ ਲੌਂਗ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
1: ਕਿਆ ਬਾਤ ਹੈ, 6685 ਟੋਮਕਨ ਰੋਡ। ਫਰਾਈਡੇ ਨੂੰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ, ਤੁਹਾਨੂੰ ਡੀਲਾਂ ਦਵਾਵਾਂਗੇ, ਤੁਹਾਡੇ ਲਈ ਰੌਣਕ ਮੇਲਾ ਹੋਵੇਗਾ। ਸੋ ਫਰਾਈਡੇ ਨੂੰ ਪਹੁੰਚਿਓ ਜ਼ਰੂਰ। ਆਪਣੇ ਰੋਲਸ ਬੜੇ ਵੱਖਰੇ ਵੱਖਰੇ ਹੁੰਦੇ ਆ ਕਈ ਵਾਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ। ਹਸਬੈਂਡ ਦਾ ਇੱਕ ਰੋਲ ਹੈ, ਵਾਈਫ ਦਾ ਇੱਕ ਰੋਲ ਹੈ। ਟ੍ਰੈਡੀਸ਼ਨਲੀ ਜੇ ਦੇਖਿਆ ਜਾਵੇ, ਹਸਬੈਂਡ ਨੂੰ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਤੂੰ ਬਈ ਕੰਮ ਕਰ, ਪੈਸਾ ਕਮਾ, ਅਤੇ ਵਾਈਫ ਨੂੰ ਕਿਹਾ ਜਾਂਦਾ ਹੈ ਕਿ ਤੂੰ ਘਰ ਨੂੰ ਸੰਭਾਲ, ਬੱਚਿਆਂ ਦੀ ਟੇਕ ਕੇਅਰ ਕਰ, ਸਫਾਈ ਕੁਕਿੰਗ ਕਰ। ਇਹ ਟ੍ਰੈਡੀਸ਼ਨਲ ਮੈਂ ਕਿਹਾ। ਹੁਣ ਮੈਨੂੰ ਪਤਾ ਕਿ ਨਹੀਂ, ਜ਼ਿਆਦਾਤਰ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਇਹ ਰੋਲਸ ਹੈਗੇ, ਕਿਉਂਕਿ ਦਿਨ ਬ ਦਿਨ ਚੀਜ਼ਾਂ ਬਦਲਦੀਆਂ ਨੇ ਅਤੇ ਜਨਰੇਸ਼ਨ ਟੂ ਜਨਰੇਸ਼ਨ ਵੀ ਚੀਜ਼ਾਂ ਬਦਲਦੀਆਂ ਨੇ। ਇੱਕ ਨਾ ਵੀਰ ਨੇ, ਮੈਂ ਚਲੋ ਮੈਂ ਨਹੀਂ ਕਹਿਣਾ ਮੇਰਾ ਦੋਸਤ ਹੈ ਕੁਛ ਵੀ, ਚਲੋ ਮੈਨੂੰ ਕੋਈ ਜਾਣਦਾ, ਅਤੇ ਉਹ ਨਾ ਜਿਹੜਾ ਮੁੰਡਾ ਹੈ ਉਹ ਕੰਮ ਕਰਦਾ 8-8, 10-10 ਘੰਟੇ ਜਿੰਨਾ ਵੀ ਚਲੋ ਕੰਮ ਹੁੰਦਾ ਕੰਮ ਕਰਦਾ, ਅਤੇ ਉਹਦੀ ਘਰਵਾਲੀ ਕੰਮ ਨਹੀਂ ਕਰਦੀ, ਘਰ ਹੁੰਦੀ ਆ, ਅਤੇ ਬੱਚਿਆਂ ਦੀ ਟੇਕ ਕੇਅਰ, ਚਲੋ ਸਫਾਈਆਂ ਕਰ ਲਈਆਂ, ਕੁਕਿੰਗ ਕਰ ਲਈ, ਸਾਰਾ ਕੁਛ ਚਲੋ ਜੋ ਵੀ ਘਰ ਦਾ ਕੰਮ ਹੈ ਉਹ ਕਰਦੀ ਹੈ। ਉਹ ਕਹਿੰਦਾ ਕਿ ਨਵੀਂ ਯਾਰ ਮੈਂ ਘਰ ਜਾਂਦਾ ਥੱਕਿਆ ਹੰਬਿਆ ਸਾਰਾ ਦਿਨ ਕੰਮ ਕਰਕੇ, ਅਤੇ ਮੈਨੂੰ ਹੁੰਦਾ ਕਿ ਮੈਂ ਬੈਠਾ TV ਦੇਖਾਂ, ਚਲੋ ਰਿਲੈਕਸ ਕਰ ਲਿਆ। ਕਹਿੰਦਾ ਮੇਰੀ ਵਾਈਫ ਹਮੇਸ਼ਾ, ਹਾਂ ਬਈ ਤੂੰ ਮੇਰੀ ਹੈਲਪ ਕਰੀ ਲਾਂਡਰੀ ਕਰਨ ਦੇ ਵਿੱਚ, ਮਾੜਾ ਵੈਕਿਊਮ ਮਾਰਦੇ, ਮਾੜਾ ਤੂੰ ਇਹ ਕਰਦੇ ਵੋ ਕਰਦੇ। ਉਹ ਕਹਿੰਦਾ ਮੈਂ ਚਲੋ ਕਦੇ ਕਦੇ ਕਰ ਵੀ ਦੇਈਦਾ, ਬਟ ਕਹਿੰਦਾ ਮੈਂ ਉਹਨੂੰ ਕਹਿਤਾ ਕਿ ਦੇਖ ਵੀ ਮੈਂ ਸਾਰਾ ਦਿਨ ਕੰਮ ਕਰਦਾ, ਥੱਕਿਆ ਹੰਬਿਆ ਮੈਂ ਘਰੇ ਆਇਆ, ਵੀ ਪਲੀਜ਼ ਮੈਨੂੰ ਤੰਗ ਨਾ ਕਰਿਆ ਕਰ, ਘਰੇ ਆਏ ਨੂੰ ਮੈਨੂੰ ਤੂੰ ਥੋੜ੍ਹਾ ਜਿਹਾ ਬ੍ਰੇਕ ਦੇ, ਅਤੇ ਤੂੰ ਹੁਣ ਦੇਖ ਤੇਰਾ ਕੋਲ ਸਾਰਾ ਦਿਨ ਹੈ, ਠੀਕ ਹੈ ਤੂੰ ਬੱਚਿਆਂ ਦੀ ਵੀ ਟੇਕ ਕੇਅਰ ਕਰਦੀ ਹਾਂ, ਬਟ ਸਾਰਾ ਦਿਨ ਪਿਆ ਹੁੰਦਾ ਵੀ ਤੂੰ ਜਿਹੜੇ ਕੰਮ ਕਰਨੇ ਕਰ ਲੈ, ਹੁਣ ਮੈਂ 10 ਘੰਟੇ ਲਾ ਕੇ ਆਇਆ ਅਤੇ ਮੈਨੂੰ ਵੀ ਹੈਗਾ ਕਿ ਮੈਂ ਥੋੜ੍ਹਾ ਜਿਹਾ ਰਿਲੈਕਸ ਕਰਾਂ। ਅਤੇ ਉਹਨਾਂ ਦੀ ਉਸ ਗੱਲ ਪਿੱਛੇ ਕਿਤੇ ਨਾ ਕਿਤੇ ਇੱਕ ਆਰਗੂਮੈਂਟ ਡਿਸਅਗਰੀਮੈਂਟ ਹੋ ਗਈ। ਕੁੜੀ ਕਾਫੀ ਅਪਸੈਟ ਕੇ ਦੇਖ ਤੈਨੂੰ ਕੀ ਲੱਗਦਾ ਕਿ ਮੈਂ ਘਰੇ ਕੋਈ ਕੰਮ ਨਹੀਂ ਕਰਦੀ, ਕਹਿੰਦਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ, ਕਹਿੰਦਾ ਮੈਂ ਸਮਝਦਾ, ਬਟ ਕਹਿੰਦਾ ਕਿ ਤੂੰ ਉਹਨੂੰ ਇਕੁਅਲ ਨਹੀਂ ਸਮਝ ਸਕਦੀ ਵੀ ਜਿਹੜਾ ਬਾਹਰ ਕੰਮ ਹੈ ਉਹ ਆਫਕੋਰਸ ਕਿਤੇ ਨਾ ਕਿਤੇ ਹੋਰ ਵੀ ਬਾਡੀ ਨੂੰ ਇੱਕ ਥਕਾਵਟ ਦੇਣ ਵਾਲਾ ਕੰਮ ਹੈ, ਜਿਹੜਾ ਘਰੇ ਕੰਮ ਹੈ ਐਟਲੀਸਟ ਤੁਸੀਂ ਫਿਰ ਵੀ ਆਪਣੇ ਘਰ ਦੇ ਵਿੱਚੋਂ ਯੂਅਰ ਯੂ ਨੋ ਕੰਫਰਟੇਬਲ। ਤੁਹਾਡਾ ਹੁਣ ਕੀ ਖਿਆਲ ਹੈ? ਉਹ ਬੰਦਾ ਕਹਿ ਰਿਹਾ ਕਿ ਯਾਰ ਮੈਨੂੰ ਉਹ ਨਾ ਕਵੇ ਘਰ ਦੇ ਕੰਮ ਕਰਨ ਦੇ ਲਈ ਕਿਉਂਕਿ ਮੈਂ ਬਾਹਰ ਇੰਨੀ ਇੱਕ ਮਿਹਨਤ ਉਹਨਾਂ ਵਾਲੇ ਟ੍ਰੇਡਸ ਦੇ ਵਿੱਚ ਹੈ ਵੀ ਹੱਥਾਂ ਨਾਲ ਕੰਮ ਕਰਨਾ ਅਤੇ ਹੁੰਦਾ ਵੀ ਬਹੁਤ ਔਖਾ ਅਤੇ ਮਿਹਨਤ ਵਾਲਾ ਹੁੰਦਾ, ਐਂ ਥੋੜ੍ਹਾ ਵੀ ਉਹ ਦਫ਼ਤਰ 'ਚ ਬਹਿ ਕੇ ਘਰੇ ਆ ਗਿਆ। ਸੋ ਕੀ ਵਾਈਫ ਆਪਣੀ ਥਾਂ 'ਤੇ ਸਹੀ ਹੈ ਕਿ ਜੇ ਉਹਨੂੰ ਵੀ ਮਦਦ ਦੀ ਲੋੜ ਹੈ ਤਾਂ ਫਿਰ ਕਿਉਂ ਨਹੀਂ ਉਹ ਪੁੱਛ ਸਕਦੀ? ਜਾਂ ਤੁਹਾਨੂੰ ਲੱਗਦਾ ਵਾਈਫ ਨੂੰ ਥੋੜ੍ਹੇ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਠੀਕ ਹੈ ਵੀ ਇਹ ਆਪਣੇ ਹੱਥਾਂ ਨਾਲ ਕੰਮ ਕਰਨ ਵਾਲਾ ਬੰਦਾ, ਇਹਦਾ ਟ੍ਰੇਡਸ ਦਾ ਕੰਮ ਹੈ, ਹੁੰਦਾ ਕਾਫੀ ਲੇਬਰ ਜਾਂ ਇੱਕ ਯੂ ਨੋ ਯੂਜ਼ਿੰਗ ਯਰ ਹੈਂਡਸ, ਕੋਈ ਸੌਖੀ ਗੱਲ ਨਹੀਂ ਹੈਗੀ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ। ਵਟ ਡੂ ਯੂ ਥਿੰਕ ਮੈਨੀ ਜੀ? ਵਟ ਡੂ ਯੂ ਥਿੰਕ ਸਰ?
3: ਮਾਰਨਿੰਗ ਨਵੀ।
1: ਗੁੱਡ ਮਾਰਨਿੰਗ, ਕਿਵੇਂ ਹੋ?
3: ਬਸ ਵਧੀਆ ਨਵੀ। ਆਈ ਥਿੰਕ ਬੰਦੇ ਦੀ ਸੋਚ ਥੋੜੀ ਜੀ ਗਲਤ ਹੈ, ਉਹਨੂੰ ਥੋੜਾ ਜਿਹਾ ਅੰਡਰਸਟੈਂਡਿੰਗ ਹੋਣਾ ਚਾਹੀਦਾ ਵੀ ਘਰੇ ਕੰਮ ਨਹੀਂ ਜਿਹੜਾ ਹੁੰਦਾ ਉਹ ਇਸ ਤੋਂ ਜ਼ਿਆਦਾ ਔਖਾ ਹੁੰਦਾ ਜਿੰਨਾ ਆਪਾਂ ਬਾਹਰ ਕਰਕੇ ਆਉਂਦੇ ਹਾਂ। ਸੋ ਵਨਸ ਅ ਵਾਈਲ ਹੈਲਪ ਕਰਨੀ ਚਾਹੀਦੀ ਹੈ, ਜੇ ਕੋਈ ਸਪੋਰਟ ਹੁੰਦੀ ਹੈ ਕਰਨੀ ਚਾਹੀਦੀ ਹੈ, ਬਟ ਜੇ ਕਹੋ ਵੀ ਬਾਹਰ ਦਾ ਕੰਮ ਡਿਫਰੈਂਟ ਹੈ ਔਰ ਘਰ ਦਾ ਜ਼ਿਆਦਾ ਔਖਾ ਕੰਮ ਹੈ ਜਾਂ ਸੌਖਾ ਕੰਮ ਹੈ, ਉਹ ਕੰਪੈਰੀਜ਼ਨ ਨਹੀਂ ਕਰ ਸਕਦੇ। ਜੇ ਵਾਈਫ ਬਾਹਰ ਕੰਮ ਵੀ ਕਰਦੀ ਹੁੰਦੀ ਨਾ, 8 ਘੰਟੇ ਦੀ ਸ਼ਿਫਟ ਉਹ ਵੀ ਲਗਾ ਕੇ ਆਈ ਹੁੰਦੀ ਐਡਮਿਨ ਜੋਬ ਦੇ ਵਿੱਚ ਵੀ, ਨੋਨ ਹੈਵੀ ਜੋਬ ਦੇ ਵਿੱਚ ਵੀ, ਪ੍ਰੋਬਲਮ ਤਾਂ ਵੀ ਇਹ ਰਹਿਣੀ ਸੀ, ਉਹਨੇ ਕਹਿਣਾ ਸੀ ਮੈਂ ਹੈਵੀ ਕੰਮ ਕਰਦਾ ਤੇ ਤੂੰ ਲਾਈਟ ਕੰਮ ਕਰਦੀ। ਸੋ
1: ਨਹੀਂ ਪਰ ਮੈਨੂੰ ਲੱਗਦਾ ਦੇਖੋ ਜੇ ਚਲੋ ਵਾਈਫ ਵੀ ਕੰਮ ਤੇ ਜਾ ਰਹੀ ਹੈ ਉਹ ਚਲੋ ਵੱਖਰੀ ਗੱਲ ਹੈ, ਉਹ ਵੀ ਯੂ ਨੋ ਕਮਿਊਟ ਕਰ ਰਹੀ ਹੈ ਜਾ ਰਹੀ ਹੈ ਕੰਮ ਕਰ ਰਹੀ ਹੈ, ਬਟ ਇਹਨੂੰ ਇਹ ਹੈ ਕਿ ਯਾਰ ਮੈਂ ਹੱਥਾਂ ਨਾਲ ਕੰਮ ਕਰਨ ਵਾਲਾ ਬੰਦਾ, ਤੁਹਾਨੂੰ ਪਤਾ ਹੀ ਹੈ ਜੋ ਟ੍ਰੇਡਸ ਦਾ ਕੰਮ ਹੈ ਉਹ ਕਿੰਨਾ ਇੰਟੈਂਸ ਹੁੰਦਾ, ਫਿਰ ਘਰੇ ਆ ਕੇ ਕਿਤੇ ਨਾ ਕਿਤੇ ਤਾਂ ਹੁੰਦਾ ਵੀ ਯਾਰ ਮੈਨੂੰ ਹੋਰ ਨਾ ਕੁਛ ਤੂੰ ਕਹਿ।
3: ਨਹੀਂ ਅੰਡਰਸਟੈਂਡ ਉਹੀ ਕਹਿ ਰਿਹਾ ਨਾ ਵੀ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਦੋਨਾਂ ਨੂੰ ਚਾਹੀਦੀ ਹੈ, ਥੋੜ੍ਹਾ ਜਿਹਾ ਕੰਮ ਤੋਂ ਆ ਕੇ 2 ਘੰਟੇ 2.5 ਘੰਟੇ ਰਿਲੈਕਸ ਕਰਕੇ ਜੇ ਥੋੜ੍ਹਾ ਜਿਹਾ ਹੈਲਪ ਹੁੰਦੀ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਘਰੇ ਬੰਦਾ ਵੀ ਘਰੇ ਜ਼ਿਆਦਾ ਕੰਮ ਔਖਾ ਹੋ ਜਾਂਦਾ, ਬੱਚਿਆਂ ਨੂੰ ਸਾਹਮਣਾ ਜਾਂ ਹੋਰ ਦੂਜੇ ਕੰਮ ਕਰਨੇ। ਆਈ ਥਿੰਕ
1: ਤੁਹਾਨੂੰ ਲੱਗਦਾ ਕਿ ਇੱਥੇ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਹੈਗਾ, ਬਟ ਡੂ ਯੂ ਥਿੰਕ ਵੀ ਘਰ ਦਾ ਕੰਮ ਵੀ ਉਨਾ ਔਖਾ ਜਿੰਨਾ ਇੱਕ ਬੰਦਾ ਬਾਹਰ ਜਾ ਕੇ ਟ੍ਰੇਡਸ ਦਾ ਕੰਮ ਕਰੇ ਉਹਦੇ ਬਰਾਬਰ ਹੈ?
3: 110% ਅਗਰੀ ਕਰਦਾ ਇਹ
1: ਵਿੱਚ। ਅੱਛਾ ਵੀ ਵੀ ਬਰਾਬਰ ਹੈ।
3: ਉਹ ਐਗਜ਼ੌਸਟਿੰਗ ਆਫ ਬ੍ਰੇਨ ਕੰਸਾਈਨ ਤੁਹਾਡਾ ਜਿਹੜਾ ਦਿਮਾਗ ਖਾਣ ਵਾਲਾ ਕੰਮ,
1: ਠੀਕ ਹੈ,
3: ਉਹ ਜ਼ਿਆਦਾ ਜ਼ਿਆਦਾ ਟਾਇਰਿੰਗ ਹੈ, ਤੁਹਾਡਾ ਬ੍ਰੇਨ ਟਾਇਰ ਕਰਦਾ, ਬੋਡੀ ਨਹੀਂ ਕਰਦਾ।
1: ਜੀ ਜੀ ਠੀਕ ਹੈ। ਸੋ ਮੈਂਟਲੀ ਇਟਸ ਜਸਟ ਐਸ ਹਾਰਡ।
3: ਯੈਸ
1: ਚਲੋ ਠੀਕ ਹੈ ਸਰ, ਲੈਟਸ ਸੀ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337, 9056733337 ਨੰਬਰ ਹੈ ਆਪਣਾ। 4790 ਹੈਲੋ
4: ਹੈਲੋ ਨਵੀਂ ਵੀਰੇ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰੇ,
4: ਕੀ ਹਾਲ ਹੈ ਜੀ?
1: ਵਧੀਆ ਵੀਰੇ, ਕਿੱਦਾਂ?
4: ਵਧੀਆ ਵਧੀਆ। ਮੈਂ ਵੀਰੇ ਐਗਰੀ ਨਹੀਂ ਕਰਦਾ ਲਾਸਟ ਕਾਲਰ ਨਾਲ, ਕਿਉਂਕਿ ਏਦਾਂ ਹੁੰਦਾ ਲਾਈਕ ਉਹ ਬੰਦਾ ਹਨਾ ਥੱਕਿਆ ਆਇਆ 8-9 ਘੰਟੇ 10 ਘੰਟੇ ਕੰਮ ਕਰਕੇ ਆਇਆ ਹਨਾ, ਤੇ ਆਉਣ ਸਾਰ ਮਤਲਬ ਘਰੇ ਉਹਨੂੰ ਕੋਈ ਫਿਰ ਉਹ ਫਿਜ਼ੀਕਲੀ ਕੰਮ ਕਰਨਾ ਪੈਂਦਾ ਕੁਛ, ਫਿਰ ਉਹ ਸਹੀ ਨਹੀਂ ਹੈਗਾ ਹਨਾ। ਜਿਹੜੇ ਉਹਦੇ ਵਾਈਫ ਆ, ਮੈਂ ਸਮਝਦਾ ਕਿ ਬੱਚੇ ਸੰਭਾਲਣੇ ਬਹੁਤ ਔਖੇ ਆ, ਬਟ ਉਹਨਾਂ ਕੋਲ ਕੀ ਹੁੰਦਾ ਕਿ ਜੇ ਮਾਰਨਿੰਗ ਉਹ ਸਪੋਜ਼ ਕਰੋ ਵੀ 7 ਵਜੇ ਉੱਠ ਗਏ ਹਨਾ, ਉਹਨਾਂ ਨੇ 3-4 ਘੰਟੇ ਕੰਮ ਕੀਤਾ 10-11 ਵਜੇ ਤੀਕਰ, ਉਦੋਂ ਬਾਅਦ ਉਹ ਰੈਸਟ ਕਰ ਸਕਦੇ ਆ ਲਾਈਕ 3-4 ਘੰਟੇ ਹਨਾ ਵਾਈਫ ਉਹਨਾਂ ਦੇ। ਬੱਚਾ ਸੌਂਦਾ ਵੀ ਹਨਾ ਦੁਪਹਿਰੇ, ਕਿਉਂਕਿ ਮੇਰੇ ਵੀ ਭਤੀਜਾ ਹੈਗਾ ਮੈਨੂੰ ਪਤਾ, ਮੈਂ ਦੇਖਦਾ ਘਰੇ, ਤੇ ਉਹਨਾਂ ਕੋਲ ਰੈਸਟ ਮਤਲਬ ਹੈਗੀ ਆ। ਉਹ ਹੁਣ ਬੰਦਾ ਚੱਲ ਉਹਨਾਂ ਨੂੰ ਉਹਨੂੰ ਤੇਰੇ ਨੂੰ 1/2 ਘੰਟੇ ਦੀ ਬ੍ਰੇਕ ਹੁੰਦੀ ਹੋਊਗੀ, ਪਰ ਉਹ ਔਖਾ ਕੰਮ ਕਰਦਾ ਪਰ ਉਹ ਸਹੀ ਨੀ ਹੈਗਾ ਕਿ ਉਹਨੂੰ ਘਰੇ ਆ ਕੇ ਵੀ ਉਹ ਕਵੇ ਵੀ ਹਾਂ ਮੈਂ ਘਰ ਸੰਭਾਲਦੀ ਹਾਂ ਜਾਂ ਕੁਛ ਵੀ ਏਦਾਂ ਮੈਂ ਬੱਚਾ ਸੰਭਾਲਦੀ ਹਾਂ ਵੀ ਤੈਨੂੰ ਮੇਰੇ ਨਾਲ ਹੈਲਪ ਕਰਾਉਣੀ ਚਾਹੀਦੀ ਆ। ਹਾਂ ਠੀਕ ਆ ਵੀ ਰਾਤ ਨੂੰ ਚਲੋ ਚੋਪਿੰਗ ਵਗੈਰਾ ਕਰਤੀ ਥੋੜਾ ਬਹੁਤ ਉਹ ਹੈਲਪ ਕਰਾਤੀ ਉਹ ਠੀਕ ਆ, ਬਟ ਇਹ ਕਹਿਣਾ ਕਿ ਤੂੰ ਲਾਈਕ ਵੈਕਿਊ ਮਾਰ ਦੇ ਝਾੜੂ ਮਾਰ ਦੇ ਹਨਾ ਉਹ ਚੀਜ਼ਾਂ ਉਹ ਨੀ ਹੈਗਾ ਸਹੀ। ਉਹ ਜਿੱਦਾਂ ਮੈਂ ਸਮਝਦਾ ਮੈਂ ਵੀ ਹੈਲਪ ਕਰਾਉਂਦਾ ਆਪਣੀ ਵਾਈਫ ਨਾਲ, ਮਤਲਬ ਮੇਰੇ ਵਾਈਫ ਵੀ ਕੰਮ ਕਰਦੇ ਆ, ਬਟ ਉਹ ਐ ਨੀ ਕਹਿੰਦੇ ਮੈਨੂੰ ਕਿ ਹਾਂ ਲਪੀਤ ਏਦਾਂ ਤੁਹਾਨੂੰ ਆਹ ਕਰਨਾ ਹੀ ਪੈਣਾ ਇਹ ਉਹ ਹਨਾ। ਜਦੋਂ ਲਾਈਕ ਮੈਂ ਸਮਝਦਾ ਕਿ ਮੈਂ ਹੁਣ ਠੀਕ ਆ ਹਨਾ ਵੀ ਮੈਂ ਕਰ ਸਕਦਾ ਮੈਂ ਹੈਲਪ ਕਰਾਉਂਦਾ ਉਹਦੀ ਡੇਲੀ, ਬਟ ਇਹ ਨੀ ਹੈਗਾ ਕਿ ਉਹ ਮੈਨੂੰ ਪ੍ਰੈਸ਼ਰ ਕਰਦੀ ਕਿ ਨਹੀਂ ਨਹੀਂ ਮੈਂ ਵੀ ਕੰਮ ਤੇ ਜਾਂਦੀ ਹਾਂ ਤੂੰ ਵੀ ਮੇਰੇ ਨਾਲ ਆਹ ਕਰਾ ਜੇ ਉਹ ਚੀਜ਼ ਨੀ ਹੁੰਦੀ। ਹਾਂ ਆਪਾਂ ਹੁਣ ਆਪਣੀ ਜਨਰੇਸ਼ਨ ਚ ਹੈਗਾ ਵੀ ਆਪਾਂ ਹੈਲਪ ਕਰਦੇ ਹਾਂ ਘਰੇ ਹਨਾ, ਬੈਕ ਹੋਮ ਤਾਂ ਬਿਲਕੁਲ ਹਜੇ ਵੀ ਨੀ ਹੈਗਾ ਇੱਥੇ ਤਾਂ ਹਜੇ ਹੈਗੀ ਇਹ ਚੀਜ਼, ਤੇ ਲਾਈਕ ਉਹ ਮੈਨੂੰ ਲੱਗਦਾ ਸਹੀ ਨੀ ਹੈਗਾ ਵੀਰੇ ਉਹਨਾਂ ਨੇ ਵਾਈਫ ਨੂੰ ਨੀ ਕਹਿਣਾ ਚਾਹੀਦਾ ਕੰਮ ਲਈ, ਤੇ ਕਿਉਂਕਿ ਉਹ ਬੰਦਾ ਆਲਰੇਡੀ ਥੱਕਿਆ ਆਇਆ ਹਨਾ ਕੰਮ ਤੋਂ।
1: ਠੀਕ ਹੈ, ਸੋ ਜਿਵੇਂ ਹੁਣ ਪਹਿਲਾਂ ਮੈਂ ਨਹੀਂ ਹੁਣੇ ਕਹਿ ਕੇ ਗਿਆ ਕਿ ਘਰ ਦਾ ਕੰਮ ਓਨਾ ਹੀ ਔਖਾ ਜਿੰਨਾ ਬਾਹਰ ਦਾ ਕੰਮ ਕਰਨਾ ਔਖਾ, ਤੁਸੀਂ ਨਹੀਂ ਸਹਿਮਤ ਇਹਦੇ ਨਾਲ?
4: ਨਹੀਂ ਨਹੀਂ ਵੀਰੇ ਮੈਂ ਆਲਰੇਡੀ ਘਰ ਦਾ ਕੰਮ ਕੀਤਾ ਹੋਇਆ, ਕਲੀਨਿੰਗ ਵੀ ਕੀਤੀ ਹੋਈ ਆ, ਵੱਧ ਤੋਂ ਵੱਧ ਇੱਕ ਘੰਟਾ ਲੱਗਦਾ ਜੇ ਪੂਰੀ ਆਪਾਂ 2 ਘੰਟੇ ਲਾ ਲਓ ਜੇ ਡੀਪ ਕਲੀਨਿੰਗ ਕਰਦੇ ਹਾਂ ਨਾ, ਉਸ ਤੋਂ ਬਾਅਦ ਬੰਦੇ ਕੋਲੇ ਲਾਈਕ ਟਾਈਮ ਹੁੰਦਾ ਹੀ ਆ ਰੈਸਟ ਕਰਨ ਦਾ। ਇਹ ਤਾਂ ਨੀ ਹੈਗਾ ਕਿ ਆਪਾਂ ਕੰਟੀਨਿਊ ਕੰਮ ਕਰੀ ਜਾਂਦੇ, ਹੁਣ ਬਾਹਰ ਆਪਾਂ ਜੇ ਜਾਂਦੇ ਹਾਂ ਜੋਬ ਤੇ ਤਾਂ ਆਪਾਂ ਨੂੰ 8 ਜਾਂ 10 ਘੰਟੇ ਕੰਟੀਨਿਊ ਕੰਮ ਕਰਨਾ ਹੀ ਪੈਂਦਾ, ਆਪਣੀ ਵੱਧ ਤੋਂ ਵੱਧ 1/2 ਘੰਟਾ ਬ੍ਰੇਕ ਹੁੰਦੀ ਆ, 40 ਮਿੰਟ ਬ੍ਰੇਕ ਹੁੰਦੀ ਆ ਹਨਾ, ਉਹ ਔਖਾ ਉਹ ਲਾਈਕ ਮੈਨੂੰ ਲੱਗਦਾ ਵੀ ਉਹ ਨਹੀਂ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਕੰਮ ਲਈ ਆਪਣੇ ਹਸਬੈਂਡ ਨੂੰ। ਚਲੋ ਰਾਤ ਨੂੰ ਥੋੜੀ ਬਹੁਤੀ ਹੈਲਪ ਕਰਾ ਸਕਦੇ ਆ ਕੁਕਿੰਗ ਚ ਕਰਾਤੀ ਜਾਂ ਕੁਛ ਏਦਾਂ ਦਾ ਹਨਾ ਹਲਕਾ ਫੁਲਕਾ ਕੰਮ ਉਹ ਕਰਵਾ ਸਕਦਾ, ਉਹਦੇ ਚ ਨਹੀਂ ਕੋਈ ਪ੍ਰੋਬਲਮ, ਬਟ ਇਹ ਨੀ ਹੈਗਾ ਕਿ ਝਾੜੂ ਮਾਰੋ ਤੇ ਤੁਸੀਂ ਪੋਚਾ ਮਾਰੋ, ਉਹ ਚੀਜ਼ ਨੀ ਸਹੀ ਹੈਗੀ।
1: ਠੀਕ ਹੈ, ਓਕੇ ਸਰ,
4: ਬੰਦਾ ਥੱਕਿਆ ਆਇਆ ਕੰਮ ਤੋਂ ਹਨਾ।
1: ਹਾਂ ਠੀਕ ਹੈ, ਸੋ ਥੱਕੇ ਹੋਏ ਬੰਦੇ ਨੂੰ ਜਿਹੜਾ ਕੰਮ ਕਰਕੇ ਆਇਆ ਉਹਨੂੰ ਨਹੀਂ ਘਰਾਂ ਦੇ ਕੰਮ ਲਈ ਤੁਸੀਂ ਕਹਿ ਸਕਦੇ ਜਦੋਂ ਬੰਦਾ ਯੂ ਨੋ ਫਾਈਨਲੀ ਆ ਰਿਹਾ ਘਰ। ਸੋ ਨੰਬਰ ਹੈ ਆਪਣਾ 905-673-3337, ਕੀ ਤੁਹਾਡਾ ਖਿਆਲ ਹੈ? ਇੱਕ ਕਾਲ ਸੋਰੀ ਤੁਹਾਡੀ ਕੱਟੀ ਗਈ, ਦੁਬਾਰਾ ਤੋਂ ਕਰ ਲਿਓ। ਨੰਬਰ ਹੈ ਆਪਣਾ 905-673-3337। ਸੋ ਬਾਈ ਜੀ ਕਹਿੰਦੇ ਨਵੀਂ ਯਾਰ ਬਾਹਰ ਦਾ ਕੰਮ ਅਤੇ ਘਰ ਦਾ ਕੰਮ ਟੋਟਲੀ ਡਿਫਰੈਂਟ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਘਰ ਦਾ ਕੰਮ ਓਨਾ ਹੀ ਔਖਾ ਜਿੰਨਾ ਬਾਹਰ ਜਾ ਕੇ ਬੰਦਾ ਜੇ ਮਿਹਨਤ ਕਰਦਾ ਤਾਂ ਉਹਦੇ ਬਰਾਬਰ ਹੈ। ਹੁਣ ਲੇਡੀਜ਼ ਸਾਡੀਆਂ ਜਿਹੜੀਆਂ ਫੀਮੇਲਸ ਨੇ, ਜੇ ਤੁਸੀਂ ਕਲੀਅਰ ਕਰਨਾ ਕਿ ਵਾਕਈ ਹੈ ਓਨਾ ਔਖਾ ਘਰੇ ਰਹਿਣਾ, ਬੱਚਿਆਂ ਦੀ ਟੇਕ ਕੇਅਰ ਕਰਨੀ, ਸਫਾਈਆਂ ਕਰਨੀਆਂ, ਲਾਂਡਰੀ ਕਰਨੀ, ਆਪਣਾ ਕੁਕਿੰਗ ਕਰਨੀ, ਬ੍ਰੈਕਫਾਸਟ ਲੰਚ ਡਿਨਰ ਸਾਰਿਆਂ ਦਾ ਤੁਸੀਂ ਪ੍ਰਿਪੇਅਰ ਕਰਨਾ, ਕੀ ਉਹ ਬਰਾਬਰ ਹੈ ਆਊਟਸਾਈਡ ਕੰਮ ਕਰਨ ਦੇ? ਇਹ ਤੁਸੀਂ ਦੱਸ ਸਕਦੇ ਹੋ 905-673-3337 ਨੰਬਰ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਵੀਰ ਨੇ ਉਹ ਕਹਿੰਦੇ ਕਿ ਨਵੀਂ ਮੈਂ 10-10 ਘੰਟੇ ਦੀ ਸ਼ਿਫਟ ਲਾ ਕੇ ਮਸਾਂ ਘਰੇ ਆਉਣਾ, ਘਰੇ ਆਉਣਾ ਤਾਂ ਘਰ ਵਾਲੀ ਕਹਿ ਦਿੰਦੀ ਹੈ ਕਿ ਲਾਂਡਰੀ ਕਰਦੇ ਆ ਦੇ, ਇੱਥੇ ਵੈਕਿਊਮ ਮਾਰ ਦੇ, ਮੇਰੀ ਹੈਲਪ ਕਰ। ਕਹਿੰਦਾ ਮੈਂ ਉਹਨੂੰ ਕਹਿਤਾ ਕਿ ਸੋਰੀ ਸਾਰਾ ਦਿਨ ਮੈਂ ਥੱਕਿਆ ਹੰਬਿਆ ਮਸਾਂ ਹੀ ਘਰੇ ਆਇਆ, ਮੈਂ ਤਾਂ ਰੈਸਟ ਕਰਨੀ ਹੈ ਬਈ, ਤੇਰੇ ਕੋਲ ਸਾਰਾ ਦਿਨ ਸੀ ਘਰ ਦਾ ਕੰਮ ਕਰਨ ਨੂੰ, ਤੂੰ ਘਰ ਨੂੰ ਸੰਭਾਲ ਅਤੇ ਮੈਂ ਬਾਹਰ ਕੰਮ ਕਰਦਾ। ਉਹਦੀ ਵਾਈਫ ਚੱਕ ਕੇ ਕਹਿੰਦੀ ਤੈਨੂੰ ਪਤਾ ਘਰੇ ਕਿੰਨਾ ਔਖਾ ਹਰੇਕ ਚੀਜ਼ ਦੀ ਟੇਕ ਕੇਅਰ ਕਰਨੀ, ਵੀ ਤੂੰ ਤਾਂ ਬਾਹਰ ਚੱਲ ਜਾਂਦਾ ਕੰਮ ਕਰਕੇ ਤੂੰ ਆ ਜਾਂਦਾ, ਵੀ ਘਰ ਦਾ ਕੰਮ ਵੀ ਓਨਾ ਹੀ ਔਖਾ ਜਿੰਨਾ ਬਾਹਰ ਦਾ ਕੰਮ ਔਖਾ। ਸੋ ਤੁਹਾਡਾ ਓਪੀਨੀਅਨ ਲੈ ਰਿਹਾ ਕਿ ਕੀ ਤੁਸੀਂ ਇਸ ਸੋਚ ਦੇ ਨਾਲ ਸਹਿਮਤ ਹੋ ਕਿ ਘਰ ਦਾ ਕੰਮ ਓਨਾ ਹੀ ਔਖਾ ਹੈ ਜਿੰਨਾ ਬਾਹਰਲਾ ਕੰਮ ਹੈ, ਅਤੇ ਤੁਸੀਂ ਸ਼ੇਅਰ ਸਾਡੇ ਨਾਲ ਕਰ ਸਕਦੇ ਹੋ ਤੁਹਾਡਾ ਕੀ ਖਿਆਲ ਹੈ। ਹੁਣ ਉਹ ਵੀਰ ਕਹਿ ਰਿਹਾ ਕਿ ਯਾਰ ਮੈਨੂੰ ਬਿਲਕੁਲ ਹੀ ਨਾ ਕਵੇ ਕਿ ਤੂੰ ਆਹ ਕਰ ਉਹ ਕਰ, ਜਦੋਂ ਮੈਂ ਘਰੇ ਉਹਨਾਂ ਥੱਕਿਆ ਹੰਬਿਆ ਤਾਂ ਬਸ ਮੈਨੂੰ ਇਹ ਹੈ ਕਿ ਮੈਨੂੰ ਰਿਲੈਕਸ ਕਰਨ ਦੇ ਅਤੇ ਖਾਣਾ ਪੀਣਾ ਮਿਲੇ ਅਤੇ ਆਰਾਮ ਨਾਲ ਬੰਦਾ ਸੌਂ ਜਾਵੇ ਅਤੇ ਚਲੋ ਫਿਰ ਸਵੇਰੇ ਕੰਮ ਲਈ ਤਿਆਰ ਹੋ ਜਾਵੇ। ਹੁਣ ਕਈ ਹੁੰਦਾ ਫੀਮੇਲਸ ਨੂੰ ਕਿ ਬਈ ਅਸੀਂ ਕਿਉਂ ਸਾਰਾ ਕਰੀਏ। 3576 ਹੈਲੋ
5: ਹੈਲੋ
1: ਜੀ
5: ਹਾਂਜੀ, ਮੈਨੂੰ ਇਹਦੇ ਬਾਰੇ ਕਮੈਂਟ ਕਰਨਾ ਸੀਗਾ ਕਿ ਬਾਹਰ ਜਦੋਂ ਕੋਈ ਵੀ ਕੰਮ ਕਰਦਾ ਹੈਗਾ ਤੁਹਾਡੇ ਉੱਤੇ ਪ੍ਰੈਸ਼ਰ ਹੁੰਦਾ, ਸੁਪਰਵਾਈਜ਼ਰ ਹੈ, ਇਹ ਹੈ ਵਰਕ ਪਰਫਾਰਮੈਂਸ, ਆਹ ਨਹੀਂ ਠੀਕ ਕੀਤਾ, ਲੇਟ ਹੌਲੀ ਕਰ ਰਹੇ ਹੋ, ਕੰਮ ਜਲਦੀ ਹੋ ਗਿਆ, ਤੁਹਾਡੇ ਪ੍ਰੈਸ਼ਰ ਹੁੰਦਾ ਹੈ ਨਾ ਅਗਲੇ ਕੰਮ 'ਚ, ਤੁਸੀਂ ਹੌਲੀ ਹੌਲੀ ਕਰੀ ਜਾਓ,
1: ਘੰਟਾ ਤੁਹਾਡੀ ਆਵਾਜ਼ ਕਾਫੀ ਕੱਟ ਰਹੀ ਹੈ। ਸੋ ਤੁਸੀਂ ਕਹਿੰਦੇ ਹੋ ਵੀ ਘਰ ਦਾ ਕੰਮ ਤੁਸੀਂ ਆਰਾਮ ਨਾਲ ਆਪਣੇ ਆਪਦੇ ਸਮੇਂ ਦੇ ਮੁਤਾਬਕ ਕਰ ਰਹੇ ਹੋ, ਇਹ ਨਹੀਂ ਵੀ ਕੋਈ ਤੁਹਾਨੂੰ ਪ੍ਰੈਸ਼ਰ ਹੈ ਵੀ ਕੋਈ ਡੈਡਲਾਈਨ ਹੈ, ਕੋਈ ਸੁਪਰਵਾਈਜ਼ਰ ਤੁਹਾਨੂੰ ਕੁਝ ਕਹਿ ਰਿਹਾ?
5: ਬਿਲਕੁਲ ਬਿਲਕੁਲ, ਲਾਂਡਰੀ ਹੈ, ਤੁਸੀਂ ਕੱਲ ਤੇ ਵੀ ਛੱਡ ਸਕਦੇ ਹੋ, ਕੱਲ ਨੂੰ ਕਰ ਲਾਂਗੇ ਜਾਂ ਸ਼ਾਮ ਨੂੰ ਕਰ ਲਾਂਗੇ, ਪਰ ਉੱਥੇ ਨਹੀਂ ਨਾ ਕਰ ਸਕਦੇ ਕੰਮ ਤੇ।
1: ਸੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਾਈਫ ਨੂੰ ਆਪਣੇ ਹਸਬੈਂਡ ਨੂੰ ਕਹਿਣਾ ਚਾਹੀਦਾ ਵੀ ਤੂੰ ਘਰੇ ਆ ਕੇ ਵੈਕਿਊਮ ਮਾਰ ਦੇ, ਪੋਚਾ ਮਾਰ ਦੇ?
5: ਬਿਲਕੁਲ ਬਿਲਕੁਲ ਨਹੀਂ ਕਹਿਣਾ ਚਾਹੀਦਾ।
1: ਅੱਛਾ,
5: ਸਾਰਾ ਦਿਨ ਪਿਆ ਹੈ।
1: ਹਾਂ, ਤੁਸੀਂ ਤੁਸੀਂ ਵੈਸੇ ਕੰਮ ਕਰਦੇ ਹੋ ਜਾਂ ਹਾਊਸ ਵਾਈਫ ਹੋ?
5: ਆਪਣੇ
1: ਹਸਬੈਂਡ ਨੂੰ ਨਹੀਂ ਕਹਿਣਾ ਚਾਹੀਦਾ। 3665 ਹੈਲੋ,
6: ਹਾਂਜੀ ਸਤਿ
1: ਸ੍ਰੀ ਅਕਾਲ।
6: ਜਦੋਂ ਬੰਦਾ ਕੰਮ ਤੇ ਜਾਂਦਾ ਹੈ, ਉਹਦਾ ਕੰਮ ਜਦੋਂ ਜ਼ਿਆਦਾ ਹੋ ਜਾਂਦਾ ਹੈ, ਦੂਜਾ ਬੰਦਾ ਰੱਖ ਕੇ ਹੈਲਪ ਦੇ ਦਿੰਦੇ ਨਾ, ਮਲਟੀਪਲਾਈ ਕਰ ਦਿੰਦੇ ਆ। ਇਸੇ ਤਰ੍ਹਾਂ ਜਿਹੜਾ ਮੈਨੂੰ ਘਰ ਨੂੰ ਲੋੜ ਹੈਗੀ, ਦੂਜੀ ਬੀਵੀ ਲਿਆ ਹੋਵੇ ਕੋਰ।
1: ਅੱਛਾ, ਦੂਜੀ ਬੀਵੀ ਲਿਆ ਹੋਵੇ
6: ਹੋਰ ਕੀ,
1: ਕਿਆ ਬਾਤ ਹੈ।
6: ਮੇਰਾ ਹਾਸਾ ਹੈਗਾ
1: ਸੀਗਾ, ਨਹੀਂ ਹਾਸਾ ਦੇਖੋ, ਕਈ ਲੋਕਾਂ ਨੇ ਕੀਤਾ ਹੋਇਆ ਏਦਾਂ। ਵੈਸੇ ਤੁਹਾਨੂੰ ਕੀ ਲੱਗਦਾ ਕਿ ਵਾਈਫ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਜਾਂ ਹਸਬੈਂਡ ਅੰਡਰਸਟੈਂਡ ਕਰਕੇ ਕਹਿ ਦੇਵੇ ਹਾਂ ਬਈ ਮੈਂ ਕਰ ਦਿੰਦਾ ਕੰਮ? ਬਾਹਰ ਜਾ ਕੇ ਪੈਸਾ ਕਮਾ ਰਿਹਾ ਤੇ ਘਰ ਦਾ ਕੰਮ ਤੂੰ ਸੰਭਾਲ, ਤੇਰੀ ਇਹ ਡਿਊਟੀ ਹੈ, ਤੇਰੀ ਇਹ ਜੋਬ ਹੈ। ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਇੱਕ ਦੂਜੇ ਦੀ ਅੰਡਰਸਟੈਂਡਿੰਗ ਇਹ ਵੋ, ਬਟ ਅੰਡਰਸਟੈਂਡਿੰਗ ਫਿਰ ਜਦੋਂ ਨਹੀਂ ਬਣਦੀ ਫਿਰ ਕਿਤੇ ਨਾ ਕਿਤੇ ਕੰਪਰੋਮਾਈਜ਼ ਤਾਂ ਕਿਸੇ ਨੂੰ ਤਾਂ ਕਰਨਾ ਪਵੇਗਾ ਨਾ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਆ 12,000 570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਇਨ ਕੈਲੇਡਨ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ, ਆਪਣਾ ਨੰਬਰ ਹੈ 9053333337 9053333337 ਤੇ ਸਾਡੇ ਨਾਲ ਜੁੜ ਚੁੱਕੇ ਨੇ ਕਮਲਜੀਤ ਢਿੱਲੋਂ। ਕਮਲਜੀਤ, ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇ ਰਿਹਾ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਨਾ, ਤੁਹਾਨੂੰ ਕਿਤੋਂ ਐਸਟੀਮੇਟ ਮਿਲਿਆ, ਕੋਟ ਮਿਲਿਆ? ਇੱਕ ਵਾਰ ਕਮਲਜੀਤ ਨੂੰ ਕਹੋ, ਕਮਲਜੀਤ ਸਾਨੂੰ ਇਹ ਕੋਟ ਮਿਲਿਆ, ਤੁਸੀਂ ਕੀ ਕਰ ਸਕਦੇ ਹੋ, ਦੇਖਿਓ ਸੀ ਤੁਹਾਡੇ $1,000 ਬਚਦੇ। ਕਮਲਜੀਤ ਵੈਲਕਮ।
7: ਥੈਂਕ ਯੂ ਨਵੀਨ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਪ੍ਰਾਈਜ਼ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਕੋਈ ਆਟੋ, ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਜਿਵੇਂ ਕਿ ਟਰੱਕ ਜਾਂ ਸਮਾਲ ਬਿਜ਼ਨਸ ਦੀ ਇੰਸ਼ੋਰੈਂਸ ਚਾਹੀਦੀ ਹੈ, ਤਾਂ ਸਾਨੂੰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ 15-20 ਕੰਪਨੀਜ਼ ਅਵੇਲੇਬਲ ਨੇ ਅਤੇ ਅਪ ਟੂ 40% ਡਿਸਕਾਊਂਟ ਚੱਲ ਰਿਹਾ। ਅਗਰ ਕੋਈ ਵੀ ਲਿਸਨਰ ਸਾਲ ਦਾ 500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰਦਾ, ਤਾਂ ਆਪਾਂ ਤਾਂ ਹੀ ਕਹਾਂਗੇ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਸਾਡੇ ਜੋ ਹੁਣ ਕਲਾਇੰਟ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ। ਫੋਨ ਨੰਬਰ ਹੈਗਾ ਮੇਰਾ 6473944369, 6473943439। ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੇਮ ਐਡਰੈਸ 'ਤੇ ਮਲਟੀਪਲ ਕਾਰਸ ਹੈਗੀਆਂ ਨੇ ਅਤੇ ਘਰ ਵੀ ਹੈਗਾ, ਅਤੇ ਆਲ ਟੂਗੈਦਰ ਇੱਕੋ ਕੰਪਨੀ ਤੋਂ ਇੰਸ਼ੋਰਡ ਕਰਵਾਓ ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਤੱਕ ਹੋ ਸਕਦਾ, ਅਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15-20% ਹੁੰਦਾ। ਇਸ ਤੋਂ ਬਿਨਾਂ ਅਗਰ ਤੁਸੀਂ ਵਧੀਆ ਡਰਾਈਵਰ ਹੈਗੇ ਤਾਂ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ਼ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ ਅਤੇ ਰਿਨਿਊਅਲ 'ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਇਸ ਤੋਂ ਬਿਨਾਂ ਤੁਹਾਨੂੰ ਕੋਈ ਵੀ ਟਰੈਵਲ ਇੰਸ਼ੋਰੈਂਸ ਜਿਵੇਂ ਕਿ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਅਤੇ ਸਾਡੇ ਕੋਲ ਉਹਦੇ 'ਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਸੋ ਤੁਸੀਂ ਵੀ ਆਪਣੇ ਆਟੋ, ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ 'ਤੇ ਸਾਲ ਦਾ ਘੱਟ ਤੋਂ ਘੱਟ 500 ਤੋਂ ਲੈ ਕੇ $1,000 ਸੇਵ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਫੋਨ ਨੰਬਰ ਹੈਗਾ 6473944369, 6473943439। ਥੈਂਕ ਯੂ ਨਵੀ।
1: ਥੈਂਕ ਯੂ ਜੀ। 6473944369, 6473943439। ਦੇਖੋ, ਐਂਡ ਆਫ ਆਗਸਟ ਹੈ, ਤੇ ਰੱਖੜੀ ਹੁਣੇ ਹੁਣੇ ਖਤਮ ਹੋ ਕੇ ਹਟੀ ਹੈ, ਸੋ ਰੱਖੜੀ ਦੀ ਸੇਲ ਦੇ ਅਖੀਰਲੇ ਇੱਕ ਦੋ ਦਿਨ ਨੇ ਫੈਸ਼ਨ ਆਈ ਕਿਊ ਤੇ। ਸੋ ਲੇਡੀਜ਼, ਤੁਹਾਡੇ ਲਈ ਬਹੁਤ ਖੂਬਸੂਰਤ ਡੀਲਾਂ ਨੇ। ਇੱਕ ਤੁਸੀਂ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਐਂਡ ਕਿਚਨਰ, ਤੇ ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ ਲੱਗਿਆ। ਨੰਬਰ ਹੈ 905-453-2225, 905-453-2225। ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ HK Movers, ਇਹਨਾਂ ਕੋਲ 30 ਸਾਲ ਦਾ ਤਜਰਬਾ ਮੂਵਿੰਗ ਦਾ। ਤੁਸੀਂ ਕਾਲ ਕਰ ਲਓ, ਨਵਾਂ ਘਰ ਲਿਆ, ਚਾਹੇ ਤੁਸੀਂ ਦੂਰ ਵੀ ਜਾ ਰਹੇ ਹੋ ਨਾ, ਬ੍ਰੈਂਪਟਨ ਛੱਡ ਕੇ ਸਰੀ ਕੈਲਗਰੀ ਜਾ ਰਹੇ ਹੋ, ਦੂਰ ਦੀ ਵੀ ਮੂਵਿੰਗ ਕਰਦੇ ਆ। 416-524-6704 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਇੱਕ ਵਾਰ ਫਿਰ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਜੀ ਹਰਪ੍ਰੀਤ,
0: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਹਫ਼ਤੇ ਦੇ ਰਹੇ ਸੀਗੇ, ਸਪੈਸ਼ਲੀ ਬੱਚਿਆਂ ਦੀ ESP ਪਲੈਨ ਦੀ ਗੱਲ ਕੀਤੀ ਸੀਗੀ। ਸੋ ਜਿੰਨੇ ਵੀ ਲਿਸਨਰ ਸਾਡੇ ਨਾਲ ਜੁੜੇ ਹੈਗੇ ਆ, ਚਾਹੇ ਤੁਸੀਂ ਪੇਰੈਂਟਸ ਹੈਗੇ ਆ, ਚਾਹੇ ਗ੍ਰੈਂਡ ਪੇਰੈਂਟਸ ਹੈਗੇ ਆ, ਤੁਸੀਂ ਆਪਣੇ ਗ੍ਰੈਂਡ ਕਿਡਸ ਦੇ ਲਈ ਵੀ ਇਹ ਪਲੈਨ ਓਪਨ ਕਰਵਾ ਸਕਦੇ ਆ। ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਐਜੂਕੇਸ਼ਨ ਪਲਾਨ ਦੇ ਨਾਲ ਰਿਲੇਟਡ, ਕਿੰਨੀ ਗ੍ਰਾਂਟ ਮਿਲਦੀ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਆ, ਕਿੱਥੇ ਪੈਸੇ ਇਨਵੈਸਟ ਹੋਣੇ ਆ, ਜਦੋਂ ਪੈਸੇ ਵਿਦਡਰਾ ਕਰਨੇ ਆ, ਕੀ ਰਿਕੁਆਇਰਮੈਂਟਸ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500। ਇਸ ਤੋਂ ਇਲਾਵਾ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਤੁਹਾਡੀ ਕੋਈ ਵੀ ਕੁਐਸਚਨ ਹੈਗੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ, ਜਾਂ ਇਸ ਤੋਂ ਇਲਾਵਾ ਜਿੰਨੀਆਂ ਇਨਵੈਸਟਮੈਂਟ ਆਪਸ਼ਨ ਹੈਗੀਆਂ ਆ, RDSP plan, RRSP plan, CFS da account, jaan fir first time home saving account, number mera again 416-817-6500, 416-817-6500.
1: Harpreet nu zarur call karo again, bacche thode hege ne, nave bacche thode paida hoye ne, RSP kholo tusi zarur, and tusi 2500 paune ho, thonu $500 tak da ਜਿਹੜਾ ਗ੍ਰੈਂਟ ਹੈ ਉਹ ਮਿਲਦਾ ਗਵਰਨਮੈਂਟ ਵੱਲੋਂ, ਅਤੇ ਤੁਸੀਂ ਉਸ ਗ੍ਰੈਂਟ ਨੂੰ ਵੀ ਰੀਇਨਵੈਸਟ ਕਰੋ, ਅਤੇ ਐਵਰੀ ਈਅਰ ਤੁਸੀਂ ਪੈਸੇ ਪਾਉਂਦੇ ਰਹੋ। ਬੱਚੇ ਦੀ 18 ਸਾਲ ਦੀ ਉਮਰ ਹੋਊਗੀ ਜਦੋਂ ਦੇਖਿਓ ਸੀ ਕਿੰਨਾ ਪੈਸਾ ਆਲਰੇਡੀ ਅਕਿਊਮੂਲੇਟ ਹੋਇਆ ਹੋਵੇਗਾ। ਸੋ ਬੱਚੇ ਤੁਹਾਡੇ ਹੋਏ ਨੇ, ਕਿਵੇਂ RESP, ਕਿਵੇਂ ਗ੍ਰਾਂਟਸ ਕੰਮ ਕਰਦੇ ਆ, ਤਾਂ ਕਾਲ ਕਰੋ 416-817-6500, 416-817-6500। ਹਰਪ੍ਰੀਤ, ਥੈਂਕ ਯੂ,
0: ਥੈਂਕ ਯੂ ਸੋ ਮਚ।
1: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਅਤੇ ਦੇਖੋ ਹਸਬੈਂਡ ਵਾਈਫ ਨੂੰ ਨਾ ਥੋੜ੍ਹੇ ਜਿਹੇ ਰੋਲਸ ਕਲੀਅਰ ਕਰ ਲੈਣੇ ਚਾਹੀਦੇ ਆ। ਅਗਰ ਵਾਈਫ ਨੂੰ ਲੱਗਦਾ ਕਿ ਬਈ ਇਹ ਤਾਂ ਘਰੇ ਡੱਕਾ ਨਹੀਂ ਤੋੜਦਾ, ਫਿਰ ਉਹ ਕਵੇ ਉਹਨੂੰ, ਜਾਂ ਹਸਬੈਂਡ ਕਹਿ ਦੇਵੇ ਕਿ ਠੀਕ ਹੈ ਆਪਾਂ ਦੋਨੋਂ ਫਿਰ ਬਾਹਰ ਕੰਮ ਕਰੀਏ, ਅਤੇ ਦੋਨੋਂ ਫਿਰ ਇਕੁਅਲ ਘਰਾਂ ਦੇ ਕੰਮ ਕਰੀਏ। ਹੁਣ ਹਸਬੈਂਡ ਨੂੰ ਹੁੰਦਾ ਕਿ ਮੈਂ ਬਾਹਰ 10-10 ਘੰਟੇ ਸ਼ਿਫਟਾਂ ਲਾ ਕੇ, ਉਹਨਾਂ ਵੀ ਘਰ ਦਾ ਕੰਮ ਮੇਰੇ ਸਿਰ 'ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਹੈਗਾ ਘਰਾਂ 'ਚ ਇਹ। ਬਟ ਜੇ ਕਿਤੇ ਨਾ ਕਿਤੇ ਵਾਈਫ ਨੂੰ ਥੋੜ੍ਹਾ ਲੱਗ ਰਿਹਾ ਕਿ ਮੈਂ ਜ਼ਿਆਦਾ ਵੇਟ ਕਿਹੜੀ ਕਰਦੀ ਹਾਂ, ਤਾਂ ਯੂ ਨੀਡ ਟੂ ਕਲੀਅਰ ਦੈਟ, ਫਿਰ ਦੋਨੋਂ ਬਾਹਰ ਜਾਣ ਕੰਮ ਕੁੰਮ ਕਰਨ, ਅਤੇ ਘਰ ਆਉਣ ਜਦੋਂ ਫਿਰ ਇਕੁਅਲੀ ਘਰ ਦਾ ਕੰਮ ਵੀ ਹੋਵੇ, ਠੀਕ ਹੈ ਨਾ। ਸੋ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ, ਏਰੀਅਨ ਮਿਲਸ ਐਕਿਰਾ ਦੇ ਕਰਨ ਸ਼ਰਮਾ ਅਤੇ ਜਗਦੀਪ ਭੱਲਾ ਨੂੰ ਕਾਲ ਕਰੋ 905-828-5800। ਕੱਲ੍ਹ ਨੂੰ ਸਵੇਰੇ 7 ਵਜੇ ਇੱਕ ਨਵਾਂ ਸਾਡਾ ਸ਼ੋਅ ਸ਼ੁਰੂ ਹੋ ਰਿਹਾ। ਕੱਲ੍ਹ ਨੂੰ ਸਵੇਰੇ 7 ਤੋਂ 8 ਤੁਸੀਂ ਸੁਣੋਗੇ ਰੇਡੀਓ ਚੜ੍ਹਦੀ ਕਲਾ ਹਰਵੀਰ ਸਿੰਘ ਹੋਰਾਂ ਨਾਲ, ਬਹੁਤ ਹੀ ਖੂਬਸੂਰਤ, ਬੜਾ ਪਿਆਰਾ ਸ਼ੋਅ। ਬਹੁਤ ਮਿਹਨਤ ਦੇ ਨਾਲ ਹਰਵੀਰ ਹੁਣੇ ਤੁਹਾਡੇ ਲਈ ਹਰ ਰੋਜ਼ ਸੁਬਾਹ 7 ਤੋਂ 8 ਲੈ ਕੇ ਆਇਆ ਕਰਨਗੇ। ਸੋ ਸਵੇਰੇ 6 ਤੋਂ ਤੁਸੀਂ 7 ਸੁਣਦੇ ਹੋ ਵਿਰਾਸਤ ਮੀਡੀਆ ਬਲਜਿੰਦਰ ਤੰਬੜ ਜੀ ਦੇ ਨਾਲ, ਅਤੇ ਫਿਰ 7 ਤੋਂ 8 ਹਰਵੀਰ ਸਿੰਘ ਜੀ ਲੈ ਕੇ ਆ ਰਹੇ ਆ ਕੱਲ੍ਹ ਨੂੰ ਰੇਡੀਓ ਚੜ੍ਹਦੀ ਕਲਾ ਸਵੇਰੇ, ਕੱਲ੍ਹ ਨੂੰ 7 ਵਜੇ ਟਿਊਨ ਇਨ ਕਰਿਓ। ਅਤੇ ਫਿਰ ਮੈਂ ਤਾਂ ਫਿਰ ਹੈਗਾ ਹੀ ਹਾਂ, ਮੈਂ ਤਾਂ ਆ ਹੀ ਜਾਣਾ, ਵੀ ਇਹ ਤਾਂ ਆਪਣਾ ਪੱਕਾ ਕਹਿ ਲਓ ਕਿ ਬੰਨਿਆ ਹੋਇਆ ਤੁਹਾਡੇ ਨਾਲ ਟਾਈਮ ਆ, ਗੱਲਾਂ ਬਾਤਾਂ ਕਰ ਰਹੀ ਹੈ। ਅਤੇ ਨੈਕਸਟ ਵੀਕ ਤੋਂ ਬੈਕ ਟੂ ਸਕੂਲ ਹੈ, ਸੋ ਪੇਰੈਂਟਸ ਜਿਹੜੇ ਸਮਰ 'ਚ ਨਹੀਂ ਸੁਣਦੇ ਉਹ ਵੀ ਆਉਣਗੇ ਆਪਣੇ ਨਾਲ, ਸੋ ਜੁੜੇ ਰਹੋ।
8: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: रोज़ सवेरे 9 तो 10 बजे तक रेडियो आवाज।
11: All advertisements are paid. Awaz the Voice does not take any responsibility for any paid advertisements during this program.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਪ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸੈਫਰ ਡਰਾਈਵ ਬਰੈਮਟਨ, ਅਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
1: हम सबकी पसंद
2: रेडियो आवाज
1: एवरी मॉर्निंग फ्रॉम मंडे टू फ्राइडे 9 to 10 एंड सैटरडे 10 to 1 ऑन AM 530, नॉन स्टॉप कॉल्स, नॉन स्टॉप टॉक्स। प्रमोट योर बिजनेस विद अस, कॉन्टैक्ट 416-518-3200।
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-01।
4: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
5: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫਿਆਂ ਦੇ ਵਾਸਤੇ ਸਾਫਾ ਟਰਬਨ, 158 ਕੈਨਲੀ ਰੋਡ, ਬ੍ਰੈਂਟਨ, 437-655-3040, 4367-655-3040।
4: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
6: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
7: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
8: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
9: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
10: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
11: ਰੇਡੀਓ ਆਵਾਜ਼, ਰੇਡੀਓ ਆਵਾਜ਼, ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
12: ਮਹਿੰਗਾਈ ਕੇ ਇਸ ਦੌਰ ਮੈਂ ਪੁੱਛਤਾ ਹੂੰ ਭਾਈ ਬਹਿਨੋ, ਕਿਆ ਆਪਕੋ $10 for 2 ਕੋਈ ਦੇ ਪਾਏਗਾ ਕਿ ਨਹੀਂ? ਮੈਂ ਆਪਸੇ ਪੁੱਛਤਾ ਹੂੰ, ਖਾਣਾ ਚਾਹੋਗੇ ਕਿ ਨਹੀਂ?
13: ਕਿਉਂ ਨਹੀਂ ਖਾਣਾ ਚਾਹੇਂਗੇ? ਤਵਾ ਕਿਚਨ ਦੇ ਰਹਾ ਹੈ ਨਾ, ਅੰਮ੍ਰਿਤਸਰੀ ਕੁਲਚਾ 2 for 10, ਬਿਰਿਆਨੀ 2 for 10, ਨਿਊਟਰੀ ਕੁਲਚਾ 2 for 10।
14: ਅਰੇ ਬਸ ਬਸ, ਫੋਨ ਨੰਬਰ ਔਰ ਐਡਰੈਸ ਤੋਂ ਦੋ।
15: ਤਵਾ ਕਿਚਨ ਐਟ 30 ਰੈਂਬਲਰ ਡਰਾਈਵ, ਬ੍ਰੈਂਪਟਨ, ਕਲੋਜ਼ ਟੂ ਕੈਨੇਡੀ ਐਂਡ ਸਟੀਲਸ, 905-455-2600, 905-451-2600।
14: ਇਤਨਾ ਹੀ ਨਹੀਂ, ਗ੍ਰੈਂਡ ਓਪਨਿੰਗ ਸਪੈਸ਼ਲ ਔਰ ਵੀ ਆਈਟਮ ਹੈ $10 for 2।
16: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
17: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ, अगर तुसी भी कैटरिंग करवानी है तो प्लीज मैं रिकमेंड करूंगी तवा किचन नू। इना दी सर्विस एक्सीलेंट है, ताई ताई कहंदे ने टेस्ट ढाबे वर्गा ते प्रेपरेशन घर वर्गे।
18: 50 Sunnyvale Gate, Brampton, Mountainish and Bovedda intersection या विजिट करो www.tawakitchen.ca 905-790-1699-TAWAKitchen.ca
19: रुपिंदर गरेवाल लॉ ऑफिस रियल एस्टेट ट्रांजैक्शन विल बनाउन लई फैमिली लॉ जा फिर पावर ऑफ अटॉर्नी ऑल सर्विसेज अंडर वन रूफ कम्युनिटी दा जानिया पहचानिया नाम रुपिंदर गरेवाल बैरिस्टर सॉलिसिटर एंड नोटरी पब्लिक लोकेटेड एट चिंक्यूजी एंड बवेड फॉर ऑल सर्विसेज कॉल 905-497-1211 905-497-1211
20: फूड डिलीवर करते हैं कस्टमर्स नूं ते उना दे रिव्यूज या व्यूज अक्सर ए हुंदे ने।
21: हाँ जी हसीकाल जी, अपनी कंपनी मिसिस आगा आपां नूं कैटरिंग दी लोड़ सीगी ते आपां तवा किचन नाल कॉन्टैक्ट कीता। आपां नूं 50 बंदे दी कैटरिंग करवाई सी ते आपणे करीबन 55 तों 60 बंदे सीगे, फिर भी कैटरिंग उहनां कोल मतलब बहुत ज़्यादा सी, सानूं कोई थोड़ नहीं आई। असीं रिकमेंड करदे हां तुसीं भी कैटरिंग कराओ तवा किचन तों। थैंक यू सो मच।
18: तवा किचन 50 Sunnyvale Gate, Brampton, Mountainish and Bovedda intersection या विजिट करो www.tawakitchen.ca 905-790-1699 TAWAKitchen.ca।
22: मम्मी मम्मी भूख लगी है, बर्गर खाना है।
23: ले ते इतनी महंगाई है ना तो कुछ घर ही बना दे।
24: ओहो चिंता काते कर दे हो, तवा किचन ते तीन मिनी बर्गर सिर्फ ते सिर्फ $7 मिल रहे हैं। पे थ्री मोर डॉलर्स गेट फ्राइज एंड पॉप।
22: पांच आइटम $10 तो पहुंचो तवा किचन 50 सनीवेल गेट एंड 30 रेमलर्स ड्राइव ब्रैम्पटन।
24: तवा किचन TAWA किचन।
25: सिमरन बड़ी पतली हो गई है, कुछ खांदी खुंदी नहीं।
26: ले दस काम तो जा, मैं घरे रोटियां बनावा।
25: तो टिफिन लवा ला,
26: घर का स्वाद कितों मिलता बारो।
25: मतलब तू तवा किचन दा फूड नहीं टेस्ट कीता?
26: तवा किचन बिल्कुल घर वर्गा स्वाद। कस्टमाइज टिफिन पैकेजेस अवेलेबल, फूड क्वालिटी ते क्वांटिटी एकदम लाजवाब।
18: 50 Sunnyvale Gate, Brampton, Mountainish and Bovedda intersection या विजिट करो www.tawakitchen.ca 905-790-1199-TAWA kitchen.ca।
27: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
28: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
29: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600 905-455-2600।
27: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
28: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
29: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600 905-455-2600।
30: कि तुसी भी इन्वेस्टमेंट दे इस दौर च प्रॉपर्टी च इन्वेस्ट करना चाहुंदे हो, कि तुसी भी प्रॉफिटेबल आउटकम लई प्रॉपर्टी लब रहे हो, फिर फेयर डी रियल्टी रिप्रेजेंट्स आउटस्टैंडिंग फार्म हाउस 28 एकड़ लैंड विद 2 रोड फ्रंटेजेस डबल कार गैराज ग्रीन हाउस एंड वर्कशॉप 407-418 हाईवे तो सिर्फ 1 किलोमीटर दी दूरी ते। फॉर बेस्ट इन्वेस्टमेंट्स कॉल द बेस्ट टीम फेयर डी रियल्टी ब्रोकर ऑफ रैकेट हरदीप पंदेव एंड 905-671-2000 905-671-2000।
31: पापा पापा सुनते क्यों नहीं, चॉकलेट लेनी है।
32: अजी सुनते हो, कहाँ गुम हो?
33: अरे महेश अभी तक ऑफिस नहीं आए, पता नहीं मीटिंग थी। हेलो हेलो हेलो,
34: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
35: यू आर लिसनिंग टू योर फेवरेट रेडियो शो रेडियो आवाज द वॉइस जिंदाबाद जिंदाबाद। फॉर एडवर्टाइजिंग प्लीज कॉल 416-518-3200।
0: रियल एस्टेट दी दुनिया विच आओ, अपने सुपनिया नु सच कर विखाओ। फेयर डील रियलिटी इंक ब्रोकरेज नाल हाथ मिलाओ।
1: रियल एस्टेट दियां बारीकियां सीखो ते कंपनी वालों क्लाइंट्स लीड्स भी पाओ।
0: फेयर डील रियलिटी इंक ब्रोकरेज नवे एजेंट हायर कर रहे ने।
1: आज ही कॉल करो फेयर डील दे ब्रोकर ऑफ रिकॉर्ड हरदीप पंदेर नु
0: 905-671-2000।
1: फेयर डील नाल हाथ मिलाओ, अपने सुपनिया नु सच कर दिखाओ।
2: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056।
3: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
4: ਭਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿਲ ਸੇਖੋ 416-819-6000।
8: ਹਾਂ ਵੀਰੇ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
9: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
10: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
11: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
12: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
13: ਅੱਛਾ ਜੀ,
14: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ 905-671-2000, 905-671-2000, ਮਿਸਟਰ ਸੰਧੂ।
15: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941, 416-302-9941।
36: ਡਰਾਈਵ ਕਰ ਰਹੇ ਹੋ, ਸ਼ੋ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
37: ਡਰਾਈਵਿੰਗ ਲਾਇਸੈਂਸ?
36: ਨੋ।
37: ਪੁਲਿਸ ਆਫਿਸਰ?
36: ਨੋ ਨੋ।
37: ਟ੍ਰੈਫਿਕ ਲਾਈਟਸ?
36: ਨੋ।
37: ਦੈਨ
38: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
39: ਜ਼ਿੰਦਗੀ

ਗਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵਡੇਰੀਆਂ ਤਣਕੇ ਜਿੰਨੀ ਕਦਰ ਨਾ ਬੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਵਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਸੋ ਖੂਬਸੂਰਤ ਦਿਨ ਦੇ ਵਿੱਚ ਮੇਰੇ ਨਾਲ ਸੰਤੋਸ਼। ਸੰਤੋਸ਼ ਜੀ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ। ਉਮੀਦ ਕਰਦਾ ਦਿਨ ਬਹੁਤ ਵਧੀਆ ਰਿਹਾ ਹੋਵੇਗਾ ਤੁਹਾਡਾ, ਕੱਲ ਦਾ ਅੱਜ ਦਾ ਵੀ ਇਦਾਂ ਦਾ ਹੀ ਰਹੂਗਾ। ਗ੍ਰੇ ਸਕਾਈਜ਼ ਦੇ ਨਾਲ ਪੀਅਰਸਨ ਏਅਰਪੋਰਟ ਦਾ ਟਰੈਕ 6 ਬਿਲਕੁਲ ਨਜ਼ਰ ਨਹੀਂ ਆ ਰਿਹਾ, ਵਿਜ਼ਿਬਿਲਟੀ ਘੱਟ ਹੈ, ਸਪੀਡ ਵਧਾ ਦਿੱਤੀ ਅੱਜ। ਅੱਜ ਕੁਝ ਖਬਰਾਂ ਨੂੰ ਉੱਪਰ ਜ਼ਿਕਰ ਕਰਾਂਗੇ। ਪਹਿਲਾਂ ਸੰਤੋਸ਼ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਅਮਨ ਜੀ, ਸਤਿ ਸ੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਉਮੀਦ ਕਰਦੀ ਹਾਂ ਅੱਜ ਤੁਹਾਡੇ ਸਾਰਿਆਂ ਦਾ ਦਿਨ ਬਹੁਤ ਬਹੁਤ ਬਹੁਤ ਵਧੀਆ ਚੜਿਆ ਹੋਵੇ ਐਂਡ ਬਹੁਤ ਵਧੀਆ ਪਾਸ ਆਨ ਵੀ ਹੋਵੇ, ਤੇ ਸਾਰੇ ਇੰਜੋਏ ਕਰੋ ਤੇ ਸਾਡਾ ਸ਼ੋ ਸੁਣਦੇ ਰਹੋ 10 ਵਜੇ ਤੱਕ।
0: ਟ੍ਰੈਫਿਕ ਦੇ ਵਿੱਚ ਤੁਸੀਂ ਡਿਲੇ 'ਚ ਹੋ ਤਾਂ ਤੁਸੀਂ ਅੱਜ ਐਕਸਕਿਊਜ਼ ਬਣਾ ਸਕਦੇ ਹੋ ਕਿ ਮੈਂ ਸਲੋ ਸੀ ਕਿਉਂਕਿ ਟ੍ਰੈਫਿਕ ਸਲੋ ਸੀ, ਇਸ ਲਈ ਜਿਹੜਾ ਹੈਗਾ ਬਿਲਕੁਲ ਕੰਮ ਤੇ ਆਰਾਮ ਨਾਲ ਡਰਾਈਵਿੰਗ ਕਰੋ। ਕੁਛ ਖਬਰਾਂ ਜਿਹਨਾਂ ਬਾਰੇ ਅਸੀਂ ਜਾਣ ਲੱਗੇ ਹਾਂ ਖਬਰਾਂ ਦੇ ਵਿੱਚੋਂ। ਪਹਿਲੀ ਖਬਰ ਇਹ ਹੈ ਕਿ ਪਰਮਜੀਤ ਜੀ ਮੈਂ ਕੋਈ ਸਟੂਡੀਓ 'ਚ ਪਹੁੰਚ ਚੁੱਕੇ ਨੇ। ਸਤਿ ਸ਼੍ਰੀ ਅਕਾਲ ਪਰਮਜੀਤ ਭਾਅ ਜੀ, ਕੀ ਹਾਲ ਹੈ? ਸਰ ਇੱਕ ਮਿੰਟ ਜੀ, ਗੱਡੀ ਦੇ ਬ੍ਰੇਕ ਮੈਂ ਬਜ਼ਾਰਾ ਮਾਰਤੇ ਸੀ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਨੇ?
2: ਮੈਂ ਬਹੁਤ ਜ਼ਿਆਦਾ ਵਧੀਆ, ਤੁਸੀਂ ਸੁਣਾਓ? ਤੁਸੀਂ
0: ਬਹੁਤ ਵਧੀਆ ਸਰ। ਅਤੇ ਸਪਟੈਂਬਰ 2 ਨੂੰ ਹਲਕੀ ਜਿਹੀ ਹਵਾ ਆਈ ਸੀ
2: ਜੀ,
0: ਕਿ ਇਹ ਸਿੱਲੀ ਸਿੱਲੀ ਆਉਂਦੀ ਆ ਹਵਾ, ਸ਼ਾਇਦ ਇੰਟਰਸਟ ਰੇਟ ਜਿਹੜਾ ਹੈਗਾ ਉਸ ਦੇ ਉੱਪਰ ਕੰਸਿਡਰ ਕੀਤਾ ਜਾ ਰਿਹਾ ਘਟਾਇਆ ਜਾਵੇ ਕਿ ਨਾ
2: ਜੀ।
0: ਮਾਰਕਾਨੀ ਅਤੇ ਬੈਂਕ ਆਫ ਕੈਨੇਡਾ ਜਿਹੜਾ ਹੈਗਾ ਦੋਨੋਂ ਇਸ ਸਮੇਂ ਡਿਸਕਸ਼ਨਸ ਦੇ ਵਿੱਚ ਨੇ ਕਿ ਲੈਟਸ ਸੀ ਜੋ ਟ੍ਰੇਡ ਦੇ ਉੱਪਰ ਡੀਲਸ ਚੱਲ ਰਹੀਆਂ ਉਹਨਾਂ ਦੇ ਉੱਪਰ ਰੌਲਾ ਰੱਪਾ। ਉੱਧਰੋਂ ਟਰੰਪ 1 ਜਨਵਰੀ ਤੋਂ ਟੈਰਿਫਸ ਜਿਹੜੇ ਅਨਾਊਂਸ ਕਰ ਚੁੱਕਿਆ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ। ਇੱਧਰ ਜਿਹੜਾ ਹੈਗਾ ਇਹ 27 ਬਿਲੀਅਨ ਦੇ ਰਿਟੈਲੀਏਟ, ਯਾਨੀ ਕਿ ਗੁੱਸਾ ਕਰਕੇ ਬੈਕ, ਗੁੱਸਾ ਨਾ ਕਰੀ ਨਹੀਂ ਤੈਨੂੰ ਬਿੱਕੋ ਪਿੱਛੋਂ ਹੱਕ ਮਾਰੀ ਹੈ। ਸੋ ਇਹ ਕਿੱਕ ਬੈਕ ਕਰ ਰਹੇ ਨੇ, ਬਾਲ ਉਹ ਇੱਧਰ ਨੂੰ ਸਿੱਟ ਰਿਹਾ ਅਤੇ ਬਾਲ ਨੂੰ ਜੰਪ ਕਰਕੇ ਬਾਲ ਤੋਂ ਬੈਕ ਸਿੱਟ ਰਹੇ ਨੇ। ਅਤੇ ਉੱਧਰ ਦੂਸਰੇ ਪਾਸੇ ਜਿਹੜਾ ਹੈਗਾ ਲੋਕਾਂ 'ਚ ਡਰ ਹੁੰਦਾ ਕਿ ਇੰਟਰਸਟਡ ਵਧੂਗਾ
2: ਜੀ।
0: ਮੇਰਾ ਖਦਸ਼ਾ ਇਹ ਆ, ਮੇਰਾ ਜ਼ਿਕਰ ਇਹ ਆ, ਮੇਰਾ ਖਿਆਲ ਇਹ ਆ ਅਤੇ ਮੈਨੂੰ ਇਹ ਵੀ ਲੱਗਦਾ ਕਿ ਇੰਟਰਸਟਡ ਘਟਣਗੇ। ਸੋ ਕਾਰਨ ਕੀ ਹੈ ਕਿ ਇਕੋਨਮੀ ਨੂੰ ਅਗਰ ਸਟਰੋਂਗ ਦਿਖਾਉਣਾ ਪੈਣਾ ਤਾਂ ਅਮੈਰੀਕਨ ਡਾਲਰ ਦੀ ਫੋਲੋਅਪ ਛੱਡ ਕੇ ਕੰਪੈਟੀਟਿਵ ਹੋਣਾ ਪੈਣਾ ਹੈਗਾ। ਇੰਟਰਸਟ ਰੇਟ ਦੇ ਨਾਲ ਕੀ ਆ ਕਿ ਸਾਡਾ ਜਿਹੜਾ ਡਾਲਰ ਆ ਹਜੇ ਵੀ ਯੂਰੋ ਨੂੰ ਐਕਸਪੋਰਟ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਮੈਚ ਕਰ ਰਿਹਾ ਹੈਗਾ। ਉੱਧਰ ਦੂਸਰੇ ਪਾਸੇ ਡੋਨਲਡ ਜੇ ਟਰੰਪ ਨੇ ਇੱਕ ਡੀਲ ਸਾਈਨ ਕਰਕੇ ਇੱਕ ਕਾਗਜ਼ ਹੋਰ ਦਿਖਾ ਦਿੱਤਾ ਕਿ ਲਓ ਜੀ ਮੈਂ ਵੈਨਜ਼ੂਏਲਾ ਤੋਂ ਤੇਲ ਮੰਗਾਉਣ ਲੱਗਿਆ। ਹੁਣ ਮੈਂ ਪਹਿਲਾਂ ਸਮਝਾ ਦਿੰਦਾ ਵੈਨਜ਼ੂਏਲਾ ਤੋਂ ਝੂਠੇ ਆਦਮੀ ਦਾ ਤੇਲ ਕਿਵੇਂ ਆਉਣਾ। ਦੁਨੀਆਂ ਦੇ ਵਿੱਚ ਸਭ ਤੋਂ ਵੱਧ ਜੇ ਝੂਠ ਦੀ ਦੇਵਤੇ ਦੀ ਕੋਈ ਪੂਜਾ ਹੋਊਗੀ ਤਾਂ ਡੋਨਲਡ ਟਰੰਪ ਦੀ ਮੂਰਤੀ ਜ਼ਰੂਰ ਲਗਾਈ ਜਾਇਆ ਕਰੂਗੀ ਆਉਣ ਵਾਲੇ ਸਮੇਂ, ਜਿਵੇਂ ਪਹਿਲਾਂ ਉਹਨਾਂ ਨੇ ਪੂਜਾ ਕੀਤੀਆਂ ਸੀ ਕਿ ਡੋਨਲਡ ਟਰੰਪ ਆਵੇ। ਦੁਨੀਆਂ ਦੇ 5 ਮੁਲਕਾਂ ਦੇ ਉੱਤੇ ਡੋਨਲਡ ਟਰੰਪ ਨੇ ਗਾਜ ਸਿੱਟੀ ਹੈ, ਇੰਡੀਆ ਉਹਨਾਂ 'ਚੋਂ ਇੱਕ ਆ। ਜਿਹੜੀ ਟ੍ਰੇਡ ਡੀਲ ਦੁਨੀਆਂ ਦੀ ਇਸ ਸਮੇਂ ਕਹਿ ਰਹੇ ਨੇ ਇੰਡੀਆ ਸਾਈਨ ਕਰ ਗਿਆ ਡੋਨਲਡ ਟਰੰਪ ਦੇ ਨਾਲ, ਅਤੇ ਉਹ ਟ੍ਰੇਡ ਡੀਲ ਜਿਹੜੀ ਆ ਤੁਸੀਂ ਇਹ ਕਹੋ ਕਿ ਘਾਤਕ ਸਿੱਧ ਹੋ ਰਹੀ ਹੈ, ਜਿੱਥੇ ਡੱਲੇਵਾਲ ਜਿਹੜਾ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਕੰਨਿਆ ਕੁਮਾਰੀ ਤੋਂ ਕਸ਼ਮੀਰ ਵੱਲ ਨੂੰ ਚੱਲਿਆ ਹੋਇਆ ਉੱਪਰ ਨੂੰ, ਇਕੱਲੇ ਇਕੱਲੇ ਕਿਸਾਨ ਐਸੋਸੀਏਸ਼ਨ ਨੂੰ ਦੱਸ ਕੇ ਆ ਰਿਹਾ ਕਿ ਜਿਹੜੀ ਟ੍ਰੇਡ ਡੀਲ ਆ, ਜਿਵੇਂ ਪਰਮਜੀਤ ਇੱਥੇ ਨਾ ਲੈਗ ਪੀਸ ਘੱਟ ਲੱਗਦਾ, ਆਪਾਂ ਲੈਗ ਜ਼ਿਆਦਾ ਖਾਂਦੇ ਹਾਂ ਇੰਡੀਅਨਸ
2: ਜੀ,
0: ਗੋਰੇ ਲੈਗ ਪੀਸ ਘੱਟ ਖਾਂਦੇ ਨੇ ਫੈਟ ਕਰਕੇ, ਹੈ ਨਾ। ਸੋ ਲੈਗ ਪੀਸ ਜਿਹੜਾ ਹੈਗਾ ਇਹ ਇੰਡੀਆ ਜਾ ਰਿਹਾ ਹੈਗਾ, ਕਹਿੰਦੇ ਨੇ ਕਿ ਉੱਥੋਂ ਦੇ ਪੋਲਟਰੀ ਫਾਰਮ ਮੈਚ ਹੀ ਨਹੀਂ ਕਰ ਸਕਦੇ ਅਮੈਰੀਕਾ ਦੇ ਲੈਗ ਪੀਸ ਨੂੰ। ਦੂਸਰੇ ਪਾਸੇ ਸੋਇਆਬੀਨ ਜਿਹੜਾ ਚਾਈਨਾ ਨੇ ਖਰੀਦਣਾ ਬੰਦ ਕੀਤਾ ਸੀ, ਇਹ ਜਿਹੜਾ ਸੋਇਆਬੀਨ ਆ ਇਹ 2 ਤਰੀਕੇ ਦਾ ਹੁੰਦਾ। ਇੱਕ ਨਾ ਜਿਹੜਾ ਆਪਣਾ ਵੇਸਟ ਵਾਟਰ ਨਿਕਲਦਾ ਘਰਾਂ ਦਾ, ਇਹ ਵਾਟਰ ਜਿਹੜਾ ਫਿਲਟਰੇਸ਼ਨ ਸਟੇਸ਼ਨ ਦੇ ਉੱਤੇ ਜਾਂਦਾ, ਉੱਥੇ ਜਾ ਕੇ ਇਹਨੂੰ ਸਾਫ਼ ਕੀਤਾ ਜਾਂਦਾ, ਇਹਦੇ ਵਿੱਚੋਂ ਫਿਰ ਇੱਕ ਗੰਦਗੀ ਨਿਕਲਦੀ ਹੈ, ਪਾਣੀ ਨਾਲ ਭਰੀ ਹੁੰਦੀ ਹੈ, ਲਿਕੁਇਡ ਦੇ ਰੂਪ 'ਚ ਹੁੰਦੀ ਹੈ। ਉਹਨੂੰ ਫਿਰ ਉਹ ਫਾਰਮਰਸ ਨੂੰ ਦਿੱਤੀ ਜਾਂਦੀ ਹੈ ਜਿੱਥੇ ਪਸ਼ੂਆਂ ਦੇ ਲਈ ਖਾਣਾ ਤਿਆਰ ਹੋਣਾ ਹੁੰਦਾ, ਅਤੇ ਪਸ਼ੂਆਂ ਲਈ ਸੋਇਆਬੀਨ ਆਪਾਂ ਇੱਥੇ ਜ਼ਿਆਦਾ ਬੀਜਦੇ ਨੇ, ਇੱਥੇ ਪਸ਼ੂਆਂ ਵਾਸਤੇ ਕਾਫ਼ੀ ਬੀਜਦੇ ਨੇ, ਹੈ ਨਾ। ਸੋ ਪੱਠਿਆਂ ਵਾਸਤੇ ਕਿਉਂਕਿ ਸਰਦੀਆਂ ਦੇ ਵਿੱਚ ਕੁਛ ਹੁੰਦਾ ਨਹੀਂ। ਸੋ ਇਹ ਜਿਹੜਾ ਸੋਇਆਬੀਨ ਆ ਇਹਦੀ ਗ੍ਰੇਡ ਸੀ ਲੈਵਲ ਦੀ ਆ, 1, 2, 3 ਲੈਵਲ ਲਾ ਲਓ, ਸੈਕੰਡਰੀ ਲੈਵਲ 'ਤੇ ਵੀ ਨਹੀਂ ਹੁੰਦਾ। ਇਹ ਜਿਹੜਾ ਸੋਇਆਬੀਨ ਆ ਇਹ ਭਾਰਤੀ ਮੰਡੀ 'ਚ ਜਾ ਰਿਹਾ, ਕਿਸਾਨਾਂ ਦੇ ਵਿੱਚ ਹਾਹਾਕਾਰ ਆ ਉੱਥੇ ਕਿ ਸਾਡੀਆਂ ਫਸਲਾਂ ਜਿਹੜੀਆਂ ਜਾਣਗੀਆਂ। ਹੁਣ ਇਹਨੇ ਇੰਡੀਆ ਨੂੰ ਇੱਕ ਪਾਸੇ ਦੇ ਤੌਰ 'ਤੇ ਖੇਡ ਲਿਆ, ਕੈਨੇਡਾ ਨੇ ਕਿਹਾ ਕਿ ਮੈਂ ਤੇਰਾ ਲੰਚ ਪ੍ਰੋਗਰਾਮ ਬਣ ਕੇ ਟੇਬਲ 'ਤੇ ਨਹੀਂ ਆਊਂਗਾ ਕਿ ਤੂੰ ਮੈਨੂੰ ਵਰਤੇਂਗਾ ਆਪਣਾ 40 ਟ੍ਰਿਲੀਅਨ ਦਾ ਡੈਟ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਮੁਲਕ ਕੋਲ 40 ਟ੍ਰਿਲੀਅਨ ਦਾ ਡੈਟ ਹੈ, ਸੋਚਣ ਵਾਲੀ ਗੱਲ ਆ। ਪਰ ਮੁਲਕ ਦੇ ਜਿਹੜੇ ਟ੍ਰਿਲੀਅਨਰਸ ਨੇ, ਖਰਬਾਂ ਪਤੀ ਲੋਕ ਨੇ ਜਿਹੜੇ, ਉਹਨਾਂ ਦਾ ਪੈਸਾ ਵਧੀ ਜਾ ਰਿਹਾ, ਜਿਹੜਾ ਸਿਸਟਮ ਦੇ ਵਿੱਚ ਉਹ ਖੜ੍ਹੇ ਹੋ ਕੇ ਕਮਾ ਰਹੇ ਨੇ ਉਹ ਸਿਸਟਮ ਫੇਲ ਹੋਈ ਜਾ ਰਿਹਾ। ਹੁਣ ਇਹ ਕਰਪਸ਼ਨ ਜਿਹੜੀ ਆ ਇਹ ਲੋਕਾਂ ਨੂੰ ਦਿੱਕਤ ਰਹੀ ਨਹੀਂ, ਲੁਕੋ ਰਹੇ ਨੇ ਪੋਲੀਟੀਸ਼ੀਅਨ, ਔਰ ਇਹ ਕਰਪਸ਼ਨ ਪੋਲੀਟੀਸ਼ੀਅਨ ਦੇ ਥਰੂ ਹੀ ਹੋ ਰਹੀ ਆ। ਜਿਵੇਂ ਮੈਂ ਹੈਰਾਨ ਹੋਇਆ ਸੀ ਕਿ CBS ਕੰਪਨੀ ਨੇ ਜਿਹੜੀ ਸਾਡੀ LRT ਸਿਸਟਮ ਹੈ ਮੈਟਰੋ ਦੀ ਟੋਰੋਂਟੋ ਦੀ, ਉਹਨੂੰ 100 ਸਾਲ ਦੀ ਲੀਜ਼ 'ਤੇ ਸਾਈਨ ਕਰਾ ਲਿਆ। 100 ਸਾਲ, 10 ਸਾਲ ਨਹੀਂ, 20 ਸਾਲ ਨਹੀਂ, 100 ਸਾਲ। ਯਾਨੀ ਅਗਲੇ 100 ਸਾਲ ਦੇ ਵਿੱਚ ਜਿੰਨੇ ਵੀ ਬਿੱਲਬੋਰਡ ਐਡਵਰਟਾਈਜ਼ਮੈਂਟਸ ਉੱਥੇ ਹੈਗੇ ਨੇ ਉਹ ਅਮੈਰੀਕਾ ਦੀ ਕੰਪਨੀ ਦੇ ਅੰਡਰ ਰਹਿਣਗੇ। ਹੁਣ ਕੁਛ ਇਸ ਤਰ੍ਹਾਂ ਦੀਆਂ ਸ਼ਰਤਾਂ ਟ੍ਰੇਡ ਡੀਲ ਦੇ ਵਿੱਚ, ਮੈਂ ਇੱਕ ਸਿੰਪਲ ਐਗਜ਼ਾਮਪਲ ਸਮਝਾਉਣ ਦੇ ਲਈ ਤੁਹਾਨੂੰ ਦੱਸਦਾ ਹੁੰਦਾ, ਇਹਨਾਂ ਨੇ ਪਾਈਆਂ ਜਿਹਨਾਂ ਨੂੰ ਕੈਨੇਡਾ ਨੇ ਡਿਕਲਾਈਨ ਕਰ ਦਿੱਤਾ। ਉਹਦੇ ਬਦਲੇ ਵਿੱਚ ਜਿਹੜਾ ਹੈਗਾ, ਹੁਣ ਇਹ ਕਹਿੰਦਾ ਕਿ ਮੈਂ ਵੈਨਜ਼ੂਏਲਾ ਤੋਂ ਤੇਲ ਸਾਈਨ ਕਰ ਲਿਆ। ਹੁਣ ਵੈਨਜ਼ੂਏਲਾ ਦਾ ਜਿਹੜਾ ਤੇਲ ਆ ਅਤੇ ਕੈਨੇਡਾ ਦਾ ਤੇਲ ਆ, ਕੈਨੇਡਾ ਦਾ ਤੇਲ ਰੇਤੇ 'ਚੋਂ ਪੈਦਾ ਹੁੰਦਾ, ਵੈਨਜ਼ੂਏਲਾ ਦਾ ਤੇਲ ਜਿਹੜਾ ਲਿਕੁਇਡ ਦੇ ਵਿੱਚੋਂ ਨਿਕਲਦਾ। ਜਿੰਨੀਆਂ ਵੀ ਅਮੈਰੀਕਨ ਰਿਫਾਈਨਰੀਜ਼ ਨੇ, ਉਹ ਸਾਰੀਆਂ ਰਿਫਾਈਨਰੀਜ਼ ਜਿਹੜੀਆਂ ਹੈਗੀਆਂ ਨੇ ਅਮੈਰੀਕਨ, ਉਹ ਰੇਤੇ ਵਾਲੇ ਤੇਲ ਨੂੰ ਸੋਧ ਕਰਨ ਦੇ ਵਿੱਚ ਮਹਾਰਤ ਰੱਖਦੀਆਂ ਨੇ, ਯਾਨੀ ਕਿ ਉਹਨਾਂ ਦੀ ਮਸ਼ੀਨਰੀ ਉੱਦਾਂ ਦੀ ਆ। ਹੁਣ ਇਹ ਵੈਨਜ਼ੂਏਲਾ ਤੋਂ ਫਟਾਫਟ ਤੇਲ ਲੈ ਕੇ ਆ ਰਿਹਾ। ਇੱਧਰ ਡੈਨੀਅਲ ਸਮਿਥ ਜਿਹੜੀ ਐਲਬਰਟਾ ਦੀ ਪ੍ਰੀਮੀਅਰ ਆ, ਉਹ ਇਹਨੂੰ ਟਾਈਮ ਦੇਣਾ ਚਾਹੁੰਦੀ ਆ ਵੀ ਤੂੰ ਟਾਈਮ ਲੈ ਲਾ। ਉਹ ਪਰਸੋਂ ਚੌਥੇ ਕਹਿੰਦੀ ਆ ਇਹ ਮੁਲਕ ਦਾ ਗੱਦਾਰੀ ਹੈ, ਪਹਿਲੀ ਵਾਰ ਤਰਾਸਦੀ ਆ ਕਿ ਇੱਕ ਪ੍ਰੀਮੀਅਰ ਜਿਹੜੀ ਆ ਨੰਗੇ ਰੂਪ ਦੇ ਵਿੱਚ ਮੁਲਕ ਨੂੰ ਦਾਗੀ ਕਰ ਰਹੀ ਆ, ਇਤਿਹਾਸ 'ਚ ਲਿਖਿਆ ਜਾਊਗਾ। ਅਲਬਰਟਨਸ ਜਿਹੜਾ ਰੈਫਰੈਂਡਮ ਸਾਈਨ ਹੋ ਰਿਹਾ ਜਿਹਦੇ ਵਿੱਚ ਇਹ ਦੱਸਣਗੇ ਕਿ ਅਸੀਂ ਅਲੱਗ ਹੋਣਾ ਕਿ ਨਾਲ ਰਹਿਣਾ, ਉਹਦੇ ਉੱਪਰ ਨੇਟਿਵਸ ਨਿਕਲ ਕੇ ਬਾਹਰ ਆ ਗਏ ਕਿ ਜ਼ਮੀਨ ਤਾਂ ਸਾਡੀ ਹੈ, ਕਿਸੇ ਦੇ ਬੁੜੇ ਦੀ ਥੋੜ੍ਹੀ ਆ। ਸਭੀ ਕਾ ਖੂਨ ਲਿਪਤ ਹੈ ਇਸ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ ਕਿ ਅਸੀਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਈਏ ਉੱਥੇ। ਸਭੀ ਕਾ ਖੂਨ ਲਿਪਤ ਹੈ ਭਗਤ ਸਿੰਘ, ਊਧਮ, ਗੋਬਿੰਦ, ਗਦਰੀ, ਬਾਬੇ ਖਤਮ ਨਹੀਂ ਹੋਣੇ, ਭਗਤ ਸਰਾਭੇ, ਇਹ ਸਾਰੇ ਗਏ ਨੇ ਵਿੱਚੋਂ, ਅਤੇ ਅਸੀਂ ਕਿਸੇ ਦੇ ਕਹਿਆਂ 'ਤੇ ਥੋੜ੍ਹੀ ਕੁਛ ਬੋਲਣਾ ਹੈਗਾ, ਅਸੀਂ ਤਾਂ ਜੋ ਸਾਡਾ ਮਨ ਕਰੂਗਾ ਉਹ ਬੋਲਾਂਗੇ। ਹੁਣ ਇੱਧਰ ਅਲਬਰਟਾ ਦੇ ਵਿੱਚ ਜਿਹੜੇ ਨੇਟਿਵਸ ਨੇ ਉਹ ਨਿਕਲ ਕੇ ਸਰਕਾਰ ਨਾਲ ਖੜ੍ਹੇ ਹੋ ਗਏ ਫੈਡਰਲ ਦੇ ਨਾਲ ਕਿ ਸਾਡੀ ਧਰਤੀ ਆ, ਕਿਸੇ ਦੇ ਬਾਪ ਦਾ ਰਾਜ ਥੋੜ੍ਹੀ ਆ ਕਿ ਉਹ ਜਾਣਗੇ ਅਤੇ ਦੱਸਣਗੇ ਅਸੀਂ ਕਿੱਧਰ ਨੂੰ ਜਾਣਾ, ਅਮੈਰੀਕਾ 'ਚ ਜਾਣਾ ਕਿ ਕੈਨੇਡਾ 'ਚ ਰਹਿਣਾ। ਹੁਣ ਇਸ ਤਰ੍ਹਾਂ ਦੇ ਮਾਹੌਲ ਅਲਬਰਟਾ 'ਚ ਬਣੇ ਹੋਏ ਨੇ। ਉੱਧਰੋਂ ਡੈਨੀਅਲ ਸਮਿਥ ਦੇ ਜਿਹੜੇ ਰੈਡਨੈਕ ਟਾਈਪ ਲੋਕ ਨੇ ਜਿਹੜੇ ਖੁਸ਼ ਹੁੰਦੇ ਨੇ ਵੀ ਦੇਸੀ ਖੜਾ ਕੱਢੋ ਬਾਹਰ ਮਾਰੋ ਕੱਢ ਕੇ ਇਹਨੂੰ, ਗੋ ਬੈਕ ਟੂ ਯੂਅਰ ਕੰਟਰੀ ਟਾਈਪ ਵਾਲੇ ਜਿਹੜੇ ਆਪ ਵੈਲਫੇਅਰਾਂ 'ਤੇ ਬੈਠੇ ਹੁੰਦੇ ਨੇ ਸਾਡੀ ਕਮਾਈ 'ਤੇ, ਉਹੋ ਜਿਹੇ ਲੋਕ ਜਿਹੜੇ ਬੜੇ ਖੁਸ਼ ਨੇ। ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅੱਜ ਅਗਰ ਅਮੈਰੀਕਾ ਦੇ ਲਈ ਵੋਟਾਂ ਹੋਣ ਕੈਨੇਡਾ 'ਚ, 15% ਵੋਟ ਬੈਂਕ ਸਸਕੈਚਮਨ ਅਤੇ ਅਲਬਰਟਾ ਦੇ ਵਿੱਚ ਇਹੋ ਜਿਹਾ ਬੈਠਾ ਜਿਹੜਾ ਟਰੰਪ ਨੂੰ ਵੋਟ ਪਾ ਦੂਗਾ, ਕੈਨੇਡਾ ਨੂੰ ਵੋਟ ਨਹੀਂ ਪਾਊਗਾ। ਲਾਲ ਟੋਪੀਆਂ ਵਾਲੇ ਨੇ ਉਹ, ਮੇਰੇ ਕੋਲ ਇੱਕ ਲਾਲ ਟੋਪੀ ਆ, ਮੈਂ ਪਾਉਣੀ ਬੰਦ ਕਰਤੀ ਭਾਅ ਜੀ ਉਹ ਤੋਂ ਬਾਅਦ ਜਦੋਂ ਟਰੰਪ ਆਇਆ। ਅੱਛਾ, ਹੁਣ ਜਿਹੜੀ ਕਹਾਣੀ ਕਿੱਥੇ ਰੁਕਦੀ ਆ, ਹੁਣ ਸਸਕੈਚਮਨ ਦਾ ਪ੍ਰੀਮੀਅਰ ਵੀ ਮੂਹਰੇ ਨਿਕਲ ਕੇ ਆ ਗਿਆ, ਅਲਬਰਟਾ ਦੀ ਤਾਂ ਬੋਲਦੀ ਸੀ ਨਾ, ਮੈਂ ਕਿਹਾ ਸੀ ਦੋ ਸਟੇਟਾਂ ਨੇ

0: ਕੰਜ਼ਰਵੇਟਿਵ ਜਿਹੜਾ ਲੀਡਰ ਆ ਪੀਅਰ ਪੋਲੀਅਰ ਜਿਹਨੇ ਉਹਨਾਂ ਕੰਮ ਕੀਤਾ, ਹੁਣ ਹਾਰਪਰ ਟ੍ਰੇਡਿੰਗ ਦਾ ਕੰਮ ਕਰਦਾ ਮੁਲਕਾਂ ਦੀਆਂ ਡੀਲਾਂ ਕਰਾਉਂਦਾ ਮੁਲਕਾਂ ਦੇ ਨਾਲ, ਤੇ ਕਿਹਾ ਜਾ ਰਿਹਾ ਕਿ ਪੀਅਰ ਪੋਲੀਅਰ ਉੱਥੇ ਕੰਮ ਕਰਦਾ ਸੀ, ਹੁਣ ਇਹ ਆਪਣੀ ਸਿਕਿਉਰਿਟੀ ਕਲੀਅਰੈਂਸ ਨਹੀਂ ਕਰਾ ਰਿਹਾ ਹੈਗਾ। ਸਿਕਿਉਰਿਟੀ ਕਲੀਅਰੈਂਸ ਦਾ ਮਤਲਬ ਆ ਪੀਅਰ ਪੋਲੀਅਰ ਤੇ ਗੋਰੇ ਜ਼ਿਆਦਾ ਨਾਰਾਜ਼ ਨੇ, ਤੁਹਾਨੂੰ ਤਾਂ ਸਮਝ ਹੈ ਨਹੀਂ ਹੈ, ਮੈਨੂੰ ਨਹੀਂ ਪਤਾ ਤੁਹਾਡੇ ਬਾਰੇ ਤੁਸੀਂ ਕਿਹਨੂੰ ਵੋਟਾਂ ਪਾਉਣੀਆਂ ਕਿਵੇਂ ਪਾਉਣੀਆਂ, ਪਰ ਪੀਅਰ ਪੋਲੀਅਰ ਜਿਹੜਾ ਹੈਗਾ ਉਹ ਸਿਕਿਉਰਿਟੀ ਕਲੀਅਰ ਨਹੀਂ ਕਰਾ ਰਹੇ, ਇਹਦੇ ਤੇ ਗੋਰੇ ਇਤਰਾਜ਼ ਜ਼ਾਹਰ ਕਰ ਰਹੇ ਨੇ। ਤੇ ਹੁਣ ਪੀਅਰ ਪੋਲੀਅਰ ਨੂੰ ਸਿੱਧੇ ਔਰ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਟਰੰਪ ਦਾ ਚੇਲਾ, ਟਰੰਪ ਵਾਰ ਵਾਰ ਇਹਦੇ ਜ਼ਿਕਰ ਕਰਦਾ। ਜੇ ਡੀ ਵੈਂਸ ਨੇ ਇੱਕ ਨਵਾਂ ਸੱਪ ਚਲਾ ਦਿੱਤਾ, ਉਹ ਜਿਹੜਾ ਗਿਆ ਸੀ ਰਾੜੀ ਜਮਾਨੀ, ਜਮੀਲ ਜਮਾਨੀ ਜਿਹੜਾ ਕਿ ਜੇ ਡੀ ਵੈਂਸ ਦਾ ਆੜੀ ਹੈ, ਉਹਨੇ ਇੱਕ ਪਾਸਾ ਸੁੱਟ ਦਿੱਤਾ ਕਿ ਇਹਨੂੰ ਭਰੇ ਕਰੋ, ਹੁਣ ਜਮੀਲ ਜਮਾਨੀ ਨੂੰ ਮੂਹਰੇ ਲੈ ਕੇ ਆਓ ਜੇ ਡੀ ਵੈਂਸ। ਯਾਨੀ ਕਿ ਅਸਿੱਧੇ ਤੌਰ ਦੇ ਉੱਤੇ ਅਮੈਰੀਕਾ ਕੈਨੇਡਾ ਨੂੰ ਪਾੜਨ ਲੱਗਿਆ ਹੋਇਆ, ਵਿੱਚੋਂ ਇਸ ਵੇਲੇ ਸਟੇਟਾਂ ਨੂੰ ਪਾੜਨ ਲੱਗਿਆ ਹੋਇਆ, ਜਿੱਥੇ ਇਹਨਾਂ ਨੇ ਫਰੈਂਚ ਲੈਵਲ ਦੇ ਲੇਬਲਸ ਦੇ ਉੱਤੇ ਕਿਹਾ ਕਿ ਲੇਬਲ ਫਰੈਂਚ ਦੇ ਨਹੀਂ ਲੱਗਣਗੇ ਜੇ ਕੋਈ ਅਸੀਂ ਇੰਪੋਰਟ ਐਕਸਪੋਰਟ ਕਰਾਂਗੇ। ਇਹ ਬੜਾ ਵੱਡਾ ਮੁੱਦਾ ਕਿਉਂ ਆ, ਇਹ ਚਾਹੁੰਦੇ ਸੀ ਕਿ ਕੈਨੇਡਾ ਗਵਰਨਮੈਂਟ ਸਾਈਨ ਕਰ ਦੂਗੀ ਵੀ ਠੀਕ ਆ ਲੇਬਲ ਨਾ ਲਾਓ, ਇੰਗਲਿਸ਼ 'ਚ ਲਾ ਦਿਓ, ਫਰੈਂਚ 'ਚ ਨਾ ਲਾਓ, ਜਿਹੜਾ ਐਕਸਪੋਰਟ ਜਾਊਗਾ ਕਿਊਬੈਕ ਨੂੰ, ਅਤੇ ਫਰੈਂਚ ਲੋਕ ਬਾਗੀ ਹੋ ਜਾਣਗੇ ਇੱਥੋਂ ਦੀ ਸਰਕਾਰ ਦੇ। ਡੀਲ ਇਸ ਤਰ੍ਹਾਂ ਬਣਾਈ ਗਈ ਸੀ ਕਿ ਸਾਰਾ ਕੁਝ ਸੱਤਿਆਨਾਸ਼ ਕੀਤਾ ਜਾਵੇ, ਕੈਨੇਡਾ ਦਾ ਇਹਨੂੰ ਤੋੜਿਆ ਜਾਵੇ, ਪਰ ਇਹ ਘਟੀਆ ਇਨਸਾਨ ਇਹ ਨਹੀਂ ਜਾਣਦਾ ਕਿ ਕੈਨੇਡਾ ਦੇ ਲੋਕ ਉਹ ਨੇ ਜਿਨ੍ਹਾਂ ਨੇ ਤੁਹਾਨੂੰ ਇੱਕ ਵਾਰ ਜੰਗ 'ਚ ਹਰਾਇਆ ਹੋਇਆ, ਤੁਹਾਡੇ ਬੇੜੇ ਹਜੇ ਤੱਕ ਫੜ ਕੇ ਸਾਡੇ ਕੋਲ ਖੜ੍ਹੇ ਨੇ। ਫੋਰਟ ਏਰੀ ਦੇ ਮਿਊਜ਼ੀਅਮ 'ਚ ਜਾਓ, ਅਮੈਰੀਕਨਸ ਆਪਣੇ ਬੇੜੇ ਛੱਡ ਕੇ ਭੱਜ ਗਏ ਸੀ ਪਿੱਛੇ ਨੂੰ। ਤੁਸੀਂ ਮੈਂ ਤਾਂ ਹੈਗੇ ਹਾਂ ਆਪਾਂ ਗੱਦਾਰ ਜਿਹੇ ਟਾਈਪ ਦੇ ਲੋਕ ਹਾਂ, ਮਾਫੀ ਚਾਹੂੰਗਾ, ਮੈਂ ਤਾਂ ਹੈਗਾ, ਮਤਲਬ ਤੁਸੀਂ ਤਾਂ ਬਹੁਤ ਦੇਸ਼ ਭਗਤ ਹੋ, ਮੈਂ ਤਾਂ ਗੱਦਾਰ ਜਿਹਾ ਬੰਦਾ ਵੀ ਸਮਾਨ ਚੁੱਕਾਂਗੇ, ਹੁਣ ਵਾਪਸ ਚਲ ਜਾਵਾਂਗੇ, ਮਾਈਗ੍ਰੇਸ਼ਨ ਬੜੀ ਹੋ ਰਹੀ ਹੈ, ਪਰ ਮੈਂ ਪੀਅਰਸਨ ਏਅਰਪੋਰਟ 'ਤੇ ਸਹੁੰ ਖਾਧੀ ਸੀ ਕਿ ਮੇਰਾ ਫਿਊਨਰਲ ਕੈਨੇਡਾ 'ਚ ਹੀ ਹੋਵੇ, ਹੇ ਸਤਿਗੁਰ ਸੱਚੇ ਪਾਤਸ਼ਾਹ, ਜਦੋਂ ਵੀ ਮੈਂ ਦੁਨੀਆਂ ਤੋਂ ਜਾਵਾਂ। ਹੁਣ ਆ ਗਈ ਗੱਲ ਫਾਈਨਲ ਕਿ ਇਹਨੇ ਕਿਹਾ ਕਿ ਮੈਂ ਤੇਲ ਲਿਆਇਆ ਅਮੈਰੀਕਾ ਤੋਂ, ਇਹ ਜਿਹੜਾ ਤੇਲ ਆ ਅਮੈਰੀਕਾ ਤੋਂ ਲਿਆਉਂਦਾ, ਸੋਰੀ ਵੈਨਜ਼ੂਏਲਾ ਤੋਂ, ਮਾਫੀ ਚਾਹੂੰਗਾ, ਮੈਂ ਥੋੜ੍ਹਾ ਜਿਹਾ ਡਿਸਕਸ਼ਨ ਨੂੰ ਬਿਨਾਂ ਲਿਖੇ ਬੋਲ ਰਿਹਾ ਤਾਂ ਮਿਕਸ ਹੋ ਜਾਂਦਾ। ਹੁਣ ਵੈਨਜ਼ੂਏਲ ਦਾ ਤੇਲ ਜਿਹੜਾ ਹੈਗਾ, ਪਹਿਲਾਂ ਤਾਂ ਉਹਨੂੰ ਲੈ ਕੇ ਆਉਣਾ, ਉੱਥੇ ਉਹਨਾਂ ਕੋਲ ਇਨਫਰਾਸਟ੍ਰਕਚਰ ਹੀ ਨਹੀਂ ਇੰਨਾ ਜ਼ਿਆਦਾ। ਵੈਨਜ਼ੂਏਲਾ ਦੇ ਉੱਪਰ ਬੜਾ ਪ੍ਰਭਾਵ ਚਾਈਨਾ ਦਾ ਹੈਗਾ, ਇਹ ਚਾਈਨਾ ਜਿਹੜਾ ਹੈਗਾ ਕਦੇ ਵੀ ਨਹੀਂ ਚਾਹੂ ਵੈਨਜ਼ੂਏਲਾ ਤੋਂ ਤੇਲ ਇਹਨਾਂ ਨੂੰ ਆਵੇ। ਹੁਣ ਨਾ ਤਾਂ ਉੱਥੇ ਉਹਨਾਂ ਕੋਲ ਇੰਨੀ ਸ਼ਿਪਿੰਗ ਕਪੈਸਿਟੀ ਹੈ ਕਿ ਜਿੰਨਾ ਤੇਲ ਅਸੀਂ ਇਹਨਾਂ ਨੂੰ ਦਿੰਦੇ ਹਾਂ ਉਹਨੂੰ ਕਪੈਸਿਟੀ ਨੂੰ ਕਵਰ ਕਰ ਜਾਣ ਇਹ। ਦੂਸਰੇ ਪਾਸੇ ਮੈਂ ਮਾਫੀ ਚਾਹੂੰਗਾ, ਇੱਕ ਛੋਟਾ ਜਿਹਾ, ਮੈਂ ਕਮਰਸ਼ੀਅਲ ਤੋਂ ਬਾਅਦ ਵਾਪਸ ਆ ਰਿਹਾ, ਮਾਫੀ ਚਾਹੁੰਦਾ, ਜਸਟ ਅਰਜੈਂਟ ਹੈ, ਵਾਪਸ ਆ ਰਿਹਾ ਮੈਂ।
1: ਡਰਾਈਵ ਕਰ ਰਹੇ ਹੋ, ਸ਼ੋ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
2: ਡਰਾਈਵਿੰਗ ਲਾਇਸੈਂਸ?
1: ਨੋ।
2: ਪੁਲਿਸ ਆਫਿਸਰ?
1: ਨੋ ਨੋ।
2: ਟ੍ਰੈਫਿਕ ਲਾਈਟਸ?
1: ਨੋ।
2: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
3: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
4: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਇੰਡਸਟਰੀ
0: ਮਿਲਟਨ ਫੋਰਡ ਤੇ ਤੁਸੀਂ ਪਹੁੰਚਣਾ ਹੈਗਾ। 42 ਸਾਲ ਤੋਂ ਟੌਪ ਸੇਲ ਇਨ ਇੰਡਸਟਰੀ ਮਿਲਟਨ ਫੋਰਡ ਤੁਹਾਡੇ ਲਈ ਹਾਜ਼ਰ ਹੈ। ਸੋ ਤੇਲ ਦੀ ਗੱਲ ਜਿੱਥੇ ਡੋਨਲਡ ਟਰੰਪ ਨੇ ਪਰਸੋਂ ਦਿੱਤੀ, ਬਹੁਤ ਸਾਰੇ ਕੈਨੇਡਾ ਦੇ ਵਿਰੋਧੀ ਜਿਹੜੇ ਕੈਨੇਡਾ ਦੇ ਅੰਦਰ ਬੈਠੇ ਨੇ, ਇਹਨਾਂ ਨੇ ਕਿਹਾ ਲਓ ਐਲਬੋ ਡਾਊਨ ਹੋ ਗਈ ਸਾਡੀ ਹੁਣ ਤੇ। ਪਰ ਤੇਲ ਦਾ ਅਸਲੀ ਕਿੱਸਾ ਇਹ ਹੈ ਕਿ ਉਹ ਤੇਲ ਹਜੇ ਆ ਹੀ ਨਹੀਂ ਸਕਦਾ ਜੇ ਅਮੈਰੀਕਾ ਲੈ ਕੇ ਆਉਣਾ ਚਾਹੁੰਦਾ। ਐਟਲੀਸਟ 1.5 ਤੋਂ 2 ਸਾਲ ਦਾ ਟਾਈਮ ਲੱਗੂਗਾ ਰਿਫਾਇਨਰੀ ਸੈੱਟ ਕਰਨ ਨੂੰ। ਹੁਣ ਇੰਡੀਆ ਨੂੰ ਜਿਹੜੀ ਡੀਲ ਸਾਈਨ ਹੋਈ ਆ ਉਹਦੇ ਬਦਲੇ 'ਚ ਪਹਿਲੀ ਵਾਰ ਹੋਇਆ ਕਿ ਤੇਲ ਦੀ ਲੌਬੀਜ਼ ਨੇ ਅੰਬਾਨੀਜ਼ ਨੂੰ ਅਮੈਰੀਕਾ 'ਚ ਰਿਫਾਇਨਰੀ ਲਾਉਣ ਦੀ ਅਪਰੂਵਲ ਦੇ ਦਿੱਤੀ ਆ। ਹੁਣ ਇਹ ਚੀਜ਼ਾਂ ਤਾਂ ਚਾਦਰਾਂ ਥੱਲੇ ਲੁਕੀਆਂ ਹੋਈਆਂ ਨੇ। ਅੰਬਾਨੀਜ਼ ਜਿਹੜੇ ਨੇ ਆਪਣੀ ਪਹਿਲੀ ਰਿਫਾਇਨਰੀ ਅਮੈਰੀਕਾ ਦੇ ਵਿੱਚ ਲਾਉਣ ਲੱਗੇ ਨੇ, ਤੇਲ ਸੋਧਕ ਰਿਫਾਇਨਰੀ। ਇਹ ਮੁੱਦੇ ਦੇ ਉੱਤੇ ਬੜੇ ਵਿਵਾਦ ਖੜ੍ਹੇ ਹੋਣੇ ਨੇ ਇੰਡੀਆ ਦੇ ਵਿੱਚ ਕਿ ਕੀ ਕਾਰਨ ਹੈ ਨਰਿੰਦਰ ਮੋਦੀ ਗਵਰਨਮੈਂਟ ਨੇ ਆਮ ਲੋਕਾਂ ਦੇ ਗਲਾ ਘੁੱਟ ਕੇ ਅਤੇ ਵੱਡੇ ਕਾਰਪੋਰੇਟਸ ਨੂੰ ਡੀਲ ਮਿਲ ਰਹੀਆਂ ਨੇ ਅਤੇ ਚੱਲ ਕੀ ਰਿਹਾ ਹੈਗਾ। ਅਤੇ ਉਹ ਤੇਲ ਵਾਲੀ ਗੱਲ ਤਾਂ ਜਿਹੜੀ ਇਸ ਆਦਮੀ ਦੀ ਝੂਠੀ ਨਿਕਲੀ ਆਈ ਹੈ ਡੋਨਲਡ ਟਰੰਪ ਦੀ ਕਿ ਉਹ ਲੈ ਨਹੀਂ ਸਕਦਾ, ਹਜੇ ਨਹੀਂ ਲੈ ਸਕਦਾ।

0: ਸਕਦਾ, ਲੈ ਸਕਦਾ ਫਿਊਚਰ 'ਚ। ਦੂਜੀ ਗੱਲ, ਸਾਡੇ ਰੇਟ ਨਾਲ ਮੈਚ ਕਰੂਗਾ ਸ਼ਿਪਿੰਗ ਦੇ ਨਾਲ ਜਾਂ ਸ਼ਿਪ 'ਚ ਪਾ ਕੇ ਲੈ ਕੇ ਆਊਗਾ? ਨੈਵਰ ਐਵਰ, ਕਿਉਂਕਿ ਅਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਥੱਲੇ। ਤੁਹਾਨੂੰ ਇੱਕ ਜਾਣ ਕੇ ਹੋਰ ਬੜੀ ਹੈਰਾਨੀ ਹੋਊਗੀ, ਅਸੀਂ ਹੁਣ ਤੱਕ ਜਿੰਨਾ ਤੇਲ ਵੇਚ ਰਹੇ ਹਾਂ ਇੰਟਰਨੈਸ਼ਨਲ ਬੈਰਲ ਰੇਟ ਤੋਂ ਕਿਤੇ ਥੱਲੇ ਜਾ ਕੇ ਅਮੈਰੀਕਾ ਨੂੰ ਵੇਚ ਰਿਹਾ। ਇਹ ਉਹਨੂੰ ਸੋਧ ਕੇ ਦੁਬਾਰਾ ਕੰਟਰੀਆਂ ਨੂੰ ਵੇਚਦੇ ਨੇ, ਸਾਡੇ ਤੇਲ 'ਚੋਂ ਪ੍ਰੋਫਿਟ ਕਮਾ ਕੇ ਸਾਨੂੰ ਇਹ ਦੱਸਦੇ ਪਏ ਨੇ ਕਿ ਅਸੀਂ ਉਹਨਾਂ ਦੇ ਘਾਟੇ ਦਾ ਕਾਰਨ ਹਾਂ। ਅਤੇ ਦੂਸਰੇ ਪਾਸੇ ਡੱਗ ਫੋਰਡ ਨੇ ਵੱਡਾ ਸਾਰਾ ਨੀਲਾ ਬੋਰਡ ਲਾਇਆ, ਜਿਹੜਾ ਮੂੰਹ ਅਮੈਰੀਕਾ ਵੱਲ ਨੂੰ ਘੁਮਾਤਾ, ਜਿਹਦੇ ਉੱਤੇ ਲਿਖ ਕੇ ਲਾਇਆ ਲੇਕ ਓਂਟਾਰੀਓ। AI ਦੀਆਂ ਹਜ਼ਾਰਾਂ ਵੀਡੀਓਜ਼ ਇਸ ਸਮੇਂ ਲੜਾਈ ਕਰ ਰਹੀਆਂ ਇੱਕ ਦੂਸਰੇ ਨਾਲ। ਦੋਨਾਂ ਮੁਲਕਾਂ 'ਚ ਫਿੱਕ ਪਾਉਣ ਵਾਲਾ ਇੱਕ ਆਦਮੀ ਬੜਾ ਕਾਮਯਾਬ ਨਜ਼ਰ ਆ ਰਿਹਾ, ਪਰ ਕਿਤੇ ਨਾ ਕਿਤੇ ਦੋਨਾਂ ਮੁਲਕਾਂ ਦੇ ਦੇਸ਼ ਭਗਤ ਲੋਕ ਇਸ ਨੂੰ ਓਲੇ ਕਰਦੇ ਹੋਣਗੇ। ਹੁਣ ਦੂਜੀ ਖਬਰ ਜਿਹੜੀ ਹੈ ਉਹ ਹੈ ਸਪੀਡ ਦੀ। ਹੁਣ ਤੁਸੀਂ 401 ਦੇ ਉੱਪਰ ਸਪੀਡ ਲਿਮਿਟ ਦੇ ਦੋ ਦਾਇਰੇ ਸੀ, ਇੱਕ ਪਾਸੇ 110 ਦੀ ਸਪੀਡ 'ਤੇ ਚਲਾਉਂਦੇ ਸੀ, ਇੱਕ 'ਤੇ 100। ਯਾਨੀ ਕਿ ਹੁਣ ਤੁਸੀਂ ਲੰਡਨ ਚੈਟਰਮ ਵਾਲੇ ਪਾਸੇ ਤੋਂ ਲੈ ਕੇ 427 110 ਤੱਕ ਚਲਾ ਸਕੋਗੇ। 427 ਤੋਂ ਬਾਅਦ GT ਇੰਟਾਇਰ ਦੇ ਵਿੱਚ 100 ਦੀ ਸਪੀਡ ਹੋ ਜੂਗੀ, GT ਇੰਟਾਇਰ ਟੱਪਣ ਤੋਂ ਬਾਅਦ ਫਿਰ 110 ਦੀ ਸਪੀਡ ਹੋ ਜੂ। 110 ਦੀ ਸਪੀਡ ਨਾਲ ਹਾਈਵੇਸ ਜਿਹੜੇ ਹੁਣ ਸੈੱਟ ਕਰ ਦਿੱਤੇ ਗਏ ਨੇ। ਰੇਡੀਓ ਆਵਾਜ਼ ਸੁਣ ਰਹੇ ਹੋ M530 ਦੇ ਉੱਤੇ, ਮੇਰੇ ਨਾਲ ਇੱਕ ਟੀਮ ਜਿਹੜੀ ਕਿ ਤੁਹਾਡੇ ਲਈ ਮੈਸੇਜ ਡਿਲੀਵਰ ਕਰਦੀ ਹੈ। ਤੁਸੀਂ ਘਰਾਂ ਦੇ ਵਿੱਚ ਦਰਖਤ ਲਗਾਉਣੇ ਨੇ ਜਿਨ੍ਹਾਂ ਵਿੱਚ ਫਰੂਟਸ ਨੇ, ਜਾਂ ਇਨਡੋਰ ਪਲਾਂਟਸ ਲੈਣੇ ਨੇ ਜਿਹੜੇ ਤੁਹਾਡੇ ਲਾਈਫ ਸਟਾਈਲ, ਤੁਹਾਡੇ ਬਰੀਦਿੰਗ, ਤੁਹਾਡੇ ਸਾਰੇ ਸਿਸਟਮ 'ਤੇ ਅਸਰ ਪਾਉਣ, ਤਾਂ ਮੈਂ ਤੁਹਾਡੇ ਕੋਲ ਜੋਤੀ ਕੋਲ ਲੈ ਚੁੱਕਿਆ। ਜੋਤੀ, ਕੀ ਹਾਲ ਚਾਲ ਨੇ?
1: ਹੈਲੋ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਬੜੀਆ ਜੀ, ਬੜੀਆ। ਬੜੀਆ, ਇਕਦਮ ਬੜੀਆ। ਆਪ ਕੈਸੇ ਹੋ?
0: ਮੈਂ ਇੱਕ ਵਾਰ ਦੱਸ ਦਵਾਂ ਕਿ ਸਾਡੀ ਗੱਲਬਾਤ ਇਸ ਸਮੇਂ ਹੋ ਰਹੀ ਹੈ, ਉਹ ਹੋ ਰਹੀ ਹੈ, ਤੁਸੀਂ ਅਗਰ ਗ੍ਰੀਨ ਵੈਲੀ ਗਾਰਡਨ ਸੈਂਟਰ ਨਹੀਂ ਗਏ, ਜਾ ਕੇ ਆਓ। ਜਿਹੜਾ ਇਹ ਗਾਰਡਨ ਸੈਂਟਰ ਹੈ ਹੁਣ ਟੈਂਪਰੇਰੀ ਕਲੋਜ਼ ਹੋ ਜੂਗਾ, ਉਹਦੇ ਕਲੋਜ਼ ਹੋਣ ਤੋਂ ਪਹਿਲਾਂ ਕਲੀਅਰੈਂਸ ਲਗਾਈ ਹੋਈ ਹੈ। ਕਲੀਅਰੈਂਸ ਦੇ ਵਿੱਚ ਬਹੁਤ ਸਾਰੇ ਬੂਟੇ ਐਸੇ ਨੇ ਜਿਹੜੇ ਅਦਭੁਤ ਨੇ, ਘਰਾਂ ਦੇ ਅੰਦਰ ਤੁਸੀਂ ਰੱਖ ਸਕਦੇ ਹੋ। ਅਤੇ ਇਹਨਾਂ ਬੂਟਿਆਂ ਨੂੰ ਖਰੀਦਣ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5501, ਜਿਹੜੇ ਕਿ ਲੋਕੇਟਡ ਹੈਗੇ ਨੇ 2547 ਐਂਬਲਟਨ ਰੋਡ ਦੇ ਉੱਤੇ, ਅਤੇ ਦੋ ਲੋਕੇਸ਼ਨ ਨੇ ਮੇਰੇ, ਦੂਸਰੀ ਹੈਗੀ ਮਕਵੀਨ ਐਂਡ ਮੇਫੀਲਡ ਦੇ ਉੱਤੇ ਗ੍ਰੀਨ ਵੈਲੀ ਗਰੋਸਰੀ ਸਟੋਰ ਦੇ ਬਾਹਰ, ਅਤੇ ਦੂਜੀ ਲੋਕੇਸ਼ਨ ਹੈ ਉਹ ਹੈਗੀ ਹੈਰੀਟੇਜ ਐਂਡ ਰੈਂਬਲਰ ਦੇ ਕਾਰਨਰ ਦੇ ਉੱਤੇ, ਅਤੇ ਤੁਸੀਂ 647-222-5501 'ਤੇ। ਜੋਤੀ, ਕਿਆ ਕਿਆ ਹੈ ਮੇਰੇ ਪਾਸ, ਕਿਆ ਕਲੀਅਰੈਂਸ ਮੈਂ ਬਤਾ ਦੀਜੀਏ ਪਲੀਜ਼।
1: ਹਾਂ ਜੀ, ਐਕਚੁਲੀ ਕੱਲ ਹਮਾਰਾ ਕਾਫੀ ਕੁਛ ਚਲਾ ਗਿਆ, ਤੋ ਕੱਲ ਹਮਨੇ ਫਾਈਨਲ ਕਲੋਜ਼ਿੰਗ ਦੇ ਰੱਖਾ ਥਾ, ਤੋ ਆਜ ਮੁਝੇ ਜਸਟ ਸਬ ਕਸਟਮਰਸ ਕੋ ਥੈਂਕ ਯੂ ਬੋਲਣਾ ਹੈ, ਜੋ ਲੋਕ ਸਭ ਗ੍ਰੀਨ ਵੈਲੀ ਗਾਰਡਨ ਸੈਂਟਰ ਆਏ, ਵਿਜ਼ਿਟ ਕੀਏ, ਔਰ ਸਾਰੇ ਪਲਾਂਟ, ਪੈਰੀਨੀਅਲਸ, ਟ੍ਰੀਜ਼ ਜੋ ਜੋ ਲੈ ਕੇ ਗਏ, ਆਈ ਐਮ ਸ਼ੋਰ ਕਿ ਸਭ ਕੋ ਇਸਕਾ ਰਿਜ਼ਲਟ ਨਜ਼ਰ ਆਇਆ ਹੀ ਹੈ, ਔਰ ਹਮ ਲੋਗੋਂ ਕੋ ਵੈਸੇ ਰਿਵਿਊਜ਼ ਵੀ ਮਿਲੇ, ਔਰ ਹੰਡਰਡਸ ਆਫ ਕਾਲਸ ਵੀ ਰਿਸੀਵ ਹੋਏ, ਸੋ ਆਜ ਕਾ ਕਾਲ ਸਪੈਸ਼ਲੀ ਮੁਝੇ ਜਸਟ ਥੈਂਕ ਯੂ ਬੋਲਣਾ ਹੈ ਕਸਟਮਰ ਕੋ, ਔਰ ਹਮ ਲੋਗ ਸੂਨ ਵਿਲ ਬੀ ਬੈਕ ਫੋਰ ਨੈਕਸਟ ਈਅਰ, ਮੋਸਟ ਲਾਈਕਲੀ ਅਪ੍ਰੈਲ ਮੇ ਹਮ ਲੋਗ ਯਾ ਮਈ ਮੇ ਮਦਰਸ ਡੇ ਕੇ ਵੀਕੈਂਡ ਪੇ ਵੀ ਵਿਲ ਰੀਓਪਨ ਫੋਰ ਨੈਕਸਟ ਸੀਜ਼ਨ।
0: ਥੈਂਕ ਯੂ ਸੋ ਮਚ। ਔਰ ਨੰਬਰ ਹੈ 647-222-5601, 647-222-5601 ਦੇ ਤੁਸੀਂ ਕਾਲ ਕਰਨੇ, 647-222-5601। ਕਲੀਅਰੈਂਸ ਦੇ ਲਈ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚਣਾ। ਫਰੂਟਸ ਦੇ ਟ੍ਰੀ ਨੇ, ਹੁਣ ਲਗਾ ਦਿਓ, ਅਗਲੇ ਸਾਲ ਤੱਕ ਵੱਡੇ ਹੋ ਜਾਣਗੇ ਅਤੇ ਸ਼ਾਇਦ ਫਰੂਟਸ ਵੀ ਆ ਜਾਣਗੇ। ਅਤੇ ਦੂਸਰੇ ਨੇ ਇਨਡੋਰ ਪਲਾਂਟਸ ਨੇ ਜਿਹੜੇ ਘਰ ਦੇ ਅੰਦਰ ਨੇ, ਇਹ ਸਾਰੇ ਕਲੀਅਰੈਂਸ ਦੇ ਉੱਪਰ ਨੇ, ਅਤੇ ਕੁਛ ਫੁੱਲ ਇਹੋ ਜਿਹੇ ਨੇ ਜਿਹੜੇ ਹੁਣ ਵੀ ਬਾਹਰ ਲਗਾ ਦੋਗੇ, ਆਪਣੇ ਆਪ ਅਗਲੇ ਸਾਲ ਤੋਂ ਫਿਰ ਦੁਬਾਰਾ ਨਿਕਲਣੇ ਸ਼ੁਰੂ ਹੋ ਜਾਣਗੇ। 647-222-5501। ਪਰਮਜੀਤ ਜੀ, ਕੀ ਹਾਲ ਚਾਲ ਨੇ?
2: ਬਹੁਤ ਜ਼ਿਆਦਾ ਵਧੀਆ ਜੀ।
0: ਚੜ੍ਹ ਜੀ ਗਲਾ।
2: ਬਿਲਕੁਲ ਜੀ, 9x9।
0: ਥੈਂਕ ਯੂ ਸੋ ਮਚ। ਔਰ ਫਾਈਨਾਂਸ ਦੇ ਵਿੱਚ ਇਹ ਹੈ ਇਸ ਸਮੇਂ ਕਿ ਤੁਸੀਂ ਆਪਣੇ ਘਰ ਦੀ ਮੋਰਗੇਜ ਕਹੀ ਜਾ ਰਹੇ ਹੋ ਸਾਰੇ ਕਿ ਬਹੁਤ ਵੱਧ ਗਈ, ਇੰਟਰਸਟ ਵਧਣਾ। ਪਰਮਜੀਤ ਜੀ ਨੇ ਸਾਡੀ ਇੱਕ ਮੋਰਗੇਜ ਚੈੱਕ ਕੀਤੀ ਅਤੇ ਉਹਨੂੰ ਚੈੱਕ ਕਰਕੇ ਦੱਸਿਆ ਕਿ ਇਹਦੇ ਵਿੱਚ ਐਮੋਟਾਈਜੇਸ਼ਨ ਸਕੈਜੂਲ ਬੈਂਕ ਨੇ ਆਟੋਮੈਟਿਕਲੀ ਚੇਂਜ ਕਰ ਦਿੱਤਾ ਸੀ ਜਦੋਂ ਇੰਟਰਸਟ ਰੇਟ ਵਧੇ ਸੀਗੇ। ਉਸ ਘਰ ਦੀ ਕਿਸ਼ਤ ਜਿਹੜੀ $5,200 ਤੋਂ ਘੱਟ ਕੇ ਹੁਣ ਅਰਾਊਂਡ 3600-3700 ਦੇ ਵਿਚਕਾਰ ਦਾ ਇੱਕ ਨੰਬਰ ਆਇਆ, 3600-3700 ਦੇ ਵਿਚਕਾਰ ਦਾ, ਅਤੇ ਇਹਨਾਂ ਨੇ 28 ਸਾਲ ਦੀ ਐਮੋਟਾਈਜੇਸ਼ਨ ਉਹਦੀ ਚੇਂਜ ਕਰਾ ਕੇ ਕਰ ਦਿੱਤੀ। ਅੱਗੇ 30 ਹੁੰਦੀ ਸੀ, 28 'ਤੇ ਕਰਤੀ, ਜੇ 30 'ਤੇ ਜਾਂਦੇ ਕਹਿੰਦੇ ਦੁਬਾਰਾ ਕੁਆਲੀਫਾਈ ਹੋਣਾ ਪੈਣਾ। ਇਸ ਤਰ੍ਹਾਂ ਦੇ ਨਾਲ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਸੁਣਦੇ ਪਏ ਨੇ, ਤੁਹਾਡੇ ਘਰਾਂ ਦੀ ਕਿਸ਼ਤ ਵਧੀ ਹੋਈ ਆ, ਉਹ ਕਿਸ਼ਤ ਘੱਟ ਸਕਦੀ ਹੈ ਕਿਵੇਂ? ਤੁਸੀਂ ਇੱਕ ਨੰਬਰ ਨੂੰ ਕਾਲ ਕਰਨੀ ਹੈ, 416-804-2015, 416-804-2015, 804-2015 ਘਰਾਂ ਦੀ ਕਿਸ਼ਤ ਜੇ ਘਟਾਉਣੀ ਹੈ ਅਤੇ ਇੰਟਰਸਟਡ ਘਟਾਉਣਾ ਤਾਂ ਉਹ ਵੀ ਗੱਲ ਸੁਣ ਲਓ। ਹਾਂਜੀ ਸਰ
2: ਬਿਲਕੁਲ ਜੀ, ਔਰ ਇਸ ਵਕਤ ਜਿਹੜਾ ਅਮਨ ਜੀ ਸਭ ਤੋਂ ਵੱਡਾ ਯੱਬ ਬਣਿਆ ਹੋਇਆ ਨਾ ਜੀ, ਹਰੇਕ ਬੰਦੇ ਕੋਲ ਜਿਹਦੇ ਕੋਲ 20% ਡਾਊਨ ਪੇਮੈਂਟ ਆ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਮੈਂ ਸਿੱਧਾ ਬੈਂਕ ਦੇ ਕੋਲ ਚੱਲ ਜਾਣਾ, ਸਕੋਰ ਤਾਂ ਮੇਰਾ ਹੈਗਾ ਹੀ ਆ, ਆਲਮੋਸਟ ਕੋਈ ਕਹਿ ਲਓ ਵੀ ਮੇਰਾ 650-700 ਸਕੋਰ ਆ, ਬੈਂਕ ਨੇ ਠਾ ਕਰਕੇ ਮੌਰਗੇਜ ਕਰ ਦੇਣੀ ਆ, ਇਸ ਤਰ੍ਹਾਂ ਨਹੀਂ ਹੁੰਦਾ। ਠੀਕ ਹੈ ਜੀ, ਕਹਿੰਦੇ ਵੀ ਜਿਹੜੀ ਜੱਡੀ ਕੁੱਕੜੀ ਮੋਟੀ ਓਡਾ ਅੰਡਾ ਛੋਟਾ, ਬੈਂਕ ਨੇ ਛਾਨਣੀ ਬੜੀ ਬਰੀਕ ਹੈ, ਉਹਦੇ ਵਿੱਚੋਂ ਤੁਸੀਂ ਇੰਨੀ ਛੇਤੀ ਲੰਘ ਨਹੀਂ ਸਕਦੇ। ਠੀਕ ਹੈ, ਜਦੋਂ ਬੈਂਕ ਨੇ ਪੁੱਛਿਆ ਨੋਟਿਸ ਅਸੈਸਮੈਂਟ 'ਤੇ ਲਾਈਨ 150 'ਤੇ ਕਿੰਨੀ ਇਨਕਮ ਹੈ, ਉਦੋਂ ਹੱਥਾਂ ਨੂੰ ਪਸੀਨਾ ਆਉਣ ਲੱਗ ਜਾਂਦਾ, 10 ਲੱਖ ਦੀ ਮੈਂ ਮੌਰਗੇ ਲੈਣਾ ਆ ਤਾਂ ਇਨਕਮ ਮੇਰੀ ਉੱਥੇ $35,000 ਆ, ਤਾਂ ਉੱਥੇ ਫਿਰ ਘੁੱਗੀ ਕੈਂ। ਠੀਕ ਹੈ ਜੀ, ਫਿਰ ਬ੍ਰੋਕਰ ਯਾਦ ਆਉਂਦੇ ਨੇ। ਹੁਣ ਮੈਂ ਹਮੇਸ਼ਾ ਕਹਿੰਦਾ ਹੁੰਦਾ ਚਲੋ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਹਾਂ, ਹੈ ਨਾ, ਮਸ਼ੀਨ ਜਿੰਨੀ ਮਰਜ਼ੀ ਵਧੀਆ ਲੈ ਲਓ, ਕੱਪੜੇ ਧੋਣ ਵਾਲੀ ਜਿਹੜੀ ਥਾਪੀ ਮੈਲ ਕੱਢਦੀ ਨਾ, ਉਹਦੇ ਵਰਗੀ ਨਿਕਲਦੀ ਨਹੀਂ।
0: ਕਿਆ ਬਾਤ ਹੈ ਸਰ, ਤੁਸੀਂ ਸ਼ੋਅ ਕਰਿਆ ਕਰਨਾ
2: ਜੀ, ਮੈਂ ਸ਼ੋਅ ਨਹੀਂ, ਮੈਂ ਤੈਨੂੰ ਅਸਲ ਗੱਲ ਦੱਸਦਾ ਪਿਆ। ਲੋਕਾਂ ਨੂੰ ਲੱਗਦਾ ਪਹਿਲਾਂ ਸਮਟਾਈਮ ਯਾਰ ਬੜੀਆਂ ਬੜੀਆਂ ਬੈਂਕਾਂ ਨੇ, ਬੜੇ ਬੜੇ ਯਾਰ, ਉਹਨਾਂ ਦੀ ਗਾਈਡਲਾਈਨ ਹੈ, ਉਹ ਇੱਕ ਗਾਈਡਲਾਈਨ ਤੋਂ ਪਰੇ ਹੋ ਕੇ ਉਹ ਕੰਮ ਨਹੀਂ ਕਰਦੇ। ਹੁਣ ਤੁਸੀਂ ਬੈਂਕ ਦੇ ਵਿੱਚ ਚਲੇ ਗਏ, ਸਪੋਜ਼ ਆਪਾਂ ਇੱਕ ਬੈਂਕ ਦਾ ਮੈਂ ਨਾਮ ਲੈ ਦਿੰਦਾ, TD ਬੈਂਕ ਦੇ ਵਿੱਚ ਚਲੇ ਗਏ, ਹੁਣ TD ਬੈਂਕ ਦੇ ਕੋਲ ਹੋ ਗਈ ਨਹੀਂ ਹੋਗੀ, ਉਹਨਾਂ ਦੇ ਕਹਿੰਦੇ ਸਤਿ ਸ੍ਰੀ ਅਕਾਲ ਹੈ ਜੀ। ਹੁਣ ਬ੍ਰੋਕਰ ਕੋਲ ਜਾਂਦੇ ਕਿੰਨੀਆਂ ਬੈਂਕਸ ਲੈ ਕੇ ਬੈਠਾ, ਉਹ ਘੱਟੋ ਘੱਟ 25-30 ਤਾਂ ਬੈਂਕਸ ਲੈ ਕੇ ਬੈਠਾ ਨਾ ਉਹ, ਪਰ ਉਹਨੂੰ ਪਤਾ ਹੈ ਵੀ ਤੁਹਾਡੀ ਡੀਲ ਕਿਹੜੀ ਬੈਂਕ ਤੋਂ ਹੋ ਜਾਣੀ, ਬਸ਼ਰਤੇ ਵੀ ਬ੍ਰੋਕਰ ਨੂੰ ਵੀ ਕੰਮ ਦਾ ਪਤਾ ਹੋਵੇ, ਇਹ ਨਾ ਹੋਵੇ ਨੀਮ ਹਕੀਮ ਖਤਰਾਏ ਜਾਣ, ਕਹਿੰਦੇ ਵੀ ਜਿਹੜੀ ਘੱਟ ਨੌਲੇਜ ਹੈ ਨਾ, ਬਿਲਕੁਲ ਨੌਲੇਜ ਨਾ ਹੋਣ ਨਾਲੋਂ ਜ਼ਿਆਦਾ ਖਤਰਨਾਕ ਹੈ। ਬੇਟੇ ਨੇ, ਬਾਪ ਨੇ ਆਪਣੇ ਬੇਟੇ ਦੇ ਨਾਂ ਦੇ ਉੱਤੇ ਘਰ ਟ੍ਰਾਂਸਫਰ ਕੀਤਾ, ਉਹਨੂੰ ਲੈਂਡ ਟ੍ਰਾਂਸਫਰ ਪਵਾਤਾ ਜੀ, ਹੋਰ ਦੱਸੋ ਕੋਈ ਕਰਨ ਵਾਲੀ ਗੱਲ ਹੈ
0: ਨਹੀਂ।
2: ਵਕੀਲ ਨੇ ਵੀ ਕੋਈ ਕੀਤੀ ਨਹੀਂ ਕਿਸੇ ਨੇ ਡਿਊ ਡਿਲੀਜੈਂਸ, ਵੀ ਜੇ ਤੁਸੀਂ ਬਲੱਡ ਰਿਲੇਸ਼ਨ ਦੇ ਵਿੱਚ ਤੁਸੀਂ ਮਕਾਨ ਟ੍ਰਾਂਸਫਰ ਕਰਦੇ ਹੋ, ਹੁਣ ਫਾਦਰ ਸਾਹਿਬ ਨੇ ਇੰਡੀਆ ਜਾਣਾ ਜਾਂ ਕਿਤੇ ਜਾਣਾ, ਕਹਿੰਦੇ ਯਾਰ ਮੈਂ ਬੱਚਿਆਂ ਨੂੰ ਕਰ ਦੇਣਾ, ਮੁੰਡੇ ਨੂੰ ਲੈਂਡ ਟ੍ਰਾਂਸਫਰ ਪਵਾਤਾ, ਯਾਰ ਕੋਈ ਮਾੜਾ ਮੋਟਾ ਤੁਸੀਂ ਵੀ ਸੋਚ ਲਿਆ ਕਰੋ, ਜ਼ਰੂਰੀ ਥੋੜ੍ਹੀ ਵੀ ਮੌਰਗੇਜ ਬ੍ਰੋਕਰ ਹੀ ਸਾਰਾ ਕੁਝ ਦੇਖਣਾ ਹੁੰਦਾ ਜਾਂ ਲੋਇਰ ਨਹੀਂ ਦੇਖਣਾ ਹੁੰਦਾ, ਤੁਸੀਂ ਵੀ ਹੱਥਾਂ 'ਚ ਫੋਨ ਫੜੇ ਨੇ, ਕਿਤੇ ਆਪਾਂ ਟਿਕਟੋਕ ਹੀ ਦੇਖਣੀ ਹੈ ਸਾਰੀ ਦਿਹਾੜੀ, ਹੋਰ ਬਹੁਤ ਸਾਰੀ ਨੌਲੇਜ ਹੈ, ਗੂਗਲ 'ਤੇ ਸਰਚ ਕਰੋ, ਪੜ੍ਹ ਲਓ, ਅੱਜ ਕੱਲ੍ਹ ਉਹ ChatGPT ਦਾ ਬੜਾ ਰੌਲਾ,
0: ਰੀਇੰਬਰਸ ਹੋ ਸਕਦੀ ਹੈ ਜੇ ਟਰਾਈ ਕਰਾਂ।
2: ਮਹਾਰਾਜ ਜੀ ਮੇਰੇ ਕੋਲ ਬੰਦੇ ਆਏ, 10 ਲੱਖ ਦਾ ਘਰ ਲੈ ਰਹੇ, ਮੈਂ ਕਿਹਾ 20% ਡਾਊਨ ਪੇਮੈਂਟ ਲੱਗੂਗਾ, ChatGPT ਨੂੰ ਪੁੱਛ ਰਿਹਾ ਕਿੰਨੀ ਬਣ ਰਹੀ ਹੈ, 10 ਲੱਖ ਦੀ 20%, ਉਹ ਸਿੱਧਾ ਸਿੱਧਾ 2 ਲੱਖ ਬਣਦਾ ਪਿਆ, ਉਹ ਦੇਖੋ ਕਿੰਨੇ ਡਿਪੈਂਡ ਹੋ ਗਏ ਆਪਾਂ। ਠੀਕ ਹੈ ਜੀ,
0: ਪਰ ਜਿਹੜੀ ਉਹ ਬਣਦੀ ਪਈ ਹੈ 2 ਲੱਖ ਤੋਂ ਜ਼ਿਆਦਾ ਵਿੱਚ ਪ੍ਰੋਪਰਟੀ ਟੈਕਸ, ਲੈਂਡ ਟ੍ਰਾਂਸਫਰ ਟੈਕਸ ਵੀ ਪਾਉਣਾ,
2: ਲੈਂਡ ਟ੍ਰਾਂਸਫਰ ਟੈਕਸ
0: 1.5% ਐਕਸਟਰਾ ਹੋਰ
2: ਪਾਉਣਾ, ਬਿਲਕੁਲ ਜੀ, ਔਰ 1.5% ਦੀ ਕਲੋਜ਼ਿੰਗ ਕਾਸਟ ਹੈ। ਔਰ ਮੇਰਾ ਨੰਬਰ ਤੁਸੀਂ ਨੋਟ ਕਰਕੇ ਰੱਖੋ, 416-804-2015, ਅਗਰ ਕਿਸੇ ਇਸ ਜੱਬ ਦੇ ਵਿੱਚ ਫਸ ਗਏ ਹੋ, ਬਿਲਡਰ ਤੋਂ ਪ੍ਰੋਪਰਟੀ ਬੁੱਕ ਕਰਵਾਈ ਸੀ, ਉਹਨਾਂ ਦਾ ਅਪਰੇਜ਼ਲ ਨਹੀਂ ਆ ਰਿਹਾ, ਹੁਣ ਤੁਸੀਂ ਇਹ ਸੋਚ ਰਹੇ ਵੀ ਛੱਡ ਕੇ ਭੱਜ ਜਾਵਾਂਗੇ, ਛੁਟਕਾਰਾ ਤਾਂ ਘਬਰਾਉਣ ਦੀ ਲੋੜ ਨਹੀਂ, ਛੱਡਣ ਦੀ ਲੋੜ ਨਹੀਂ, ਪ੍ਰੋਪਰਟੀ ਮੌਰਗੇਜ ਮੈਂ ਕਰਾ ਦੇਣੀ, 416-804-2015। ਆਪਣੇ ਕ੍ਰੈਡਿਟ ਕਾਰਡ ਸਾਰੇ ਭਰ ਲੈਣੇ, ਹੁਣ ਨਹੀਂ ਸਮਝ ਲੱਗ ਰਹੀ ਵੀ ਪੇ ਆਫ ਕਿੱਦਾਂ ਕਰਨੇ ਆ, ਘਰ ਨੂੰ ਰੀਫਾਈਨੈਂਸਿੰਗ ਕਰਵਾਉਣਾ, ਅੱਜ ਵੀ ਮੇਰੇ ਕੋਲ 3.75 ਏ ਸੈਡ ਦਾ ਰੇਟ ਆ, ਨੰਬਰ ਨੋਟ ਕਰੋ 416-804-2015। ਕਿਸੇ ਨੂੰ ਪ੍ਰੀ ਅਪਰੂਵਲ ਚਾਹੀਦਾ ਹੈਗਾ, ਬਿਲਡਰ ਨੇ ਤੁਹਾਡੇ ਕੋਲੋਂ ਮੰਗ ਲਿਆ, 416-804-2015। ਔਰ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ ਯੂਨਿਟ ਨੰਬਰ 22, ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਅਮਨ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: 416-804-2015 ਪ੍ਰੀ ਅਪਰੂਵਲ ਦੀ ਕੋਈ ਪੈਸੇ ਨਹੀਂ ਲਏ ਜਾਣਗੇ, ਮਾਰਕੀਟ 'ਚ ਬਹੁਤ ਪੈਸੇ ਲਏ ਜਾਂਦੇ ਨੇ, 416-804-2015 'ਤੇ ਕਾਲ ਕਰਿਓ, ਕੋਈ ਚਾਰਜਿਸ ਨਹੀਂ। ਨੰਬਰ 2 ਜਾਂਦੇ ਜਾਂਦੇ ਦੱਸ ਦਿਓ, ਜਿਹੜਾ 3.75 ਆ
2: ਜੀ,
0: ਉਹਦੇ ਬੇਸਿਸ ਦੇ ਉੱਤੇ 30 ਸਾਲ ਦੇ ਅਪਰੋਕਸੀਮੇਟ 1 ਲੱਖ ਦੀ ਕਿਸ਼ਤ ਕਿੰਨੀ ਬਣੂ?
2: ਜੇ ਤੁਸੀਂ 10 ਲੱਖ ਦੀ ਮੌਰਗੇਜ ਲੈਣੇ, ਤੁਹਾਡਾ 3.75 ਦਾ ਆਲਮੋਸਟ $3,600
0: ਪੇਮੈਂਟ,
2: ਇੰਨੀ ਕੀ ਬਣਦੀ ਹੈ, ਰੇਟ ਬਹੁਤ ਘੱਟ ਨੇ।
0: ਸੋ 10 ਲੱਖ ਤੇ ਇਸ ਵੇਲੇ ਲੋਕ ਜਿਹੜੇ ਨੇ 52-55
2: ਬਿਲਕੁਲ ਅਮੋਟੇਸ਼ਨ 30 ਸਾਲ ਦੀ 35 ਦੀ ਵੀ ਹੈ ਜੀ, ਇੱਕ ਬੈਂਕ 40 ਦੀ ਵੀ ਚੱਕੀ, ਫਿਰ ਡਿਪੈਂਡ ਹੈ ਜਿੰਨੀ ਅਮੋਟੇਸ਼ਨ ਵਧੀ ਜਾਣੀ ਉਹਨੀ ਪੇਮੈਂਟ ਘਟੀ ਜਾਣੀ। ਬਾਕੀ ਮੈਂ ਗੱਲ ਨੂੰ ਲੰਬੀ ਨਹੀਂ ਕਰਦਾ, ਇੱਕ ਵਿੱਚ ਹੋਰ ਕੁੰਡਲ ਹੁੰਦੀ ਹੈ, ਯਾਦ ਆਪਾਂ ਜਦੋਂ ਪਾਉਂਦੇ ਹਾਂ ਕਰਦੇ ਹਾਂ ਨਾ, ਕੰਪਾਊਂਡਿੰਗ ਇੰਟਰਸਟ, ਮੰਥਲੀ ਰੱਖਣਾ, ਕੁਆਰਟਰਲੀ ਰੱਖਣਾ, ਈਅਰਲੀ ਰੱਖਣਾ, ਕੈਨੂਅਲੀ ਰੱਖਣਾ, ਉਹ ਵੀ ਇੱਕ ਬੜਾ ਜਿਹੜਾ ਮਿਸ਼ਰਤ ਵਿਆਜ ਜਿਹਨੂੰ ਆਪਾਂ ਕਹਿੰਦੇ, ਵਿਆਜ ਤੇ ਵਿਆਜ ਲੱਗਦਾ, ਇਹਦੇ ਵਿੱਚ ਵੀ ਮੌਰਗੇਜ ਵਾਲੇ ਘੁੰਡੀ ਤੁਹਾਨੂੰ ਬਹੁਤ ਲਾ ਜਾਂਦੇ ਨੇ, ਥੋੜਾ ਬਚ ਕੇ ਰਿਹਾ, ਇਹਦੇ ਬਾਰੇ ਵੀ ਥੋੜਾ ਪੜ੍ਹ ਲਿਓ, ਕੰਪਾਊਂਡਿੰਗ ਇੰਡਸਟ ਹੈ ਕਿ
0: ਤੁਸੀਂ ਜੇ ਲੋੜ ਨਹੀਂ ਪੜ੍ਹਨ ਦੀ, ਤੁਸੀਂ ਨੰਬਰ ਨੋਟ ਕਰੋ ਜੀ, ਇੱਕ ਪਾਸੇ ਉਹਨਾਂ ਨੰਬਰ ਦਿਓ।
2: ਬਿਲਕੁਲ ਜੀ, ਨੰਬਰ ਮੇਰੇ ਤੇ ਤੁਸੀਂ ਕਾਲ ਕਰ ਲੈਣੀ ਜੀ, 416-804-2015, 416-804-2015,
0: 416-804-2015। ਧੰਨਵਾਦ ਜੀ। ਥੈਂਕ ਯੂ, ਐਂ ਜਾਣ ਦੇਣਾ, ਵੇਟ ਕਰ ਲਓ। ਇੱਕ ਮੈਨਾਂ ਕੋਲ ਭੇਜੀ ਜਿਹਦਾ ਘਰ ਸੇਲ 'ਤੇ ਚਲਿਆ ਜਾਣਾ ਸੀਗਾ, ਬਿਕੋਜ਼ ਆਫ ਪ੍ਰੋਪਰਟੀ ਟੈਕਸ ਅਰੀਅਰ ਸੀਗੇ, ਜਿਹੜੇ ਨੋਟਿਸ ਲਾਉਣੇ ਸ਼ੁਰੂ ਕਰਤੇ ਸੀ, ਭੇਜਣੇ ਸ਼ੁਰੂ ਕਰਤੇ ਸੀ ਰਜਿਸਟਰ ਮੇਲ ਦੇ, ਇਹਨਾਂ ਨੇ ਉਹਨਾਂ ਦੀ ਪਹਿਲਾਂ ਇੱਕ ਪ੍ਰਾਈਵੇਟ ਲੈਂਡਿੰਗ ਕੀਤੀ ਜਿਹੜੀ ਕਿ ਬੜੀ ਇੰਪੋਸੀਬਲ ਸੀ, ਬੈਂਕਰ ਲੱਗਿਆ ਹੋਇਆ ਸੀ, ਬੈਂਕਰ ਤੋਂ 2 ਮਹੀਨੇ ਨਹੀਂ ਹੋਈ, ਇਹਨਾਂ ਨੇ 24-48 ਘੰਟਿਆਂ 'ਚ ਉਹ ਕਰ ਦਿੱਤੀ, ਹੁਣ ਇਹ ਦੁਬਾਰਾ ਉਹਨਾਂ ਦੀ ਨਵੀਂ ਮੌਰਗੇਜ ਕਰਕੇ ਦੇ ਰਹੇ ਨੇ, ਤਾਂ ਜੋ ਦੋਨੋਂ ਮੌਰਗੇਜ ਨੂੰ ਇੱਕ ਬਣਾਇਆ ਜਾਵੇ। ਤੁਸੀਂ ਇਸ ਤਰ੍ਹਾਂ ਸਭ ਕੁਝ ਚਾਹੁੰਦੇ ਹੋ, 416-804-2015 ਨੰਬਰ ਦੇ ਉੱਤੇ ਕਾਲ ਕਰਦੀ ਹਾਂ, 416-804-2015 ਦੇ ਉੱਤੇ ਗੱਲਬਾਤ ਕਰ ਸਕਦੇ, ਵਾਪਸ ਆਉਂਦੇ ਹਾਂ, ਯੂੰ ਗਏ ਯੂੰ ਆਏ।
3: ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
4: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।

0: अभी पहुंचो 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी 9054512600
1: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
2: ਔਰ ਮੇਰੇ ਨਾਲ 31st ਆਫ ਜਿਹੜਾ ਹੈਗਾ ਔਗਸਤ ਹੋ ਗਿਆ ਅੱਜ ਇਹ ਮਹੀਨਾ ਗਿਆ ਨਵਾਂ ਸ਼ੁਰੂ ਹੋ ਜਾਣਾ ਹੈਗਾ ਦਿਨ ਬਦਲੀ ਜਾਣੇ ਆ ਮਹੀਨੇ ਬਦਲੀ ਜਾਣੇ ਸਾਲ ਬਦਲੀ ਜਾਣੇ ਆ ਪਰ ਆਪਾਂ ਨੇ ਇੱਕ ਦੂਸਰੇ ਨੂੰ ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਕਰਦੇ ਰਹਿਣਾ ਅਤੇ ਆਪ ਸਭ ਦੇ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਤੁਸੀਂ ਕੋਈ ਵੀ ਮੈਨੂੰ ਕੋਂਟੈਕਟ ਕਰਨਾ ਚਾਹੁੰਦਾ ਸ਼ੋਅ ਸੁਣਦੇ ਹੁੰਦੇ ਆ ਮੇਰਾ ਨੰਬਰ ਨਹੀਂ ਮੇਰਾ ਨਾਂ ਹੈ ਅਮਨਦੀਪ ਸਿੰਘ ਬੈਨੀਪਾਲ ਔਰ ਮੇਰਾ ਕੋਂਟੈਕਟ ਨੰਬਰ ਹੈ 416-518-3200 416-518-3200 416-518-3200 ਔਰ ਕਿਸੇ ਕੋਲ ਵੀ ਕੋਈ ਵੀ ਜਿਵੇਂ ਪ੍ਰੋਬਲਮ ਹੈ ਪੈਸੇ ਨਾਲ ਰਿਲੇਟਡ ਆ ਕਰਜ਼ਾ ਹੈਗਾ ਕੋਈ ਤੁਸੀਂ ਉਹਨੂੰ ਪੇ ਆਊਟ ਨਹੀਂ ਕਰ ਪਾ ਰਹੇ ਹੈਗੇ ਕਰਜ਼ੇ ਨੂੰ ਅਤੇ ਤੁਹਾਡੀ ਇਨਕਮ ਕਰਜ਼ੇ ਦੇ ਕੰਪੈਟੀਟਿਵ ਨਹੀਂ ਤੁਸੀਂ ਪਰ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ ਤੁਹਾਨੂੰ ਹੈਗਾ ਮੇਰਾ ਕ੍ਰੈਡਿਟ ਨਾ ਖਰਾਬ ਹੋਵੇ ਜਦੋਂ 50,000 ਦਾ ਕਰਜ਼ਾ ਹੋ ਚੁੱਕਿਆ ਇਮਪੋਸੀਬਲ ਹੈ ਕਿ ਤੁਸੀਂ 8,000 ਦੀ ਇਨਕਮ ਨਾਲ ਉਹਨੂੰ ਪੇ ਆਊਟ ਕਰ ਸਕੋ ਲੈਸ ਦੈਨ 3.5 ਈਅਰ ਜਦੋਂ ਤੁਸੀਂ ਮਿਨੀਮਮ ਪੇਮੈਂਟ ਨੂੰ 36 ਮਹੀਨੇ ਦਿੰਦੇ ਹੋ ਕੈਲਕੂਲੇਸ਼ਨ ਕਰਕੇ ਦੇਖਿਓ 75% ਕਰਜ਼ੇ ਦਾ ਪੇ ਕਰ ਚੁੱਕੇ ਹੁੰਦੇ ਹੋ ਤੁਸੀਂ ਪਰ ਕਰਜ਼ਾ 100% ਖੜ੍ਹਾ ਹੁੰਦਾ ਇਹ ਸੈਟਅਪ ਇੱਦਾਂ ਕੰਪਾਊਂਡ ਇੰਟਰਸਟ ਦੇ ਉੱਪਰ ਇੰਟਰਸਟ ਜਿਹੜਾ ਪੈਂਦਾ ਹੈਗਾ ਇਹੀ ਕਾਰਨ ਆ ਕਿ ਲੋਕ ਮਰ ਜਾਂਦੇ ਨੇ ਕ੍ਰੈਡਿਟ ਕਾਰਡ ਕੰਪਨੀਆਂ ਕਦੇ ਵੀ ਨਹੀਂ ਅੱਜ ਤੱਕ ਮਰੀਆਂ ਹੈਗੀਆਂ ਤੁਸੀਂ ਕਿਸੇ ਕ੍ਰੈਡਿਟ ਕਾਰਡ ਕੰਪਨੀ ਦਾ ਮਰੀਜ਼ ਦਾ ਜ਼ਿਕਰ ਕਰਿਓ ਮੇਰੇ ਕੋਈ ਨਹੀਂ ਮਰੀ ਹੋਊਗੀ ਸੋ ਬਿਜ਼ਨਸ ਮਾਡਲ ਗਲਤ ਹੋਵੇ ਗੱਲ ਵੱਖਰੀ ਆ ਪਰ ਇੰਟਰਸਟ ਦੇ ਬੇਸ ਦੇ ਉੱਤੇ ਕੋਈ ਵੀ ਬੈਂਕ ਨਹੀਂ ਮਾਰ ਰਿਹਾ ਹੈਗਾ ਟਰੰਪ ਦੀ ਡੀਲ ਦੇ ਵਿੱਚ ਕੈਨੇਡੀਅਨ ਬੈਂਕਸ ਵੀ ਲਿਸਟ ਦੇ ਉੱਤੇ ਨੇ ਕਿ ਇਹਨਾਂ ਦੇ ਬੈਂਕ ਕਾਮਯਾਬ ਨੇ ਮੈਂ ਜੀ ਉਹ ਦੇਖਣੇ ਆ ਕਿਵੇਂ ਆ ਅਗਰ ਤੁਸੀਂ ਸਪੈਕਟਰਮ ਦੇ ਹਿਸਾਬ ਨਾਲ ਇੰਟਰਨੈਟ ਦੇਖੋ ਜਿਹੜਾ ਆਪਾਂ ਯੂਜ਼ ਕਰਦੇ ਹਾਂ ਰੋਜਰ ਅਤੇ ਬੈਲ ਦਾ ਅਗਰ ਤੁਸੀਂ ਹੁਣ ਦੇਖੋ 3 ਰੁਪਏ ਵਾਲੀ ਚੀਜ਼ ਆਪਾਂ ਨੂੰ ਇਸ ਸਮੇਂ $30+ ਦੇ ਵਿੱਚ ਵੇਚੀ ਜਾ ਰਹੀ ਹੈ ਸਪੈਕਟਰਮ ਦੇ ਹਿਸਾਬ ਨਾਲ ਜਿਹੜਾ ਹੁੰਦਾ ਰੇਟ ਦੇ ਹਿਸਾਬ ਨਾਲ 3 ਰੁਪਇਆ ਜਿਹੜਾ ਖਰਚਾ ਉਹਨੂੰ $30 ਤੇ ਸਾਨੂੰ ਵੇਚਿਆ ਜਾ ਰਿਹਾ $30 ਦੇ ਉੱਤੇ ਵੇਚਿਆ ਜਾ ਰਿਹਾ ਇਹ ਵੀ ਬੜਾ ਵੱਡਾ ਰੌਲਾ ਹੈਗਾ ਇਸ ਕੰਟਰੀ ਦੇ ਵਿੱਚ ਅਗਰ ਤੇਲ ਦੀਆਂ ਕੰਪਨੀਆਂ ਨੂੰ ਦੇਖੋਗੇ ਇੱਥੇ ਵੀ ਘਪਲਾ ਇੰਸ਼ੋਰੈਂਸ ਕੰਪਨੀਜ਼ ਦੇਖੋਗੇ ਮਹਾ ਘਪਲਾ ਹੈਗਾ ਜਿਹੜੀ ਗੱਡੀ ਹੌਂਡਾ ਸਿਵਿਕ ਕਿਊਬੈਕ ਦੇ ਵਿੱਚ ਮੌਂਟਰੀਅਲ ਦੇ ਵਿੱਚ ਸਭ ਤੋਂ ਵੱਧ ਰਸ਼ ਵਾਲਾ ਏਰੀਆ ਜਿਹੜਾ ਹੋਊਗਾ ਲਸਾਲ ਲਵਾਲ ਜਾਂ ਕਿਸੇ ਵੀ ਏਰੀਏ 'ਚ ਉੱਥੇ ਜਿਹੜੀ ਇੰਸ਼ੋਰੈਂਸ $130 ਆਉਂਦੀ ਆ ਉਹਦੀ ਟੋਰੋਂਟੋ ਪਹੁੰਚ ਕੇ 430 ਬਣ ਜਾਂਦੀ 130 ਤੋਂ 300 ਰੁਪਇਆ ਹੋਰ ਐਡ ਹੋ ਜਾਂਦਾ ਬਸ ਇਸ ਕਰਕੇ ਕਿ ਗੱਡੀ ਓਨਟਾਰੀਓ 'ਚ ਟ੍ਰਾਂਸਫਰ ਹੋ ਗਈ ਜਦੋਂ ਕਿ ਕਿਊਬੈਕ ਦੀਆਂ ਸੜਕਾਂ ਦੇਖੋਗੇ ਉੱਥੇ ਦਾ ਟ੍ਰੈਫਿਕ ਉੱਥੇ ਸਨੋਅ ਪੈਂਦੀ ਦੇਖੋਗੇ ਤੁਹਾਨੂੰ ਐਂ ਲੱਗੂਗਾ ਉੱਥੇ ਖਤਰਾ ਜ਼ਿਆਦਾ ਐਕਸੀਡੈਂਟ ਦਾ ਇੱਥੇ ਘੱਟ ਆ ਅਤੇ ਇੱਥੇ ਜ਼ਿਆਦਾ ਇੰਸ਼ੋਰੈਂਸ ਵਧੀ ਹੋਈ ਹੈ ਇਹ ਸਾਰੇ ਕੁਛ ਨਾ ਬੜੇ ਗਲਿਚ ਨੇ ਅਗਰ ਪੋਲੀਟੀਕਲ ਸਿਸਟਮ ਸਹੀ ਆ ਜਾਵੇ ਦੋ ਅਮੈਰੀਕਨ ਜਿਹੜੇ ਹੁਣ ਤੱਕ ਦੇ ਪ੍ਰੈਜ਼ੀਡੈਂਟ ਜਾਣੇ ਗਏ ਨੇ ਇੱਕ ਕੈਨੇਡੀ ਅਤੇ ਇੱਕ ਲਿੰਕਨ ਦੋਨਾਂ ਦੇ ਤਸਵੀਰ ਨੋਟਾਂ 'ਤੇ ਛਾਪ ਦਿੰਦੇ ਨੇ ਉਹ ਲਿੰਕਨ ਦੀ ਅਬਰਾਹਮ ਦੀ ਤਾਂ ਹੁੰਦੀਆਂ ਇਹ ਦੋਨੋਂ ਲੋਕ ਸਿਵਲਾਈਜੇਸ਼ਨ ਦੇ ਵਿੱਚ ਆਏ ਸੀ ਜਿੱਥੇ ਇਹਨਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਮਜ਼ਬੂਤ ਕਰੋ ਮੁਲਕ ਆਪੇ ਮਜ਼ਬੂਤ ਹੋ ਜੂਗਾ ਲੋਕ ਮਜ਼ਬੂਤ ਹੋਣੇ ਚਾਹੀਦੇ ਪਰਿਵਾਰ ਮਜ਼ਬੂਤ ਹੋਣੇ ਚਾਹੀਦੇ ਨੇ ਮੁਲਕ ਆਪਣੇ ਆਪ ਮਜ਼ਬੂਤ ਹੋ ਜੂਗਾ ਇਹ ਦੋ ਐਸੇ ਪ੍ਰਾਈਮ ਮਿਨਿਸਟਰ ਆਏ ਨੇ ਅਤੇ ਜਿਹੜੇ ਦੋਨੋਂ ਹੀ ਪ੍ਰੈਜ਼ੀਡੈਂਟ ਮਾਫੀ ਚਾਹੂੰਗਾ ਦੋਨੋਂ ਹੀ ਗੋਲੀ ਨਾਲ ਮਾਰ ਦਿੱਤੇ ਗਏ ਬੜੀਆਂ ਚੱਜਾਂ ਇਹਨਾਂ ਦੀਆਂ ਮਿਲਦੀਆਂ ਦੋਨੋਂ ਹੀ ਫੋਰਡ ਜਿਹੜਾ ਹੈ ਨਾਲ ਇੱਕ ਫੋਰਡ ਥੀਏਟਰ 'ਚ ਮਾਰਿਆ ਗਿਆ ਸੀਗਾ ਅਤੇ ਇੱਕ ਫੋਰਡ ਦੀ ਗੱਡੀ 'ਚ ਅਤੇ ਇੱਕ ਹੀ ਤਰੀਕ 'ਤੇ ਦੋਹੇ ਮਾਰੇ ਗਏ ਦੋਨਾਂ ਨੂੰ ਮਾਰਨ ਵਾਲੇ ਬੰਦਿਆਂ ਦੇ ਲਾਸਟ ਨੇਮ ਵੀ ਸੇਮ ਨੇ ਅਤੇ ਦੋਨੋਂ ਸਾਊਥ ਤੋਂ ਆਏ ਸੀਗੇ ਅਮੈਰੀਕਾ ਦੇ ਸਾਊਥ ਵਾਲੇ ਪਾਸਿਓਂ ਉੱਪਰੋਂ ਦੋਨਾਂ ਨੇ ਇੱਕੋ ਸਟਾਈਲ ਦੇ ਉੱਤੇ ਕੰਮ ਕੀਤਾ ਅਤੇ ਦੋਨੋਂ 1 ਸਾਲ ਦੇ ਫਰਕ ਨਾਲ ਆਏ ਸੀਗੇ ਇਬਰਾਹਿਮ ਕੈਨੇਡੀ ਤੋਂ 100 ਸਾਲ ਪਹਿਲਾਂ ਪ੍ਰੈਜ਼ੀਡੈਂਟ ਬਣੇ ਸੀਗੇ ਸੋ ਬੜੀਆਂ ਇਤਫਾਕ ਦੀਆਂ ਗੱਲਾਂ ਨੇ ਇਹ ਦੋਨਾਂ ਨੇ ਰਾਜਨੀਤੀ 'ਚ ਆ ਕੇ ਲੋਕਾਂ ਨੂੰ ਪਹਿਲਾਂ ਰੱਖਿਆ ਸੀ ਕਿ ਲੋਕ ਪਹਿਲਾਂ ਹੋਣੇ ਚਾਹੀਦੇ ਆ ਫਿਰ ਅਸੀਂ ਸਮਾਜ ਵਧੀਆ ਬਣਾ ਸਕਦੇ ਹੈਗੇ ਅੱਜ ਦੀ ਡੇਟ 'ਚ ਪੋਲੀਟੀਸ਼ੀਅਨਸ ਨੇ ਕਾਰਪੋਰੇਟ ਪਹਿਲਾਂ ਰੱਖੇ ਹੋਏ ਨੇ ਸਮਾਜ ਗਿਆ ਤੇਲ ਲੈਣ ਤੁਹਾਡੇ ਕੋਲ ਭਾਸ਼ਣ ਅਤੇ ਸਟੇਜਾਂ ਬਣਾਈਆਂ ਹੋਈਆਂ ਨੇ ਤੁਹਾਡੇ ਕੋਲ ਆ ਕੇ ਤਾੜੀਆਂ ਮਰਵਾ ਕੇ ਚਲੇ ਜਾਂਦੇ ਨੇ ਪਿੱਛੇ ਜੈਕਟਾਂ ਜਿਹੀਆਂ ਪਾ ਕੇ ਬੰਦੇ ਖੜ੍ਹੇ ਹੁੰਦੇ ਟੋਪੀਆਂ ਰੱਖ ਕੇ ਸਿਰ 'ਤੇ ਨਾ ਉਹ ਕੰਮ ਕਰ ਰਹੇ ਨਾ ਵਾਸਤਾ ਵਰਕਰ ਫਸਟ 'ਤੇ ਲਿਖਿਆ ਹੁੰਦਾ ਪਰ ਫਸਟ ਪਹਿਲਾਂ ਹਮੇਸ਼ਾ ਕਾਰਪੋਰੇਟ ਹੀ ਹੁੰਦੇ ਆ ਜਿੱਥੇ ਬ੍ਰੈਂਪਟਨ ਦੀ ਕੰਪਨੀ ਆ ਇਹ ਜਾਣ ਨੂੰ ਖੜ੍ਹੀ ਆ ਉੱਥੇ ਹੁਣ ਪੈਟ੍ਰਿਕ ਬਰਾਊਨ ਦਾ ਇਲੈਕਸ਼ਨ ਸਿਰ 'ਤੇ ਆ ਗਿਆ ਪੈਟ੍ਰਿਕ ਬਰਾਊਨ ਕਹਿੰਦਾ 3-4 ਕੰਪਨੀਆਂ ਹੋਰ ਆਉਣ ਨੂੰ ਤਿਆਰ ਨੇ ਬਰਾਊਨ ਝੂਠ ਨਹੀਂ ਬੋਲਦਾ ਸਹੀ ਉਹ ਕਹਿੰਦਾ ਮੈਨੂੰ ਯਾਦ ਆ ਔਸ਼ਵਾ ਦੇ ਵਿੱਚ ਰੌਲਾ ਚੱਲ ਰਿਹਾ ਸੀ ਕਿ GM ਪੱਟ ਕੇ ਚੱਲੀ ਆ ਹੁਣ 3 ਨੇਮ ਬ੍ਰੈਂਡ ਨੇ ਜਿਹੜੇ ਅਮੈਰੀਕਾ ਦੇ ਵਿੱਚ ਵਿਕਣ ਤੋਂ ਬਾਅਦ ਕੈਨੇਡਾ 'ਚ ਸਭ ਤੋਂ ਜ਼ਿਆਦਾ ਵਿਕਦੇ ਨੇ ਅਗਰ ਅਮੈਰੀਕਾ ਇਹ 3 ਬ੍ਰੈਂਡਾਂ ਨੂੰ ਖਤਮ ਕਰ ਦੂਗਾ ਕੈਨੇਡਾ ਦੇ ਵਿੱਚ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ 'ਚ ਇਹ ਆਟੋ ਮੇਕਰ ਖਤਮ ਹੋ ਜਾਣਗੇ, ਕਿਉਂਕਿ ਜਿਸ ਤੇਜ਼ੀ ਨਾਲ ਚਾਈਨੀਜ਼ ਆਟੋ ਹਾਵੀ ਹੁੰਦੀ ਜਾ ਰਹੀ ਹੈ ਦੁਨੀਆ ਭਰ ਦੀ ਮਾਰਕੀਟ ਦੇ ਉੱਤੇ, ਉੱਥੇ ਇੰਡੀਆ ਦੇ ਆਟੋ ਜਿਹੜਾ ਟ੍ਰੇਡ ਆ ਉਹ ਵੀ ਸਟਰਗਲਿੰਗ ਕਰ ਰਿਹਾ ਹੈਗਾ, ਕਿਉਂਕਿ ਪੋਲਿਸੀਜ਼ ਕੋਈ ਸਟਰੋਂਗ ਨਹੀਂ ਹੈਗੀ ਉਹਨਾਂ ਦੇ ਵਾਸਤੇ। ਇੱਧਰ ਸਾਡੇ ਬ੍ਰੈਂਟਨ 'ਚ 2000 ਬੰਦਾ ਕੰਮ ਕਰਦਾ, ਜਿਹੜਾ ਕ੍ਰਾਈਸਲਰ ਦੇ ਪਲਾਂਟ ਦੇ ਵਿੱਚ। ਅਗਰ ਇਹ ਬੰਦ ਕਰਦੇ ਨੇ ਤਾਂ 3 ਪਲੇਅਰ ਹੋਰ ਰੈਡੀ ਬੈਠੇ ਨੇ ਇਸੇ ਪ੍ਰੋਪਰਟੀ ਨੂੰ ਟੇਕ ਓਵਰ ਕਰਨ ਦੇ ਲਈ, ਅਤੇ ਇਹਦੇ ਵਿੱਚ ਡਿਫੈਂਸ ਦਾ ਵੀ ਰੌਲਾ ਚੱਲਦਾ ਕਿ ਡਿਫੈਂਸ ਨਾਲ ਰਿਲੇਟਡ ਮੈਨੂਫੈਕਚਰਿੰਗ ਦਾ ਵੀ ਕੋਈ ਯੂਨਿਟ ਆ ਸਕਦਾ ਹੈ ਅਗਰ ਇਹ ਛੱਡ ਕੇ ਜਾਂਦੇ ਨੇ। ਹੁਣ ਉਹ ਫਸੇ ਹੋਏ ਨੇ ਉੱਧਰੋਂ, ਟਰੰਪ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਵੀ ਤੁਸੀਂ ਛੱਡੋ, ਅਤੇ ਉਹਨਾਂ ਨੂੰ ਛੱਡਣ 'ਚ ਨੁਕਸਾਨ ਹੈ, ਕਿਉਂਕਿ ਇਕੱਲਾ ਪਲਾਂਟ ਨਹੀਂ ਪੱਟਣਾ, ਕੈਨੇਡਾ 'ਚ ਲੋਕਾਂ ਨੇ ਕ੍ਰਾਈਸਲਰ ਦੀਆਂ ਗੱਡੀਆਂ ਲੈਣੀਆਂ ਬੰਦ ਕਰ ਦਿੰਦੀਆਂ ਨੇ, ਅਤੇ ਇਹ ਚੀਜ਼ ਦਾ ਰੌਲਾ ਚੱਲਦਾ। ਫੋਰਡ ਇੱਕ ਐਸਾ ਬ੍ਰੈਂਡ ਆ ਜਿਹੜਾ ਹਜੇ ਤੱਕ ਡਟ ਕੇ ਖੜਾ ਹੈਗਾ ਕਿ ਅਸੀਂ ਕੈਨੇਡਾ ਦੇ ਵਿੱਚੋਂ ਆਪਣੇ ਪੈਰ ਨਹੀਂ ਪੱਟਾਂਗੇ, ਕੋਸ਼ਿਸ਼ ਕਰ ਰਹੇ ਨੇ, ਅਤੇ ਕ੍ਰਾਈਸਲਰ ਵਾਲੇ ਆਲਰੇਡੀ ਅਨਾਊਂਸ ਕਰ ਚੁੱਕੇ ਨੇ, ਅਤੇ ਇਹ ਆਉਣ ਵਾਲਾ ਸਮਾਂ ਦੱਸੇਗਾ। ਮੈਂ ਜਿਵੇਂ ਦੱਸਦਾ ਤੁਹਾਡੇ ਜ਼ਿਕਰ ਲਈ, 19 ਲੱਖ ਕਾਰ ਆਪਾਂ ਸਾਲ ਦੀ ਆਪਾਂ ਵੀ ਖਰੀਦਦੇ ਹਾਂ, 19 ਲੱਖ ਕਾਰ ਆਪਾਂ ਵੀ ਕੰਜ਼ਿਊਮਰ ਹੈਗੇ ਹਾਂ। ਸਦੋ ਜੀ ਕੀ ਹਾਲ ਚਾਲ ਨੇ?
3: ਬਹੁਤ ਵਧੀਆ ਅਮਨ ਜੀ ਤੁਸੀਂ ਸੁਣਾਓ ਕਿਵੇਂ ਹੋ ਤੁਸੀਂ ਸਾਰੇ ਚੜ੍ਹਦੀ ਕਲਾ ਸੰਤੋਸ਼ ਜੀ ਅੱਜ ਦਾ ਇੱਕ ਸੰਤੋਸ਼ ਕੋਈ ਮੈਥਾਮੈਟਿਕ ਦਾ ਸਵਾਲ ਜਿਹਾ ਭੇਜ ਰਹੀ ਸੀ ਮੈਨੂੰ ਜੀ ਪਤਾ ਕਿਹਨੂੰ ਕਿਹਨੂੰ ਆਉਂਦਾ ਕਿਹਨੂੰ ਨਹੀਂ ਆਉਂਦਾ ਹੋਊਗਾ ਤੇ ਭਾਗ ਤਿੰਨ ਗੁਣਾ ਦੋ
2: ਚਾਲੀ ਘਟਾਓ
3: ਬਾਰਾਂ ਭਾਗ ਤਿੰਨ ਗੁਣਾ ਦੋ
2: ਵੈਰੀ ਗੁਡ ਤੁਸੀਂ ਦੱਸਣਾ ਕਿੰਨਾ ਹੁੰਦਾ
3: ਜੀ ਬਿਲਕੁਲ
2: ਨੰਬਰ ਟੂ ਕਾਲ
3: 905-673-33-37
2: ਸੁਪਰਵਾਈਜ਼ਰ ਨੇ ਫੈਕਟਰੀਆਂ ਦੇ ਵਿੱਚ ਜਿਹੜੇ ਸਾਨੂੰ ਸੁਣਦੇ ਨੇ ਮੈਨੇਜਮੈਂਟ ਚੋਂ ਜਾਂ ਓਨਰਸ਼ਿਪ ਚੋਂ ਤੁਸੀਂ ਅਗਰ ਪੈਲਟਸ ਲੱਕੜ ਦੀਆਂ ਸਕਿੱਡਾਂ ਦਾ ਕੰਮ ਕਰਦੇ ਹੋ ਤਾਂ ਤੁਸੀਂ ਜ਼ਰੂਰ ਐਮ ਕੇ ਪੈਲਟਸ ਦਾ ਨਾਮ ਰਿਕਮੈਂਡ ਕਰਨਾ ਹੈਗਾ ਐਮ ਕੇ ਪੈਲਟਸ ਜਿਹੜੀ ਆ ਉਹ ਕੈਨੇਡੀਅਨ ਕੰਪਨੀ ਹੈ ਇੱਥੋਂ ਦੇ ਬੋਰਨ ਮੁੰਡਾ ਹੈ ਆਪਣਾ ਪੰਜਾਬੀ ਕਮਿਊਨਿਟੀ ਦਾ ਇਹਨੇ ਖੋਲ੍ਹੀ ਸੀ ਆਈ ਐੱਸ ਪੀ ਐੱਮ 15 ਸਰਟੀਫਾਈਡ ਕੰਪਨੀ ਆ ਔਰ ਤੁਸੀਂ ਕੋਈ ਵੀ ਜਾਣਕਾਰੀ ਲਈ 365-866-2080 ਸ਼ਿਪਿੰਗ ਡਾਕਿੰਗ ਦਾ ਕੰਮ ਕਰਦੇ ਹੋ ਐਕਸਪੋਰਟ ਦਾ ਕੰਮ ਕਰਦੇ ਹੋ ਐਮ ਕੇ ਪੈਲਟਸ 365-866-2080 ਦੇ ਉੱਤੇ ਤੁਸੀਂ ਕਾਲ ਕਰਨੀ ਹੈ 365-866-2080 ਹੈਲੋ ਜੀ
4: ਹੈਲੋ ਜੀ
2: ਹਾਂਜੀ
4: ਗੁੱਡ ਮਾਰਨਿੰਗ
2: ਮਾਰਨਿੰਗ ਸਰ
4: ਹਾਂਜੀ ਇਹ ਕੁਐਸਚਨ ਇਜ਼ ਬੇਸਡ ਔਨ ਵਾਟ ਮੈਸ ਵਾਟ ਮੈਸ ਇਕ ਮਿਲਦਾ ਹੁੰਦਾ
2: ਨਹੀਂ ਭਾਜੀ ਮੈਨੂੰ ਤੁਸੀਂ ਜਵਾਬ ਦਿਓ ਜਵਾਬ
4: ਜਵਾਬ ਸਰ ਮੈਂ ਇਸ ਵੇ ਡਰਾਈਵ ਕਰ ਰਿਹਾ ਪਰ ਪਹਿਲੇ ਮਾਈਨਸ 12 ਨਹੀਂ ਕਰਨਾ ਪਹਿਲੇ ਮਿੰਟ
2: ਯਾਰ ਸਵਾਲ ਰਿਪੀਟ ਕਰੋ ਸੰਤੋਸ਼ ਸੰਤੋਸ਼
3: ਜੀ ਬਿਲਕੁਲ ਜੀ ਬਿਲਕੁਲ ਸਰ ਸਵਾਲ ਹੈਗਾ ਹੈ 40 ਘਟਾਓ 12 ਭਾਗ 3 ਗੁਣਾ 2 40-12 ਡਿਵਾਈਡਡ ਬਾਈ 3 ਮਲਟੀਪਲਾਈ 2
2: 905-673-33-37 ਕੀ ਹੋਊਗਾ ਤੁਸੀਂ ਜਵਾਬ ਦੇ ਸਕਦੇ ਹੋ
3: ਜੀ
2: MH-18 ਵਾਲੇ ਕਹਿੰਦੇ ਨੇ ਕਿ ਡੋਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਵਿੰਡੋ ਦਾ ਸ਼ੀਸ਼ਾ ਟੁੱਟਿਆ ਜਾਂ ਤੁਹਾਡੀ ਰਬੜ ਡੈਮੇਜ ਹੋ ਗਏ ਨੇ ਜਾਲੀ ਡੈਮੇਜ ਹੋ ਗਈ ਹੈ ਤੁਹਾਡੀ ਜਾਂ ਤੁਹਾਡਾ ਸਲਾਈਡਿੰਗ ਡੋਰ ਠੀਕ ਨਹੀਂ ਚੱਲਦਾ ਤੁਸੀਂ ਇਹ ਸਾਰਿਆਂ ਵਾਸਤੇ ਸਾਨੂੰ ਕੰਟੈਕਟ ਕਰਨਾ ਅਸੀਂ ਰਿਪੇਅਰ ਕਰਕੇ ਦਿੰਦੇ ਹਾਂ ਤੁਹਾਡੇ ਸਾਰਿਆਂ ਦੇ ਕੋਕਿੰਗ ਕਰਾਉਣੀ ਹੈ ਵਿੰਡੋ ਦੀ ਉਹ ਵੀ ਕਰ ਦਿੰਦੇ ਆ 647-5501-0004 ਦੇ ਉੱਤੇ ਕਾਲ ਕਰਨੀ ਹੈ ਨੈਕਸਟ ਕਾਲ ਤੇ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ
5: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
2: ਸਤਿ ਸ਼੍ਰੀ ਅਕਾਲ ਜੀ
5: ਹਾਂਜੀ 32 ਆ ਇਹਦਾ ਆਨਸਰ
2: ਇਹਦਾ 32 ਆਨਸਰ ਆ ਹੁਣ ਬਾਕੀਆਂ ਤੋਂ ਪੁੱਛ ਲਈਏ ਅਸੀਂ ਸਾਰਿਆਂ ਤੋਂ
5: ਹਾਂਜੀ ਹਾਂਜੀ
2: ਤੁਹਾਡਾ ਨਾਮ ਕੀ ਹੈ
5: ਪ੍ਰਿਤਪਾਲ ਆ ਮੇਰਾ ਨਾਮ
2: ਪ੍ਰਿਤਪਾਲ ਮੈਥ ਚ ਵਧੀਆ ਪੜ੍ਹਦੇ ਸੀ ਤੁਸੀਂ
5: ਨਹੀਂ ਠੀਕ ਸੀਗੀ ਬਾਲੀ ਨਹੀਂ
2: ਫਿਰ ਚੈਟ ਜੀਪੀਟੀ ਤੂੰ ਚੈੱਕ ਕੀਤਾ
5: ਨਹੀਂ
2: ਚਲੋ ਨਕਲ ਮਾਰੀ ਆ 905-673-33-37 ਹੈਲੋ ਜੀ ਹੈਲੋ
6: ਸਤਿ
2: ਸ਼੍ਰੀ ਅਕਾਲ ਜੀ
6: ਨਾਮ
2: ਤੁਹਾਡਾ ਕੀ ਹੈ
6: ਕੁਲਵੰਤ ਸਿੰਘ ਧਾਮੀ
2: ਇਹ ਬਲਵੰਤ ਸਿੰਘ ਹੈ, ਤੁਹਾਡਾ ਨਾਮ ਤਾਂ ਬਲਵੰਤ ਕੌਰ ਹੋਣਾ ਚਾਹੀਦਾ।
6: ਹਾਂਜੀ,
2: ਤੁਹਾਡਾ ਨਾਮ ਤਾਂ ਬਲਵੰਤ ਕੌਰ ਹੋਣਾ ਚਾਹੀਦਾ। ਸਿੰਘ ਕਿਵੇਂ ਹੋ ਗਿਆ?
7: ਬਲਕੀਤ ਕੌਰ
6: ਬਲਕੀਤ
2: ਅੱਛਾ ਸਮਝ ਗਿਆ। ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ। ਹੈਲੋ ਜੀ।
8: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
8: ਹਾਂਜੀ ਬਾਈ ਜੀ, ਜਤਿੰਦਰਪਾਲ ਸਿੰਘ ਮਾਵੀ ਬੋਲਦਾ, ਜਵਾਬ ਹੈਗਾ ਜੀ 32।
2: 32 ਆ?
8: ਹਾਂਜੀ
2: ਮਾਵੀ ਸਾਹਿਬ, ਥੈਂਕ ਯੂ ਤੁਹਾਡਾ ਕਾਲ ਕਰਨ ਲਈ। ਤੇ ਕਰਮਜੀਤ ਜੀ,
9: 32 ਹੀ ਆ ਜੀ?
2: ਸ਼ੋਰ ਆ?
9: ਬਿਲਕੁਲ 100% ਸ਼ੋਰ ਜੀ,
2: 100%।
9: ਹਾਂਜੀ
2: ਹੁਣੇ 35 ਵਾਲਾ ਆ ਗਿਆ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ। ਸੰਤੋਸ਼ ਇੱਕ ਵਾਰ ਫੇਰ ਮੇਰੇ ਕਹਿ ਕੇ ਰਿਪੀਟ ਕਰ ਦਿਓ ਪਲੀਜ਼।
10: ਹਾਂਜੀ ਬਿਲਕੁਲ। ਸੋ ਕੁਐਸਚਨ ਹੈਗਾ ਆ 40 -12 / 3 × 2 40 ÷ 12 / 3 × 2
2: ਹੁਣ ਦੱਸੋ ਕਿੰਨਾ? ਹੁਣ ਸਮਝ ਆਊਗਾ ਤੁਹਾਨੂੰ। ਆਰ ਐਸ ਜੀ ਕਸਟਮ ਸੋਫਾ ਵਾਲੇ ਨੇ ਕਸਟਮ ਸੋਫੇ ਬੈੱਡ ਜਾਂ ਤੁਸੀਂ ਕਸਟਮ ਬਾਬਾ ਜੀ ਦਾ ਕਮਰਾ ਤਿਆਰ ਕਰਾਉਣਾ, ਮਹਾਰਾਜ ਜੀ ਦੀ ਪਾਲਕੀ ਜਾਂ ਤੁਸੀਂ ਆਪਣੀ ਕੋਈ ਪੂਜਾ ਕਰਦੇ ਹੋ ਜਾਂ ਨਮਾਜ਼ ਪੜ੍ਹਦੇ ਹੋ, ਤੁਹਾਡੇ ਲਈ ਬਹੁਤ ਸਪੈਸ਼ਲਾਈਜ਼ ਕਰਦੀਆਂ ਇਹ ਚੀਜ਼ਾਂ ਬਣਾ ਕੇ ਦਿੰਦੇ ਨੇ ਸਪੈਸ਼ਲ ਚੀਜ਼ਾਂ। ਪਿਕਚਰ ਦਿਖਾ ਦਿਓ ਦੁਨੀਆ ਦਾ ਕੋਈ ਵੀ ਸੋਫਾ ਬਣਾ ਲਓ, ਕਸਟਮ ਸੋਫਾ ਜਾਂ ਪੁਰਾਣੇ ਫਰਨੀਚਰ ਨੂੰ ਤੁਸੀਂ 3 ਗੁਣਾ ਘੱਟ ਕੀਮਤ ਦੇ ਉੱਤੇ ਦੁਬਾਰਾ ਨਵਾਂ ਬਣਾ ਲਓ ਪੁਰਾਣੇ ਫਰਨੀਚਰ ਨੂੰ, ਅਤੇ ਲੋਕ ਕਹਿ ਨਹੀਂ ਸਕਣਗੇ ਕਿ ਨਵਾਂ ਲਿਆ ਕਿ ਪੁਰਾਣਾ। 6 4 7 7 0 5 1 3 1 7 RSG ਕਸਟਮ ਸੋਫਾ ਐਂਡ ਐਫ ਹੋਸਟਰੀ 20 ਮੈਲਨੀ ਡਰਾਈਵ ਦੇ ਉੱਤੇ ਨੇ, ਮੈਲਨੀ ਐਂਡ ਸਟੀਲ ਦੇ ਉੱਤੇ, ਯੂਨਿਟ ਨੰਬਰ 10। 6 4 7 7 0 5 1 3 1 7 ਦੇ ਉੱਤੇ ਕਾਲ ਕਰਨੀ ਹੈ। ਮਾਸਟਰ ਯੂਰ ਐਗਜ਼ਾਮ, ਤੁਸੀਂ ਕੋਈ ਵੀ ਐਗਜ਼ਾਮ ਲਿਖਣਾ ਹੈਗਾ, ਰੀਅਲ ਸਟੇਟ ਦਾ, ਮੋਰਗੇਜ, ਇੰਸ਼ੋਰੈਂਸ, ਕਾਰ ਡੀਲਰਸ਼ਿਪ, ਕਾਰ ਸੇਲਸ ਪਰਸਨ ਦਾ, ਜਾਂ ਬੈਂਕਿੰਗ ਸੈਕਟਰ ਦੇ ਵਿੱਚ ਤੁਸੀਂ ਜੋਬ ਕਰਨੀ ਹੈ, ਕੋਈ ਵੀ ਐਗਜ਼ਾਮ ਲਿਖਣਾ ਹੈਗਾ, 672-6676 672-667-6576 672-6676 ਨੰਬਰ ਦੇ ਉੱਤੇ ਕਾਲ ਕਰਨਾ। ਭਾਅ ਜੀ ਸਿਰਫ ਐਂਸਰ ਦੇਣਾ, ਟੁੱਟ ਕੇ ਨਹੀਂ ਦੇਣੇ ਹੈਗੇ। ਹੈਲੋ ਜੀ,
11: ਮੈਂ ਕਰ ਲਿਆ ਜੀ 22 ਆਨਸਰ ਹੈ।
2: 22 ਹੈ ਨਾ?
11: ਹਾਂਜੀ।
2: ਹੁਣ ਤੁਹਾਡਾ ਕੱਲਿਆਂ ਦਾ 22 ਆਨਸਰ ਆਇਆ, ਬਾਕੀਆਂ ਦਾ ਕਿਸੇ ਦਾ 32, ਕਿਸੇ ਦਾ 33, ਪਰ ਤੁਸੀਂ ਨਾਲ ਟੁੱਟ ਕੇ ਦੇਣ ਲੱਗ ਜਾਂਦੇ। ਉਹ ਟੁੱਟ ਕੇ ਨਾ ਕੀ ਹੁੰਦਾ, ਬਾਕੀ ਵੀ ਕਨਫਿਊਜ਼ ਹੁੰਦਾ, ਕਈ ਵਾਰ ਤੁਹਾਡਾ ਗਲਤ ਹੁੰਦਾ ਸਾਰਾ ਸ਼ਹਿਰ ਹੀ ਗਲਤ ਹੋ ਜਾਂਦਾ ਫਿਰ ਨਾ, ਤਾਂ ਕਹਿੰਦੇ ਫਾਰਮੂਲੇ ਦੇ ਨਾਂ ਦਿਆ ਕਰੋ। ਹਾਂਜੀ ਥੈਂਕ ਯੂ, ਥੈਂਕ ਯੂ ਸੋ ਮਚ। ਤੁਸੀਂ ਵੈਸੇ ਮੈਂ ਛੁੱਟੀ ਜਾਊਂਗਾ, ਕਦੇ ਰੇਡੀਓ ਕਰਿਓ ਜ਼ਰੂਰ, ਉਦਨ ਬੋਲਿਓ ਪੂਰਾ ਦੱਬ ਕੇ। ਥੈਂਕ ਯੂ ਸੋ ਮਚ, ਲਵ ਯੂ। ਅਤੇ ਇਹਨਾਂ ਦਾ 22 ਆਨਸਰ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ, 11 ਦੇ 11, ਗੈਰੀ ਗਰੇਵਾਲ। ਗੈਰੀ ਗਰੇਵਾਲ ਇੱਕ ਨਾਂ ਨਹੀਂ, ਇੱਕ ਪਰਸਨੈਲਿਟੀ ਆ, ਔਰ ਤੁਸੀਂ ਕਿਸੇ ਨੇ ਵੀ ਗੱਡੀ ਰਿਪੇਅਰ ਕਰਾਉਣੀ ਆ, ਦਾਅਵੇ ਨਾਲ ਮੈਂ ਕਹੂੰਗਾ ਤੁਹਾਡੀ ਦੋਸਤੀ ਪਊਗੀ ਇਸ ਵਰਕਸ਼ਾਪ ਦੇ ਨਾਲ। ਇਹ ਪਿਛਲੇ 20 ਸਾਲ ਤੋਂ, ਗੈਰੀ ਗਰੇਵਾਲ ਪਿਛਲੇ 20 ਸਾਲ ਤੋਂ ਗੱਡੀਆਂ ਦੇ ਆਇਲ ਚੇਂਜ ਤੋਂ ਲੈ ਕੇ ਇੰਜਨ, ਟਰਾਂਸਮਿਸ਼ਨ ਸਾਰੀ ਤਰ੍ਹਾਂ ਦੀ ਰਿਪੇਅਰ ਕਰਦੇ ਆਏ ਨੇ। ਟਾਇਰ ਤੁਸੀਂ ਸਵਿੱਚ ਕਰਨੇ ਆ, ਵਿੰਟਰ ਆਉਣ ਵਾਲੀ ਹੋਊਗੀ ਅੱਗੇ ਜਾ ਕੇ, ਕਿਸੇ ਵੀ ਚੀਜ਼ ਦੀ ਅਪੋਇੰਟਮੈਂਟ ਬਣਾਓ। 10% ਡਿਸਕਾਊਂਟ ਹੈ ਰੇਡੀਓ ਵਾਸ ਦਾ ਰੈਫਰੈਂਸ ਦੇ ਕੇ, ਤੁਹਾਡੇ ਦਿਲ ਅਤੇ ਘਰਾਂ ਦੇ ਕੋਲ ਨੇ, ਅਤੇ ਲੋਕੇਟਡ ਹੈਗੇ ਨੇ 38 ਆਟੋਮੈਟਿਕ ਡਰਾਈਵ, ਜਿਹੜੀ ਕਿ ਲੋਕੇਸ਼ਨ ਹੈ ਬਿਲਕੁਲ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਦੇ ਕੋਲ ਆ। ਕੈਸਲਮੂਰ ਵੀ ਨੇੜੇ ਆ, ਬ੍ਰੈਮਲੀ ਵੀ ਨੇੜੇ ਆ, ਸਪ੍ਰਿੰਗਡੇਲ ਵੀ ਨੇੜੇ ਆ, ਕੈਲਡ ਨੂੰ ਜਾਣੇ ਤਾਂ ਵੀ ਨੇੜੇ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ। 905-463-3393 905-463-6363 ਜਿਹੜੇ ਲੋਕ ਅਮੈਰੀਕਾ ਨੂੰ ਟਰੱਕ ਚਲਾਉਣ ਲਈ ਚਾਹਵਾਨ ਨੇ, ਮੈਂ ਪੂਰ ਜ਼ੋਰ ਬੇਨਤੀ ਕਰੂੰਗਾ, ਇੱਕ ਵਨ ਆਫ ਦਾ ਟੋਪ ਕੰਪਨੀ ਆ, ਅਰਾਊਂਡ 7,000 to 8,000 ਡਰਾਈਵਰ ਮੰਥਲੀ ਘਰੇ ਲੈ ਕੇ ਜਾਊਗਾ। 7,000 to 8,000 ਪਲੱਸ HST ਤੁਸੀਂ ਘਰੇ ਲੈ ਕੇ ਜਾਓਗੇ। ਕੰਪਨੀ ਤੁਹਾਨੂੰ ਡੋਰ ਟੂ ਡੋਰ ਲੋਡ ਦੇ ਰਹੀ ਹੈ, ਇੱਥੋਂ ਯਾਰਡ 'ਚ ਚੱਕਣਾ, ਉੱਥੇ ਡੋਰ 'ਤੇ ਟ੍ਰੇਲਰ ਲਾ ਕੇ ਦੂਜਾ ਟ੍ਰੇਲਰ ਹੁੱਕ ਕਰਕੇ ਵਾਪਸ ਆ ਜਾਣਾ। ਅਮੈਰੀਕਾ ਦੇ ਲੋਡ ਨੇ, ਟੀਮ ਚਾਹੀਦੀ ਹੈ, ਦੋ ਜਣੇ, ਸਾਲ ਡੇਢ ਸਾਲ ਲਾ ਦਿਓ, ਸਾਰੇ ਕਰਜ਼ੇ ਲੈ ਜਾਣਗੇ ਤੁਹਾਡੇ। 647-501-1433 647-501-1433 647-501-1433 ਨੰਬਰ ਹੈ। ਪਲੀਜ਼ ਇਹ ਨੰਬਰ ਸਾਰੇ ਆਪਣੇ ਰਿਸ਼ਤੇਦਾਰ ਦੋਸਤਾਂ ਨੂੰ ਦਿਓ। 3 ਸਾਲ ਪੁਰਾਣਾ ਲਾਇਸੈਂਸ ਚਾਹੀਦਾ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ। 647-501-1433 ਏਜਡ ਲਾਇਸੈਂਸ ਦੇ ਉੱਤੇ, ਸਿੰਗਲ ਜਾਂ ਟੀਮ 'ਚ ਕੰਮ ਕਰਨਾ ਚਾਹੁੰਦੇ ਹੋ, ਅੱਜ ਹੀ ਕਾਲ ਕਰੋ। ਨਵੇਂ ਟਰੱਕ ਟ੍ਰੇਲਰ ਦੇ ਉੱਤੇ ਡੋਰ ਟੂ ਡੋਰ ਡਿਲੀਵਰੀ, 647-501-1433 ਤੇ ਨਾਲ ਨਾਲ ਤੁਸੀਂ ਟ੍ਰਿਪਲ ਏ ਲੈਂਡਸਕੇਪਿੰਗ ਸਨੋਅ ਚ ਕਵਾਉਣੀ ਹੈ ਸਰਦੀਆਂ 'ਚ ਜਾਂ ਲੈਂਡਸਕੇਪਿੰਗ ਦਾ ਕੰਮ ਦੇਣਾ 647-784-1213 ਅਤੇ ਰਾਈਟ ਵਿੰਡੋ ਫਿੱਟ ਪੁਰਾਣੀਆਂ ਟਾਕੀਆਂ ਕੱਢੋ ਨਵੀਆਂ ਪਾਓ ਅਤੇ ਤੁਹਾਡੀ ਐਨਰਜੀ ਬਿੱਲ ਜਿੱਥੇ ਸੇਵ ਹੋਊਗਾ ਜਿੰਨਾ ਤੁਹਾਡਾ ਐਨਰਜੀ ਦਾ ਬਿੱਲ ਐਕਸਟਰਾ ਆਉਣਾ ਹੀਟ ਦਾ ਉੱਨੀ ਕੁ ਕਿਸ਼ਤ ਬਣਨੀ ਹੈ ਇਹਦੀ ਅਤੇ ਸ਼ਬਾਨੂ ਨੂੰ ਕਾਲ ਕਰੋ ਸਰਦੀਆਂ ਆਉਣ ਤੋਂ ਪਹਿਲਾਂ ਟਾਕੀਆਂ ਚੇਂਜ ਕਰ ਲਓ 416-206-3200 ਫਰੈਸ਼ ਗਰੋਸਰੀ ਡਿਪੂ ਨੇ ਉਹ ਡੀਲ ਲਾਈ ਹੈ ਜਿਹੜੀ ਰੱਖੜੀ ਦੇ ਉੱਤੇ ਲਾਈ ਸੀ ਤੁਹਾਡੀ ਚੱਲਦੀ ਪਈ ਹੈ ਪੂਰਾ ਵੀਕ ਰੱਖੜੀ ਵਾਲੀ ਡੀਲ ਦੋ ਲੋਕੇਸ਼ਨ ਫਰੈਸ਼ ਗਰੋਸਰੀ ਡਿਪੂ ਦੀਆਂ ਇੱਕ ਹੈਗੀ ਆ ਵਿਟਬੀ 'ਚ ਅਤੇ ਇੱਕ ਹੈਗੀ ਆ ਬ੍ਰੈਂਟਨ 'ਚ 31 ਸਟੇਪਲ ਪੁਸ਼ ਦੇ ਉੱਤੇ ਅਤੇ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ 'ਤੇ ਦੋਨੋਂ ਲੋਕੇਸ਼ਨ 'ਤੇ ਪਹੁੰਚੋ ਅਤੇ ਨਾਨਕ ਡਕ ਕਲੀਨਿੰਗ ਕਹਿੰਦੇ ਨੇ ਤੁਸੀਂ 120 ਅਤੇ 150 ਦੋ ਰੇਟ ਪੇ ਕਰਨੇ ਆ 3 ਬੈਡਰੂਮ 120 ਅਤੇ 4 ਬੈਡਰੂਮ 150 ਫਿਲਟਰ ਬਿਲਕੁਲ ਫਰੀ ਚੇਂਜ ਹੋਊਗਾ ਤੁਹਾਡਾ ਕਿਸੇ ਵੀ ਸ਼ਹਿਰ 'ਚ ਕਾਲ ਕਰ ਲਓ ਨਾਨਕ ਡਕ ਕਲੀਨਿੰਗ ਵਾਲੇ ਪਹੁੰਚਣਗੇ ਗੈਸ ਸਰਚਾਰਜ ਐਕਸਟਰਾ ਬਾਹਰਲੇ ਦੂਰਲੇ ਸ਼ਹਿਰਾਂ 'ਚ ਚਾਰਜ ਕਰਨਗੇ ਜੀ ਟੀ ਏ 'ਚ ਇਹੀ ਰੇਟ ਆ ਨਿਬਟ ਕਾਲ 416-769-1521 ਨਾਨਕ ਡਕਟ ਕਲੀਨਿੰਗ ਔਰ ਬੋਲਟਨ ਸਪਰਿੰਗ ਸ਼ਾਪ ਵਾਲਾ ਦਾ ਨੰਬਰ ਨੋਟ ਕਰੋ ਪਟੇਕ ਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ ਬੋਲਟਨ ਸਪਰਿੰਗ ਸ਼ਾਪ 905-857-5222 ਤੁਸੀਂ ਕੋਈ ਵਰਕਸ਼ਾਪ ਰਨ ਕਰ ਰਹੇ ਹੋ ਤੁਹਾਨੂੰ ਪਟੇਕ ਮਾਣੀਆਂ ਰਿਪੇਅਰ ਕਰਾਉਣੀਆਂ ਨੇ ਆਪਣੇ ਕਾਰ ਦੀਆਂ ਟਰੱਕ ਦੀਆਂ ਤੁਸੀਂ ਵਰਕਸ਼ਾਪ 'ਚੋਂ ਇਹਨਾਂ ਨੂੰ ਭੇਜੋ ਇਹ ਫਾਇਰ ਟਰੱਕ ਨੇ ਜਿਹੜੇ ਓਨਟੈਰੀਓ ਸਰਕਾਰ ਦੇ ਉਹਨਾਂ ਨੂੰ ਵੀ ਰਿਪੇਅਰ ਕਰਦੇ ਨੇ 25 ਸਾਲ ਪੁਰਾਣਾ ਬਿਜ਼ਨਸ ਲੀਪ ਸਪਰਿੰਗ ਬੁਸ਼ਿੰਗ 'ਚ 905-857-5222 905-857-5222 ਭੁਪਿੰਦਰ ਸਿੰਘ ਨੇ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਅਤੇ ਵੁੱਡ ਸਟਾਕ ਦੇ ਵਿੱਚ ਬਿਲਡਰ ਦੀਆਂ ਬੁਕਿੰਗਸ ਨੇ ਅਤੇ ਨਾਲ ਘਰ ਨੇ ਨਾ ਕੋਈ ਡਿਊਪਲੈਕਸ ਡਬਲ ਰੈਂਟਲ ਇਨਕਮ ਵਾਲੇ ਇੱਕ 'ਚ ਰਹੋ ਇੱਕ ਰੈਂਟ 'ਤੇ ਦੇ ਦਿਓ ਨਵੇਂ ਘਰ ਨੇ 10 ਸਾਲ ਦੀ ਏਜ ਦੇ ਅੰਦਰ ਲੀਗਲ ਬੇਸਮੈਂਟਸ ਦੇ ਨਾਲ 5 ਲਿਸਟਿੰਗਾਂ ਨੇ ਭੁਪਿੰਦਰ ਸਿੰਘ ਉਹਨਾਂ ਦੀ ਟੀਮ ਹੈ ਪੂਰੀ ਤੁਸੀਂ ਘਰ ਵੈਲਿਊਏਸ਼ਨ ਵੀ ਕਰਾਉਣੀ ਹੈ 519-590-5454 519-590-5454 ABS ਆਟੋ ਕਲੀਨਿੰਗ ਕਿਚਨ ਵਾਟਲੂ ਕੈਂਬਰਿਜ ਦੇ ਏਰੀਏ 'ਚ 416-520-1940 416-520-1940 ਮੈਨੂੰ ਅਤੇ ਸੰਤੋਸ਼ ਨੂੰ 416-518-3200 ਅਤੇ ਮੈਨੂੰ ਸੰਤੋਸ਼ ਤੁਹਾਡਾ ਨੰਬਰ ਕਹਿੰਦਾ ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਕਰਨਾ ਅਗਰ ਕੋਈ ਤੁਹਾਡੇ 'ਚੋਂ ਨਰਸ ਡਾਕਟਰ ਨਰਸ ਪ੍ਰੈਕਟੀਸ਼ਨਰ ਸੁਣ ਰਿਹਾ ਜਾਂ ਫਾਰਮੇਸੀ ਵਾਲੇ ਸੁਣ ਰਹੇ ਨੇ ਕਾਲ ਕਰਿਓ ਬਿਜ਼ਨਸ ਅਪਰਚੁਨਿਟੀਜ਼ ਨੇ ਤੁਹਾਡੇ ਵਾਸਤੇ ਤੇ ਨੰਬਰ ਟੂ ਕਾਲ ਸੰਤੋਸ਼ ਨੰਬਰ ਦਿਓ
6: 416-464-7342-42 The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੀ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002 647-919-1002 ਤੇ।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $50 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜਿਆ ਜੀ AM 530 ਦੇ ਨਾਲ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 31 ਤਰੀਕ, ਅੱਜ ਲਾਸਟ ਡੇ ਆਫ ਦਾ ਮੰਥ ਹੈ ਜੀ, ਅਗਸਤ ਮਹੀਨੇ ਦਾ ਅੱਜ ਆਖਰੀ ਦਿਨ ਹੈ। ਸੋ 31 ਅਗਸਤ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਸੋ ਸਾਲ ਚੱਲ ਰਿਹਾ ਜੀ 2026 ਦਾ, ਅਤੇ ਅੱਜ ਦਿਨ ਕਿਹੜਾ ਹੋ ਗਿਆ ਜੀ, ਦਿਨ ਹੋ ਗਿਆ ਜੀ ਅੱਜ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ, ਆਪਣੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਵੀਕਐਂਡ ਤੋਂ ਬਾਅਦ। ਜੇ ਗੱਲ ਕਰੀਏ ਜੀ ਦੇਸੀ ਮਹੀਨੇ ਦੀ, ਦੇਸੀ ਮਹੀਨਾ ਚੱਲ ਰਿਹਾ ਭਾਦੋਂ ਦਾ, ਅਤੇ ਅੱਜ ਹੋ ਗਈ ਜੀ 15 ਤਰੀਕ। ਸੋ ਅੱਧਾ ਮਹੀਨਾ ਨਿਕਲ ਗਿਆ ਜੀ ਆਪਣੇ ਭਾਦੋਂ ਮਹੀਨੇ ਦਾ ਵੀ। ਸੋ 15 ਦਿਨ ਬਾਅਦ ਫਿਰ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ। ਸੋ ਅੱਧ ਦੇ ਵਿੱਚ ਆਪਾਂ ਦੇਸੀ ਮਹੀਨੇ ਦੇ ਪਹੁੰਚ ਚੁੱਕੇ ਹਾਂ। ਸੋ 10:09 ਹੋ ਚੁੱਕੇ ਹੈ ਜੀ, 10:10 ਹੋ ਗਏ ਪੂਰੇ, ਅਤੇ 11 ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 6 7 4 13 13 6 4 7 8 7 4 1 3 1 3, ਅਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਉਹ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਲਓ ਜੀ ਪਹਿਲਾਂ ਮੌਸਮ ਦੇਖੀਏ, ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ, ਮੀਂਹ ਪੈ ਰਿਹਾ ਜੀ, ਰੇਨੀ ਕੰਡੀਸ਼ਨਸ ਜਿਹੜੀਆਂ ਉਹ ਚੱਲ ਰਹੀਆਂ, ਕਿਤੇ ਥੋੜ੍ਹਾ ਕਿਤੇ ਬਹੁਤਾ। ਸੋ ਤੁਸੀਂ ਦੱਸ ਸਕਦੇ ਹੋ ਤੁਹਾਡੇ ਏਰੀਏ ਦੇ ਕੀ ਹਾਲ ਚਾਲ ਆ, ਕਿੰਨਾ ਕੁ ਮੀਂਹ ਪੈ ਗਿਆ, ਅਤੇ ਤੁਸੀਂ ਕੀ ਕਰ ਰਹੇ ਹੋ, ਚਾਹ ਪਕੌੜੇ ਸਮੋਸੇ ਸਵੇਰੇ ਸਵੇਰੇ ਹੋ ਗਏ ਸ਼ੁਰੂ ਕਿ ਨਹੀਂ ਹੋਏ ਹੈ। ਸੋ ਫਿਰ ਪਰੌਂਠਿਆਂ ਅਤੇ ਦਾ ਜਿਹੜਾ ਮੰਡੇ ਮੋਰਨਿੰਗ ਦੇ ਵਿੱਚ ਲੱਗਦਾ ਹੈ, ਪਰ ਵੈਸੇ ਤਾਂ ਵੀਕਐਂਡ 'ਤੇ ਇਹੀ ਕੁਛ ਕੀਤਾ ਹੁੰਦਾ। ਸੋ ਜੇ ਆਪਾਂ ਗੱਲ ਕਰੀਏ ਜੀ ਹਵਾ ਦੀ, 15 ਕਿਲੋਮੀਟਰ ਪਰ ਆਵਰ ਦੇ ਨਾਲ ਚੱਲ ਰਹੀ ਹੈ ਜੀ ਹਵਾ। ਸੋ ਮੀਂਹ ਤਾਂ ਅੱਜ ਸਾਰਾ ਦਿਨ ਹੀ ਆ, ਸਾਰਾ ਦਿਨ ਮੀਂਹ ਸ਼ੋਅ ਹੋ ਰਿਹਾ, ਅਤੇ ਬਸ ਕਿਣਮਿਣ ਕਾਣੀ ਪਈ ਜਾਣੀ ਆ। ਅੱਜ ਮੀਂਹ ਵਾਲਾ ਗੀਤ ਵੀ ਤੁਹਾਡੇ ਲਈ ਲਾਉਂਦੇ ਹਾਂ, ਜ਼ਰੂਰ ਦੱਸਿਓ ਵੀ ਕਿਹੜਾ ਗੀਤ ਅੱਜ ਤੁਹਾਡੇ ਲਈ ਆਪਾਂ ਲਗਾਈਏ। ਸੋ ਜੇ ਆਪਾਂ ਗੱਲ ਕਰੀਏ ਜੀ ਇਸ ਸਮੇਂ 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਹਾਈ 25 ਡਿਗਰੀ ਜਾਣਾ, ਲੋਅ 19 ਡਿਗਰੀ ਜਾਣਾ, ਅਤੇ ਬਸ ਮੀਂਹ ਕਹਿੰਦੇ ਅੱਜ ਪਈ ਜਾਣਾ। ਮੈਂ ਕਹਿੰਦੀ ਆ ਗਈ ਮੀਂਹ ਰਾਣੀ, ਕਹਿੰਦੀ ਮੈਂ ਆ ਗਈ ਤਾਂ ਮੈਂ ਨਹੀਂ ਜਾਣਾ, ਮੈਂ ਨਹੀਂ ਜਾਊਂ। ਸੋ 7:56 'ਤੇ ਅੱਜ ਸਨਸੈੱਟ ਹੋ ਜਾਣਾ ਜੀ, ਬਿਲਕੁਲ ਜਿਹੜੀ ਦਿਨਾਂ ਦੀ ਲੰਬਾਈ ਆ ਉਹ ਘੱਟਦੀ ਜਾ ਰਹੀ ਆ। ਸੋ ਰਾਤਾਂ ਹੁਣ ਲੰਬੀਆਂ ਹੋਣਗੀਆਂ, ਦਿਨ ਛੋਟੇ ਹੋਣਗੇ, ਫਾਲ ਸੀਜ਼ਨ ਜਿਵੇਂ ਸ਼ੁਰੂ ਹੋ ਜਾਂਦਾ ਨਾ ਉਵੇਂ ਦਾ ਮਾਹੌਲ ਬਣਿਆ ਹੋਇਆ। ਅਤੇ ਰਾਤ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਜੀ 21-20, ਅਤੇ ਬਾਕੀ ਰਾਤ ਨੂੰ ਵੀ ਮੀਂਹ ਪੈਣਾ, ਬੱਦਲਵਾਈ ਰਾਤ ਦੀ ਵੀ ਸ਼ੋਅ ਹੋ ਰਹੀ ਹੈ। ਸਵੇਰੇ 6:00 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ, 6:43 'ਤੇ ਸਨਰਾਈਜ਼ ਹੋਵੇਗਾ। ਕੱਲ੍ਹ ਨੂੰ ਵੀ ਬੱਦਲਵਾਈ ਹੈ। ਇਸ ਵੀਕ ਨਾ ਕਹਿੰਦੇ ਬਸ ਪੂਰਾ ਮੀਂਹ ਮੀਂਹ ਹੈ। ਸੋ ਮੀਂਹ ਦਾ ਇੰਤਜ਼ਾਰ, ਕਈ ਵਾਰ ਕਈਆਂ ਨੂੰ ਬੜਾ ਵਧੀਆ ਲੱਗਦਾ ਮੀਂਹ, ਕਈ ਕਹਿੰਦੇ ਨਹੀਂ ਵਧੀਆ ਨਹੀਂ, ਗਿੱਲਾ ਗਿੱਲਾ ਲੱਗੀ ਜਾਂਦਾ, ਧੁੱਪ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਹੈ ਨਾ, ਕਈ ਇੱਦਾਂ ਕਹਿੰਦੇ ਆ। ਬਾਕੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਨੂੰ ਕੀ ਲੱਗਦਾ ਮੀਂਹ ਵਧੀਆ ਲੱਗਦਾ ਕਿ ਨਹੀਂ ਲੱਗਦਾ, ਸੋ ਦੱਸ ਸਕਦੇ ਹੋ ਤੁਸੀਂ। ਪਰ ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਲਈ, ਪਹਿਲਾਂ ਤਾਂ ਮੈਂ ਸ਼ਬਦ ਲਾਇਆ ਜੀ, ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂਕਿ ਜੇ ਆਪਾਂ ਗੱਲ ਕਰੀਏ ਨਾ, ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੀਗਾ, ਕੱਲ੍ਹ ਸੈਲੀਬ੍ਰੇਟ ਕੀਤਾ 30 ਅਗਸਤ ਨੂੰ ਵਰਲਡ ਵਾਈਡ, ਅਤੇ ਬਾਕੀ ਤਾਂ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜੇ ਫੰਕਸ਼ਨ ਹੈ ਜੀ ਉਹ ਉਲੀਕੇ ਜਾਂਦੇ ਆ। ਸੋ ਬਿਲਕੁਲ ਜੀ, ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸੋ ਤੁਸੀਂ ਵੀ ਗੁਰਦੁਆਰਾ ਸਾਹਿਬ ਗਏ ਹੋਣੇ ਆ, ਸੋ ਕਈ ਅੱਜ ਜਾਂਦੇ ਆ ਵੀਕਐਂਡ ਤੋਂ ਪਹਿਲਾਂ, ਕਈ ਚਲੇ ਜਾਂਦੇ ਆ ਔਰ ਵੀਕਐਂਡ ਤੋਂ ਬਾਅਦ, ਕਈ ਮੰਡੇ ਮੋਰਨਿੰਗ ਜਾਂਦੇ ਆ ਵੀ ਚਲੋ, ਕਈ ਵਾਰ ਰਸ਼ ਹੁੰਦਾ, ਕਈ ਵਾਰ ਟਾਈਮ ਨਹੀਂ ਹੁੰਦਾ, ਕਈ ਵਾਰ ਇੱਧਰ ਉੱਧਰ ਗਏ ਹੁੰਦੇ ਆ। ਸੋ ਬਿਲਕੁਲ ਜੀ, ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੀਗਾ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਗੁਣਤਾਸ ਰੇਡੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਇਹਦੀ ਆਪਾਂ ਨਾ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦਾ ਕੀ ਅਰਥ ਹੈ। ਅਤੇ ਜੇਕਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਬਿਲਕੁਲ ਤੁਸੀਂ ਆ ਕੇ ਦੱਸੋ ਥੋੜ੍ਹਾ ਜਿਹਾ, ਅਤੇ ਫਿਰ ਮੈਂ ਥੋੜ੍ਹਾ ਜਿਹਾ ਚਾਨਣ ਪਾਊਂਗੀ ਜਿੰਨਾ ਕੁ ਮੈਂ ਥੋੜ੍ਹਾ ਜਿਹਾ ਪੜ੍ਹਿਆ ਜਾਂ ਆਪਾਂ ਜਾਣਕਾਰੀ ਰੱਖਦੇ ਹਾਂ ਵੀ ਇਸ ਦਿਨ ਨੂੰ ਆਪਾਂ ਕੀ ਸੋਚਦੇ ਹਾਂ, ਵੀ ਕੀ ਚੀਜ਼ ਹੈ, ਕਿਵੇਂ ਹੈ, ਕੀ ਸੰਪੂਰਨ ਹੋਇਆ ਸੀਗਾ। ਅਤੇ ਤੁਸੀਂ ਬੜੇ ਸਾਡੇ ਸਿਆਣੇ ਆ, ਸੂਝਵਾਨ ਆ ਸਾਡੇ ਸਾਰੇ ਲਿਸਨਰ, ਅਤੇ ਤੁਸੀਂ ਕਾਲ ਕਰਕੇ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪੂਰਨਤਾ ਦਿਵਸ ਹੈ ਉਹਦਾ ਕੀ ਅਰਥ ਤੁਸੀਂ ਲੈਂਦੇ ਹੋ, ਕੀ ਹੋਇਆ ਇਸ ਦਿਨ, ਅੱਜ ਦੇ ਦਿਨ ਵਿਸ਼ੇਸ਼ ਤੌਰ 'ਤੇ। ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ 647-13-13-6-4-7-8-7-4-1-3-1-3 ਤੇ ਤੁਸੀਂ ਗੱਲਬਾਤ ਕਰਨੀ। ਫਿਰ ਮੈਂ ਥੋੜ੍ਹਾ ਜਿਹਾ ਨਟਸ਼ੈਲ 'ਚ ਤੁਹਾਨੂੰ ਦੱਸੂਗੀ, ਪਰ ਤੁਸੀਂ ਜਿਹੜਾ ਹੈਗਾ ਦੱਸ ਸਕਦੇ ਹੋ, ਕਿਉਂਕਿ ਨਾ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਵੀ ਬੜੀ ਜ਼ਰੂਰੀ ਆ। ਨਹੀਂ ਤਾਂ ਚਲੋ ਜਿੰਨੀ ਕੁ ਜਾਣਕਾਰੀ ਮੈਂ ਕਲੈਕਟ ਕੀਤੀ ਆ ਮੈਂ ਤੁਹਾਡੇ ਤੱਕ ਸ਼ੇਅਰ ਕਰ ਦੂੰਗੀ, ਹੈ। ਬਟ ਇਹ ਹੁੰਦਾ ਕਿ ਤੁਸੀਂ ਵੀ ਫਿਰ, ਕਈਆਂ ਕੋਲ ਤਾਂ ਬੜੀ ਜਾਣਕਾਰੀ ਹੁੰਦੀ ਆ ਬਈ, ਕਈ ਬੁੱਕਸ ਬੜੀਆਂ ਪੜ੍ਹਦੇ ਆ, ਆਈ ਡੋਂਟ ਨੋ ਕਿੰਨੀ ਜਾਣਕਾਰੀ ਉਹ ਇਕੱਠੀ ਕਰ ਲੈਂਦੇ ਆ। ਅਤੇ ਕਈ ਵਾਰ ਤਾਂ ਜਦੋਂ ਕੋਈ ਇਨਫੋਰਮੇਸ਼ਨ ਦਿੰਦਾ ਨਾ ਤਾਂ ਬੰਦਾ ਮੂੰਹ ਵਾਲੀ ਦੇਖਦਾ ਰਹਿੰਦਾ ਵੀ ਇਹਨੂੰ ਇੰਨਾ ਪਤਾ, ਅਤੇ ਸਾਨੂੰ ਤਾਂ ਉਸ ਹਿਸਾਬ ਦੇ ਨਾਲ ਕੁਛ ਵੀ ਨਹੀਂ ਪਤਾ, ਹੈ ਨਾ, ਹੁੰਦਾ ਨਾ ਹੁੰਦਾ। ਸੋ ਬਿਲਕੁਲ ਜੀ, ਤੁਸੀਂ ਕਰੋ ਕਾਲ ਅਤੇ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ, ਇਹਦਾ ਤੁਸੀਂ ਕੀ ਅਰਥ ਲੈਂਦੇ ਹੋ, ਕੀ ਹੋਇਆ ਸੀ ਇਸ ਵਿਸ਼ੇਸ਼ ਦਿਨ, ਕਿਉਂ ਮਨਾਇਆ ਜਾਂਦਾ। 647-874-13-13 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ, ਤੇ ਮੈਂ ਨਾਲ ਦੀ ਨਾਲ ਨੰਬਰ ਵੀ ਦੇਈ ਜਾਣੇ ਆ ਤੁਹਾਨੂੰ। ਤੇ ਤੁਸੀਂ ਨੰਬਰ ਨਾ ਇੱਕ ਵਾਰੀ ਦੀਪਾਂਸ਼ ਦਾ ਨੋਟ ਕਰੋ, ਕਿਉਂਕਿ ਮੈਨੂੰ ਵੀਕਐਂਡ ਤੇ ਵੀ ਨਾ ਕਈਆਂ ਦੀ ਕਾਲ ਆਈ। ਅੱਛਾ, ਵੀਕਐਂਡ ਤੇ ਨਾ ਮੈਨੂੰ ਹੋਰ ਵੀ ਕਈ ਕਾਲਾਂ ਆਈਆਂ, ਮੈਂ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ। ਤੇ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੋ, ਗੱਲਬਾਤ ਕਰਦੇ ਹੋ, ਦੱਸਦੇ ਹੋ, ਹੈ ਨਾ, ਤੇ ਫਿਰ ਬਹੁਤ ਵਧੀਆ ਲੱਗਦਾ। ਮੈਨੇ ਨਾ ਇੱਕ ਫਰੈਂਡ ਦੀ ਕਾਲ ਆਈ ਕੱਲ੍ਹ, ਕਹਿੰਦੇ ਮੈਂ ਨਾ ਰੇਡੀਓ ਸੁਣਿਆ ਗੁਰਦਾਸ, ਅਤੇ ਕਹਿੰਦੇ ਉਹਦੇ ਵਿੱਚ ਫਿਰ ਮੈਨੂੰ ਯਾਦ ਆਇਆ ਵੀ ਜਸਵਿੰਦਰ ਤਾਂ ਸਾਡੇ ਨਾਲ ਕੋਰਸ ਕਰਦੀ ਸੀ, ਅਤੇ ਕਹਿੰਦੇ ਮੈਂ ਪਹਿਲਾਂ ਬੜਾ ਨੰਬਰ ਤੁਹਾਡਾ ਲੱਭਿਆ, ਕਿਉਂਕਿ ਨਾ ਕਈ ਵਾਰੀ ਨੰਬਰ ਜਿਹੜੇ ਆ ਹੋ ਜਾਂਦੇ ਆ, ਆਪਾਂ ਚੇਂਜ ਕਰ ਲੈਂਦੇ ਹਾਂ, ਹੈ ਨਾ। ਸੋ ਮੇ ਬੀ ਤਾਂ ਕਰਕੇ, ਪਰ ਉਹ ਕਹਿੰਦੇ ਮੈਨੂੰ ਨੰਬਰ ਹੀ ਨਹੀਂ ਮਿਲਿਆ, ਉਹ ਪਤਾ ਨਹੀਂ ਜਿਹੜੀ ਮੈਂ ਡਾਇਰੀ 'ਚ ਲਿਖਿਆ ਸੀ ਉਹ ਪਤਾ ਨਹੀਂ ਕਿੱਥੇ ਰੱਖਤੀ, ਹੈ ਨਾ। ਸੋ ਉਹਨਾਂ ਨੂੰ ਤਾਂ ਨੰਬਰ ਹੀ ਨਹੀਂ ਸੀ ਮਿਲਿਆ, ਪਰ ਮੈਂ ਕਿਹਾ ਉਹ ਤਾਂ ਬਦਲ ਹੀ ਗਿਆ, ਜੇ ਮਿਲ ਵੀ ਜਾਂਦਾ ਤੁਹਾਨੂੰ ਤਾਂ ਗੱਲ ਨਹੀਂ ਸੀ ਹੋਣੀ। ਪਰ ਉਹ ਕਹਿੰਦੇ ਆਪਾਂ ਕੋਰਸ ਕਰਦੇ, ਜਿਵੇਂ ਆਪਾਂ OCT, ਕਿਉਂਕਿ ਮੈਂ ਸਰਟੀਫਾਈਡ ਓਨਟੈਰੀਓ ਟੀਚਰ ਹਾਂ, ਹੈ ਨਾ। ਸੋ ਜਦੋਂ ਤੁਸੀਂ ਇੱਥੇ ਲਾਈਸੈਂਸ ਲੈਣਾ ਹੁੰਦਾ ਨਾ, ਤੁਹਾਨੂੰ ਐਜੂਕੇਸ਼ਨ ਲੈਣੀ ਪੈਂਦੀ, ਪੜ੍ਹਾਈ ਕਰਨੀ ਪੈਂਦੀ, ਯੂਰਕ ਯੂਨੀਵਰਸਿਟੀ ਤੋਂ ਐਨਰੋਲ ਹੋਣਾ ਪੈਂਦਾ, ਕੋਰਸ ਕਰਨੇ ਪੈਂਦੇ ਆ। ਸੋ ਮੈਂ ਕੀਤੇ ਸੀ, 2 ਕੋਰਸ ਕੀਤੇ ਸੀ, ਹੈ ਨਾ। ਸੋ ਉਹ ਨਾਲ ਸੀਗੇ ਉਦੋਂ, ਅਤੇ ਫਿਰ ਉਹ ਕਹਿੰਦੇ ਜਦੋਂ ਮੈਂ ਰੇਡੀਓ ਸੁਣਿਆ, ਮੈਂ ਕਿਹਾ ਇਹ ਤਾਂ ਜਸਵਿੰਦਰ ਹੈ, ਗੁਰਦਾਸ ਕਹਿੰਦੇ ਦੱਸਿਆ ਸੀ ਇਹਨਾਂ ਨੇ ਵੀ ਅਸੀਂ ਆਪਣੀ ਬੇਟੀ ਦਾ ਨਾਮ ਹੈ ਸੁਖਮਨੀ ਸਾਹਿਬ 'ਚੋਂ ਰੱਖਿਆ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦੀ। ਉਹਨਾਂ ਨੇ ਇੱਕ ਇੱਕ ਵਰਡ ਮੈਨੂੰ ਦੱਸਿਆ, ਮੈਨੂੰ ਬੜਾ ਵਧੀਆ ਲੱਗਿਆ, ਅਤੇ ਕਹਿੰਦੇ ਫਿਰ ਮੈਂ ਨਾ ਤੁਹਾਡਾ ਨੰਬਰ ਨੋਟ ਕੀਤਾ, ਫਿਰ ਮੈਂ ਕਾਲ ਕੀਤੀ ਹੁਣ ਤੁਹਾਨੂੰ। ਸੋ ਦੇਖ ਲਓ, ਕਈ ਵਾਰੀ ਇੱਦਾਂ ਵੀ ਆਪਾਂ ਇੱਕ ਦੂਜੇ ਨੂੰ ਮਿਲ ਜਾਂਦੇ ਹਾਂ, ਹੈ ਨਾ। ਸੋ ਸੁਦੇਸ਼ ਉਹਨਾਂ ਦਾ ਨਾਮ ਸੀਗਾ, ਸੋ ਆਪਾਂ ਨੂੰ ਵੀ ਕਈ ਵਾਰੀ, ਕਿਉਂਕਿ ਕਾਫੀ ਸਟੂਡੈਂਟ ਹੁੰਦੇ ਆ, ਬਹੁਤੀ ਕਈ ਵਾਰ ਗੱਲਬਾਤ ਵੀ ਨਹੀਂ ਇੰਨੀ ਹੁੰਦੀ, ਹੈ ਨਾ। ਸੋ ਫਿਰ ਸਮੇਂ ਦੇ ਨਾਲ ਕਈ ਵਾਰੀ ਨਾਮ ਵੀ ਆਪਾਂ ਜਿਹੜੇ ਆ ਉਹ ਮਾਇੰਡ 'ਚੋਂ ਨਿਕਲ ਜਾਂਦੇ ਆ। ਸੋ ਜਦੋਂ ਕੋਈ ਮਿਲਦਾ, ਗੱਲਬਾਤ ਕਰਦਾ, ਫਿਰ ਯਾਦ ਆ ਜਾਂਦਾ। ਸੋ ਬੜੀ ਵਧੀਆ ਲੱਗੀ ਜੀ ਉਹਨਾਂ ਦੀ ਗੱਲਬਾਤ। ਸੋ ਇਹ ਗੱਲਬਾਤ, ਅਤੇ ਕਈ ਵਾਰ ਉਂਝ ਮੈਨੂੰ ਬੜੀਆਂ ਕਾਲਸ ਤੁਸੀਂ ਕਰਦੇ ਹੋ, ਕਈ ਵਾਰ ਤਾਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹੋ, ਕਈ ਵਾਰ ਕੋਈ ਆਪਣੀ ਜਿਹੜੀ ਤੁਹਾਡੀ ਪ੍ਰੋਬਲਮ ਹੁੰਦੀ ਨਾ ਉਹ ਮੇਰੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਵੀ ਇਹ ਇਸ ਵਿਸ਼ੇ 'ਤੇ ਤੁਸੀਂ ਜ਼ਰੂਰ ਗੱਲ ਕਰਿਓ, ਅਤੇ ਫਿਰ ਆਪਾਂ ਤਾਂ ਹੀ ਫਿਰ ਵਿਸ਼ੇ ਤੁਹਾਡੇ ਲਈ ਲਿਆਉਂਦੇ ਹਾਂ। ਸੋ ਲਓ ਜੀ, ਆਪਾਂ ਨਾ ਦੀਪਾਂਸ਼ ਦੀ ਤੁਹਾਨੂੰ ਮੈਂ ਨੰਬਰ ਦੇਣ ਲੱਗੀ ਸੀ ਪਹਿਲਾਂ। ਇੱਕ ਤਾਂ ਟਿਕਟਾਂ ਬਾਰੇ ਵੀ ਬੜੀ ਜਾਣਕਾਰੀ ਲਈ ਤੁਸੀਂ। ਸੋ ਜੇ ਤੁਸੀਂ ਨਾ ਜਾਣਾ ਹੈਗਾ ਇੰਡੀਆ ਨੂੰ, ਇਹ ਕਹਿੰਦੇ ਆ ਲਾਸਟ ਮਿਨਟ ਡੀਲ ਹੈ ਇਹ, ਹੁਣ ਪਤਾ ਨਹੀਂ ਵੀ ਕੋਈ ਸੀਟ ਹੈਗੀ ਕਿ ਨਹੀਂ, ਪਰ ਤੁਸੀਂ ਕਾਲ ਕਰ ਲਿਓ, ਤੁਹਾਨੂੰ ਪਤਾ ਲੱਗ ਜੂਗਾ। ਅਕਤੂਬਰ ਸ਼ੁਰੂ 'ਚ ਜਾਣਾ, ਸਤੰਬਰ ਤਾਂ ਮਹੀਨੇ ਦੀ ਸ਼ੁਰੂਆਤ ਹੋਣ ਹੀ ਲੱਗੀ ਹੈ ਹੁਣ, ਹੈ ਨਾ, ਕੱਲ੍ਹ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ। ਸੋ ਕਹਿੰਦੇ ਅਕਤੂਬਰ ਮੰਥ ਤੋਂ ਤੁਸੀਂ ਜਾ ਸਕਦੇ ਹੋ, ਅਤੇ ਇਹ ਕੀ ਹੈ, ਟੋਰੋਂਟੋ ਟੂ ਡੈਲੀ ਦੀ ਟਿਕਟ ਹੈ, ਡਾਇਰੈਕਟ ਫਲਾਈਟ ਹੈ। ਸੋ ਇਹ ਬੜਾ ਵਧੀਆ, ਤੁਸੀਂ ਇੱਕ ਫਲਾਈਟ 'ਚ ਜੇ ਚੇਂਜ ਕਰਨੀ ਹੋਵੇ ਨਾ ਤਾਂ ਵੀ ਥੋੜ੍ਹੀ ਜਿਹੀ ਬੋਦਰੇਸ਼ਨ ਜੀ ਆਪਾਂ ਨੂੰ ਫੀਲ ਹੁੰਦੀ ਆ ਵੀ ਇਹ ਇੱਧਰ ਉੱਧਰ ਜਾਣਾ ਪੈਂਦਾ, ਥਕਾਵਟ ਹੋ ਜਾਂਦੀ ਹੈ। ਸੋ ਇਹ ਵਧੀਆ, ਟੋਰੋਂਟੋ ਤੋਂ ਤੁਸੀਂ ਬਹਿਣਾ ਸਿੱਧਾ ਦਿੱਲੀ ਉਤਰਨਾ ਜਾ ਕੇ। ਸੋ ਨਵੰਬਰ ਰਿਟਰਨ 1470 ਦੀ ਇਹ ਟਿਕਟ ਹੈ, ਇੱਕ ਬੈਗ ਦੇ ਨਾਲ, ਇੱਕ ਬੈਗ ਲੈ ਕੇ ਜਾਣਾ। ਜੇ 2 ਬੈਗ ਲੈ ਕੇ ਜਾਣੇ ਫਿਰ $50 ਜਿਹੜੇ ਆ ਉਹ ਐਕਸਟਰਾ ਤੁਹਾਨੂੰ ਪੇ ਕਰਨੇ ਪੈਣਗੇ। ਫਿਰ 1520 ਦੀ ਟਿਕਟ ਹੋ ਜੂਗੀ ਜੀ, ਬਿਲਕੁਲ ਅਕਤੂਬਰ 'ਚ ਜਾ ਕੇ ਨਵੰਬਰ 'ਚ ਤੁਸੀਂ ਵਾਪਸੀ ਕਰਨੀ ਹੈ। ਡਾਇਰੈਕਟ ਫਲਾਈਟ ਹੈ ਦੁਆਬਾ ਟੂਰਸ ਐਂਡ ਟਰੈਵਲਸ ਨੂੰ। ਬਾਕੀ ਵੀ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ, ਕਿਤੇ ਵੀ ਯੂਰਪ ਦੇ ਵਿੱਚ ਜਾਣਾ, ਕਿਤੇ ਤੁਸੀਂ ਹੋਰ ਆਪਣੇ ਏਸ਼ੀਅਨ ਕੰਟਰੀ ਦੇ ਵਿੱਚ ਜਾਣਾ, ਹੈ ਨਾ, ਅਤੇ ਤੁਸੀਂ ਜ਼ਰੂਰ ਜਿਹੜੀ ਕਾਲ ਹੈ ਉਹ ਕਰ ਸਕਦੇ ਹੋ, ਜਾਂ US ਨੂੰ ਜਾਣਾ ਕਿਤੇ ਵੀ। ਸੋ ਨੰਬਰ ਹੈਗਾ 905-673-1400 'ਤੇ ਗੱਲਬਾਤ ਕਰ ਸਕਦੇ ਹੋ, ਅਤੇ ਮੈਨੂੰ ਕਾਲ ਆਈ ਨਹੀਂ ਵੀ ਤੁਹਾਡੀ ਕਿਸੇ ਦੀ, ਮੇਰੀ ਆਵਾਜ਼ ਜਾ ਰਹੀ ਹੈ ਨਹੀਂ ਜਾ ਰਹੀ ਬਾਹਰ ਭਾਈ, ਇਹ ਵੀ ਦੱਸ ਦਿਓ। ਸੋ ਤੁਸੀਂ, ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਸੰਪੂਰਨਤਾ ਦਿਵਸ ਜਿਹੜਾ ਮਨਾਇਆ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਕੀ ਹੈ, ਕਾਹਤੋਂ ਮਨਾਉਂਦੇ ਹਾਂ ਅਸੀਂ, ਅਤੇ ਤੁਹਾਡੇ ਕੋਲ ਜਾਣਕਾਰੀ, ਮੈਨੂੰ ਕਾਲ ਹੀ ਵੈਸੇ ਹੀ ਕਰ ਦਿਉ, ਕਿਤੇ ਮੈਂ ਦੱਸੀ ਜਾਵਾਂ ਅਤੇ ਮੇਰੀ ਆਵਾਜ਼ ਨਾ ਜਾਂਦੀ ਹੋਵੇ। ਇੱਕ ਕਾਲ ਕਰ ਦਿਉ ਵੀ ਐਵਰੀਥਿੰਗ ਇਜ਼ ਓਕੇ ਹੈ, ਅਤੇ ਫਿਰ ਆਪਾਂ ਜ਼ਰੂਰ, ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦਾ ਕੀ ਅਰਥ ਹੈ ਜੀ। ਤੇ ਲਓ ਜੀ, ਨਾਲ ਦੀ ਨਾਲ ਮੈਂ ਇੱਕ ਨੰਬਰ ਹੋਰ ਦੇ ਦਵਾਂ ਤੁਹਾਨੂੰ। ਇਹ ਨੰਬਰ ਤੁਸੀਂ ਨੋਟ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਹਾਡੇ ਟਰੱਕਾਂ ਨੂੰ ਵਾਸ਼ ਕੀਤਾ ਜਾਵੇ ਅੰਦਰੋਂ ਬਾਹਰੋਂ, ਆਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਕਾਲ ਕਰੋਗੇ। ਤੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਇੰਨੀ ਵਧੀਆ ਸਰਵਿਸ ਦਿੰਦੇ ਹਾਂ ਨਾ, ਸਾਰੀ ਸਰਵਿਸ ਜਿਹੜੀ ਆ ਤੁਹਾਨੂੰ ਇੱਕ ਜਗ੍ਹਾ ਮਿਲ ਜਾਣੀ। ਜਿਵੇਂ ਕਈ ਵਾਰ ਅਸੀਂ ਟਰੱਕ ਵਾਸ਼ ਕਰਾਉਣਾ ਉਹ ਕਿਤੇ ਕਰਾ ਦਿੰਦੇ ਹਾਂ, ਧੁਆਉਣਾ ਉਹ ਕਿਤੇ ਹੋਰ ਜਾਣਾ ਪੈਂਦਾ। ਇਹ ਇੱਕ ਛੱਤ ਥੱਲੇ ਸਾਰੀਆਂ ਸਰਵਿਸਿਜ਼ ਦਿੰਦੇ ਆ। ਨੰਬਰ ਤੁਸੀਂ ਨੋਟ ਕਰ ਲਓ 905-452-99-55, 905-452-99-55 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਰਾਜਵਿੰਦਰ ਭਾਅ ਜੀ, ਕੀ ਹਾਲ ਚਾਲ ਜੀ?
1: ਠੀਕ ਠਾਕ ਜੀ, ਵਧੀਆ ਜੀ। ਅੱਜ ਦਿਨ ਤੋਂ ਸਿਲਾ ਸਿਲਾ।
0: ਹਾਂਜੀ
1: ਹਾਂਜੀ, ਦਿਨ ਦੀ ਮਾਤਾ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਪਾਣੀ ਵਿੱਚ ਦਰਜ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਸਪੋਰਟ ਕੀਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ।
0: ਠੀਕ ਹੈ, ਹਾਂਜੀ
1: ਹਾਂਜੀ
0: ਠੀਕ ਹੈ ਸਰ, ਥੈਂਕ ਯੂ ਜੀ।
1: ਇਸ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ
0: ਜੀ ਜੀ। ਥੈਂਕ ਯੂ ਭਾਜੀ,
1: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ, ਇਹਨਾਂ ਨੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ, ਵੈਸੇ ਹੈ ਤਾਂ ਬਿਲਕੁਲ ਸਹੀ ਗੱਲ ਹੈ। ਸੋ ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਹੈ ਜੀ, ਉਹ ਮਨਾਇਆ ਜਾਂਦਾ। ਤੇ ਇਹ ਅਸੀਂ ਮਨਾਉਂਦੇ ਹਾਂ ਤਾਂ ਕਿਉਂਕਿ ਪਹਿਲਾਂ ਸੀਗਾ ਆਦਿ ਗ੍ਰੰਥ, ਹੈ ਨਾ, ਜਿਹੜਾ ਪਹਿਲਾਂ ਸੀਗਾ ਜਿਹਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਜਿਹੜੀ ਲਿਖਤ ਕਰਾਈ ਸੀ, ਹੈ ਨਾ, ਉਹਨੂੰ ਕੰਪਾਇਲ ਕੀਤਾ ਸੀ, ਸਾਰੀ ਬਾਣੀਆਂ ਨੂੰ ਇਕੱਠਾ ਕਰਕੇ, ਕਈ ਭਗਤਾਂ ਦੀਆਂ, ਭੱਟਾਂ ਦੀਆਂ, ਗੁਰੂਆਂ ਦੀਆਂ ਬਾਣੀਆਂ ਨੂੰ ਇਕੱਠਾ ਕਰਕੇ, ਉਹ ਸੀਗਾ ਆਦਿ ਗ੍ਰੰਥ, ਹੈ ਨਾ। ਫਿਰ ਇਹ ਕੀ ਸੀਗਾ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਦਸਵੇਂ ਪਿਤਾ ਹੈਗੇ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਆਪਣੇ ਮੁੱਖ ਤੋਂ ਉਚਾਰਨ ਕੀਤਾ। ਤੇ ਕਿਹਨੇ ਲਿਖਿਆ? ਭਾਈ ਮਨੀ ਸਿੰਘ ਜੀ ਨੇ ਲਿਖਿਆ। ਸੋ ਉਹਨਾਂ ਤੋਂ ਲਿਖਵਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਣੀ। ਤੇ ਇਹਦੇ ਵਿੱਚ ਖਾਸੀਅਤ ਕੀ ਸੀਗੀ, ਜਿਵੇਂ ਭਾਅ ਜੀ ਦੱਸ ਕੇ ਗਏ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਇਹਦੇ ਨਾਲ ਨਾਲ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਕਿ ਜਿਹੜੀ ਸਿਆਹੀ ਵਰਤੀ ਗਈ ਸੀ, ਜਿਹੜੀ ਇੰਕ ਦੇ ਨਾਲ ਲਿਖਿਆ ਗਿਆ ਸੀ, ਉਹ ਬਾਬਾ ਦੀਪ ਸਿੰਘ ਜੀ ਨੇ ਇਕੱਠੀ ਕੀਤੀ ਸੀਗੀ, ਬਣਾਈ ਸੀ, ਇਕੱਠੀ ਕੀਤੀ ਸੀ ਉਹ ਇੰਕ ਦੇ ਨਾਲ। ਫਿਰ ਜਿਹੜੀ ਹੈ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀਗਾ, ਉਹ ਲਿਖਿਆ ਗਿਆ ਸੀਗਾ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ। ਸੋ ਪੂਰੀ ਬਾਣੀ ਉਚਾਰਨ ਕੀਤੀ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ, ਅਤੇ ਫਿਰ ਲਿਖਤ ਹੋਈ ਭਾਈ ਮਨੀ ਸਿੰਘ ਵੱਲੋਂ। ਸੋ ਇਹ ਇੱਕ ਆਪਾਂ ਕਹਿ ਸਕਦੇ ਹਾਂ ਹਿਸਟੋਰੀਕਲ ਇਵੈਂਟ ਹੈ। ਔਰ ਇਹ ਹੋਇਆ ਕਿੱਥੇ ਸੀ ਜੀ, ਲੋਕੇਸ਼ਨ ਕਿਹੜੀ ਸੀ? ਉਹ ਸੀਗੀ ਸਾਬੋ ਕੀ ਤਲਵੰਡੇ, ਸਾਬੋ ਕੀ ਤਲਵੰਡੀ, ਔਰ ਇਹ ਲੋਕੇਸ਼ਨ ਸੀਗੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹ ਹਿਸਟੋਰੀਕਲ ਇਵੈਂਟ ਹੈ ਕਿ ਸਾਰੀ ਬਾਣੀ ਜਿਹੜੀ ਇਕੱਠੀ ਕਰਕੇ ਕੰਪਾਇਲ ਕੀਤੀ ਗਈ, ਲਿਖੀ ਗਈ, ਪਹਿਲਾਂ ਉਚਾਰਨ ਕੀਤੀ ਗਈ, ਫਿਰ ਲਿਖੀ ਗਈ, ਇੰਕ ਬਾਬਾ ਦੀਪ ਸਿੰਘ ਜੀ ਨੇ ਇਕੱਠੀ ਕੀਤੀ। ਸੋ ਇਹਦਾ ਸਿਗਨੀਫਿਕੈਂਸ ਜਾਂ ਇਹਦਾ ਮਹੱਤਵ ਕੀ ਹੈ? ਇਹਦਾ ਮਹੱਤਵ ਇਹ ਹੈ, ਜਿਵੇਂ ਮੈਂ ਤੁਹਾਡੇ ਲਈ ਪਹਿਲਾਂ ਸ਼ਬਦ ਵੀ ਲਾਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਇਹ ਗੁਰੂ ਹੈ ਤੁਹਾਡਾ, ਸ਼ਬਦ ਗੁਰੂ ਹੈ, ਇਹਨੂੰ ਪੜ੍ਹੋ, ਇਹ ਬਾਣੀ 'ਤੇ ਅਮਲ ਕਰੋ। ਕਿਉਂਕਿ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਵੀ 6 ਗੁਰੂਆਂ ਦੀ ਬਾਣੀ ਹੈ, 9 ਸਿਰਫ ਗੁਰੂਆਂ ਦੀ ਬਾਣੀ ਨਹੀਂ ਹੈਗੀ, ਬਹੁਤ ਸਾਰੇ ਭਗਤ, ਭੱਟ, ਉਹਨਾਂ ਦੀ ਬਾਣੀ ਵੀ ਇਹਦੇ ਵਿੱਚ ਸ਼ਾਮਿਲ ਹੈ, ਕਵੀ ਵੀ ਇਹਦੇ 'ਚ ਹੈਗੇ ਜਿਨ੍ਹਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਸੋ ਕਹਿਣ ਦਾ ਮਤਲਬ ਜਿਹੜੀ ਬਾਣੀ ਸੱਚੇ ਗੁਰੂ ਤੱਕ, ਜਿਹੜਾ ਪਰਮਾਤਮਾ ਹੈ, ਯੂਨੀਵਰਸਲ ਟਰੁੱਥ ਇਹੀ ਹੈ ਵੀ ਜਿਹੜਾ ਰੱਬ ਹੈ ਉਹ ਇੱਕ ਹੈ, ਸੋ ਉਹਦੇ ਬਾਰੇ ਜਿਨ੍ਹਾਂ ਨੇ ਗੁਣਗਾਨ ਕੀਤਾ ਉਹਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਕੋਈ ਧਰਮ, ਜਾਤ, ਰੰਗ, ਨਸਲ ਦਾ ਭੇਦਭਾਵ ਨਹੀਂ ਕੀਤਾ ਗਿਆ। ਸੋ ਬਿਲਕੁਲ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਇਹ ਸਿਗਨੀਫਿਕੈਂਸ ਹੈ ਵੀ ਆਪਾਂ ਨੇ ਕਿਸੇ ਵੀ ਬਾਬੇ, ਪੀਰ, ਹੋਰ ਕਿਸੇ ਨੂੰ ਵੀ ਨਹੀਂ ਮੰਨਣਾ। ਜਿਹੜਾ ਸਪਸ਼ਟ ਤੌਰ 'ਤੇ ਕਿਹਾ ਗਿਆ ਕਿ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਹੈ ਜਿਹੜਾ, ਤੁਸੀਂ ਉਹ ਨਹੀਂ ਉਲੀਕਣਾ ਵੀ ਹਾਂ ਇਹਨੂੰ ਅਸੀਂ ਗੁਰੂ ਮੰਨ ਲਈਏ। ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਹ ਕਲਯੁੱਗ ਦਾ ਸਮਾਂ, ਇਹਦੇ ਵਿੱਚ ਇਹੀ ਹੈ, ਕਦੀ ਕਿਸੇ ਨੂੰ ਕੋਈ ਗੁਰੂ ਮੰਨ ਲੈਂਦਾ, ਪੈਰਾਂ ਨੂੰ ਮੱਥਾ ਟੇਕੀ ਜਾਂਦੇ, ਉਹ ਆਉਂਦੇ ਆ, ਕੁਛ ਕਰਦੇ, ਕਦੀ ਜਦੋਂ ਜੇ ਫਿਰ ਅਸੀਂ ਇੱਦਾਂ ਕਰਦੇ ਹਾਂ ਤਾਂ ਮਤਲਬ ਬਸ ਇਹ ਹੈ ਵੀ ਅਸੀਂ ਦਸਮ ਪਿਤਾ ਜੋ ਉਹ ਸਾਨੂੰ ਕਹਿ ਕੇ ਗਏ ਆ ਅਸੀਂ ਉਹ ਚੀਜ਼ ਨੂੰ ਮੰਨ ਨਹੀਂ ਰਹੇ, ਅਸੀਂ ਆਪਣੀ ਮਨਮਾਨੀ ਕਰ ਰਹੇ ਹਾਂ। ਸੋ ਇਸ ਕਰਕੇ ਗੁਰਮੁਖ ਬਣਨਾ ਚਾਹੀਦਾ, ਗੁਰੂ ਵੱਲ ਮੁੱਖ ਕਰੋ, ਯਾਨੀ ਕਿ ਜੋ ਗੁਰੂ ਜੀ ਨੇ ਕਿਹਾ ਉਹ ਅਸੀਂ ਮੰਨੀਏ, ਉਹ ਰਸਤੇ ਦੇ ਉੱਪਰ ਅਸੀਂ ਚੱਲੀਏ, ਪਰ ਨਹੀਂ ਚੱਲਦੇ ਹੈ ਨਾ। ਘੱਟ ਤੋਂ ਘੱਟ ਉਹਨਾਂ ਦੀ ਇਹ ਗੱਲ ਤਾਂ ਆਪਾਂ ਮੰਨ ਸਕਦੇ ਹਾਂ ਵੀ ਦੇਹ ਧਾਰੀਆਂ ਨੂੰ ਆਪਣਾ ਗੁਰੂ ਨਾ ਮੰਨੋ। ਕੋਈ ਕਹਿੰਦਾ ਫਲਾਣਾ ਬਾਬਾ, ਕੋਈ ਕਹਿੰਦਾ ਧਿਮਕਾ ਬਾਬਾ, ਫਿਰ ਉਹਨਾਂ ਦੇ ਚੱਕਰਾਂ 'ਚ ਫਸ ਕੇ ਕਿੰਨਾ ਕੁਛ, ਕਿਤੇ ਕੋਈ ਪੈਸੇ ਆਪਣੇ ਬਰਬਾਦ ਕਰ ਰਿਹਾ, ਕਿਤੇ ਆਪਣੀ ਫਿਜ਼ੀਕਲ ਜਿਹੜੀ ਉਹਨਾਂ ਦੀ ਬੋਡੀ ਆ ਉਹਨੂੰ ਉਹ ਤਹਿਸ ਨਹਿਸ ਕਰ ਰਿਹਾ, ਖਰਾਬ ਕਰ ਰਿਹਾ। ਕਿੰਨੀਆਂ ਆਪਾਂ ਨਿਊਜ਼ ਆ ਜਿਹੜੀਆਂ ਉਹ ਸੁਣਦੇ ਹਾਂ ਵੀ ਕੋਈ ਇੱਦਾਂ ਕਰ ਗਿਆ, ਕੋਈ ਇੱਦਾਂ ਕਰ ਗਿਆ। ਜਿਵੇਂ ਆਹ ਦੇਖੋ ਲੇਟੈਸਟ ਹੀ ਆ ਇੱਕ ਕਿ ਕਿਸੇ ਨੇ ਕਹਿ ਦਿੱਤਾ ਤੁਹਾਡੇ 'ਤੇ ਕੋਈ ਜਾਦੂ ਮੰਤਰ, ਕੋਈ ਕਾਲਾ ਟੂਣਾ, ਕੀ ਕਾਲਾ ਕਾਲਾ ਜਾਦੂ ਉਹ ਤੁਹਾਡੇ 'ਤੇ ਕਰ ਗਿਆ। ਅਤੇ ਉਹ ਵਿਅਕਤੀ ਨੇ ਅਮੈਰੀਕਾ ਤੋਂ ਇੱਥੇ ਆਇਆ ਟੋਰੋਂਟੋ, ਅਤੇ ਉਹ ਔਰਤ ਦੇ ਨਾਲ, ਕਿਉਂਕਿ ਉਹਨਾਂ ਨੇ ਆਪਣੇ ਘਰ ਬੁਲਾ ਲਿਆ ਵੀ ਕਿਹੜਾ ਕਾਲਾ ਟੂਣਾ ਕਰ ਗਿਆ, ਕਿਹੜਾ ਜਾਦੂ ਹੈ, ਉਹਨੂੰ ਕਿਵੇਂ ਮਿਟਾਇਆ ਜਾਵੇ। ਅਤੇ ਫਿਰ ਉਹਨਾਂ ਨੇ ਕੀ ਕੀਤਾ, ਉਹਨੇ ਉਹਦੇ ਨਾਲ ਜਿਸਮਾਨੀ ਛੇੜਖਾਨੀ ਕੀਤੀ। ਤੁਸੀਂ ਇਹ ਲਾ ਲਓ ਵੀ ਤੁਸੀਂ ਕੀ ਸਮਝ ਰਹੇ ਹੋ ਅਤੇ ਉਹ ਬੰਦੇ ਦੇ ਦਿਲ 'ਚ ਕੀ ਹੈ। ਉਹੀ ਗੱਲ ਹੈ ਨਾ, ਕਿਸੇ ਦੇ ਦਿਲ 'ਚ ਕੀ ਆਪਾਂ ਨੂੰ ਨਹੀਂ ਪਤਾ, ਪਰ ਅਸੀਂ ਪਹਿਲ ਬੰਦੇ ਦੁਆਰਾ ਆਪਣੇ ਦੁਆਰਾ ਹੁੰਦੀ ਹੈ, ਦੂਜਾ ਕੋਈ ਕਿੱਦਾਂ ਤੁਹਾਨੂੰ ਇੱਦਾਂ ਯੂਜ਼ ਕਰ ਜੂਗਾ, ਹੈ ਨਾ। ਸੋ ਦੇਖੋ ਤੋ ਉਹਨਾਂ ਨੇ ਘਰ ਵੀ ਬੁਲਾਇਆ ਉਹਨੂੰ, ਅਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਿਆ, ਹੈ ਨਾ। ਹੁਣ ਉਹ ਬੰਦੇ ਨੂੰ ਹੁਣ ਅਰੈਸਟ ਕੀਤਾ, ਉਹ 'ਤੇ ਗੱਲਬਾਤ ਹੋਊਗੀ ਵੀ ਕਿਵੇਂ ਕਿਉਂ ਕੀ ਕਰਕੇ ਉਹਨੇ ਕੀਤਾ। ਸੋ ਉਹਦੇ ਕੋਲ ਐਡੀ ਕਿਹੜੀ ਸ਼ਕਤੀ ਆ ਗਈ ਵੀ ਪਹਿਲਾਂ ਤਾਂ ਕਾਲਾ ਜਾਦੂ ਕਿਸੇ ਨੇ ਕਰਤਾ, ਕੋਈ ਜਾਦੂ ਟੂਣੇ ਨਹੀਂ ਹੁੰਦੇ, ਕੁਛ ਨਹੀਂ ਹੁੰਦਾ। ਜਿਹੜਾ ਵੀ ਤੁਹਾਡਾ ਰੱਬ ਹੈ ਉਹਨੂੰ ਧਿਆਓ, ਆਪੇ ਸਾਰਾ ਕੁਛ ਠੀਕ ਹੁੰਦਾ। ਬਾਕੀ ਪਤਾ ਕੀ ਆ, ਜਿਹੜੀ ਅਸਲ 'ਚ ਗੱਲ ਹੈ, ਕਿੱਥੇ ਲੋਕ ਭਟਕ ਜਾਂਦੇ ਆ, ਜ਼ਿੰਦਗੀ ਦੇ ਵਿੱਚ ਨਾ ਦੁੱਖ ਸੁੱਖ ਆਉਂਦਾ ਰਹਿੰਦਾ। ਕੋਈ ਵੀ ਇੱਦਾਂ ਨਹੀਂ ਹੈ ਵੀ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ਼ ਨਹੀਂ, ਸਾਰਾ ਕੁਛ ਠੀਕ ਹੈ ਅਤੇ ਅਸੀਂ ਦੁਖੀ ਹਾਂ ਇਕੱਲੇ। ਬੰਦੇ ਨੂੰ ਲੱਗ ਰਿਹਾ ਹੁੰਦਾ, ਕਿਉਂ ਕਿਉਂ ਲੱਗ ਰਿਹਾ ਹੁੰਦਾ, ਕਿਉਂਕਿ ਸਾਨੂੰ ਨਹੀਂ ਪਤਾ ਦੂਜੇ ਦੀ ਲਾਈਫ ਦੇ ਵਿੱਚ ਕੀ ਪ੍ਰੋਬਲਮ ਹੈ, ਸਾਨੂੰ ਆਪਣੀ ਪ੍ਰੋਬਲਮ ਦਾ ਪਤਾ। ਸਾਨੂੰ ਫਿਰ ਲੱਗ ਰਿਹਾ ਹੁੰਦਾ ਦੂਜੇ ਨੂੰ ਵੀ ਇਹਨੂੰ ਤਾਂ ਕੋਈ ਨਹੀਂ, ਮੈਨੂੰ ਹੀ ਹੈ। ਪਰ ਜਿਵੇਂ ਕਹਿੰਦੇ ਆ ਨਾ ਵੀ ਇੱਕ ਬੜੀ ਵਧੀਆ ਉਹ ਹੈ ਕਿ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ, ਮਤਲਬ ਪ੍ਰੋਬਲਮਸ ਹਰ ਇੱਕ ਨੂੰ ਹੈ, ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ, ਹੈ ਨਾ। ਕਿਸੇ ਦੀ ਥੋੜ੍ਹੀ ਕਿਸੇ ਦੀ ਬਹੁਤੀ ਹੈ, ਬਿਲਕੁਲ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ, ਮੈਂ ਤਾਂ ਕਹਿੰਦੀ ਉਹ ਕੋਈ ਵਿਰਲਾ ਹੀ ਹੋਊਗਾ ਇਸ ਦੁਨੀਆ 'ਚ, ਅਦਰਵਾਈਜ਼ ਕੋਈ ਨਹੀਂ ਹੈਗਾ। ਸੋ ਇਸ ਕਰਕੇ ਬਾਬਾ ਜੀ

0: ਸਾਡੇ ਨਾਲ ਸੀਗੇ ਇੱਕ, ਮੈਂ ਦੱਸਦੀ ਆ ਪਹਿਲਾਂ, ਮੈਂ ਕਾਲ ਲੈ ਲਵਾਂ। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਅੱਜ ਦਾ ਵਿਸ਼ਾ ਤੁਹਾਡਾ ਬਹੁਤ ਵਧੀਆ ਜੀ, ਇਹ ਜਿਹੜਾ ਕਾਲੇ ਜਾਦੂ ਤੇ ਚੱਲ ਰਿਹਾ ਨਾ ਤੇ ਲੋਕ ਵੀ ਪਾਗਲ ਹੋਏ ਫਿਰਦੇ ਆ, ਮਤਲਬ ਪੰਡਤਾਂ ਦੇ ਜਾਣ ਨੂੰ ਵੀ ਕਾਲੇ ਜਾਦੂ ਹੋ ਗਏ ਜੀ, ਜੇ ਹੋ ਗਿਆ ਵੋ ਹੋ ਗਿਆ। ਉਹਨਾਂ ਨੂੰ ਚਾਹੀਦਾ ਵੀ ਇਹ ਗਾਣੇ ਸੁਣ ਲੈਣ ਜੀ। ਇੱਕ ਗਾਣਾ ਵੀ ਚੱਲਿਆ ਹੈ ਜੱਟ ਨੂੰ ਚੱਲੇ ਟੱਕਰੀ ਵੀ ਆ ਜਾ ਚੁੰਬੜ ਜਾ, ਆ ਜਾ ਚੁੰਬੜ ਜਾ।
0: ਬਿਲਕੁਲ
1: ਹਾਂਜੀ, ਐਵੇਂ ਤੁਰੇ ਫਿਰਦੇ ਆ ਪੰਡਤਾਂ ਦੇ, ਹੈਨਾ ਜੀ। ਉਹਨਾਂ ਨੂੰ ਕਹੋ ਵੀ ਇਹ ਸੌਂਗ ਜ਼ਰੂਰ ਸੁਣਨ।
0: ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ।
1: ਹਾਂਜੀ
0: ਜੀ, ਥੈਂਕ ਯੂ
1: ਜੀ, ਵੈਲਕਮ।
0: ਬਿਲਕੁਲ ਦੇਖੋ ਪਤਾ ਕੀ ਆ, ਕਿੱਥੇ ਪਤਾ ਲੱਗਦੀ ਗੱਲ ਹੁਣ ਜੇ ਅੱਛਾ, ਕਈ ਕਹਿੰਦੇ ਲੋਟਰੀਆਂ ਨਿਕਲ ਜਾਣੀਆਂ ਤੁਹਾਡੀਆਂ, ਤੁਸੀਂ ਦੱਸੋ ਜੀ ਤੁਹਾਨੂੰ ਨੰਬਰ ਦੱਸ ਦਾਂਗੇ, ਉਹੀ ਲੋਟਰੀ ਲੈ ਲਿਓ ਨੰਬਰ ਵੀ ਦੱਸੋ, ਜਿਹੜਾ ਤੁਹਾਨੂੰ ਦੱਸ ਰਿਹਾ ਉਹ ਆਪਣੀ ਨਾ ਲਾਊਗਾ, ਉਹਨੂੰ ਕਿਹੜੀ ਲੋੜ ਪਈ ਆ ਇੱਦਾਂ ਕੋਈ ਕਿਤੇ ਕਿਤੇ ਕਹਿਣ ਦੀ ਤੇ ਲੋਕ ਉਹਦੇ ਕੋਲ ਆਉਣ, ਹੈਨਾ, ਤੇ ਉਹ ਆਪਣੀ ਲੋਟਰੀ ਕੱਢੇ, ਆਰਾਮ ਨਾਲ ਪੈਸੇ ਬਣ ਗਏ, ਆਰਾਮ ਨਾਲ ਖਾਓ ਪੀਓ ਮੌਜ ਮਨਾਓ, ਫਿਰ ਕੀ ਲੋੜ ਹੈ ਉਹਨੂੰ, ਹੈਨਾ। ਪਰ ਲੋਕ ਉਹੀ ਸਮਝਦੇ ਨਹੀਂ ਹੈਗੇ ਇਹ ਚੀਜ਼ ਨੂੰ, ਹੈਨਾ। ਪਤਾ ਨਹੀਂ ਤਾਂ ਜਿਵੇਂ ਕਹਿੰਦੇ ਆ ਕਿ ਪਰੋਸ ਦਿੰਦਾ ਕੋਈ ਕਿਸੇ ਦੇ ਸਾਹਮਣੇ ਜਿਹੜੀ ਚੀਜ਼ ਬੰਦਾ ਉਹੀ ਸੱਚ ਮੰਨ ਲੈਂਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਐਨਾਲਾਈਜ਼ ਜਿਹੜਾ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ, ਕੋਈ ਕਹਿ ਰਿਹਾ ਠੀਕ ਹੈ ਸੁਣ ਲਓ ਉਹਦੀ ਗੱਲ, ਪਰ ਉਹਨੂੰ ਐਨਾਲਾਈਜ਼ ਕਰੋ। ਕਈ ਵਾਰ ਕਈ ਉੱਦਾਂ ਹੀ ਪਰੋਸ ਦਿੰਦੇ ਆ, ਉਹੀ ਚੀਜ਼ ਮੰਨ ਲੈਂਦੇ ਆ। ਇੱਕ ਮੈਂ ਲੇਟੈਸਟ ਹੀ ਵੀਡੀਓ ਦੇਖ ਰਹੀ ਸੀ ਕਿ ਇੱਕ ਨਾ ਉਹਨੇ ਵੀਡੀਓ ਪਾਈ ਬੰਦੇ ਨੇ, ਉਹ ਕਹਿੰਦਾ ਕਿ ਮੇਰੇ ਹੱਥ ਦੇ ਵਿੱਚ ਆਪਣੀ ਇਮਲੀ ਹੈ, ਹੈਨਾ, ਤੇ ਆਹ ਨਮਕ ਹੈ ਤੇ ਮੈਂ ਇਹਨੂੰ ਲਾ ਕੇ ਖਾ ਰਿਹਾ, ਉਹ ਕਿੰਨੀ ਸਵਾਦ, ਹੈਨਾ। ਤੇ ਉਹ ਬੰਦਾ ਜਿਵੇਂ ਹੁਣ ਉਹ ਕਹਿੰਦਾ ਤੁਸੀਂ ਮੈਨੂੰ ਦੇਖ ਰਹੇ ਹੋ, ਤੁਹਾਨੂੰ ਤੁਹਾਡੇ ਮੂੰਹ 'ਚ ਵੀ ਪਾਣੀ ਆ ਗਿਆ ਨਾ, ਤੇ ਮੈਨੂੰ ਵੀ ਲੱਗਿਆ ਵੀ ਗੱਲ ਤਾਂ ਠੀਕ ਹੈ, ਹੈਨਾ, ਸੋ ਵੀ ਸੁਣ ਕੇ ਸਾਡੇ ਮੂੰਹ 'ਚ ਪਾਣੀ ਆ ਗਿਆ। ਪਰ ਉਹ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਇਹ ਇਮਲੀ ਨਹੀਂ ਹੈਗੀ, ਇਹ ਹੈਗੀ ਆ ਡੇਟ, ਜਿਹੜੀ ਆਪਣਾ ਖਜੂਰ ਕਹਿੰਦੇ ਆ ਜਿਹਨੂੰ ਆਪਾਂ, ਇਹ ਹੈਗੀ ਖਜੂਰ ਤੇ ਜਿਹੜਾ ਆ ਪਿਆ ਇਹ ਹੈਗੀ ਚੀਨੀ, ਮੈਂ ਖਜੂਰ ਨੂੰ ਚੀਨੀ ਨਾਲ ਲਾ ਕੇ ਇੱਦਾਂ ਚੱਟਿਆ, ਪਰ ਮੈਂ ਜੋ ਕਿਹਾ ਤੁਸੀਂ ਉਹ ਮੰਨ ਲਿਆ, ਹੈਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਨਾ ਵੀ ਜਿਵੇਂ ਵੀ ਹੁੰਦਾ ਉਵੇਂ ਕਰ ਲੈਂਦੇ ਆ, ਵੀ ਜਿਵੇਂ ਕਿਸੇ ਨੇ ਕਿਹਾ, ਕਹਿੰਦੇ ਆਹੀ ਚੀਜ਼ ਹੈ, ਆਪ ਨਹੀਂ ਸੋਚਦੇ, ਸੁਣੋ ਪਰ ਉਹਨੂੰ ਸੋਚੋ ਵੀ। ਤੇ ਇੱਕ ਹੋਰ ਵੀ ਜੁੱਧ ਜਿਹੜਾ ਵੀਡੀਓ ਵਾਇਰਲ ਹੋਈ ਆ ਆਸਟ੍ਰੇਲੀਆ ਦੇ ਵਿੱਚ, ਕਾਲਾ ਜਾਦੂ ਕਰਦੇ। ਹਾਂਜੀ ਭਾਜੀ ਕੀ ਹਾਲ ਚਾਲ
2: ਜੀ, ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
2: ਅੱਜ ਤਾਂ ਇਦਾਂ ਹੀ ਤੁਸੀਂ ਮੇਰੇ ਪਸੰਦ ਦਾ ਟੌਪਿਕ ਲੈ ਕੇ ਆਏ ਗੱਲਬਾਤ।
0: ਅੱਛਾ
2: ਤੇ ਭੈਣ ਜੀ ਦੇਖੋ, ਪਹਿਲਾਂ ਇੱਥੇ ਉਹ $8,00,000 ਲੈ ਕੇ ਬਿੱਲੀ ਲੈ ਕੇ ਨੱਠ ਗਿਆ, ਫੇਰ ਔਸ਼ਵਾ ਦੇ ਵਿੱਚ ਉਹ ਕੁੜੀ ਦੇ ਨਾਲ ਰੇਪ ਕਰਤਾ ਇੱਕ ਬਜ਼ਾਰੀ ਨੇ, ਹਨਾ,
0: ਹਾਂਜੀ
2: ਪਿਛਲੇ ਦਿਨਾਂ ਚ। ਹਾਂ ਹੁਣ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਚੁਰਾਸੇ ਚ ਦੀਵਾ ਜਾਲਦੇ ਆ ਨਾ, ਉਹ ਦੇਖੀ ਹੋਣੀ ਵੀਡੀਓ, ਦੀਵਾ ਬਾਲਣ ਲੱਗੇ ਵਾ
0: ਦੇਖੀ। ਹਾਂਜੀ
2: ਇੱਕ ਦਿਨ ਨਾ ਸਾਡੀ ਬਿਨੀ ਪੈਕ ਚ, ਮੇਰੀ ਤਾਂ ਬਲਦੇਵ ਭਾਜੀ ਦੇ ਥਰੀਵੇ ਤੇ ਗੱਲ ਹੁੰਦੀ ਸੀ ਭਾਜੀ ਹੁਣਾਂ ਨਾਲ, ਨਾ ਉਹ ਕਹਿੰਦਾ ਇੱਕ ਲੇਡੀ ਇੱਥੇ ਚੁਰਾਸੇ ਚ ਨਹਾਉਂਦੀ ਫੜੀ ਗਈ।
0: ਦੱਸੋ ਹੈ।
2: ਹਾਂਜੀ ਚੁਰਾਸੇ ਦੇ ਵਿੱਚ ਨਹਾਉਣ ਲੱਗੀ ਅਸੀਂ, ਦੱਸ
0: ਨਹੀਂ ਉਹਦਾ ਕੀ ਮਤਲਬ ਹੈ ਬਈ,
2: ਪਤਾ ਨੀ ਜੀ, ਹੁਣ ਕੋਈ ਸਿਆਣਾ ਬੰਦਾ ਦੱਸ ਸਕਦਾ ਕੀ ਚੁਰਾਸੇ ਚ ਦੀਵਾ ਬਾਲਦੇ ਆ, ਚੁਰਾਸੇ ਚ ਨਹਾਉਂਦੇ ਆ, ਇਹ ਕੀ ਹੋ ਰਿਹਾ ਸਮਝ ਨੀ ਆ ਰਹੀ ਜੀ ਇਸ ਮੁਲਕ ਚ।
0: ਨਹੀਂ ਘਰ ਵਾਸ਼ਰੂਮ ਨੀ ਸੀਗਾ ਤੇ ਬਾਹਰ ਆ ਗਏ ਨਹਾਣਾ,
2: ਨਹੀਂ ਕਿਸੇ ਨੇ ਦੱਸਿਆ ਹੋਣਾ ਨਾ ਪੰਡਤ ਨੇ ਜੀ,
0: ਜੀ ਜੀ ਜੀ,
2: ਕਿਸੇ ਨੇ ਵਹਿਮ ਪਾਇਆ ਹੋਣਾ ਕਿ ਤੁਸੀਂ ਚੁਰਾਸੇ ਚ ਨਹਾਓ ਤੁਹਾਡੇ। ਇੱਕ ਦਿਨ ਮੈਂ ਇੱਕ ਰੇਡੀਓ ਸੁਣਦਾ ਸੀ ਜੀ, ਹਨਾ, ਉੱਥੇ ਇੱਕ ਬੰਦਾ ਕਹਿੰਦਾ ਆਪਣੀ ਬੀਬੀ ਨੂੰ, ਕਹਿੰਦਾ ਡੇਟ ਆਫ ਬਰਥ ਮੈਂ ਦੱਸ ਦੋ ਤੁਹਾਡਾ ਘਰ ਕਦੋਂ ਵੇਚਣਾ।
0: ਅੱਛਾ
2: ਦੱਸੋ, ਰੀਅਲ ਸਟੇਟ ਏਜੰਟ, ਮੋਰਗੇਜ ਏਜੰਟ ਘਰ ਵੇਚਦੇ ਹੁੰਦੇ ਕਿ ਇਹ ਵੇਚਣ ਲੱਗ ਪਏ ਹੁਣ ਪੰਡਤ।
0: ਨਹੀਂ ਫਿਰ ਉਹੀ ਹੈ ਨਾ, ਜਿਹੜੇ ਤਾਂ ਦੱਸਦੇ ਆ ਉਹ ਤਾਂ ਜਿਹੜੇ ਹੈ, ਜਿਹੜੇ ਆ ਕੇ ਪੁੱਛਦੇ ਆ ਉਹਨਾਂ ਨੂੰ ਵੀ ਤਾਂ ਚਾਹੀਦਾ ਨਾ ਆਪਣੇ ਆਪ।
2: ਇਹ ਲੋਕੀ ਜੀ ਡਿਪਰੈਸ਼ਨ ਚ ਗਏ, ਲੋਕੀ ਹਿੱਲੇ ਆ, ਇਹਨਾਂ ਨੂੰ ਜਿਮ ਜਾਣ ਦੀ ਲੋੜ ਆ, ਗੁਰੂ ਘਰ ਜਾਣ ਦੀ ਲੋੜ ਆ, ਇਹਨਾਂ ਨੂੰ ਮੰਦਰ ਜਾਣ ਦੀ ਲੋੜ ਆ।
0: ਬਿਲਕੁਲ ਬਿਲਕੁਲ,
2: ਜੇ ਕੋਈ ਇਦਾਂ ਦਾ ਹਾਲਾਤ ਚ ਹੈਗਾ ਉਹ ਡਾਕਟਰ ਦੀ ਸਲਾਹ ਲੈਣ,
0: ਜੀ ਜੀ,
2: ਨਾ ਕਿ ਇਹਨਾਂ ਪੰਡਤਾਂ ਨੂੰ ਪੈਸਾ ਲਟਾਉਣ ਬਜ਼ਾਰੀਆਂ ਨੂੰ ਜੀ।
0: ਹਾਂਜੀ ਮੈਲਬੋਰਨ ਦੇ ਵਿੱਚ ਕੋਈ ਮਤਲਬ ਆਦਮੀ ਤੇ ਔਰਤ ਹੈ ਨਾ, ਸੋ ਉਹਨਾਂ ਨੇ ਆਪਣਾ ਰੋਡ ਤੇ ਜਾ ਕੇ ਨਾ ਦੀਵਾ ਜਾ ਜਗਾ ਰਹੇ ਆ ਉਹ, ਤੋ ਕਿਉਂਕਿ ਹੁਣ ਪਤਾ ਕੀ ਆ, ਹੁਣ ਲੱਗੇ ਹੋਏ ਕੈਮਰੇ, ਘਰ ਘਰ ਕੈਮਰੇ ਲੱਗੇ ਹੋਏ, ਦੂਰ ਤੱਕ ਜਿਹੜਾ ਹੈਗਾ ਸਕੈਨ ਹੋ ਜਾਂਦਾ, ਉਹਨਾਂ 'ਚ ਆ ਜਾਂਦੀ ਹੈ ਜਿਹੜੀ ਵੀਡੀਓ ਜੋ ਵੀ ਬਾਹਰ ਹੋਇਆ ਹੁੰਦਾ। ਸੋ ਕਿਸੇ ਨੇ ਦੇਖਿਆ ਹੋਣਾ ਸਵੇਰ ਨੂੰ ਵੀ ਆਹ ਕੀ, ਹੈ ਨਾ, ਤੇ

0: ਫਿਰ ਉਹ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਆ, ਕੋਈ ਆਦਮੀ ਤੇ ਔਰਤ ਸੜਕ ਤੇ ਆਏ ਦੀਵਾ ਬਾਲ ਕੇ, ਐਂਡ ਉੱਥੇ ਸੜਕ ਦੇ ਰੋਡ ਦੇ ਵੀ ਦੱਸੋ ਵੀ ਤੁਸੀਂ ਬਾਹਰ ਆ ਗਏ ਹੋ, ਹੋਰ ਹੋਰ ਕਿੱਥੇ ਜਾਣਾ ਹੈ? ਹੁਣ ਤਾਂ ਉਹੀ ਹੈ ਵੀ ਆਲੇ ਦੁਆਲੇ ਪਾਣੀ ਹੈ, ਸਮੁੰਦਰ ਹੈ, ਲੇਕ ਹੈ, ਉਹ ਲੇਕ ਦਾ ਵੀ ਦੇਖ ਲਓ, ਆਪਣੇ ਮਿਸਟਰ ਡੋਨਲਡ ਟਰੰਪ ਕਹਿੰਦੇ ਆ ਵੀ ਲੇਕ ਅਮੈਰੀਕਾ ਹੈ, ਕਹਿੰਦੇ ਗੂਗਲ ਨੇ ਵੀ ਸ਼ੋਅ ਕਰਨਾ ਸ਼ੁਰੂ ਕਰਤਾ ਲੇਕ ਅਮੈਰੀਕਾ, ਅਤੇ ਬਾਕੀ ਫਿਰ ਇੱਧਰ ਮਿਸਟਰ ਡੱਗ ਫੋਰਡ ਕਹਿੰਦੇ ਨਹੀਂ ਇਹ ਤਾਂ ਲੇਕ ਓਨਟੈਰੀਓ। ਵੈਸੇ ਵਾਕਈ 400 ਸਾਲ ਪਹਿਲਾਂ ਇਹਦਾ ਨਾਮ ਰੱਖਿਆ ਸੀ ਲੇਕ ਓਨਟੈਰੀਓ। ਇਹ ਵੀ ਮੈਂ ਵੀਡੀਓ ਆਪਣੀ ਮੈਂ ਪਾਈ ਆ ਆਪਣੇ ਵਟਸਐਪ ਗਰੁੱਪ 'ਤੇ। ਸੋ ਜੇ ਤੁਸੀਂ ਵੀ ਨਾ ਕੋਈ ਜਿਵੇਂ ਲੇਟੈਸਟ ਇਹ ਸਾਰਾ ਕੁਛ ਹੁੰਦਾ ਆਪਾਂ ਆਪਣੇ ਜਿਹੜਾ ਵਟਸਐਪ ਚੈਨਲ ਆਪਣਾ ਗਰੁੱਪ ਹੈਗਾ ਉੱਥੇ ਆਪਾਂ ਪਾਉਂਦੇ ਹਾਂ। ਸੋ ਜਿੰਨੇ ਸਾਡੇ ਨਾਲ ਜੁੜੇ ਹੋਏ ਆ ਉਸ ਵਟਸਐਪ ਗਰੁੱਪ ਦੇ ਵਿੱਚ, ਉਹ ਵੀ ਕੋਈ ਵੀ ਲੇਟੈਸਟ ਨਿਊਜ਼ ਹੁੰਦੀ ਆ ਉਹ ਪਾਉਂਦੇ ਆ, ਹੈ ਨਾ। ਸੋ ਬੜੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਸੋ ਤੁਸੀਂ ਵੀ ਜੇ ਜੁਆਇਨ ਕਰਨਾ ਮੈਨੂੰ ਆਪਣਾ ਨਾਮ ਨੰਬਰ ਭੇਜ ਦਿਓ, ਤੁਹਾਨੂੰ ਮੈਂ ਐਡ ਕਰ ਲੂੰਗੀ ਆਪਣੇ ਵਟਸਐਪ ਗਰੁੱਪ ਗੁਣਤਾਸ ਰੇਡੀਓ ਦੇ ਵਟਸਐਪ ਗਰੁੱਪ 'ਤੇ। ਹਾਂਜੀ ਭਾਅ ਜੀ ਕੀ ਹਾਲ ਚਾਲ?
1: ਮੈਂ ਕਿਹਾ ਭੈਣ ਜੀ ਇੱਕ ਹੋਰ ਵੀ ਆਪਣੇ ਹੁਣ ਟ੍ਰੇਨ 'ਚ ਚੱਲਿਆ ਜੀ, ਜਿੱਥੇ ਇੱਕ ਮੀਆਂ ਬੀਬੀ ਫਿਰ ਰਿਹਾ ਕਾਰ ਦੇ ਵਿੱਚ, ਤੋ ਜਦੋਂ ਬਜ਼ੁਰਗ ਵੇਖਦੇ ਆ ਬਾਹਰ ਤੁਰਿਆ ਜਾਂਦਾ ਇਕੱਲਾ, ਉਹਨੂੰ ਨਾ ਦੋ ਜਿਹੜੀ ਆ ਬੁੜੀ ਆ ਉਤਰ ਕੇ ਮੱਥਾ ਟੇਕਦੀ, ਪੈਰਾਂ ਨੂੰ ਵਾਲੀਆਂ ਲਾ ਲੈਂਦੀ ਆ।
0: ਹਾਂ ਇਹ ਵੀ ਬਹੁਤ ਹੋ ਗਿਆ। ਹਾਂਜੀ
1: ਹਾਂਜੀ ਸਾਡੇ ਰਿਸ਼ਤੇਦਾਰੀ ਆ, ਥੋੜੇ ਦਿਨ ਹੋਏ ਇੱਦਾਂ ਹੋਇਆ, ਤੇ ਉਹ ਪੁੱਛਦੇ ਮੈਂ ਗੁਆਂਢੀ ਕਿੱਦਾਂ ਤੁਹਾਨੂੰ ਜਾਣਦੀ ਸੀ, ਕਹਿੰਦੀ ਨਹੀਂ ਮੈਨੂੰ ਜਾਣਦੀ ਤਾਂ ਨਹੀਂ ਸੀ, ਕਹਿੰਦੀ ਇਹ ਵਾਲੀਆਂ ਲਾ ਲੈਣਾ, ਜਦੋਂ ਵੇਖੀਆਂ ਤਾਂ ਵਾਲੀਆਂ ਹੈ ਨੀ, ਉਹ ਵੇਖੋ ਕਿੰਨੇ ਤਰੀਕ ਨਾਲ ਲਾਉਂਦੇ ਆ ਜੀ ਵਾਲੀਆਂ।
0: ਹਾਂ ਦੇਖ ਲਓ ਉਹ ਪਤਾ ਕੀ ਹੈ ਬਜ਼ੁਰਗ ਵਿਚਾਰੇ ਆ, ਉਹਨਾਂ ਨੂੰ ਐ ਹੁੰਦਾ ਵੀ ਸ਼ਾਇਦ ਕੋਈ ਜਾਣ ਪਛਾਣ ਹੀ ਆ ਗਿਆ ਬੰਦਾ, ਹੈ ਨਾ, ਇਹ ਹੋ ਜਾਂਦਾ।
1: ਹਾਂਜੀ ਤੇ ਉਹਨੇ ਉੱਤਰ ਕੇ ਬੁੜੀ ਨੇ ਕਾਰ ਚੋਂ ਮੱਥਾ ਟੇਕਿਆ ਪੈਰਾਂ ਤੇ ਜੀ, ਉਹ ਕਹਿੰਦੀ ਸ਼ਾਇਦ ਮੈਨੂੰ ਜਾਣਦੀ ਉਹ ਹੁਣ, ਤੇ ਇਹਨਾਂ ਚ ਉਹਨੇ ਜੱਫੀ ਪਾਈ ਤੇ ਉਹ ਵਾਲੀਆਂ ਲਾ ਕੇ ਲੈ ਗਈ, ਤੇ ਉਹਨੂੰ 2 ਮਿੰਟਾਂ ਬਾਅਦ ਹੀ ਪਤਾ ਲੱਗਾ ਮੇਰੀਆਂ ਵਾਲੀਆਂ ਲੈ ਗਈ।
0: ਦੱਸੋ ਹੈ ਕਮਾਲ ਹੀ ਹੋ ਗਈ ਵੈਸੇ।
1: ਹਾਂਜੀ ਕਹਿੰਦਾ ਵੀ ਕੋਈ ਵੀ ਤੁਹਾਨੂੰ ਕਾਰ ਤੇ ਰਾਹ ਪੁੱਛ ਰਿਹਾ ਵੀ ਲਾਗੇ ਨਾ ਜਾਓ, ਉਹਦੀ ਬਾਂਹ ਪਹੁੰਚ ਦੋ, ਦੂਰ ਰਹਿ ਕੇ ਨਾ ਗੱਲ ਕਰ ਸਕਦੇ ਤੁਸੀਂ। ਹਾਂਜੀ ਤੇ ਬਜ਼ੁਰਗਾਂ ਨੂੰ ਇਹ ਦੱਸੋ ਵੀ ਉਹਨਾਂ ਲਾਗੇ ਨੀ ਜਾਣਾ, ਕੋਈ ਤੁਹਾਨੂੰ ਕਾਰ ਦੇ ਰਾਹ ਪੁੱਛਦਾ ਤੁਸੀਂ ਉਹਨਾਂ ਲਾਗੇ ਨੀ ਜਾਣਾ, ਕਿਉਂ ਬਜ਼ੁਰਗਾਂ ਨੂੰ ਉਹ ਜ਼ਿਆਦਾ ਟਾਰਗੇਟ ਕਰਦੇ ਆ।
0: ਬਿਲਕੁਲ ਬਿਲਕੁਲ ਇਹ ਉਹੀ ਨਾ ਦੱਸਣਾ ਪੈਣਾ ਉਹਨਾਂ ਨੂੰ। ਹਾਂਜੀ ਬਿਲਕੁਲ ਜੀ
1: ਹਾਂਜੀ ਨਹੀਂ ਬਹੁਤ ਅਵੇਅਰਨੈਸ ਹੈ, ਇਹ ਬਹੁਤ ਆਪਣੇ ਬ੍ਰਹਮਪੁਰ 'ਚ ਹੋ ਰਿਹਾ ਜੀ ਇਹ ਕੰਮ।
0: ਹਾਂਜੀ ਹਾਂਜੀ ਬਿਲਕੁਲ ਜੀ, ਥੈਂਕ ਯੂ ਭਾਜੀ ਜੀ,
1: ਥੈਂਕ ਯੂ ਜੀ।
0: ਬਿਲਕੁਲ ਜੀ ਤੁਸੀਂ ਨਾ ਇਹ ਚੀਜ਼ਾਂ ਦਾ ਵੀ ਧਿਆਨ ਰੱਖੋ, ਇੱਕ ਆ ਟੂਣੇ ਟਪਾਣੇ ਜੇ ਜਾਂ ਕਿਸੇ ਦਾ ਪੁੱਛ ਪ੍ਰਤੀਤ, ਇਹ ਨਾ ਬਿਲਕੁਲ ਬੰਦ ਕਰ ਦਿਓ। ਔਰ ਆਪਣਾ ਬਸ ਉਹੀ ਹੈ ਜਿਵੇਂ ਕਹਿੰਦੇ ਆ ਨਾ, ਕਿਸੇ ਨੂੰ ਦੁੱਖ ਦੱਸੇਗਾ ਉਹ ਦੁੱਖ ਨੂੰ ਵਧਾਉਣਗੇ, ਕਾਲੀਆਂ ਜੀਭਾਂ ਵਾਲੇ ਤੈਨੂੰ ਦੱਸ ਲੈਣਗੇ, ਗੁਰਦਾਸ ਮਾਨ ਦਾ ਸੌਂਗ ਹੈ ਇਹ। ਸੋ ਇਸ ਕਰਕੇ ਨਾ ਤੁਸੀਂ ਆਪਣਾ ਜੋ ਵੀ ਕਰਨਾ ਆਪਣੇ ਹਿਸਾਬ ਦੇ ਨਾਲ ਮਿਹਨਤ ਕਰਕੇ ਅੱਗੇ ਜਾਓ, ਇਹ ਚੀਜ਼ਾਂ ਨੂੰ ਛੱਡੋ। ਦੇਖ ਲਓ ਆਪਾਂ ਆਪਣੇ ਦੇਸਾਂ ਤੋਂ ਕਿੱਥੇ ਪ੍ਰਦੇਸਾਂ 'ਚ ਪਹੁੰਚੇ ਹਾਂ, ਫਿਰ ਇੱਥੇ ਆ ਕੇ ਵੀ ਪਤਾ ਨਹੀਂ ਕੀ ਭਾਲਦੇ ਹਾਂ, ਹੈ ਨਾ। ਬਸ ਉਹੀ ਹੈ ਵੀ ਮਿਹਨਤ ਕਰਨੀ ਪੈਣੀ, ਚਾਹੇ ਉੱਥੇ ਰਹਿੰਦੇ ਚਾਹੇ ਇੱਥੇ ਰਹਿੰਦੇ, ਅਤੇ ਇਹ ਚੀਜ਼ਾਂ ਵੱਲ ਲੈਣਾ। ਹੁਣ ਜੇ ਚਲੋ ਜਿਵੇਂ ਨਾ, ਚਲੋ ਇੰਨੇ ਵੀ ਨਹੀਂ ਵੀ ਆਪਾਂ ਬਿਲਕੁਲ ਹੀ ਰੱਬ ਦਾ ਰੂਪ ਹੀ ਬਣ ਜਾਣਾ, ਜਿਵੇਂ ਹੁਣ ਕਈ ਰਾਸ਼ੀਆਂ ਦੇਖਦੇ ਮਾੜਾ ਮੋਟਾ ਕੋਈ ਪੇਪਰ ਜਾ ਕੇ ਕੋਈ, ਉਹ ਤਾਂ ਜੇ ਹੁਣ ਜੇ ਤੁਸੀਂ ਦੇਖਣੀ ਹੈ ਦੇਖ ਲਓ, ਕੋਈ ਚੱਕਰ ਨਹੀਂ, ਹੈ ਨਾ, ਕੋਈ ਇੰਨਾ ਉਹ ਨਹੀਂ। ਪਰ ਜਿਹੜਾ ਤੁਸੀਂ ਕਿਸੇ ਕੋਲ ਜਾਂਦੇ ਹੋ ਜਾਂ ਇੱਦਾਂ ਬੁਲਾਉਂਦੇ ਹੋ, ਜਿਹੜੇ ਆਹ ਟੋਰੋਂਟੋ ਦੇ ਵਿੱਚ ਕਿਸੇ ਨਾਲ ਵਾਰਦਾਤ ਹੋਈ ਹੈ, ਅਤੇ ਦੇਖੋ ਫਿਰ ਉਹ ਕੀ ਰਹਿ ਜਾਂਦੀ ਹੈ, ਹੈ ਨਾ, ਨਿਊਜ਼ ਦੇ ਵਿੱਚ ਤੁਸੀਂ ਆਉਂਦੇ ਹੋ। ਔਰ ਕਹਿੰਦੇ ਆ ਉਹਨੇ ਹੋਰ ਪਤਾ ਨਹੀਂ ਕਿੰਨਿਆਂ ਕੁ ਨਾਲ ਕੀ ਕੀਤਾ ਹੋਣਾ, ਹੁਣ ਕਈ ਦੱਸਦੇ ਆ ਕਈ ਚੁੱਪ ਕਰ ਜਾਂਦੇ ਆ ਵੀ ਮੇਰੀ ਬੇਇੱਜ਼ਤੀ ਹੋਊਗੀ, ਹੈ ਨਾ, ਇੱਦਾਂ ਵੀ ਬੜਾ ਹੁੰਦਾ। ਪਤਾ ਨਹੀਂ ਕਿੰਨੇ ਕੁ ਉਹਨੇ ਕਿਹੜਾ ਪਹਿਲਾਂ ਹੀ ਵਾਰਦਾਤ ਉਹਨੇ ਕੀਤੀ ਹੋਣੀ ਹੈ, ਉਹ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਵਾਰ ਕੀਤੀ ਹੋਣੀ, ਜਿਹੜਾ ਅਮੈਰੀਕਾ ਤੋਂ ਟੋਰੋਂਟੋ ਪਹੁੰਚ ਗਿਆ ਕਿੰਨੀ ਉਹਨੇ ਸਫਲਤਾ ਕੀਤੀ ਪ੍ਰਾਪਤ ਕੀਤੀ ਹੋਈ ਹੋਣੀ ਹੈ ਇਸ ਆਪਣੇ ਵਿਸ਼ੇ ਦੇ ਵਿੱਚ। ਅਤੇ ਲਓ ਜੀ 10:36 ਹੋ ਗਿਆ, ਅਤੇ ਮੈਂ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦੇਵਾਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਦੀ, ਤੁਹਾਨੂੰ ਵਧੀਆ ਜੋਬ ਚਾਹੀਦੀ ਹੈ ਨਾ, ਤੁਸੀਂ ਕਾਲ ਕਰਨੀ ਹੈ ਅਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰੋ। ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002, 647-919-1002।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
5: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340, 647-765-2340।
7: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
8: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
2: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.
9: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702-2023।
10: ਲਾਇਸੈਂਸ ਨੰਬਰ 10394।
11: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
12: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340, 647-765-2340। ਜੀ ਤੁਸੀਂ ਜੁੜਿਆ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਤੁਹਾਡੀਆਂ ਗੱਲਾਂ ਬਾਤਾਂ ਸਾਡੇ ਨਾਲ ਚੱਲ ਰਹੀਆਂ ਤੇ ਜਿੰਨੇ ਵੈਸੇ ਸਾਡੇ ਲਿਸਨਰ ਸੁਣ ਰਹੇ ਆ, ਤੁਸੀਂ ਕਦੇ ਵਿਸ਼ਵਾਸ ਕੀਤਾ ਇਹਨਾਂ ਗੱਲਾਂ ਵੱਲ? ਮਤਲਬ ਸੁਪਰਸਟੀਸ਼ੀਅਸ ਹੋ ਤੁਸੀਂ, ਅੰਧ ਵਿਸ਼ਵਾਸੀ, ਜਿਵੇਂ ਵੀ ਆਹ ਕਰਤਾ ਤਾਂ ਕੁਛ ਕੰਮ ਹੋਜੂਗਾ ਸਾਡਾ, ਇੱਦਾਂ ਕੀਤਾ ਤਾਂ ਹੋਜੂਗਾ ਕੁਛ, ਕਿ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਹੈ ਨਾ। ਜਿਵੇਂ ਆਪਾਂ ਨੂੰ ਸੁਣਨ ਨੂੰ ਮਿਲਦਾ, ਜਿਵੇਂ ਭਾਜੀ ਵੀ ਗੀਤ ਗਾ ਨਹੀਂ, ਉਹ ਸਾਡੇ ਭੈਣ ਜੀ ਦੱਸ ਕੇ ਗਏ ਹੈ ਨਾ ਗੀਤ ਜਿਹੜਾ ਸਿਵਿਆਂ 'ਚ ਵੀ ਚੜੇਲ ਟੱਕਰੀ, ਹੈ ਨਾ। ਸੋ ਵੈਸੇ ਨਾ ਜਿਹੜੇ ਜੇ ਆਪਾਂ ਪਿੰਡਾਂ ਦੀ ਗੱਲ ਸੁਣੀਏ ਨਾ, ਤਾਂ ਕਈ ਬੜਾ ਦੱਸਦੇ ਹੁੰਦੇ ਇੱਦਾਂ ਦੇ ਵੀ ਕੋਈ ਟੂਣੇ ਟਪਾਣੇ ਕਰਨ ਗਿਆ ਕਿਤੇ ਸੜਕ 'ਤੇ, ਬਾਹਰ ਖੇਤਾਂ ਵਿੱਚ, ਟਿਊਬਵੈੱਲ 'ਤੇ। ਅੱਛਾ, ਕਈ ਕਹਿੰਦੇ ਜਦੋਂ ਨਾ ਨਲਕਾ ਲਾਉਂਦੇ ਹੁੰਦੇ ਸੀ ਜਾਂ ਟਿਊਬਵੈੱਲ ਵਾਸਤੇ ਜਗ੍ਹਾ ਪੱਟਦੇ ਹੁੰਦੇ ਸੀ ਨਾ ਟਿਊਬਵੈੱਲ ਲਾਉਣ ਵਾਸਤੇ, ਅਤੇ ਰਾਤ ਨੂੰ ਕਹਿੰਦੇ ਉਹਨੂੰ ਛੱਡਦੇ ਨਹੀਂ ਸੀ ਹੁੰਦੇ, ਕੋਈ ਨਾ ਕੋਈ ਸੌਂਦਾ ਹੁੰਦਾ ਸੀ ਉੱਥੇ ਵੀ ਕੋਈ ਕੁਛ ਕਰ ਨਾ ਜਾਵੇ। ਕਹਿੰਦੇ ਵੀ ਕਈ ਕੁਛ ਕਰ ਜਾਂਦੇ ਸੀ ਅਤੇ ਵੀ ਕਰ ਨਾ ਜਾਵੇ ਕੋਈ ਕੁਛ, ਅਤੇ ਇਹ ਨਾ ਹੋਵੇ ਪਾਣੀ ਨਾ ਨਿਕਲੇ। ਕਹਿੰਦੇ ਕਹਿੰਦੇ ਆ ਵੀ ਕਈ ਵਾਰ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ, ਹੁਣ ਪਤਾ ਨਹੀਂ ਉਹਨਾਂ 'ਚ ਕਿੰਨੀ ਸੱਚਾਈ ਕਿੰਨੀ ਕੁ ਨਹੀਂ ਹੈਗੀ। ਪਰ ਦੇਖ ਲਓ ਵੀ ਕੋਈ ਤਾਂ ਵਧੀਆ ਕੰਮ ਕਰ ਰਿਹਾ ਪਾਣੀ ਕੱਢਣ ਵਾਸਤੇ, ਚਾਹੇ ਨਲਕਾ ਚਾਹੇ ਟਿਊਬਵੈੱਲ ਲਾਉਣ ਲੱਗੇ, ਹੈ ਨਾ। ਪਰ ਉਹ ਕੀ ਕਰ ਰਹੇ ਆ ਅੱਗੋਂ? ਸੋ ਦੇਖ ਲਓ ਵੀ ਲੋਕਾਂ ਦੀ ਆਪਾਂ ਸੋਚ ਵੱਲ ਜੇ ਧਿਆਨ ਮਾਰੀਏ ਵੀ ਉਹਨਾਂ ਦੀ ਦਿਮਾਗ ਕਿੱਧਰ ਨੂੰ ਚੱਲਦਾ, ਕੀ ਫਿਤਰਤ ਉਹਨਾਂ ਦੀ ਵੀ ਕਿਉਂ ਇੱਦਾਂ ਦਾ ਕੰਮ ਕਰਦੇ ਵੀ ਦੂਜੇ ਨੂੰ ਨੁਕਸਾਨ ਹੋ ਜਾਵੇ, ਹੈ ਕਾਹਨੂੰ ਕਰਨਾ ਇੱਦਾਂ ਦਾ ਕੰਮ ਅਤੇ ਦੂਜੇ ਨੂੰ ਨੁਕਸਾਨ ਪਹੁੰਚਾ ਕੇ ਵੀ ਆਪਣਾ ਭਲਾ ਹੋ ਜੂਗਾ। ਉਦੋਂ ਹੋ ਸਕਦਾ, ਪਰ ਉਹ ਤੋਂ ਬਾਅਦ ਪਤਾ ਨਹੀਂ ਉਹਦਾ ਕਿੰਨਾ ਕੁ ਹਰਜਾਨਾ ਬੰਦੇ ਨੂੰ ਭੁਗਤਣਾ ਪੈ ਸਕਦਾ। ਸੋ ਵੈਸੇ ਨਾ ਇਹ ਗੱਲਾਂ ਵੱਲ ਨਾ ਇੰਨਾ ਧਿਆਨ ਕਰਿਆ ਕਰੋ। ਚਲੋ ਮੈਂ ਵੀ ਨਾ ਅੱਜ ਜਦੋਂ ਇੱਕ ਤਾਂ ਵੀ ਇਹ ਬੜਾ ਪਵਿੱਤਰ ਦਿਨ ਹੈ, ਕੱਲ੍ਹ ਸੀਗਾ 30 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ, ਉਹਦੀ ਗੱਲ ਕਰਨੀ ਸੀ। ਸੋ ਬਾਕੀ ਮੈਨੂੰ ਇਹ ਵੀ ਪਤਾ ਲੱਗਿਆ ਸੀ ਆ ਜਿਵੇਂ ਇੱਕ ਤਾਂ ਵੀਡੀਓ ਆ, ਮੈਨੂੰ ਹੁਣ ਬਲਦੇਵ ਭਾਅ ਜੀ ਨੇ ਵੀਡੀਓ ਭੇਜੀ ਹੈ, ਭਾਅ ਜੀ ਆਪਣੇ ਗਰੁੱਪ 'ਚ ਪਾਈ ਹੋਈ ਆਪਾਂ ਨੇ, ਗੁਰਜੀਤ ਭਾਅ ਜੀ ਨੇ ਪਾਈ ਆ। ਸੋ ਉਹੀ ਜਿਹੜਾ ਆਸਟ੍ਰੇਲੀਆ ਮੈਲਬੋਰਨ 'ਚ ਕੋਈ ਮੇਲ ਫੀਮੇਲ ਹੈ ਦੋ ਜਣੇ, ਉਹ ਰਾਤ ਨੂੰ ਸੜਕ ਦੇ ਉੱਪਰ ਦੀਵਾ ਬਾਲ ਕੇ ਗਏ। ਦੇਖੋ ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਹੋਣਾ ਵੀ ਕਿਹਨੇ ਦੱਸਿਆ ਹੋਣਾ ਉਹਨਾਂ ਨੂੰ। ਅੱਛਾ, ਇਹ ਦੱਸਣ ਦਸਾਈ ਵਾਲੇ ਹੱਥੇ ਵੀ ਪਹੁੰਚ ਗਏ ਵਿਦੇਸ਼ਾਂ ਵਿੱਚ ਵੀ, ਅਤੇ ਲੋਕ ਵੀ ਉੱਦਾਂ ਹੀ ਵਿਸ਼ਵਾਸ ਵੀ ਕਰਨ ਲੱਗ ਗਏ, ਐਡਾਂ ਵੀ ਉੱਦਾਂ ਹੀ ਆਉਂਦੀਆਂ। ਉੱਦਣ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਉਹੀ ਹੈ, ਚਲੋ ਐਡਾਂ ਮੇਰੇ ਕੋਲ ਵੈਸੇ ਘੱਟ ਹੈ, ਜੇ ਤੁਸੀਂ ਸੁਣ ਰਹੇ ਹੋ ਨਾ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜ਼ਰੂਰ ਤੁਸੀਂ ਮੈਨੂੰ ਕਾਲ ਕਰੋ, ਤੁਹਾਡੀ ਬਹੁਤ ਵਧੀਆ ਤੁਹਾਨੂੰ ਪੈਕੇਜ ਮੈਂ ਦਊਂਗੀ ਅਤੇ ਵਧੀਆ ਤੁਹਾਡੀ ਪ੍ਰਮੋਸ਼ਨ ਹੋਊਗੀ ਔਰ ਆਪਣੀ ਗੱਲਬਾਤ ਵੀ ਤੁਹਾਡੇ ਨਾਲ ਬਹੁਤ ਵਧੀਆ ਹੁੰਦੀ ਹਮੇਸ਼ਾ, ਹੈ ਨਾ। ਆਪਾਂ ਕੋਈ ਇੱਦਾਂ ਦਾ ਵਹਿਮ ਭਰਮ ਕਿਸੇ ਤਰੀਕੇ ਦਾ ਨਹੀਂ ਪਾਉਂਦੇ। ਸੋ ਮੈਂ ਕਿਹਾ ਮੈਨੂੰ ਵੀ ਨਾ ਇੱਕ ਦੋ ਵਾਰ ਇੱਦਾਂ ਹੋਇਆ ਕਿ ਮੈਨੂੰ ਕਹਿੰਦੇ ਐਡ ਲਾ ਲਓ ਇੱਦਾਂ ਦੀ, ਹੈ ਨਾ, ਜਿੰਨੇ ਮਰਜ਼ੀ ਪੈਸੇ ਲਾ ਲਓ। ਮੈਂ ਕਿਹਾ ਬਾਈ ਇਹ ਨਾ ਅਸੀਂ ਮੰਨਦੇ ਹਾਂ ਅਤੇ ਨਾ ਆਪਾਂ ਨੇ ਇਹ ਐਡ ਲਾਉਣੀ ਹੈ, ਲੋਕਾਂ ਨੂੰ ਭੰਬਲ ਭੁੱਸੇ 'ਚ ਨਹੀਂ ਪਾਉਣਾ। ਤੁਸੀਂ ਮੰਨੋ ਨਾ ਮੰਨੋ ਇਟਸ ਡਿਫਰੈਂਟ ਮੈਟਰ, ਹੈ ਨਾ, ਡਿਫਰੈਂਟ ਸਟੋਰੀ ਆ, ਬਟ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਉਹ ਚੀਜ਼ ਵੱਲ ਨੂੰ ਲੈ ਕੇ ਜਾਣਾ, ਦਿਸ ਇਜ਼ ਰੋਂਗ। ਜੇ ਹੁਣ ਉਹੀ ਆ, ਜੇ ਮੰਨ ਲਓ ਤੁਹਾਨੂੰ ਕੋਈ 100-50 ਵੀ ਸੁਣ ਰਹੇ ਬੰਦੇ, ਹੈ ਨਾ, ਤੁਸੀਂ ਜੋ ਕਹਿ ਰਹੇ ਹੋ ਕੋਈ ਇੱਕ ਦੋ ਤਾਂ ਉਹ ਗੱਲ ਨੂੰ ਮੰਨੂਗਾ ਹੀ ਨਾ, ਸੋ ਫਿਰ ਤੁਸੀਂ ਕੀ ਖੱਟ ਰਹੇ ਹੋ, ਹੈ ਨਾ। ਸੋ ਨਹੀਂ, ਇੱਦਾਂ ਨਹੀਂ ਕਰਨਾ। ਸੋ ਮੈਂ ਕਿਹਾ ਭਾਈ ਐਡਾਂ ਜਿੰਨੀਆਂ ਹੁਣ ਜਿਹੜੀਆਂ ਸਹੀ ਆ, ਹੈ ਨਾ, ਜਿਹਨਾਂ ਦੇ ਬਿਜ਼ਨਸ ਆਪਾਂ ਨੇ ਉਹ ਲੈਣੀਆਂ, ਆਪਾਂ ਨੇ ਕੋਈ ਇੱਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਫਾਇਦਾ ਹੋ ਰਿਹਾ ਦੂਜੇ ਨੂੰ ਨੁਕਸਾਨ ਹੋ ਰਿਹਾ। ਕਾਹਨੂੰ ਕਰਨਾ, ਕਿੱਥੇ ਭੁਗਤਾਂਗੇ? ਪਹਿਲਾਂ ਹੀ ਪਤਾ ਨਹੀਂ ਆਪਣੀ ਜ਼ਿੰਦਗੀ 'ਚ ਕਿੰਨੀਆਂ ਮੁਸੀਬਤਾਂ, ਕਿੰਨੀਆਂ ਪ੍ਰੋਬਲਮਸ ਹੈ ਹਰ ਇੱਕ ਦੇ ਹੈ। ਸੋ ਉਹ ਅਸੀਂ ਪਤਾ ਨਹੀਂ ਕੀ ਕੁਛ ਕੀਤਾ ਹੋਣਾ ਮਾੜਾ ਕਿਸੇ ਨਾਲ, ਹੈ ਨਾ। ਸੋ ਫਿਰ ਹੁਣ ਵੀ ਆਪਾਂ ਫਿਰ ਉਹੀ ਕਰ ਰਹੇ ਹਾਂ। ਚਲੋ ਜੇ ਕੋਈ ਕਹਿੰਦੇ ਆ ਵੀ ਅਣਜਾਣੇ 'ਚ ਤੁਹਾਡੇ ਕੋਲੋਂ ਕੁਛ ਹੋ ਜਾਂਦਾ ਨਾ ਕਿਸੇ ਨਾਲ, ਗਲਤੀ ਨਾਲ ਕੋਈ ਤੁਸੀਂ ਨੁਕਸਾਨ ਪਹੁੰਚਾਤਾ ਕਿਸੇ ਨੂੰ, ਉਹ ਵੱਖਰੀ ਗੱਲ ਹੈ, ਤੁਸੀਂ ਸੋਚ ਸਮਝ ਕੇ ਨਹੀਂ ਕੀਤਾ, ਹੈ ਨਾ। ਸੋ ਜੇ ਤੁਹਾਡੀ ਸੋਚ ਇੱਦਾਂ ਦੀ ਹੈ ਵੀ ਅਸੀਂ ਦੂਜੇ ਨੂੰ ਕੋਈ ਨਹੀਂ ਆਹ ਕਰ ਦਿਓ ਮੈਨੂੰ ਤਾਂ ਫਾਇਦਾ ਹੋ ਰਿਹਾ ਨਾ, ਫਿਰ ਸੈਲਫਿਸ਼ ਆ ਤੁਸੀਂ, ਸਵਾਰਥੀ ਜਿਹਨੂੰ ਕਹਿੰਦੇ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਜੇ ਅਸੀਂ ਆਪ ਨੁਕਸਾਨ ਨਹੀਂ ਭੁਗਤ ਸਕਦੇ, ਹੈ ਨਾ, ਤਾਂ ਦੂਜਿਆਂ ਨੂੰ ਕਿਉਂ ਪਹੁੰਚਾਉਣਾ, ਅਸੀਂ ਕਿੱਥੇ ਭਰਾਂਗੇ ਜਾ ਕੇ ਉਹ। ਅੱਛਾ, ਇਹ ਵੀ ਨਾ ਬੜੀ ਵਧੀਆ ਇੱਕ ਵੀਡੀਓ ਪਾਈ ਆ, ਹੁਣ ਮੈਨੂੰ ਨਹੀਂ ਯਾਦ, ਆਪਣੇ ਗਰੁੱਪ 'ਚ ਹੀ ਆ, ਕਿ ਜਦੋਂ ਮਰ ਕੇ ਬੰਦਾ ਉੱਪਰ ਨਹੀਂ ਜਾਂਦਾ, ਉਹਨੂੰ ਪੁੱਛਦੇ ਆ ਹਾਂ ਭਾਈ ਤੂੰ ਕੀ ਕੀਤਾ, ਹੈ ਨਾ। ਉਹਦੇ 'ਚ ਬੜਾ ਵਧੀਆ ਇੱਦਾਂ ਹੀ ਆ ਵੀ ਇਹਨੇ ਆਹ ਕੀਤਾ, ਚਲੋ ਵੀ ਕਹਿੰਦੇ ਤੇਲ ਗਰਮ ਕਰੋ ਇਹਨੂੰ ਤਲੋ, ਉਹਦੇ 'ਚ ਇਹਨੇ ਆਹ ਗਲਤੀ ਕੀਤੀ ਆ। ਉਹਦੇ ਵਿੱਚ ਆਹੀ ਆ ਵੀ ਜਿਹੜੇ ਆਪਾਂ ਦਿਨ ਰੋਜ਼ ਦੀਆਂ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਉਹਨਾਂ ਦੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਹਾਂ। ਸੋ ਮੇਰੇ ਅੱਗੇ ਇੱਕ ਜਿਹੜੀ ਨਿਊਜ਼ ਵੀ ਆਈ ਆ ਕਿ ਪੁਲਿਸ ਨੇ ਚਾਰਜ ਕੀਤਾ ਬ੍ਰੈਂਪਟਨ ਦੇ ਇੱਕ ਲੋਇਰ ਨੂੰ 4.5 million ਮੌਰਗੇਜ ਦਾ ਫਰੋਡ ਕੀਤਾ ਹੋਣਾ ਉਹਨੇ। ਸੋ ਚਲੋ ਹੁਣ ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਵੀ ਜਦੋਂ ਕੋਰਟ ਵੀ ਉਸਨੂੰ ਸਾਬਿਤ ਕਰੂਗਾ, ਬਟ ਫਿਲਹਾਲ ਤਾਂ ਕੋਈ ਨਾ ਕੋਈ ਤਾਂ ਇਨਫੋਰਮੇਸ਼ਨ ਹੋਣੀ ਨਹੀਂ ਜਿਸ ਦੇ ਆਧਾਰ 'ਤੇ ਚਾਰਜ ਕੀਤਾ ਗਿਆ ਪੁਲਿਸ ਦੁਆਰਾ ਇਸ ਬ੍ਰੈਂਪਟਨ ਦੇ ਲੋਇਰ ਨੂੰ $4.5 million ਮੋਰਗੇਜ ਦਾ ਫਰੋਡ ਉਹਨੇ ਕੀਤਾ। ਸੋ ਇਹ ਚੀਜ਼ਾਂ ਤੋਂ ਬਚ ਕੇ, ਬਾਕੀ ਟੋਰੋਂਟੋ ਦੇ ਵਿੱਚ ਹੈਵੀ ਰੇਨ ਜਿਹੜੀ ਆ ਉਹ ਇੱਦਾਂ ਹੀ ਚੱਲੀ ਜਾਣੀ ਆ। ਬਾਕੀ ਸਾਡੇ ਮਿਸਟਰ ਡੱਗ ਫੋਰਡ ਕਹਿੰਦੇ ਲੇਕ ਅਮੈਰੀਕਾ ਨਹੀਂ ਹੈਗੀ, ਇਹ ਲੇਕ ਓਨਟੈਰੀਓ, ਉਹਨਾਂ ਨੇ ਬੜਾ ਸਾਰਾ ਬੋਰਡ ਉੱਥੇ ਲਗਾ ਦਿੱਤਾ। ਸੋ ਨਹੀਂ ਵਧੀਆ ਹੈ ਸਾਡੇ ਬਈ, ਲੇਕ ਓਨਟੈਰੀਓ ਹੀ ਹੈ ਔਰ ਇਹ 400 ਸਾਲ ਪੁਰਾਣਾ ਨਾਮ ਹੈ। ਜਦੋਂ ਤਾਂ ਕਹਿੰਦੇ ਅਮੈਰੀਕਾ ਅਤੇ ਕੈਨੇਡਾ ਹੋਂਦ ਵਿੱਚ ਵੀ ਨਹੀਂ ਸੀ ਆਏ, ਬਣੇ ਵੀ ਨਹੀਂ ਸੀਗੇ। ਸੋ ਕਾਹਨੂੰ ਇੱਦਾਂ, ਪਤਾ ਨਹੀਂ ਮਿਸਟਰ ਡੋਨਲਡ ਟਰੰਪ ਕੋਈ ਨਾ ਕੋਈ ਸ਼ੋਸ਼ਾ ਛੇੜਦੇ ਰਹਿੰਦੇ ਆ ਵੀ ਚੱਲੀ ਚੱਲੋ ਹੈ। ਅਤੇ ਵੈਸੇ ਕਹਿੰਦੇ ਗੂਗਲ ਮੈਪਸ 'ਤੇ ਜਿਹੜਾ ਹੈਗਾ ਉੱਧਰ ਉਹਨਾਂ ਨੇ ਚੇਂਜ ਕਰ ਦਿੱਤਾ, ਪਰ ਉਹੀ ਆ ਗੂਗਲ ਮੈਪ ਵਾਲੇ ਵੀ ਤਾਂ ਉਹਨਾਂ ਦੇ ਆਪਣੇ ਠੱਗੇ ਹੋਏ ਹੁੰਦੇ ਆ, ਉਹ ਵੀ ਉਹਨਾਂ ਦੇ ਜਿਵੇਂ ਕਹਿੰਦੇ ਉਵੇਂ ਕਰੀ ਜਾਂਦੇ ਆ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਨਾ, ਇੱਕ ਮੇਰੀ ਗੱਲ ਦੱਸਣੀ ਰਹਿ ਗਈ, ਇਹ ਹੈਗਾ ਕਿ 1430 ਅੰਗ ਹੈਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਹੈ ਨਾ। ਸੋ 1430 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੈਗੇ ਆ। ਸੋ ਉਹ 1430 ਅੰਗਾਂ ਨੂੰ ਪੜ੍ਹੋ, ਵਿਚਾਰੋ ਅਤੇ ਉਹ 'ਤੇ ਚੱਲਣ ਦੀ ਕੋਸ਼ਿਸ਼ ਕਰੋ, ਬਜਾਏ ਕਿ ਆਪਾਂ ਸਾਰੇ ਟੂਣੇ ਟਪਾਣੇ ਇਹ ਉਹ, ਹੈ ਨਾ। ਉਹ ਤਾਂ ਆਹ ਸਾਰੇ ਠੱਗ ਕੇ ਲੰਘ ਜਾਂਦੇ ਆ, ਚਾਹੇ ਕੋਈ ਤੁਹਾਨੂੰ ਦੱਸਦਾ, ਚਾਹੇ ਜਿਵੇਂ ਆਹ ਟੋਰੋਂਟੋ ਬੁਲਾਇਆ ਬੰਦਾ ਅਤੇ ਨਾਲੇ ਉਹਨਾਂ ਨੇ ਘਰ ਰੱਖਿਆ ਹੋਣਾ ਉਹਨੂੰ, ਅਤੇ ਨਾਲੇ ਦੇਖੋ ਉਹਨੇ ਕੀ ਹਰਕਤ ਕੀਤੀ ਹੈ। ਸੋ ਇਹ ਚੀਜ਼ਾਂ ਤੋਂ ਬਚੋ। ਜਿਹੜੇ ਵੀ ਧਰਮ ਦੇ ਤੁਸੀਂ ਹੋ, ਪਰਿਪੱਕਵ ਜਿਹੜੇ ਧਰਮ ਨੂੰ ਤੁਸੀਂ ਮੰਨਦੇ ਹੋ, ਉਹ ਧਰਮ ਦੀ ਤੁਹਾਡੀ ਜਿਹੜੀ ਆਪਣਾ ਪਵਿੱਤਰ ਗ੍ਰੰਥ ਹੈ ਉਹਨੂੰ ਪੜ੍ਹੋ ਅਤੇ ਉਹ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਤਾਂ ਆਪਾਂ ਕਰ ਹੀ ਸਕਦੇ ਹਾਂ, ਹੈ ਨਾ। ਅਤੇ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕਾਮਯਾਬ ਵੀ ਹੁੰਦੀਆਂ ਜੇ ਆਪਾਂ ਕੋਸ਼ਿਸ਼ ਕਰਦੇ ਹਾਂ। ਅਤੇ ਲਓ ਜੀ, ਸਾਡੇ ਨਾਲ ਨਿਰਦੇਵ ਸਿੱਧੂ ਜੀ ਜੁੜਿਆ, ਇਹਨਾਂ ਤੋਂ ਆਪਾਂ ਲਈਏ ਜਾਣਕਾਰੀ ਮੋਰਗੇਜ ਦੀ। ਨਿਰਦੇਵ ਜੀ, ਸਵਾਗਤ ਤੁਹਾਡਾ।
13: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ।
13: ਆਪਾਂ ਗੱਲਬਾਤ ਕਰਾਂਗੇ ਜੀ ਫਸਟ ਟਾਈਮ ਹੋਮ ਬਾਇਰਸ ਦੀ, ਮੋਰਗੇਜ ਦੇ ਬਾਰੇ। ਜਸਵਿੰਦਰ ਜੀ, ਫਸਟ ਟਾਈਮ ਹੋਮ ਬਾਇਰਸ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਜਿਹੜੇ ਘਰ ਖਰੀਦਣਾ ਚਾਹੁੰਦੇ ਭੈਣ ਭਰਾ, ਕਿਉਂਕਿ ਘਰਾਂ ਦੀ ਜਿਹੜੀ ਪ੍ਰਾਈਸ ਹੈਗੇ ਆਪਾਂ ਨੂੰ ਪਤਾ ਸਾਰਿਆਂ ਨੂੰ ਖਾਸ ਵੀ ਉਹ ਕੱਟੇ ਹੋਏ ਹੈਗੇ ਆ, ਅਤੇ ਉਹਨਾਂ ਵਾਸਤੇ ਅਪਰਚੁਨਿਟੀ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਫਸਟ ਟਾਈਮ ਹੋਮ ਬਾਇਰਸ ਵਾਸਤੇ ਕਈ ਸਾਰੇ ਜਿਹੜੇ ਗੌਰਮੈਂਟ ਵੱਲੋਂ ਪ੍ਰੋਗਰਾਮ ਲਾਏ ਜਾਂਦੇ ਹੈਗੇ, ਉਹਨਾਂ ਦਾ ਵੀ ਬੈਨੀਫਿਟ ਲੈ ਸਕਦੇ ਹੈਗੇ ਆ। HST ਰੀਬੇਟ ਦਾ ਪ੍ਰੋਗਰਾਮ ਹੈਗਾ ਜੀ, ਫਸਟ ਹੋਮ ਸੇਵਿੰਗ ਅਕਾਊਂਟ ਹੈਗਾ, RRS ਦਾ ਪ੍ਰੋਗਰਾਮ ਹੈਗਾ, ਅਤੇ ਨਾਲ ਦੀ ਨਾਲ ਓਨਟੈਰੀਓ ਲੈਂਡ ਟ੍ਰਾਂਸਪੋਰਟ ਟੈਕਸ ਕ੍ਰੈਡਿਟ ਵੀ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਅਤੇ ਆਪਣੇ ਬਿਲਡਰ ਕੋਲ ਰਿਅਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਆਪਾਂ ਤੁਹਾਡੀ ਜਿਹੜੀ ਡੀਲ ਹੈਗੀ ਹੈ ਜੀ ਉਹਨੂੰ ਰਿਵਿਊ ਕਰਕੇ ਅਤੇ ਸਾਨੂੰ ਦੱਸ ਸਕਦੇ ਹੈਗੇ ਹਾਂ, ਸਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ, ਤਾਂ ਕਿ ਫਿਰ ਜਦੋਂ ਤੁਸੀਂ ਆਫਰ ਪਾਉਣੀ ਹੈ ਅਸੀਂ ਪੱਕੇ ਪੈਰੀ ਆਫਰ ਪਾ ਸਕੋ। ਤੁਹਾਨੂੰ ਪਤਾ ਜੇ ਮੋਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਤੁਹਾਨੂੰ ਮੋਰਗੇਜ ਕਰਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਹੈ ਆਫਰ ਪਾਉਣੀ ਹੈ ਫਿਰ ਤੁਹਾਨੂੰ ਮੋਰਗੇਜ ਲੈਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਘਰ ਆਲਰੇਡੀ ਖਰੀਦਿਆ ਹੋਇਆ, ਉਹਦੀ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3-4 ਮਹੀਨੇ, ਤਾਂ ਵੀ ਸੰਪਰਕ ਕਰ ਸਕਦੇ ਹੋ। ਜਾਂ ਹੋਰ ਕੋਈ ਮੋਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਤੇ ਬਿਲਕੁਲ ਜੀ, ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਤੁਹਾਨੂੰ ਵਧੀਆ ਜਿਹੜੀ ਜਾਣਕਾਰੀ ਹੈ ਉਹ ਦੇਣਗੇ ਮੋਰਗੇਜ ਸੰਬੰਧੀ। ਅਤੇ ਲਓ ਜੀ, ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਕਰੀਏ, ਕਿਉਂਕਿ ਨਾ ਸਮਾਂ ਹੋ ਗਿਆ 10:50, ਅਤੇ ਸਾਰਾਂਸ਼ ਨਾਲ ਗੱਲਬਾਤ ਕਰਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ, ਸਾਰਾਂਸ਼ ਜਿਹੜੇ ਹੈ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਹੈ, ਔਰ ਇਹ ਹੁਣ ਦੀ ਨਹੀਂ ਸੰਸਥਾ, ਇਹਨਾਂ ਦੀ ਬੜੀ ਪੁਰਾਣੀ ਹੈ। ਅਤੇ ਤੁਸੀਂ ਜੇਕਰ ਪੜ੍ਹਾਈ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਗੌਰਮੈਂਟ ਲੋਨ ਦੇ ਰਹੀ ਹੈ, ਸੋ ਲੋਨ ਵੀ ਹੁਣ ਡਬਲ ਹੋ ਗਿਆ। ਸਾਰਾਂਸ਼ ਦੱਸੋ ਥੋੜ੍ਹਾ ਜਿਹਾ, ਐਲੀਜੀਬਿਲਟੀ ਕੀ ਹੈ ਇਹਦੀ?
14: ਬਿਲਕੁਲ ਜੀ, ਲੋਨ ਡਬਲ ਹੋ ਗਿਆ ਹੈ, $50,000 ਤੋਂ ਲੈ ਕੇ $1,70,000 ਤੱਕ ਦਾ ਇਹ ਲੋਨ ਹੈ, 0% ਤੇ ਹੈ, ਗਾਰੰਟੀ ਕੇ ਬਿਨਾਂ ਹੈ, ਆਪਕੇ ਖਾਤੇ ਮੇਂ ਗਵਰਨਮੈਂਟ ਦੇਤੇ, ਬੈਂਕ ਨਹੀਂ ਦੇਤਾ। ਕੰਡੀਸ਼ਨ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, 45 ਮੇਂ ਕਹੀਂ ਵੀ ਰਹਤੇ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਪੈਨਸ਼ਨ ਵੀ ਆਪ ਤਾਂ ਵੀ ਐਲੀਜੀਬਲ ਹੈ, ਹਾਊਸ ਵਾਈਫ ਹੈ, ਅਨਇਮਪਲੋਇਡ ਹੈ, ਊਬਰ ਡਰਾਈਵਰ ਹੈ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਸਹੀ ਕਾਮ ਸਹੀ ਤਰੀਕੇ ਸੇ ਕਰੇ, ਕੋਈ ਵੀ ਚਲਾਕੀ ਹੈ ਮੀਠੀ ਬਾਤ ਇਸ ਨਗਰ ਨਹੀਂ, ਕਾਲ ਕਰੇ, ਅਸੈਸਮੈਂਟ ਕਰਾਏ, ਲੋਨ ਕੇ ਹਕਦਾਰ ਬਣੇ, 0% ਪੇ, ਕਹੀਂ ਵੀ ਉਸ ਪੈਸੇ ਕੋ ਖਰਚੇ।
0: ठीक है। अच्छा जो ये लोन का अमाउंट आएगा ये जो एलिजिबल हैं उनके खाते में ही सीधा जाएगा राइट?
14: बिल्कुल बिल्कुल। आज आप ज्वाइन करते हैं आपको गवर्नमेंट से ईमेल आता है, अपना अकाउंट खुद सेटअप करते हैं। हमारे क्लाइंट ज्यादातर अंकल आंटी हैं तो वो अपने बच्चों से करा लेते हैं ये सेटिंग वाला काम, अपना बैंक सेटअप राइट। हम बीच में आते नहीं इन चीजों में, साफ काम है, साफ तरीके से कर रहे हैं, 8 साल से हजारों कोशिश कर चुके हैं।
0: वेरी गुड। अच्छा इसमें अगर जैसे फैमिली ऑफ 4 या 5 है उनका टोटल जो लोन है ये फंड है कितना बन जाता है?
14: फैमिली 5 का अप टू $170,000।
0: अच्छा।
14: अगर हस्बैंड वाइफ दोनों करते हैं आसान से कोर्स करते हैं, फुली ऑनलाइन में, आप कहीं नहीं जा रहे। हमारे कितने क्लाइंट मिडिल एज के हैं, रिटायर्ड हैं, हम उन्हें बैकपैक पहन के टिफिन बॉक्स डाल के कॉलेज नहीं भेज रहे हैं, फुली ऑनलाइन कोर्स है। फोन पे लैपटॉप पे क्लास लगाए, आपके पास सर्टिफिकेट भी आ गया एंड में, एग्जाम्स हैं, इजी असाइनमेंट्स हैं, और आपके पास $170,000 0% पे लोन आता है कहीं भी खर्च करें। अगर फैमिली ऑफ 4 है तो ये अमाउंट 1.5 लाख हो जाता है। लाइक जितना ज्यादा फैमिली साइज, जितने ज्यादा बच्चे उतना ज्यादा आपको फायदा, हमें नहीं। हमें तो हमारी की छोटी सी हर तरफ सेम ही रहती है, $199 काम होने के बाद।
0: अच्छा आपकी फीस बस $199 ही है?
14: बिल्कुल जी, एक एंड पे आप लोगों को ये 1.5 लाख 1,70,000 तक आता है, और हमें दूसरी तरफ आपसे काम होने के बाद 199 मतलब $200 में $1 कम वन टाइम फीस आती है। एयर पे फीस बताते हैं, कोई परसेंटेज कमीशन नहीं है। कितने लोग सेकंड टाइम कोर्स करना स्टार्ट कर रहे होते हैं आपको सुनते हैं, राइट अवे रिटर्न जाते हैं हमसे। उनको पता है कि हम साफ तरीके से काम कर रहे हैं, क्योंकि बाकी लोग उन्होंने पहले इसी काम के लिए किसी को कमीशन दिया होता है और हम साफ तरीके से काम कर रहे हैं।
0: अच्छा सरान जैसे 199 आपकी फीस है, कोई ज्यादा भी दे जाता है खुशी से भी, हमारे हमें इतने पैसे आ गए चलो हम अपनी खुशी से और दे देते हैं कि नहीं?
14: आप मानेंगे हर बंदा में $2 देता है, $1 ज्यादा देता है।
0: अच्छा $1 ज्यादा देते हैं, गुड।
14: $1 कैसे हमारे महीने में कम से कम मान के चले आप 200
0: सराज, ये कह के ना आपने मेरा तो दिल जीत लिया है ना, नहीं तो बंदा कहता है $1 में क्या होता है।
14: हाँ जी हाँ, हर बंदा 200 ही देता है, कैश पे चाहे इंटरेक्ट करे, काम होने के बाद देते हैं। लाइक लोगों को सेटिस्फेक्शन है, क्योंकि लोग फंडिंग का नाम सुन के लोग डर ही जाते हैं, डरना चाहिए। मैं भी ऐसा ही हूँ, मैंने आज कभी और लोन
0: भी बड़े पड़े होते होंगे कि नहीं?
14: बिल्कुल बिल्कुल जी, दुआ भी देते हैं, फ्रिज भरा हुआ है पूरा, और काम होने के बाद देने का तरीका अलग है। लोग बड़े टफ टाइम से गुजर रहे हैं, जिससे हेल्प मांगते हैं उन्हें छील डालता है, उनका रिलेटिव क्यों ना हो।
0: वेरी गुड।
14: फिर वो आते हैं, हम उन्हें फ्री में लोन दिलाते हैं मतलब एक तरह से, और बाकी कहीं भी उस पैसे का यूज करते हैं। पहली किस्त 2.5 साल बाद स्टार्ट है ये लोन तो है, लेकिन ऐसा लोन एग्जिस्ट ही नहीं करता धरती पे। 2 साल का कोर्स है तो 2.5 साल बाद पहली किस्त है, शुरू में ब्याज 0%, 2.5 साल बाद ब्याज 2.5%, साल का 2.5%, मतलब $1,00,000 पे सिर्फ $200 महीने का ब्याज। और 15 साल में आप इसे बताते हैं, अगर पैसे नहीं है गवर्नमेंट आपका लोन डेफर कर देती है विद इंटरेस्ट, मतलब पैसे को ही भी यूज करें आप पीछे ना रहिए। आपके आस पड़ोस वाले सारे अप्लाई कर चुके हैं, हासिल कर चुके हैं, पीछे ना रहो, कॉल करो उन्हें, असेसमेंट कराओ, 50,000 तो लेके 1,70,000 लोन अपने अकाउंट हासिल करो। नंबर 437-234-3175, 437-234-3175, उन्हें कॉल को तुसी कर सकते हो। ऑफिस आओ, साडा ऑफिस हैगा जी 218 एक्सपोर्ट बुलेवर्ड हर एंड डेयरी ते, हाई क्लास ऑफिस है, 6 बंदे आपके लिए काम कर रहे हैं। 437-234-3175, 437-234-3175, 437-264-3175
0: जी। थैंक यू सरांश, थैंक यू वेरी मच।
14: थैंक यू
0: जी, बिल्कुल जी, सरांश नाल तुसी गलबात करो, मैं नंबर एक बार फिर दे दिनी हां। प्रॉपर ऑफिस है इन्हां दा, जिवें इन्हां ने दस्या, देखो इंटरेस्ट रेट भी पहले 0% है ना, वह भी 2.5 साल बाद तुसी मोड़ना, किन्ना वधिया सारा कुछ हैगा। तो जिथे ना एजुकेशन की गल आ जाती है उत्थे तां पिछे नहीं हटना चाहिए। फिर ये कहें एक कोर्स करके तुसी अगे दूजा कोर्स करना चाहते हो, वह भी एलिजिबिलिटी हैगी है। तो फिर दसो होर की चाहिए है ना। फिर जिहड़ा कैनेडा मुल्क है कई इनू कहें भी नहीं ठीक नहीं है, तो देख लो किन्ना ध्यान रखते हैं लोगों का, चाहे जिमें राणा भाजी दस के जाते हैं डिसेबिलिटी वाला जो RDSP प्लैन है ना वो बनाया हुआ। फिर RESP का मैं थोड़ा दसदी रहनी हूँ, बच्चों की एजुकेशन वास्ते तुसी सेविंग करो। फिर देखो आज मैं सारांश दस के गए, एजुकेशन वास्ते थोड़ा लोन मिल रहा, कोई एज लिमिट नहीं हैगी है ना, ਹੁਣ ਇੰਡੀਆ 'ਚ ਨਾ ਮੈਨੂੰ ਇੱਥੇ ਆ ਕੇ ਆਹ ਚੀਜ਼ ਬੜੀ ਵਧੀਆ ਲੱਗਦੀ ਆ, ਉੱਥੇ ਆਪਾਂ ਜੋਬ ਵਾਸਤੇ ਅਪਲਾਈ ਕਰਦੇ ਹੁੰਦੇ ਸੀ ਨਾ, ਕਿਤੇ ਹੁੰਦੀ ਸੀ 25 ਈਅਰਸ ਏਜ ਆ, ਹੈ ਨਾ, ਬੈਂਕ ਦੀ ਮੈਂ ਅਪਲਾਈ ਬੈਂਕ ਵਾਸਤੇ ਆਪਾਂ ਕਰਦੇ ਹੁੰਦੇ ਸੀ, ਮੈਂ ਅਪਲਾਈ ਕੀਤਾ ਹੋਇਆ ਸੀ ਉੱਥੇ ਬੈਂਕ ਵਾਸਤੇ, ਹੈ ਨਾ, ਉੱਥੇ ਮੈਨੂੰ ਲੱਗਦਾ 29 ਈਅਰਸ ਏਜ ਸੀਗੀ, ਹੈ ਨਾ, ਜਿਹੜੇ ਮੈਨ ਸੀ ਉਹਨਾਂ ਵਾਸਤੇ 29 ਈਅਰਸ ਏਜ ਆ, ਜੇ ਤੁਸੀਂ ਬੈਂਕ ਵਾਸਤੇ ਅਪਲਾਈ ਕਰਨਾ, ਹੈ ਨਾ, ਇਗਜ਼ਾਮ ਹੁੰਦੇ ਸੀ BSRB ਦੇ, ਹੈ ਨਾ, ਸੋ ਉਹ ਆਪਾਂ ਦਿੰਦੇ ਹੁੰਦੇ ਸੀਗੇ, ਸੋ ਲੇਡੀਜ਼ ਵਾਸਤੇ ਕੁੜੀਆਂ ਵਾਸਤੇ ਏਜ ਹੁੰਦੀ ਸੀ 32 ਈਅਰਸ, ਉਹ ਤੋਂ ਬਾਅਦ ਕਹਿੰਦੇ ਵੀ ਉਦੋਂ ਤੱਕ ਜੇ ਮਿਲ ਗਈ ਜੋਬ ਮਿਲ ਗਈ, ਉਹ ਤੋਂ ਬਾਅਦ ਨਹੀਂ ਮਿਲਣੀ, ਸੋ ਇੱਦਾਂ ਦਾ। ਪਰ ਇੱਥੇ ਦੇਖੋ ਵੈਸੇ ਜੋਬਸ ਵੀ ਇਹ ਉਹ ਕੁਛ ਵੀ ਇੱਦਾਂ ਦਾ ਨਹੀਂ ਹੈ, ਪੜ੍ਹਾਈ ਤੁਸੀਂ ਜਿੰਨੀ ਮਰਜ਼ੀ ਕਰੋ ਜਿਹੜੀ ਮਰਜ਼ੀ ਏਜ 'ਚ ਕਰੀ ਜਾਓ, ਹੈ ਨਾ, ਚਲੋ ਪੜ੍ਹਾਈ ਤਾਂ ਉੱਥੇ ਵੀ ਆਪਾਂ ਜਿਹੜੀ ਮਰਜ਼ੀ ਏਜ 'ਚ ਕਰ ਸਕਦੇ ਹਾਂ, ਪਰ ਜਿਵੇਂ ਆਹ ਕੋਰਸ ਵਗੈਰਾ ਹੈਗੇ ਦੇਖੋ, ਔਰ ਸਰਕਾਰ ਤੁਹਾਡੀ ਹੈਲਪ ਕਰ ਰਹੀ ਹੈ, ਕਿੰਨਾ ਵਧੀਆ ਸਾਰਾ ਕੁਛ ਹੈ, ਸੋ ਜ਼ਰੂਰ ਇਸ ਚੀਜ਼ ਦਾ ਫਾਇਦਾ ਚੁੱਕੋ ਜੀ। ਤੁਸੀਂ ਸਰਾਂਸ਼ ਨੂੰ ਕਾਲ ਕਰ ਲਓ, 437-264-3375 ਨੰਬਰ ਹੈ, ਬਾਕੀ ਤੁਹਾਨੂੰ ਹੋਰ ਕੋਈ ਵੀ ਨੰਬਰ ਚਾਹੀਦਾ ਹੁੰਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 647-7540 ਮੇਰਾ ਨੰਬਰ ਹੈ। ਅਤੇ ਜੇ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਜਿਵੇਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਉਂਦੀ ਹੁੰਦੀ ਹਾਂ ਕਿ ਨਾ ਇੰਸ਼ੋਰੈਂਸ ਦਾ ਕੋਈ ਨਾ ਕੋਈ ਪਲਾਨ ਤੁਸੀਂ ਜ਼ਰੂਰ ਲੈ ਕੇ ਰੱਖੋ, ਟਰਮ ਵਿੱਚ ਲਓ ਜ਼ਰੂਰ, ਇਹ ਨਹੀਂ ਹੈ ਤੁਸੀਂ ਵੀ ਹਾਂ ਇਨਵੈਸਟਮੈਂਟ ਪਲਾਨ, ਕਿਉਂਕਿ ਬੜੇ ਆ ਉਹ ਇਨਵੈਸਟਮੈਂਟ ਪਲਾਨ ਜਿਹੜੇ ਆ ਨਾ, ਜ਼ਿਆਦਾਤਰ ਕਿਡਸ ਵਾਸਤੇ ਠੀਕ ਹੈ ਜਾਂ ਜਿਨ੍ਹਾਂ ਕੋਲ ਬਹੁਤ ਮਨੀ ਹੈ, ਪਰ ਜਿਨ੍ਹਾਂ ਕੋਲ ਬਹੁਤ ਮਨੀ ਹੁੰਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਇੰਸ਼ੋਰੈਂਸ ਦੀ ਲੋੜ ਹੀ ਨਹੀਂ, ਉਹ ਵੀ ਆਪਣੀ ਜਗ੍ਹਾ ਠੀਕ ਹੈ। ਸੋ ਇਸ ਕਰਕੇ ਤੁਸੀਂ ਹੈਂਡ ਟੂ ਮਾਊਥ ਹੀ ਹੋ ਤਕਰੀਬਨ, ਹੈ ਨਾ, ਆਪਾਂ ਸਾਰੇ, ਸੋ ਓਨੀ ਇੰਸ਼ੋਰੈਂਸ ਤੁਸੀਂ ਲਓ ਜਿਹੜੀ ਕਿ ਇੱਕ ਤਾਂ ਤੁਸੀਂ ਪੇ ਆਰਾਮ ਨਾਲ ਕਰ ਸਕੋ। ਹੁਣ ਬਹੁਤ ਇੱਦਾਂ ਦੇ ਜਿਨ੍ਹਾਂ ਦੀ ਮੈਨੂੰ ਕਾਲ ਆਉਂਦੀ ਹੈ, ਉਹ ਕਹਿੰਦੇ ਸਾਡੇ ਕੋਲ ਲਾਈਫ ਇੰਸ਼ੋਰੈਂਸ ਦਾ ਪਲਾਨ ਹੀ ਹੈ, ਹੋਰ ਕੋਈ ਨਹੀਂ ਹੈਗਾ, ਅਤੇ ਕਈ ਤਾਂ ਟਰੱਕ ਚਲਾਉਂਦੇ ਹੁੰਦੇ। ਮੈਂ ਕਿਹਾ ਭਾਅ ਜੀ ਤੁਹਾਨੂੰ ਤਾਂ ਪਹਿਲਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਹੈ ਨਾ, ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਉਹਨਾਂ ਕੋਲ ਹੁੰਦੀ, ਜਦਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ। ਲਾਈਫ ਇੰਸ਼ੋਰੈਂਸ ਤੁਸੀਂ ਲੈਂਦੇ ਹੋ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਲਓ, ਚਾਹੇ ਦੋਨੋਂ ਟਰਮ ਵਾਲੀਆਂ ਲੈ ਲਓ, ਚਾਹੇ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ ਉਹਨੂੰ ਤੁਸੀਂ ਲੈ ਸਕਦੇ ਹੋ ਮਨੀ ਬੈਕ ਵਾਲਾ ਪਲਾਨ, ਉਹਦੇ ਵਿੱਚ ਤੁਹਾਡਾ ਵਿਨ ਵਿਨ ਸਿਚੁਏਸ਼ਨ ਆ ਵੀ ਪੈਸੇ ਵੀ ਬਚ ਗਏ ਅਤੇ ਤੁਸੀਂ ਕਵਰ ਵੀ ਹੋ ਗਏ। ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਕਿਸੇ ਵੀ ਪਲਾਨ ਬਾਰੇ, ਕੋਈ ਚਾਹੇ ਡਿਸੇਬਿਲਿਟੀ ਵਾਲਾ, ਚਾਹੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਜਾਂ ਫਿਰ ਤੁਸੀਂ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਆਪਣੇ ਅਕਾਊਂਟ ਓਪਨ ਕਰਾਉਣੇ, TFSA ਦਾ, RRSP ਦਾ, ਹੈ ਨਾ, ਅਤੇ ਫਸਟ ਹੋਮ ਸੇਵਿੰਗ ਅਕਾਊਂਟ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 647-7543-43, 6477652340 ਮੇਰਾ ਨੰਬਰ ਹੈ, ਅਤੇ ਗੁਰਤਾਜ ਦਾ ਨੰਬਰ ਜੇ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੈ, ਫਲੀਟ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ 647-919-1002 'ਤੇ ਗੱਲ ਕਰੋ। ਅਤੇ ਲਓ ਜੀ ਹੁਣ ਹੋ ਗਿਆ ਸਮਾਂ ਜਾਣ ਦਾ, ਅਤੇ ਭਾਅ ਜੀ ਨੇ ਜਿਹੜਾ ਗੀਤ ਕਿਹਾ ਸੀਗਾ ਆਹ ਸੁਣਦੇ ਹਾਂ ਆਪਾਂ, ਅਤੇ ਮੈਨੂੰ ਦਿਓ ਆਗਿਆ ਮਿਲਦੀ।

0: ਪੰਜਾਬੀ ਵਿਰਸਾ ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ
1: ਪੰਜਾਬੀ ਮਾਂ ਬੋਲੀ ਨੂੰ
0: ਪੰਜਾਬੀ ਸੱਭਿਆਚਾਰ ਨੂੰ
1: ਪੰਜਾਬੀ ਲੋਕ ਕਥਾਵਾਂ ਨੂੰ
0: ਪੰਜਾਬੀ ਗੀਤਾਂ ਨੂੰ
1: ਗੱਭਰੂ ਅਤੇ ਮੁਟਿਆਰਾਂ ਨੂੰ
0: ਬੱਚਿਆਂ ਅਤੇ ਬਜ਼ੁਰਗਾਂ ਨੂੰ
1: ਪ੍ਰਣਾਮ ਸ਼ਹੀਦਾਂ ਨੂੰ
0: ਜੈ ਜਵਾਨ ਜੈ ਕਿਸਾਨ
1: ਪਿੰਡਾਂ ਅਤੇ ਸ਼ਹਿਰਾਂ ਨੂੰ
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ
0: ਪੰਜਾਬੀ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ A to Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ .ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
3: Hi, this is Harpreet Singh from Top Choice Insurance Agency. If you have any question about any insurance or investment options regarding, you can call and get information. If you have any life insurance, you can find out money back plan, critical illness, disability, visitor, travel, supervisor, medical insurance. Number is 416-817-6500. This is Harpreet Singh, Charter Life Underwriter and Certified Health Insurance Specialist from Top Choice Insurance Agency.
4: Aaj.
5: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
4: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਕਾਰ ਹੈ
5: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
6: ਚੱਲ ਕੇ ਰਹੇ ਯਹਾਂ ਪਰ
5: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
8: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ
9: ਟੋਰਾਂਟੋ ਗੈਟ ਰੈਡੀ

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ, ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਹੋ, AM 530 ਨਾਲ ਤੁਸੀਂ ਜੁੜ ਗਏ ਹੋ, ਸਿੰਘ ਹਰਜੀਤ ਸ਼ੋਦ ਨਾਲ ਤੁਸੀਂ ਜੁੜ ਗਏ ਹੋ। ਅੱਜ ਇਸ ਕੁਦਰਤੀ ਰਜ਼ਾ ਦੇ ਵਿੱਚ ਆਪਾਂ ਸਾਰੇ ਰਹਿਣ ਵਾਲੇ ਹਾਂ, ਉਸ ਕੁਦਰਤ ਦੇ ਭਾਣੇ ਨੂੰ ਮੰਨਣ ਵਾਲੇ ਆਪਾਂ ਸਾਰੇ। ਔਰ ਬਾਹਰ ਬੂੰਦਾਬਾਂਦੀ ਹੋ ਰਹੀ ਹੈ, ਮੇਰਾ ਦਿਲ ਕੀਤਾ ਕਿ ਅੱਜ ਨਾਲੇ ਹਫ਼ਤੇ ਦੀ ਸ਼ੁਰੂਆਤ ਸੀ ਔਰ ਨਾਲੇ ਤੁਹਾਡੇ ਵਾਸਤੇ ਜੋ ਸ਼ਬਦ ਕੀਰਤਨ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਨ ਮਿਲਾਵੇ ਮੇਰੇ ਪ੍ਰੀਤਮ ਪਿਆਰਾ, ਮੇਰਾ ਪ੍ਰੀਤਮ ਪਿਆਰਾ ਹੈ। ਔਰ ਕੈਸੀਆਂ ਪੰਕਤੀਆਂ, ਕੈਸੀ ਆਵਾਜ਼, ਔਰ ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਕਹਿੰਦੇ ਹੁੰਦੇ ਜਦੋਂ ਮੀਂਹ ਪੈਂਦਾ ਰੱਬ ਬੜਾ ਦਿਆਲ ਹੁੰਦਾ, ਰੱਬ ਬੜਾ ਖੁਸ਼ ਹੁੰਦਾ। ਇਹ ਪਤਾ ਨਹੀਂ ਗੱਲ ਸੱਚੀ ਹੈ ਝੂਠੀ ਹੈ ਇਹਦੇ ਬਾਰੇ ਪਤਾ ਨਹੀਂ, ਲੇਕਿਨ ਕੀ ਹੈ ਸੁਣਦੇ ਹਾਂ ਇਹ। ਅੱਜ ਮਹਾਂਪੁਰਖ ਖੁਸ਼ ਹੈ, ਬਾਬਾ ਜੀ ਖੁਸ਼ ਆ, ਕਿਤੇ ਮੀਂਹ ਦੀ ਵਰਖਾ ਹੋ ਗਈ, ਅਤੇ ਇਹ ਚੀਜ਼ਾਂ ਕਈ ਵਾਰੀ ਆਪਾਂ ਸੁਣਦੇ ਆ ਰਹੇ ਹਾਂ। ਪਰ ਤੁਹਾਡੇ ਵਾਸਤੇ ਸਵੇਰੇ ਸਵੇਰੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਇਹ ਅਸੀਂ ਗੁਰਬਾਣੀ ਦਾ ਸ਼ਬਦ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਔਰ ਤੁਸੀਂ ਸਾਰੇ ਸੰਗਤਾਂ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਔਰ ਇਹ ਜਿਹੜਾ ਜਥਾ ਹੈ, ਜਿਹੜਾ ਇਹ ਗਾ ਰਹੇ ਹੈ, ਇਹ ਕਿਸੇ ਨੂੰ ਪਤਾ ਕਿ ਕੌਣ ਗਾ ਰਿਹਾ ਸ਼ਬਦ? ਐਸੀ ਮਿੱਠੀ ਸੁਰੀਲੀ ਆਵਾਜ਼ ਦੇ ਮਾਲਕ ਇਹ ਕੌਣ ਸ਼ਬਦ ਨੂੰ ਗਾ ਰਿਹਾ? ਮੇਰਾ ਖਿਆਲ ਹੈ ਕਿ ਜਿਹੜੇ ਬਹੁਤ ਪਾਰਖੂ ਲੋਕ ਹੋਣਗੇ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਵਾਜ਼ਾਂ ਦੀ ਪਹਿਚਾਣ ਹੋਏਗੀ, ਉਹ ਇਹ ਸ਼ਬਦ ਨੂੰ ਬੜੀ ਜਲਦੀ ਪਹਿਚਾਣ ਲੈਣਗੇ ਕਿ ਇਹ ਜਿਹੜੇ ਸ਼ਬਦ ਕੌਣ ਗਾ ਰਿਹਾ ਹੈ, ਕਿਹੜਾ ਗੁਰੂ ਦਾ ਪਿਆਰਾ ਇਹ ਸ਼ਬਦ ਨੂੰ ਗਾ ਰਿਹਾ ਹੈ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਔਰ ਜੇ ਕਿਸੇ ਨੂੰ ਪਤਾ ਦੱਸਿਓ ਜ਼ਰੂਰ ਮੈਨੂੰ ਵੀ ਸਵੇਰੇ ਸਵੇਰੇ, ਨਾਲੇ ਤੁਹਾਨੂੰ ਪਤਾ ਕਿ ਆਪਣੀ ਦੋਨਾਂ ਦੀ ਫਤਿਹ ਸਾਂਝੀ ਹੋ ਜਾਏਗੀ ਸਾਰਿਆਂ ਦੀ, ਕਿਉਂਕਿ ਵੀਕਐਂਡ ਤੋਂ ਬਾਅਦ ਤੁਹਾਡੇ ਨਾਲ ਹਾਜ਼ਰੀ ਲੱਗ ਰਹੀ ਹੈ। 2 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਬਾਬਾ ਜੀ ਅੱਗੇ ਅਰਦਾਸ ਹੈ, ਬੇਨਤੀ ਹੈ, ਆਪ ਸਾਰਿਆਂ ਨੂੰ ਖੁਸ਼ ਰੱਖਣ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਹ ਕੌਣ ਗਾ ਰਿਹਾ ਜੀ, ਜੇ ਕਿਸੇ ਨੂੰ ਪਤਾ ਜ਼ਰੂਰ ਦੱਸਿਓ। ਨੰਬਰ ਸਟੂਡੀਓ ਦੇ ਸੇਮ ਹੀ ਆ, 905-673-3337, 9056733337।

0: ਪੰਜਾਬੀ ਵਿਰਸਾ ਲਓ ਜੀ ਦੇਖਦੇ ਆ ਪਹਿਲੇ ਸਾਡੇ ਪਿਆਰੇ ਇਹਨਾਂ ਨੂੰ ਸ਼ਾਇਦ ਪਤਾ ਹੋਵੇ ਹੈਲੋ
1: ਪੂਰਾ ਸੁਣਿਆ ਨਹੀਂ ਜੀ ਮੈਂ ਫੇਰ ਫੋਨ ਕਰਦਾ
0: ਅੱਛਾ ਜੀ ਸੁਣੋ ਜੀ ਪੂਰਾ ਸੁਣੋ

0: ਮੈਨੂੰ ਲੱਗਦਾ ਨਹੀਂ ਕਿਸੇ ਨੂੰ ਪਤਾ ਲੱਗਿਆ ਕਿ ਜਿਹੜੀ ਆਵਾਜ਼ ਹੈ ਜਿਹੜੀ ਤੁਸੀਂ ਸੁਣ ਰਹੇ ਹਾਂ ਗੁਰਬਾਣੀ ਦੇ ਰੂਪ ਦੇ ਵਿੱਚ ਆਵਾਜ਼ ਸ਼ਬਦ ਸੁਣ ਰਹੇ ਹੋ ਔਰ ਕਿਸ ਨੂੰ ਸ਼ਾਇਦ ਪਤਾ ਹੋਵੇ। ਹੈਲੋ,
1: ਹਾਂਜੀ ਹੰਸਰਾਜ ਹੰਸ।
0: ਨਹੀਂ ਤੁਸੀਂ, ਤੁਹਾਡੇ ਦਾ ਟੈਲੀਫੋਨ ਉੱਧਰ ਵੱਜਣ ਲੱਗ ਪਏ, ਵਜਨੇ ਇੱਧਰ ਚਾਹੀਦੇ ਆ। ਤੁਹਾਡੇ ਘੰਟੀਆਂ ਉੱਧਰ ਖੜਕਣ ਲੱਗ ਪਈਆਂ ਕਿ ਤੁਹਾਨੂੰ ਤਾਂ ਨਹੀਂ ਦੱਸਣਾ ਸ਼ੁਰੂ ਕਰਤਾ ਸਾਰਿਆਂ
1: ਨੇ? ਨਹੀਂ ਬੰਦ ਕਰਤੀ, ਉਹ ਤਾਂ ਮੈਂ ਜਾਣਾ ਸੀ ਕਿਤੇ ਉਹਨੂੰ ਦੱਸੋ ਮੈਨੂੰ।
0: ਅੱਛਾ, ਇਹ ਕੌਣ ਜੀ ਗਾ ਰਹੇ, ਕਿਹੜੇ ਕੌਣ?
1: ਹੰਸਰਾਜ ਹੰਸ।
0: ਚਲੋ ਠੀਕ ਹੈ ਸਰ, ਤੁਹਾਡੀ ਗੱਲ ਦੇਖਦੇ ਆ ਅਗਲੀ ਕਾਲ ਕੀ ਕਹਿੰਦੇ। ਹੈਲੋ,
1: ਹਾਂਜੀ ਹੰਸਰਾਜ ਹੰਸ,
0: ਪੱਕੀ ਗੱਲ ਆ ਭਾਜੀ?
1: ਸੋਲਾਂ ਨੇ ਲੋਹੇ ਤੇ ਲੀਕ
0: ਅੱਬਲੇ। ਮੈਂ ਤਾਂ ਯਾਰ ਹੰਸਰਾਜ ਹੰਸ ਰਾਮ ਕਹਿੰਦੇ ਕਿਤੇ ਗੀਤ ਹੀ ਗਾਉਂਦੇ ਆ, ਕਿਤੇ ਕਵਾਲੀਆਂ ਹੀ ਗਾਉਂਦੇ ਆ, ਪਰ ਇਹ ਤਾਂ ਗੁਰਬਾਣੀ ਦੇ ਐਸੇ ਸ਼ਬਦ ਮੈਂ ਕੱਢਦਾ ਪਿਆ ਸੀ ਕੱਲ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਇਹ ਤਾਂ ਕਿਤੇ ਵੱਡੇ ਜਥਿਆਂ ਨਾਲੋਂ ਘੱਟ ਨਹੀਂ, ਕੋਈ ਐਸੀ ਸੁਰੀਲੀ ਆਵਾਜ਼ ਦੇ ਵਿੱਚ, ਐਸੇ ਸੁਰੀਲੇ ਰਾਗਾਂ ਦੇ ਵਿੱਚ ਉਸ ਗੁਰੂ ਸਾਹਿਬਾਂ ਦੀ ਉਪਮਾ, ਉਸ ਗੁਰੂ ਸਾਹਿਬਾਂ ਦੇ ਸ਼ਬਦ ਦੀ ਉਪਮਾ, ਉਸ ਗੁਰੂ ਸਾਹਿਬ ਦੇ ਸ਼ਬਦ ਨੂੰ ਕੀਰਤਨ ਦੇ ਰੂਪ ਵਿੱਚ ਗਾ ਰਹੇ ਆ, ਬਈ ਵਾਹ।

ਚੀਜ਼ਾਂ ਕਈ ਵਾਰੀ ਨਾ ਅਲੋਪ ਹੋ ਜਾਂਦੀਆਂ, ਗਵਾਚ ਜਾਂਦੀਆਂ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਵਾਸਤੇ ਯਾਦ ਰਖਾਉਂਦੇ ਹਾਂ। ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਪਰਿਵਾਰ ਸੁਣ ਰਹੇ ਆ ਉਹ ਇਸ ਚੰਗੇ ਆਰਟਿਸਟ ਨਾਲ ਜੁੜ ਸਕਣ। ਔਰ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਅੱਜ 31 ਤਰੀਕ ਹੋ ਗਈ ਹੈ, ਇਹ ਕਾਲ ਲੈ ਲਵਾਂ ਮੈਂ। ਹੈਲੋ, ਬਲਵਿੰਦਰ ਜੀ, ਕੀ ਹਾਲ ਚਾਲ ਵੀਰਾ ਜੀ? ਕਿਰਪਾ ਗੁਰੂ ਸਾਹਿਬ ਦੀ, ਮਾਂ ਕਿਵੇਂ ਕੀਤਾ ਵੀ ਕਹਿੰਦੇ ਫਿਰ? ਮੈਂ ਪੁੱਛਿਆ ਨੀ ਲਾਉਣ ਦੀ ਗੱਲ ਉਧਰ, ਤੁਸੀਂ ਮੈਂ ਤਾਂ ਪੁੱਛਿਆ ਨੀ ਤੁਹਾਨੂੰ, ਤੁਸੀਂ ਆਪ ਹੀ ਦੱਸਿਆ। ਜਿਹੜਾ ਸ਼ਬਦ ਲੱਗਾ ਪਾਠ ਪੂਜਾ ਦੀ ਗੱਲ ਕਰੋ, ਬਾਅਦ ਚ ਕਰਦੇ ਆ ਦੂਜੀ ਗੱਲ। ਸਵੇਰੇ ਸਵੇਰੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਆ? ਹੰਸ ਰਾਜ ਹੰਸ ਦੀਆਂ ਟਿਕਟਾਂ ਤੁਸੀਂ ਇਸ ਵੀਕਐਂਡ ਲਈਆਂ, ਤੁਹਾਡਾ ਥੈਂਕ ਯੂ ਵੈਰੀ ਮੱਚ ਬਈ। ਔਰ ਤੁਸੀਂ ਮੇਰਾ ਮਾਣ ਰੱਖਿਆ ਹੈ, ਤੁਸੀਂ ਮੇਰਾ ਸਤਿਕਾਰ ਕੀਤਾ ਸਾਰੇ ਪਰਿਵਾਰਾਂ ਨੇ, ਕਿਉਂਕਿ ਕਈ ਵਾਰੀ ਅਸੀਂ ਇਹ ਸੁਣਦੇ ਹੁੰਦੇ ਹਾਂ ਘਰ ਜਾ ਕੇ ਫੈਮਿਲੀ ਨਾਲ ਸਲਾਹ ਕਰਕੇ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਸਲਾਹ ਕਰਕੇ, ਅਸੀਂ ਕੋਈ ਫੈਮਿਲੀਜ਼ ਨਾਲ ਸਲਾਹ ਕਰਕੇ ਵੀ ਚਲੋ ਤੁਸੀਂ ਵੀ ਚਲੋ ਸਾਡੇ ਨਾਲ, ਵੀ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ 18 ਤਰੀਕ ਨੂੰ, 17 ਸਤੰਬਰ 18 ਦਾ ਦਿਨ ਹੈ, ਅੱਜ 31 ਤਰੀਕ ਹੋ ਗਈ ਹੈ, ਅਤੇ ਤੁਸੀਂ ਦੇਖ ਲਓ ਵੀ 17 ਦਿਨ ਹੀ ਰਹਿ ਗਏ ਇੱਕ ਤਰ੍ਹਾਂ ਦੇ, ਕੱਲ੍ਹ ਤੋਂ 1 ਤਰੀਕ ਸ਼ੁਰੂ ਹੋ ਜਾਣੀ ਹੈ, ਕਿਉਂ 18ਵੇਂ ਦਿਨ ਤਾਂ ਸ਼ੋਅ ਹੋ ਗਿਆ, ਅਤੇ ਨੋਟ ਈਵਨ 3 ਵੀਕ ਪੂਰੇ ਵੀ ਨਹੀਂ ਹੈਗੇ। ਹੁਣ ਜੇ ਤੁਸੀਂ ਟਿਕਟਾਂ ਲੈਣੀ ਆਪਣੀਆਂ ਲੈ ਲਓ, ਤੁਹਾਡੇ ਵਾਸਤੇ ਹਾਜ਼ਰ ਟਿਕਟ ਮਾਸਟਰ .ca। ਔਰ ਹੰਸ ਭਾਅ ਜੀ ਤੁਹਾਡੇ ਵਾਸਤੇ ਬਹੁਤ ਜਲਦੀ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਪਹੁੰਚ ਜਾਣਗੇ।

0: ਔਰ ਅੱਜ ਦੇ ਪ੍ਰੋਗਰਾਮ ਨੂੰ ਸਪੈਸ਼ਲੀ ਤੌਰ ਤੇ ਤੁਹਾਡੇ ਵਾਸਤੇ ਏਅਰ ਪ੍ਰੋ ਮਕੈਨੀਕਲ ਸਾਡੀ ਕੰਪਨੀ ਦੇ ਜਿਹੜੇ ਓਨਰ ਆ ਜਿਹੜੇ ਸਾਡੇ CEO ਆ ਸਰਦਾਰ ਪਰਮਜੀਤ ਸਿੰਘ ਵੱਲੋਂ ਸਪੌਂਸਰ ਕੀਤਾ ਜਾ ਰਿਹਾ ਔਰ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਪਰਮਜੀਤ ਸਿੰਘ ਜਿੱਥੇ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬੜਾ ਵੱਡਾ ਮਾਣ ਹੈ 40 ਸਾਲ ਤੋਂ ਇਹ ਸਾਡਾ ਵੀਰ ਤੁਹਾਨੂੰ AC ਦੀ ਸਰਵਿਸ ਤੁਹਾਡੀ ਗੈਸ ਲੀਕ ਹੋ ਰਹੀ ਹੈ ਉਹਦੀ ਸਰਵਿਸ ਦੇ ਰਿਹਾ ਹੈ ਫਰਨਸ ਖਰਾਬ ਹੋ ਗਈ ਹੈ ਉਹਦੀ ਸਰਵਿਸ ਦੇ ਰਿਹਾ ਹੈ ਹੀਟ ਖਰਾਬ ਹੋ ਗਈ ਹੈ ਉਹਦੀ ਸਰਵਿਸ ਦੇ ਰਿਹਾ ਹੈ ਹਰ ਇੱਕ ਤਰ੍ਹਾਂ ਦੀ ਸਰਵਿਸ ਵਾਸਤੇ HVAC ਦੇ ਕੰਮ ਵਾਸਤੇ ਤੁਹਾਡੇ ਵਾਸਤੇ ਹਾਜ਼ਰ ਆ ਏਅਰ ਪ੍ਰੋ ਮਕੈਨੀਕਲ ਕੰਪਨੀ ਦੇ ਸਰਟੀਫਾਈਡ ਟੈਕਨੀਸ਼ੀਅਨ ਆਏ ਕੈਨੇਡੀਅਨ ਲਾਇਸੈਂਸ ਬੰਦੇ ਆ ਔਰ ਐਸਾ ਕਮਾਲ ਦਾ ਬੰਦਾ ਮੇਰਾ ਵੀਰ ਹੈ ਯਾਰਾਂ ਦਾ ਯਾਰ ਹੈ ਦਿਲਦਾਰ ਬੰਦਾ ਔਰ ਭਾਜੀ ਕਹਿੰਦਾ ਹੰਸ ਭਾਜੀ ਦੇ ਸ਼ੋਅ ਤੇ ਵੀ ਅਸੀਂ ਸਾਰੀ ਪਰਿਵਾਰ ਆ ਰਹੇ ਹਾਂ ਔਰ ਥੈਂਕ ਯੂ ਪਰਮਜੀਤ ਭਾਜੀ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੌਂਸਰ ਕਰ ਰਹੇ ਹਾਂ ਉੱਥੇ ਵੀ ਸਕਰੀਨ ਤੇ ਉੱਪਰ ਅਸੀਂ ਏਅਰ ਪ੍ਰੋ ਮਕੈਨੀਕਲ ਕੰਪਨੀ ਦੇ ਜਿਹੜੀ ਐਡਵਰਟਾਈਜ਼ਮੈਂਟ ਚਲਾਵਾਂਗੇ ਔਰ ਤੁਸੀਂ ਵੀ ਘਰ ਦੇ ਜੇ ਹੀਟ ਖਰਾਬ ਹੋਈ ਹੈ ਦੇਖੋ ਹੁਣ ਸਮਾਂ ਹੈ ਕਈ ਵਾਰੀ ਕੀ ਹੁੰਦਾ ਕਿ ਫਰਨਸ ਖਰਾਬ ਹੋਈ ਹੁੰਦੀ ਹੈ ਕੋਈ ਫੈਨ ਨਹੀਂ ਪ੍ਰੋਪਰ ਚੱਲਦਾ ਇੱਕ ਨਵੀਂ ਭੰਬੀਰੀ ਤਿਆਰ ਕੀਤੀ ਇਹਨਾਂ ਨੇ ਭੰਬੀਰੀ ਕਾਹਦੀ ਉਹ ਪੂਰੇ ਸ਼ਹਿਰ 'ਚ ਭੰਬੀਰੀ ਲਾ ਦਿੱਤੀ ਇਹਨਾਂ ਨੇ ਜਿਨ੍ਹਾਂ ਦੀ AC ਦੀ ਹਵਾ ਜਾਂ ਹੀਟ ਜਿਹੜੀ ਤੁਹਾਡੇ ਉੱਪਰ ਸੈਕਿੰਡ ਫਲੋਰ 'ਤੇ ਨਹੀਂ ਜਾਂਦੀ ਇੱਕ ਭੰਬੀਰੀ ਤਿਆਰ ਕਰਵਾਈ ਇਹਨਾਂ ਨੇ ਭੰਬੀਰੀ ਕੀ ਹੁਣ ਤਾਂ ਭੰਬੀਰੀਆਂ ਹੀ ਹੋ ਗਈਆਂ ਕਿੰਨੇ ਘਰਾਂ 'ਚ ਲਾ ਤੀ ਇਹਨਾਂ ਨੇ ਭੰਬੀਰੀ ਉਹ ਜੇ ਤੁਸੀਂ ਵੀ ਉਹ ਭੰਬੀਰੀ ਆਪਣੇ ਘਰ 'ਚ ਲਵਾਉਣੀ ਆ ਸੈਕਿੰਡ ਫਲੋਰ 'ਤੇ ਹਵਾ ਪਹੁੰਚੂਗੀ ਜਿਵੇਂ ਨਾ ਪੀਂਘ ਦੇ ਹੁਲਾਰੇ ਨਾਲ ਠੰਡੀ ਹਵਾ ਮਿਲਦੀ ਹੈ ਇੱਦਾਂ AC ਦੀ ਹਵਾ ਮਿਲਣੀ ਹੈ ਅਤੇ ਜੇ ਤੁਸੀਂ ਚਾਹੁੰਦੇ ਆ ਕਿ ਫਿਰ ਨਿੱਘੇ ਜਿਹੀ ਹੋਏ ਰਹੇ ਸਾਰਾ ਘਰ ਨਿੱਘਾ ਹੋਇਆ ਰਹੇ ਥੱਲੋਂ ਵੀ ਉੱਤੋਂ ਵੀ ਬੇਸਮੈਂਟ ਠੰਡੀ ਹੁੰਦੀ ਹੈ ਪਤਾ ਨਹੀਂ ਪਰਮਜੀਤ ਦੇ ਹੱਥਾਂ ਦੇ ਵਿੱਚ ਕੀ ਕਮਾਲ ਆ ਬੇਸਮੈਂਟ ਵੀ ਨਿੱਘੀ ਕਰ ਦਿੰਦੇ ਆ ਘਰ ਦੇ ਵਿੱਚ ਠੰਡ ਹੋਵੇ ਕਹਿੰਦੇ ਫਾਇਰ ਪਲੇਸ ਲਾਉਣ ਦੀ ਲੋੜ ਨਹੀਂ ਇਹ ਭੰਬੀਰੀ ਦਾ ਕਮਾਲ ਹੈ ਤੁਹਾਡੇ ਬੇਸਮੈਂਟ ਠੰਡੀ ਹੋਵੇ ਅਤੇ ਕਿਆ ਕਮਾਲ ਦੀ ਨਿੱਘੀ ਬੇਸਮੈਂਟ ਕਰ ਦਿੰਦੇ ਆ ਅਤੇ ਫਿਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 40 ਸਾਲ ਦਾ ਤਜਰਬਾ ਰੱਖਣ ਵਾਲੀ ਇਹ ਕੰਪਨੀ ਆ ਜਿਹੜੇ ਬੰਦੇ ਨੂੰ ਯਾਰ 40 ਸਾਲ ਹੀਟ ਠੀਕ ਕਰਦਾ ਹੀ ਹੋ ਗਿਆ ਹੋਵੇ ਜਿਹੜੇ ਬੰਦੇ ਨੂੰ AC ਠੀਕ ਕਰਦੇ 40 ਸਾਲ ਹੋ ਗਏ ਹੋਣ ਉਹ ਬੰਦੇ ਦਾ ਤਜਰਬਾ ਕਿੰਨਾ ਵੱਡਾ ਹੋਏਗਾ ਔਰ ਵੱਡੀ ਟੀਮ ਹੈ ਇਹਨਾਂ ਦੀ ਤੁਸੀਂ ਨੰਬਰ ਨੋਟ ਕਰ ਲਓ 416-720-2081 ਦੇ ਕੌਕ ਦੀ ਜਾ ਸਕਦੀ ਹੈ ਅੱਜ ਦਾ ਪੂਰਾ 1 ਘੰਟੇ ਦਾ ਜਿਹੜਾ ਸ਼ੋਅ ਆ ਅਸੀਂ ਸਪੈਸ਼ਲੀ ਤੌਰ 'ਤੇ ਪਰਮਜੀਤ ਸਿੰਘ ਵੱਲੋਂ ਸਪੌਂਸਰ ਕਰ ਰਹੇ ਹਾਂ ਜੇ ਤੁਸੀਂ ਆਪਣੇ ਘਰ ਦੇ ਜੇ ਹੀਟ ਲਵਾਉਣੀ ਆ ਖਰਾਬ ਹੋਈ ਆ ਚੱਲਦੀ ਨਹੀਂ ਫਰਨਸ ਇਸ਼ੂ ਚੱਲਿਆ ਕੋਈ ਪ੍ਰੋਬਲਮ ਆਈ ਆ ਆਉਣ ਵਾਲੇ ਸਮੇਂ 'ਚ ਪ੍ਰੋਬਲਮ ਆ ਜਾਂਦੀ ਆ ਰੂਟੀਨ ਹੈ ਨਾ ਮਸ਼ੀਨਰੀ ਆ ਕਈ ਵਾਰੀ ਖਰਾਬ ਹੋ ਜਾਂਦੀ ਹੈ ਅਤੇ ਤੁਸੀਂ ਵੀਰੇ ਨੂੰ ਕਾਲ ਕਰ ਲਓ 416-720-2081 ਦੇ ਕੌਕ ਦੀ ਜਾ ਸਕਦੀ ਹੈ 416-720-2081 ਦੇ ਕੌਕ ਦੀ ਜਾ ਸਕਦੀ ਹੈ ਨਾਲ ਇਹਨਾਂ ਦੀ ਪੂਰੀ ਵੱਡੀ ਟੀਮ ਆ ਟੋਨੀ ਭਾਜੀ ਸਾਡੇ ਇਹ ਵੀ ਟੈਕਨੀਸ਼ੀਅਨ ਬਣ ਗਏ ਅੱਜ ਕੱਲ੍ਹ ਇਹਨਾਂ ਦਾ ਵੀ ਬੜਾ ਐਕਸਪੀਰੀਅੰਸ ਆ ਔਰ ਇਹ ਵੀ AC ਲਾ ਲੈਂਦੇ ਆ ਇਹ ਪੂਰੀ ਟੀਮ ਹੈ ਪਰਮਜੀਤ ਭਾਜੀ ਟੋਨੀ ਭਾਜੀ ਇਹਨਾਂ ਦੀ 416-720-2081 ਦੇ ਕੌਲ ਤੁਸੀਂ ਹੁਣ ਵੀ ਕਰ ਲਿਓ ਜੇ ਘਰ 'ਚ ਭੰਬੀਰੀ ਲਵਾਉਣੀ ਆ ਦੇ ਆਹ ਤੁਸੀਂ ਨਵੀਂ ਚੀਜ਼ ਹਰਜੀਤ ਜੀ ਲੈ ਕੇ ਆਏ ਆ ਕਮਾਲ ਕਰਦੇ ਜਿਹੜੀ ਭੰਬੀਰੀ ਦੀ ਅੱਜ ਕੱਲ੍ਹ ਬੜੀ ਚਰਚਾ ਹੋ ਰਹੀ ਆ ਸ਼ਹਿਰ 'ਚ ਕਹਿੰਦੇ ਹਰਜੀਤ ਜੀ ਭੰਬੀਰੀ ਕੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਭੰਬੀਰੀਆਂ ਬਹੁਤ ਲੱਗ ਰਹੀਆਂ ਇਸ ਵੇਲੇ ਕਿਉਂਕਿ ਹੀਟ ਉੱਪਰ ਨਹੀਂ ਜਾਂਦੀ AC ਦੀ ਹਵਾ ਨਹੀਂ ਉੱਪਰ ਜਾਂਦੀ ਇਸ ਕਰਕੇ ਭੰਬੀਰੀਆਂ ਦਾ ਕਮਾਲ ਹੈ ਇੰਡੀਅਨ ਫਰੂਟ ਲੈਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਸੇਲ ਲੱਗੀ ਹੋਈ ਹੈ ਵੈਜੀ ਥਾਲੀ 490 ਦੀ ਤੁਹਾਨੂੰ ਮਿਲ ਰਹੀ ਹੈ ਵੈਜੀ ਬਰਗਰ ਤੁਹਾਨੂੰ ਸਸਤਾ ਮਿਲ ਰਿਹਾ ਵੈਜੀ ਬਰਿਆਨੀ ਤੁਹਾਨੂੰ ਮਿਲ ਰਹੀ ਹੈ ਨੌਨ ਵੈਜ ਬਰਿਆਨੀ ਚਿਕਨ ਬਰਿਆਨੀ ਥਾਲੀ ਜਿਹੜੀ 490 ਲਾਈ ਹੈ ਦੇਖੋ 3 ਸਬਜ਼ੀਆਂ ਵੀਰ ਮਾਰੇ ਉਹਦੇ ਵਿੱਚ ਔਰ ਨਾਲ ਇਹ 'ਚ ਦਹੀਂ ਵੀ ਹੋਊਗੀ ਰਾਇਤਾ ਹੋਊਗਾ ਮਿੱਠਾ ਗੁਲਾਬ ਜਾਮਨ ਗਜਰੇਲਾ ਨਾਲ ਨਾਲ ਤਾਜ਼ਾ ਰਾਈਸ ਹੋਣਗੇ ਸੈਲਡ ਹੋਊਗੀ ਮੇਰੀ ਮਨੀਸ਼ਰੀ ਨਾਲ ਪਿਛਲੇ ਹਫ਼ਤੇ ਵੀ ਗੱਲ ਹੋਈ ਕਹਿੰਦੇ ਹਰਜੀਤ ਜੀ ਅਸੀਂ ਤਕਰੀਬਨ 2 ਸਾਲ ਤੋਂ ਥਾਲੀ 490 ਦੀ ਵੇਚ ਰਹੇ ਹਾਂ ਕਿਉਂਕਿ ਅਸੀਂ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਲੋਕ ਕਹਿੰਦੇ ਜੀ ਮਹਿੰਗਾਈ ਹੋਊਗੀ ਕਹਿੰਦੇ ਇੰਡੀਅਨ ਫਰੂਟ ਲੈਣ ਵਾਲਿਆਂ ਨੇ ਮਹਿੰਗਾਈ ਨਹੀਂ ਕੀਤੀ ਜੇ ਤੁਸੀਂ ਵੀ ਵੈਜੀ ਥਾਲੀ ਲੈਣੀ ਹੈ 499 ਦੀ ਮਿਲਣੀ ਹੈ ਅਤੇ ਜੇ ਨੌਨ ਵੈਜ ਲੈਣੀ ਹੈ $2 ਜ਼ਿਆਦਾ ਉਹ ਭਾਈ ਮੀਟ ਚਿਕਨ ਮਹਿੰਗਾ ਹੁੰਦਾ ਤੁਹਾਨੂੰ ਪਤਾ ਠੀਕ ਹੈ ਨਾ ਬਟਰ ਚਿਕਨ ਉਹ 'ਚ ਪਵਾ ਲਿਓ ਜੇ ਤੁਹਾਡਾ ਮੂਡ ਹੈ ਤਾਂ ਚਿਕਨ ਦੀ ਕਰੀ ਪਵਾ ਲਿਓ ਪਰ ਉਹ $2 ਮਹਿੰਗੀ ਹੋਊਗੀ ਸਮਾਨ ਸਾਰਾ ਨਾਲ ਉਹੀ ਮਿਲਣਾ ਸੈਲਡ ਵੀ ਹੋਊਗੀ ਨਾਨ ਵੀ ਹੋਊਗੇ ਰਾਈਸ ਵੀ ਹੋਊਗੀ ਰਾਇਤਾ ਵੀ ਹੋਊਗਾ ਮਿੱਠਾ ਗੁਲਾਬ ਜਾਮੁਨ ਵੀ ਹੋਊਗਾ ਇੰਡੀਅਨ ਫਰੂਟ ਲੈਂਡ ਵੱਲੋਂ ਤੁਹਾਡੇ ਵਾਸਤੇ ਸਪੈਸ਼ਲੀ ਤੌਰ ਤੇ ਅੱਜ ਦਾ ਸ਼ੋਅ ਪੇਸ਼ ਕੀਤਾ ਜਾ ਰਿਹਾ ਹੈ।
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 9054569900।
2: ਤੁਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100 ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
3: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-2828।
0: ਕਮਾਲ ਦੀ ਗੱਲ ਹੋ ਗਈ ਹੈ, ਮੈਂ ਹੁਣੇ ਐਡ ਕਰ ਰਿਹਾ ਸੀ ਸਾਡੇ ਜਿਹੜੇ ਏਅਰਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਦੀ, ਔਰ ਕਮਾਲ ਦੀ ਗੱਲ ਹੈ, ਪਰਮਜੀਤ ਭਾਅ ਜੀ ਕਹਿੰਦੇ ਮੇਰੇ ਵਿਆਹ 'ਤੇ ਵੀ ਹੰਸਰਾ ਹੀ ਲੱਗੇ ਸੀ। ਓ ਹੋ ਹੋ ਹੋ ਹੋ, ਇਹ ਤੋਂ ਨਜ਼ਾਰਾ ਆ ਗਿਆ। ਮੈਂ ਕਿਹਾ ਪਰਮਜੀਤ ਭਾਅ ਜੀ, ਤੁਹਾਨੂੰ ਤਾਂ ਤੁਹਾਡਾ ਵਿਆਹ ਹੀ ਚੇਤੇ ਆ ਗਿਆ ਹੁਣ, ਬਈ ਹੰਸਰਾ ਹੰਸ ਨੇ ਕਿਵੇਂ ਗਾਇਆ ਸੀ। ਕਮਾਲ ਦੀ ਗੱਲ ਆ, ਏਡਾ ਤਜਰਬਾ ਤੁਹਾਡਾ, ਤੁਹਾਨੂੰ ਯਾਦ ਆ ਗਿਆ ਆਪਣਾ ਵਿਆਹ ਕਰਾਇਆ। ਕਹਿੰਦੇ ਅੱਜ ਤਾਂ ਹਰਜੀਤ ਜੀ, ਤੁਸੀਂ ਮੇਰੇ ਪੁਰਾਣੇ ਦਿਨ ਮੈਨੂੰ ਚੇਤੇ ਕਰਾ ਦਿੱਤੇ, ਜਦੋਂ ਮੈਨੂੰ ਹੰਸ ਭਾਈ ਨੇ ਫੜ ਕੇ ਸਟੇਜ 'ਤੇ ਨਚਾਇਆ ਸੀ। ਬਈ ਵਾਹ, ਥੈਂਕ ਯੂ ਪਰਮਜੀਤ ਭਾਅ ਜੀ, ਔਰ ਤੁਸੀਂ ਸ਼ੋਅ ਨੂੰ ਸਪੋਂਸਰ ਕਰ ਰਹੇ ਹੰਸ ਰਾਇਸ ਦੇ ਨੂੰ, ਤੁਹਾਡੀ ਬੜੀ ਬੜੀ ਮਿਹਰਬਾਨੀ। ਪੰਜਾਬੀ ਵਿਰਸਾ, ਲਓ ਜੀ ਇੱਕ ਗੀਤ ਮੈਂ ਹੋਰ ਲਾ ਰਿਹਾ। ਇੱਕ ਗੀਤ ਸੀ ਹੰਸ ਰਾਜ ਹੰਸ ਸਾਹਿਬ ਜੀ ਦਾ, ਬੜਾ ਪਿਆਰਾ ਗੀਤ ਸੀ, ਉਹ ਵੀ ਤੁਹਾਨੂੰ ਮੈਂ ਸੁਣਾਉਣਾ। ਉਸ ਤੋਂ ਪਹਿਲਾਂ ਵਕਾਰ ਖਾਨ ਸਾਹਿਬ ਹਾਜ਼ਰੀ ਲਵਾਉਣਗੇ। ਵਕਾਰ ਖਾਨ ਸਾਹਿਬ, ਕਿਆ ਹਾਲ ਹੈ
5: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ
5: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
0: ਜੀ।
5: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
0: ਜੀ ਜੀ।
5: ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ।
0: ਠੀਕ ਹੈ,
5: ਨੰਬਰ ਅਗੇਨ 6478648000 6 8
0: ਬੜੀ ਮਿਹਰਬਾਨੀ ਵਕਾਰ ਖਾਨ ਸਾਹਿਬ ਜੀ। ਇੱਕ ਵਾਰ ਫਿਰ ਸੇ ਮੈਂ ਆਪ ਸਭੀ ਕੋ ਯੇ ਬਤਾਨਾ ਚਾਹਤਾ ਹੂੰ ਕਿ ਰੋਜਰਸ ਕੇ ਆਪਣੇ ਘਰ ਮੇ ਇੰਟਰਨੈਟ ਲਗਵਾਣੇ ਹੈ ਬਾਈ ਜਾਨ, ਤੋ ਆਪਕੇ ਲੀਏ ਹਾਜ਼ਰ ਹੈ ਵਕਾਰ ਖਾਨ ਸਾਹਿਬ ਜੀ ਕਾ ਨੰਬਰ 6478648000 ਪੇ ਆਪ ਕਾਲ ਕਰ ਸਕਦੇ ਹੈ। ਆਥੋਰਾਈਜ਼ ਹੈ, ਰੋਜਰ ਕੋ ਸੀਧਾ ਫੋਨ ਕਰ ਲੇ, ਪ੍ਰਾਈਜ਼ ਉੱਪਰ ਹੋਗਾ। ਇਨਕੋ ਫੋਨ ਕਰੇਂਗੇ, ਕੰਪਨੀ ਵਹੀ ਹੋਗੀ, ਉਨਕੇ ਹੀ ਬੰਦੇ ਆਏਗੇ ਲਗਾਣੇ ਕੇ ਲੀਏ, ਪ੍ਰਾਈਜ਼ ਕਮ ਹੋਏਗਾ। 6478648000 ਸ਼ੁਕਰੀਆ ਵਕਾਰ ਖਾਨ ਸਾਹਿਬ,
5: ਥੈਂਕ ਯੂ ਸੋ ਮਚ,
0: ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ
6: ਹੈਲੋ ਖਰਜੀਤ ਜੀ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਸਰ, ਕੀ ਹਾਲ ਹੈ?
6: ਹਮ ਠੀਕ ਹੈ ਜੀ, ਹਮ ਕਾਲਿੰਗ ਫਰਮ ਕੈਂਬ੍ਰਿਜ। ਆਪ ਵੋ ਐਡ ਦੇ ਰਹੇ ਥੇ ਨਾ ਕੁਆਡਸ ਕਾਊਂਟਰ ਟਾਪ ਲਗਾਨੇ ਕੀ, ਉਸਕਾ ਫੋਨ ਨੰਬਰ ਦੇ ਸਕਤੇ?
0: ਹਾਂ ਸਰ, ਜ਼ਰੂਰ ਲਗਾਏ ਉਸਕੋ।
6: 6478400
0: $35 ਸਕੇਅਰ ਫੁੱਟ ਮੇ ਕੋਈ ਲਗਾਤਾ ਨਹੀਂ ਹੈ, ਇਹ ਪੰਜਾਬੀ ਵਿਰਸਾ ਪੇ ਐਡ ਚੱਲ ਰਹੀ ਹੈ ਅੱਜ ਕੱਲ੍ਹ। ਬਸ
6: ਤਭੀ ਤੋ ਮੈਨੇ ਫੋਨ
0: ਕੀਆ। ਹਾਂ ਕਰੋ ਅਭੀ ਉਨਕੋ ਬਾਈ ਕੋ ਫੋਨ ਜਲਦੀ ਜਲਦੀ, ਠੀਕ ਹੈ ਸਰ?
6: ਓਕੇ,
0: 6474000 ਦੇ ਕਾਲ ਕੀਤੀ ਜਾ ਸਕਦੀ ਹੈ। $35 ਸਕੇਅਰ ਫੁੱਟ ਦੇ ਜਿਹਨਾਂ ਨੇ ਕੁਆਰਟਸ ਲਵਾਉਣਾ, ਘਰ ਜੇ ਕੰਸਟਰਕਸ਼ਨ ਕਰਾਉਣੀ ਹੈ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। अच्छा कमाल दी गल है, ये गीत सुन के ना मैं तो कई बार ना तुसी जनरल कई बार सारे गीत नहीं सुने होंगे किसी भी आर्टिस्ट के, और ऐसे खूबसूरत गीत ऐसे कमाल दे गीत हंसराज हंस जी ने गाए है, ना धुप रहनी ना छां रहनी, एक रहना रब का ना बंदे है। मैं अज तुहानू तादे गीत सुना रहा क्योंकि स्पीड तुहाडी हले भी स्लो आ टिकटां खरीदण दी, क्योंकि मैनू तो एवरीडे रिपोर्ट आ जाती है टिकट मास्टर की, तुसी लै रहे हैं नो डाउट, थैंक यू तुहाडा सारयां दा, वीरां दा, जिन्नियां साडियां लेडीज़ भी स्पैशली तौर पर आ रही, सारयां दा थैंक यू। पर मैं चाहना कि मैं रोज़ तुहानू अनाउंस करदा इहनू

ਗੱਲ ਕੀਤੀ ਹੈ, ਉਹਨਾਂ ਸਿੰਘਾਂ ਬੱਬਰ ਸ਼ੇਰਾਂ ਦੀ ਗੱਲ ਕੀਤੀ ਹੈ ਜਿਸ ਵੇਲੇ ਗੀਤ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਧੀਆਂ ਕਹਿੰਦੇ ਕੋਕੇ 'ਚ ਨਾ ਮਾਰੋ, ਤੇ ਇਹੋ ਜਿਹੇ ਗੀਤ ਜੇ ਤੁਹਾਨੂੰ ਪਸੰਦ ਆ ਤੇ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ਰਾਖਵੀਆਂ ਕਰ ਲਓ ticketmaster.ca 49 ਡਾਲਰ ਟਿਕਟ ਸਟਾਰਟਿੰਗ ਪ੍ਰਾਈਜ਼ ਆ।

ਦੇਖੋ ਪਤਾ ਕੀ ਗੱਲ ਆ, ਜਿਸ ਵੇਲੇ ਵੀ ਕੋਈ ਸ਼ੋਅ ਆਉਂਦਾ ਹੈ ਅਸੀਂ ਉਸਦੀ ਪ੍ਰਮੋਸ਼ਨ ਉਸਦੇ ਕਲਾਕਾਰ ਦੇ ਗੀਤ ਨੂੰ ਸੁਣਾਉਂਦੇ ਹਾਂ। ਮੈਨੂੰ ਤਾਂ ਆਪਣਾ ਪਤਾ, ਚਲੋ ਮੈਂ ਹੋਰ ਕਿਸੇ ਬਾਰੇ ਕੁਛ ਕਹਿ ਨਹੀਂ ਸਕਦਾ, ਮੇਰੀ ਤਾਂ ਲਾਈਫ ਦੀ ਹਿਸਟਰੀ ਹੈ। ਜਿੰਨੇ ਵੀ ਮੈਂ ਟੋਰਾਂਟੋ ਸ਼ਹਿਰ 'ਚ ਸ਼ੋਅ ਕਰਾਇਆ, ਕੋਈ ਬੰਦਾ ਮੇਰੇ ਵੱਲ ਉਂਗਲ ਕਰਕੇ ਖੜੀ ਨਹੀਂ ਕਰ ਸਕਦਾ ਕਿ ਹਰਜੀਤ ਭਾਅ ਜੀ ਆਹ ਜਿਹੜਾ ਸਿੰਗਰ ਸੀ ਸੁਣਨ ਵਾਲਾ ਨਹੀਂ ਸੀ ਪਰਿਵਾਰ 'ਚ, ਤੁਸੀਂ ਉਹਦਾ ਵੀ ਸ਼ੋਅ ਕਰਾਇਆ। ਮੈਂ ਉਹਨਾਂ ਆਰਟਿਸਟ ਨੂੰ ਲੈ ਕੇ ਆਉਂਦਾ, ਮੈਂ ਪੂਰੀ ਕਮਿਊਨਿਟੀ ਨੂੰ ਇਹ ਦੱਸ ਰਿਹਾ, ਪੂਰੇ ਆਪਣੀਆਂ ਫੈਮਿਲੀ ਨੂੰ ਦੱਸ ਰਿਹਾ, ਮੈਨੂੰ ਬੜੇ ਸ਼ੋਆਂ ਦੀ ਆਫਰ ਆਉਂਦੀ ਹੈ, ਬਹੁਤ ਸ਼ੋਆਂ ਦੀ ਆਫਰ ਆਉਂਦੀ ਹੈ, ਪਰ ਮੈਂ ਉਹਨੂੰ ਸਾਈਡ 'ਤੇ ਕਰ ਦਿੰਦਾ।

ਨਹੀਂ ਯਾਰ, ਇਹ ਸ਼ੋਅ ਹੈ ਨਾ ਸਾਡੇ ਪਰਿਵਾਰਾਂ 'ਚ ਬੈਠ ਕੇ ਨਹੀਂ ਸੁਣਿਆ ਜਾਣਾ। ਜਿੰਨੇ ਮੇਰੇ ਵੀਰ ਸੁਣ ਰਹੇ ਆ, ਆਪਣੇ ਉਹਨਾਂ ਨੇ ਪਰਿਵਾਰ ਲੈ ਕੇ ਆਉਣੇ ਆ, ਮਿਸਿਸ ਲੈ ਕੇ ਆਉਣੀ ਨਾਲ, ਪੇਰੈਂਟਸ ਨਾਲ ਲੈ ਕੇ ਆਉਣੇ ਆ, ਉਹਨਾਂ ਨੂੰ ਇਹ ਚੀਜ਼ ਲਫ਼ਜ਼ ਚੰਗੇ ਨਹੀਂ ਲੱਗਣਗੇ। ਜਿਸ ਵੇਲੇ ਤੁਹਾਡੀ ਸਿਸਟਰ ਨਾਲ ਬੈਠੀ ਹੈ, ਤੁਹਾਡੀ ਵਾਈਫ ਨਾਲ ਬੈਠੀ ਹੈ, ਤੁਹਾਡੇ ਬੀਜੀ ਤੁਹਾਡੇ ਪਾਪਾ ਜੀ ਨਾਲ ਬੈਠੇ ਆ, ਉਸ ਵੇਲੇ ਫਿਰ ਲਫ਼ਜ਼ ਜੇ ਕੋਈ ਆਰਟਿਸਟ ਹੋ ਗਾਵੇ, ਸ਼ਾਇਦ ਉਹ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੋ ਜਾਂਦੀ ਹੈ। ਇਹ ਆਰਟਿਸਟ ਐਸਾ ਆਰਟਿਸਟ ਹੈ ਜਿਹਨੇ ਆਪਣੀ ਜ਼ਿੰਦਗੀ ਦੀ ਤਪੱਸਿਆ ਹੀ ਸੰਗੀਤ ਦੇ ਨਾਲ ਲਾ ਦਿੱਤੀ। ਪੂਰਨ ਚੰਦ ਸ਼ਾਹਕੋਟੀ ਸਾਹਿਬ ਦੇ ਕੋਲੋਂ ਸ਼ਗਿਰਦੀ ਕੀਤੀ, ਉਸ ਤੋਂ ਬਾਅਦ ਚਰਨਜੀਤ ਹੂਜਾ ਸਾਹਿਬ ਦੇ ਮਿਊਜ਼ਿਕ ਦੀਆਂ ਤਰੰਗਾਂ ਦੇ ਨਾਲ ਕਹਿੰਦੇ ਕਹਾਉਂਦੇ ਹਿੱਟ ਗੀਤ ਦਿੱਤੇ। ਔਰ ਆਉਣ ਵਾਲੇ ਸਮੇਂ 'ਚ ਮੇਰੀ ਹੰਸ ਭਾਈ ਨਾਲ ਕੱਲ੍ਹ ਵੀ ਗੱਲ ਹੋਈ, ਕਹਿੰਦੇ ਹਰਜੀਤ ਜੀ ਦੇਖਿਓ ਗੀਤਾਂ ਦੀ ਕਿੱਦਾਂ ਸ਼ੈਬਰ ਲੱਗਣੀ ਹੁਣ, ਤੁਹਾਡਾ ਵੀਰ ਕਹਿੰਦੇ ਦੁਬਾਰਾ ਆ ਗਿਆ ਮਾਰਕੀਟ 'ਚ। ਹੁਣ ਹੰਸ ਰਾਜ ਹੰਸ ਇੱਕ ਵਾਰੀ ਕਹਿੰਦੇ ਫਿਰ ਤੋਂ ਇਹ ਜਿਹੜੀ ਬੁਲੰਦ ਆਵਾਜ਼ ਉਸ ਮੇਰੇ ਮਾਲਕ ਨੇ ਮੈਨੂੰ ਦਿੱਤੀ ਹੈ ਨਾ, ਉਹ ਆਵਾਜ਼ ਦੇ ਇਸ ਵੇਲੇ ਗੀਤਾਂ ਦੀਆਂ ਦੇਖੋ ਸ਼ੈਬਰਾਂ ਕਿਵੇਂ ਦੁਬਾਰਾ ਲੱਗਦੀਆਂ ਨਵੇਂ ਨਵੇਂ ਗੀਤ। ਅਤੇ ਜਿਹੜੇ ਸਾਡੀਆਂ ਫੈਮਿਲੀਜ਼ ਨੇ, ਮੇਰੇ ਪਰਿਵਾਰਾਂ ਨੇ ਟਿਕਟਾਂ ਨਹੀਂ ਲਈਆਂ, ਉਹ ਜ਼ਰੂਰ ਟਿਕਟਾਂ ਲਓ। ਨਾਲੇ ਮੇਰਾ ਵੀ ਹੌਸਲਾ ਇਹਦੇ 'ਚ ਤੁਹਾਡੇ ਨਾਲ ਹੀ ਬਣਦਾ, ਮੈਂ ਵੀ ਤੁਹਾਡੇ ਨਾਲ ਹੀ ਸ਼ੇਅਰ ਹਾਂ। ਅਤੇ ਹੰਸ ਰਾਜ ਹੰਸ ਨੇ ਆਉਣਾ, ਆਪਾਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਵੈਲਕਮ ਕਰਨਾ। ਚੰਗਾ ਗਵਈਆ, ਜੇ ਆਪਾਂ ਨੂੰ ਇੱਕੋ ਗੱਲ ਬਾਰ ਬਾਰ ਕਰਦੇ, ਜੇ ਚੰਗਾ ਕਮਿਊਨਿਟੀ ਵਾਸਤੇ, ਆਪਣੀਆਂ ਫੈਮਿਲੀ ਵਾਸਤੇ, ਪੰਜਾਬੀ ਕਮਿਊਨਿਟੀ ਵਾਸਤੇ, ਪੂਰੇ ਵਰਲਡ ਦੇ ਵਿੱਚ ਇਹਨਾਂ ਦੇ ਆਪਣੇ ਵਧੀਆ ਗੀਤਾਂ ਨਾਲ ਲੋਹਾ ਬਣਵਾਇਆ ਹੈ, ਖਾਸ ਕਰਕੇ ਜਿਹੜੇ ਮਿਊਜ਼ਿਕ ਦੇ ਦੀਵਾਨੇ ਲੋਕ ਹੈ ਨਾ, ਜਿਹੜੇ ਮਿਊਜ਼ਿਕ ਨੂੰ ਪਿਆਰ ਕਰਦੇ ਆ, ਜਿਹੜੇ ਮਿਊਜ਼ਿਕ ਦੇ ਲਵਰਸ ਲੋਕ ਆ, ਉਹ ਹੰਸ ਰਾਜ ਹੰਸ ਦੇ ਇਸ ਲਾਈਵ ਪਰਫਾਰਮੈਂਸ ਨੂੰ ਮਿਸ ਨਹੀਂ ਕਰ ਸਕਦੇ ਪੂਰੇ ਬੈਂਡ ਦੇ ਨਾਲ। ਲੈ ਲਓ ਟਿਕਟਾਂ ticketmaster.co ਤੋਂ ਵੀਰ ਬਣ ਕੇ।

0: ਦੱਸੋ ਕੈਸੇ ਕਮਾਲ ਦੇ ਲਫ਼ਜ਼ ਆ, ਨਾ ਧੁੱਪ ਰਹਿਣੀ, ਨਾ ਛਾਂ ਰਹਿਣੀ, ਨਾ ਮਾਂ ਰਹਿਣੀ ਤੇ ਨਾ ਪਿਓ ਰਹਿਣਾ, ਤੇ ਰਹਿਣਾ ਕਿਹੜਾ, ਨਾ ਇੱਕ ਉਸ ਪਰਵਤ ਦਿਗਾਰ ਦਾ, ਇਸ ਉੱਪਰ ਵਾਲੇ ਅੱਲਾ ਤਾਲਾ ਈਸ਼ਵਰ ਪਰਮਾਤਮਾ ਵਾਹਿਗੁਰੂ ਰਾਮ ਦਾ ਨਾਂ ਹੀ ਰਹਿਣਾ ਇੱਥੇ ਬਸ ਇੱਕ, ਸਾਰੇ ਪ੍ਰਾਹੁਣੇ ਹੀ ਆ। ਮੈਂ ਇੱਕ ਦਿਨ ਕਿਤੇ ਗੱਲ ਸੁਣ ਰਿਹਾ ਸੀ, ਮੈਨੂੰ ਬੜੀ ਗੱਲ ਚੰਗੀ ਲੱਗੀ। ਕਹਿੰਦਾ ਯਾਰ, ਅਸੀਂ ਸਾਰੇ ਜਣੇ ਤੇ ਲੀਜ਼ 'ਤੇ ਆਏ ਹੋਏ ਹਾਂ, ਜਦੋਂ ਸਾਡੀ ਲੀਜ਼ ਖਤਮ ਹੋ ਗਈ ਨਾ, ਤਾਂ ਉਦੋਂ ਆਪਾਂ ਸਾਰਿਆਂ ਨੇ ਕਿਨਾਰਾ ਕਰ ਦੇਣਾ ਇਸ ਜਗਤ ਤੋਂ, ਇਸ ਸੰਸਾਰ ਤੋਂ। ਵੱਡੇ ਵੀਰਾ ਜੀ ਮੇਰੇ ਸਤਿੰਦਰ ਪਾਲ ਸਿੱਧਵਾਂ ਸਾਹਿਬ ਪਿਆਰ ਕਰਦੇ ਆ ਮੈਨੂੰ ਬਹੁਤ ਜ਼ਿਆਦਾ, ਮੈਂ ਛੋਟਾ ਵੀ ਉਹਨਾਂ ਦਾ ਔਰ ਲਾਡਲਾ ਵੀ ਹਾਂ, ਮੈਨੂੰ ਗੁੱਡ ਵਿਸ਼ਿਜ਼ ਭੇਜ ਰਹੇ ਆ। ਔਰ ਇਹ ਜਿਹੜਾ ਗੀਤ ਤੁਸੀਂ ਹੁਣ ਸੁਣ ਰਹੇ ਸੀ, ਇਹ ਬੜੇ ਵੱਡੇ ਸਾਡੇ ਕਹਿੰਦੇ ਪੰਜਾਬੀ ਬੋਲੀ ਦੇ ਜਿਹੜੇ ਕਹਿੰਦੇ ਹੁੰਦੇ ਲਿਖਾਰੀ ਲੋਕ ਹੁੰਦੇ ਆ, ਉਹ ਹਰ ਵੇਲੇ ਬੈਠੇ ਕੁਛ ਨਾ ਕੁਛ ਚੀਜ਼ਾਂ ਨੂੰ ਸੋਚ ਲੈਂਦੇ ਆ, ਗੱਡੀ 'ਚ ਜਾਂਦੇ ਹੋਣ, ਕਿਸੇ ਨਾਲ ਬੈਠੇ ਹੋਣ, ਗੱਲਾਂ ਬਾਤਾਂ ਕਰਦੇ ਹੋਣ, ਐਸੀਆਂ ਕਮਾਲ ਦੀਆਂ ਚੀਜ਼ਾਂ ਨੋਟ ਕਰ ਲੈਂਦੇ ਆ। ਸਰਦਾਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਨੇ ਇਹ ਗੀਤ ਲਿਖਿਆ ਸੀ, ਕਹਿੰਦੇ ਭਾਅ ਜੀ ਸਤਿੰਦਰਪਾਲ ਸਿੰਘ ਸਿੱਧਵਾਂ ਸਾਹਿਬ ਪ੍ਰੋਗਰਾਮ ਸੁਣ ਰਹੇ ਆ। ਭਾਅ ਜੀ ਥੈਂਕ ਯੂ ਵੈਰੀ ਮੱਚ, ਔਰ ਤੁਸੀਂ ਤਾਂ ਚਲੋ ਉੱਥੇ ਸਟੇਜ 'ਤੇ ਵੀ ਹਾਜ਼ਰ ਹੋਵੋਗੇ ਹੰਸਰਾਜ ਹੰਸਾਰਾਂ ਦੇ ਨਾਲ, ਔਰ ਮੈਂ ਸਮਝਦਾ ਕਿ ਜੇ ਆਪਦੇ ਕੋਲ 2 ਮਿੰਟ ਸਮਾਂ ਹੈ, ਤੁਸੀਂ ਤਾਂ ਹੰਸਰਾਜ ਹੰਸੀ ਦੇ ਨਾਲ ਇੰਡੀਆ 'ਚ ਬੜੇ ਪ੍ਰੋਗਰਾਮਾਂ ਦੇ ਇਕੱਠੇ ਹੋਏ, ਬੜੀਆਂ ਸਟੇਜਾਂ ਇਕੱਠੀਆਂ ਕੀਤੀਆਂ ਹੋਣੀਆਂ, ਕਮਿਊਨਿਟੀ ਨੂੰ ਇੱਕ ਵਾਰੀ ਫਿਰ ਤੋਂ ਥੋੜ੍ਹਾ ਜਿਹਾ ਮੈਸੇਜ, ਤੁਸੀਂ ਸਾਡੇ ਵੱਡੇ ਹੋ, ਮੈਂ ਚਾਹੂੰਗਾ ਆਪਣੇ ਵੱਲੋਂ ਕਮਿਊਨਿਟੀ ਨੂੰ ਇੱਕ ਵਾਰੀ ਮੈਸੇਜ ਜ਼ਰੂਰ ਦਿਓ ਜੇ ਆਪ ਜੀ ਦੇ ਕੋਲ ਸਮਾਂ ਹੈ, ਅਤੇ 2 ਮਿੰਟ ਸਟੂਡੀਓ 'ਚ ਕਾਲ ਕਰਕੇ ਜ਼ਰੂਰ ਕਮਿਊਨਿਟੀ ਨੂੰ ਇਸ ਚੀਜ਼ ਦਾ ਮੈਸੇਜ ਦਿਓ ਕਿ ਜਿਹੜੇ ਇੱਦਾਂ ਦੇ ਸ਼ੋ ਹੁੰਦੇ ਆ ਉਹ ਆਪਾਂ ਨੂੰ ਮਿਸ ਨਹੀਂ ਕਰਨੇ ਚਾਹੀਦੇ। ਵੈਸੇ ਤਾਂ ਸਾਡੇ ਜਿਹੜੇ ਪੰਜਾਬੀ ਵਿਰਸਾ ਦੇ, ਪੰਜਾਬੀ ਲਹਿਰਾਂ ਦੇ ਜਿੰਨੇ ਵੀ ਸਾਡੇ ਪਰਿਵਾਰ ਆ, ਸ਼ਾਮਾਂ ਨੂੰ ਵੀ ਸੁਣਦੇ ਆ, ਉਹਨਾਂ ਟਿਕਟਾਂ ਲੈ ਲੈਣੀਆਂ। ਔਰ ਮੈਨੂੰ ਪਤਾ ਕਿ ਤੁਸੀਂ ਮੇਰਾ ਮਾਣ ਕਰਦੇ ਹੋ, ਵੱਡੇ ਵੀਰਾ ਜੀ ਦਾ, ਸਤਿੰਦਰਪਾਲ ਜੀ ਦਾ ਮਾਣ ਕਰਦੇ ਹੋ, ਔਰ ਗੁਰਮੇਲ ਸਿੰਘ ਸੱਗੂ ਸਾਹਿਬ ਸਪੈਸ਼ਲੀ ਤੌਰ 'ਤੇ ਆ ਰਹੇ, ਨਾਲ 20 ਜਣੇ ਲੈ ਕੇ ਵੀ ਆ ਰਹੇ ਆ। ਸੱਗੂ ਸਾਹਿਬ ਬੜੇ ਪਿਆਰ ਵਾਲੇ ਸੱਜਣ ਆ, ਮੈਂ ਸੱਗੂ ਸਾਹਿਬ ਨੂੰ ਕਿਹਾ ਤੁਸੀਂ ਇਕੱਲਿਆਂ ਨਹੀਂ ਅਸਰ ਹੀ ਆਉਣਾ, ਨਾਲ ਜਿਵੇਂ ਤੁਹਾਡੇ ਵਿਆਹ 'ਤੇ ਜੰਝ ਗਈ ਸੀ ਨਾ, ਅਤੇ ਇੱਦਾਂ ਤੁਸੀਂ ਨਾਲ ਲੈ ਕੇ ਆਉਣੇ ਆ। ਕਹਿੰਦੇ ਲੈ ਦੱਸ ਬਈ, ਉਦੋਂ ਮੇਰਾ ਟਾਈਮ ਹੋਰ ਸੀ ਜੰਝ ਵੇਲੇ, ਮੈਂ ਕਿਹਾ ਤੁਸੀਂ ਹਲੇ ਵੀ ਜਵਾਨ ਆ, ਔਰ ਗੁਲਾਬੀ ਪੱਗ ਬੰਨ ਕੇ ਆਉਣਾ ਤੁਸੀਂ ਉਦਣ ਸ਼ੋਅ ਵਾਲੇ ਦਿਨ। ਕਹਿੰਦੇ ਠੀਕ ਆ, ਨਾਲ 20 ਬੰਦਿਆਂ ਜ਼ਿੰਮੇਵਾਰੀ ਲਈ ਆ ਸੱਗੂ ਸਾਹਿਬ ਨੇ, ਕਹਿੰਦੇ ਅਸੀਂ ਨਾਲ ਲੈ ਕੇ ਆਵਾਂਗੇ। ਭਾਅ ਜੀ ਸਤਿੰਦਰ ਭਾਅ ਜੀ ਜੇ ਸੁਣ ਰਹੇ ਹਾਂ ਤਾਂ ਸਟੂਡੀਓ 2 ਮਿੰਟ ਕਾਲ ਕਰ ਲਓ, ਜੇ ਸਮਾਂ ਆਪ ਜੀ ਦੇ ਕੋਲ ਹੈ ਤਾਂ ਚੰਗਾ ਲੱਗੂਗਾ। ਔਰ ਕਮਿਊਨਿਟੀ ਦੇ ਤੁਸੀਂ ਮਾਣ ਹੋ, ਤੁਹਾਡਾ ਪਿਆਰ ਹੈ ਕਮਿਊਨਿਟੀ ਦੇ ਵਿੱਚ, ਤੁਹਾਡੀਆਂ ਕਈਆਂ ਹੋਈਆਂ ਗੱਲਾਂ ਨੂੰ ਜਿਹੜੀ ਕਮਿਊਨਿਟੀ ਹੈ ਉਹ ਇੱਕ ਸਿਰਫ ਤੁਹਾਡੇ ਮਾਣ ਦੇ ਸਦਕੇ ਹੀ ਆਉਂਦੇ ਆ, ਅਤੇ ਉੱਥੇ ਆਪਾਂ ਸਤਿੰਦਰਪਾਲ ਸਿੱਧਵਾਂ ਸਾਹਿਬ ਨੂੰ ਮਿਲਣਾ, ਅਤੇ ਮੈਂ ਤਾਂ ਉੱਥੇ ਹੋਣਾ ਹੀ ਹੋਣਾ। ਮੈਂ ਆਪਣੇ ਛੋਟੇ ਵੀਰ ਨਵੀ ਨੂੰ ਵੀ ਕਹੂੰਗਾ ਉਹ ਵੀ ਉੱਥੇ ਇਸ ਵਾਰੀ ਹਾਜ਼ਰੀ ਜ਼ਰੂਰ ਲਵਾਵੇ, ਕਿਉਂਕਿ ਉਹ ਆਪ ਖੁਦ ਗਾਉਂਦਾ। ਜਿਹੜੇ ਬੰਦੇ ਗਾਉਂਦੇ ਹੋਣ ਨਾ, ਅਤੇ ਉਹ ਜਿਹੜੀਆਂ ਚੀਜ਼ਾਂ ਮਿਸ ਨਹੀਂ ਕਰ ਸਕਦੇ ਹੁੰਦੇ ਇਹੋ ਜਿਹੇ ਸੀਨੀਅਰ ਆਰਟਿਸਟ ਨੂੰ। ਸੱਗੂ ਸਾਹਿਬ ਮੇਰੀ ਲਾਈਨ 'ਤੇ ਆ ਗਏ ਆ, ਨਾਲੇ ਮੇਲਾ ਕਿਰਤੀਆਂ ਦਾ ਤੁਹਾਡੇ ਵਾਸਤੇ ਹੋ ਰਿਹਾ, ਉਹਦੀ ਜਾਣਕਾਰੀ ਵੀ ਦੇਣਗੇ ਸੱਗੂ ਸਾਹਿਬ ਜੀ। ਸੱਗੂ ਸਾਹਿਬ ਕੀ ਹਾਲ ਚਾਲ ਆ?
1: ਬਹੁਤ ਵਧੀਆ, ਚੜ੍ਹਦੀ ਕਲਾ।
0: ਸੁਣਾਓ ਕਿਵੇਂ ਤਿਆਰੀਆਂ? ਫਿਰ
1: ਚੜ੍ਹਦੀ ਕਲਾ ਕਰ ਦਿੰਦੇ
0: ਹੰਸ ਰਾਜ ਹੰਸ ਨੂੰ ਸੁਣਨ ਲਈ ਤਿਆਰ ਹੋ ਫਿਰ?
1: ਬਿਲਕੁਲ ਜੀ ਬਿਲਕੁਲ, ਸਾਰਿਆਂ ਨੂੰ ਸੁਨੇਹਾ ਦਿੱਤਾ ਜਾਂਦਾ ਕਿ ਹੰਸ ਰਾਜ ਹੰਸ ਹੋਣਾ ਦਾ ਸ਼ੋਅ ਆ ਜਿਹੜਾ ਫੁੱਲ ਪੈਕ ਕਰ ਦਿਓ। ਹਰਜੀਤ ਹੁਣੀ ਕਾਫੀ ਵਰੀ ਦੇ ਵਿੱਚ ਹੈਗੇ ਆ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤੇ ਉਸਕੋ ਮਾਰ ਨਾ ਸਕੇ ਕੋਈ, ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ ਕਰੇ। ਇਸੇ ਤਰ੍ਹਾਂ ਹੀ ਪ੍ਰੋਗਰਾਮ ਕਰਵਾਉਂਦੇ ਰਹੋ, ਕਰਦੇ ਰਹੋ, ਕਮਿਊਨਿਟੀ ਨੂੰ ਸੇਧ ਦਿੰਦੇ ਰਹੋ।
0: ਬੜੀ ਅੱਛੀ ਗੱਲ ਹੈ ਸੱਗੂ ਸਾਹਿਬ। ਔਰ ਜਿਹੜਾ ਮੇਲਾ ਹੋ ਰਿਹਾ ਆਪਣਾ ਮੇਲਾ ਕਿਰਤੀਆਂ ਦਾ, ਉਹਦੇ ਬਾਰੇ ਜਾਣਕਾਰੀ ਵੀ ਦੇ ਦਿਓ।
1: ਆਉਂਦੇ ਸੋਮਵਾਰ ਨੂੰ 7 ਸਤੰਬਰ ਨੂੰ ਮੇਲਾ ਕਿਰਤੀਆਂ ਦਾ 15 ਸਾਲ ਹੋ ਗਿਆ, 16 ਸਾਲ ਹੋਵੇਗਾ, ਤੇ ਸਾਰਿਆਂ ਨੇ ਹਮਕ ਪਾ ਕੇ ਵਾਈਲਡ ਰੋਡ ਪਾਰਕ ਦੇ ਵਿੱਚ ਮਾਲਟਨ ਵਿਖੇ ਪਹੁੰਚਣਾ, 3430 ਗੋਰਵੇ ਸੋਰੀ ਡੈਰੀ ਰੋਡ ਈਸਟ ਤੇ
0: ਜੀ ਜੀ।
1: ਉੱਥੇ ਹਰਿੰਦਰ ਸੰਧੂ, ਅਮਨ ਧਾਲੀਵਾਲ ਤੇ ਹੋਰ ਅਨੇਕਾਂ ਗਾਉਣ ਵਾਲੇ ਜੋ ਆਪਣੀ ਹਾਜ਼ਰੀ ਲਵਾਉਂਦੇ ਹਨ। ਟਿਕਟ ਕੋਈ ਨੀ, ਟਿਕਟਾਂ ਤੁਸੀਂ ਲੈਣੀਆਂ ਹੰਸ ਰਾਜ ਹੰਸ ਸ਼ੋਅ ਦੀਆਂ, ਉੱਥੇ ਵੀ ਆਉਂਗੇ, ਤੁਹਾਡਾ ਮਾਣ ਤਾਣ ਕੀਤਾ ਜਾਊਗਾ, ਤੁਹਾਨੂੰ ਟਿਕਟਾਂ ਜੋ ਹੈ ਉੱਥੇ ਵੀ ਦਿੱਤੀਆਂ ਜਾਣਗੀਆਂ, ਧੰਨਵਾਦ ਹੀ ਹੋਵਾਂਗੇ।
0: ਬੜੀ ਮਿਹਰਬਾਨੀ ਜੀ,
1: ਥੋੜ੍ਹਾ ਦਾ ਆਲਵੇਜ਼ ਰਹਿਣੇ ਆ ਜਿਨ੍ਹਾਂ ਨੇ ਮੈਨੂੰ ਮਾਣ ਤਾਣ ਬਖਸ਼ਿਆ। ਹਮੇਸ਼ਾ 5 ਸਾਲ ਤੋਂ ਜੋ ਲਗਾਤਾਰ ਸਟੇਜ ਦੀ ਸੇਵਾ ਆਪ ਸਾਰਿਆਂ ਦੇ ਪਿਆਰ ਸਤਿਕਾਰ ਦੇ ਨਾਲ ਕਰਵਾ ਰਹੇ ਆ, ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ ਕਰੇ।
0: ਬੜੀ ਮਿਹਰਬਾਨੀ ਸਰ,
1: ਚੜ੍ਹਦੀ ਕਲਾ ਬਖਸ਼ ਕਰੇ।
0: ਇੱਕ ਵਾਰੀ ਤਰੀਕ
1: ਦੱਸੋ,
0: ਤਰੀਕ ਇੱਕ ਵਾਰੀ ਦੁਬਾਰਾ ਦੱਸ ਦੋ ਮੇਲੇ ਦੀ, ਔਰ ਕਿੱਥੇ ਹੋ ਰਿਹਾ, ਲੋਕੇਸ਼ਨ ਵੀ ਦੱਸੋ ਨਾ।
1: 7 ਸਤੰਬਰ ਵਾਈਲਡ ਵੁੱਡ ਪਾਰਕ।
0: ਅੱਛਾ, ਵਾਈਲਡ ਵੁੱਡ ਮਾਲਟਨ ਜਿਹੜਾ ਹੈਗਾ ਨਾ।
1: ਹਾਂਜੀ, 3430 ਡੈਲੀ ਰੋਡ ਈਸਟ,
0: ਜੀ ਜੀ ਬੜੀ ਮਿਹਰਬਾਨੀ ਸਕੂ ਸਰ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ ਸਕੂ ਸਰ, ਥੈਂਕ ਯੂ ਵੈਰੀ
1: ਮਚ, ਪਹੁੰਚਣਾ ਚਾਹ ਪਾਣੀ ਦੀ ਸੇਵਾ ਕੀਤੀ ਜਾਵੇ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਸਕੂ ਸਾਹਿਬ।
2: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम ऑफिस अपार्टमेंट्स एंड डिलीवरी, बिग और स्मॉल, वी मूव इट ऑल, वी ऑल्सो शिप कार्स, वी ऑल्सो डू स्टोरेज, 30 years एक्सपीरियंस, वी सर्व विद अ स्माइल। एच के मूवर्स, गिव अस अ कॉल, मिस्टर हरमिंदर, 416-524-6704, 416-524-6704।
3: हैसल फ्री मूविंग के लिए एच के मूवर्स। नजर बदलो, नजारे बदल जाएंगे, आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
4: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा, कॉल 9054608888, दैट्स 9054608888।
3: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
5: इस बार रक्षाबंधन के पावन अवसर को बनाएं और भी ज्यादा स्टाइलिश, खरीदिए जीटीए में कहीं और न मिलने वाली बेहद खूबसूरत राखियां इंडिया सजावट एंड पूजा हट से, और आपके घर की सजावट के लिए भी बहुत कुछ मिलेगा, ओनली एट इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054586808।
6: दोस्तों सत श्री अकाल, नमस्कार,
7: टोरंटो, गेट रेडी, पंजाबी विरसा रेडियो एंड टेलीविजन, रियल्टर रैव सिंह, सेलुलर पॉइंट्स, ए टू जी किचन कैबिनेट एंड रियल्टर हार्प गरेवाल प्रेजेंट द सेंसेशनल हंसराज।

ਬੱਲੇ ਬਈ ਬੱਲੇ, ਨਮਾਣਾ ਜੱਟ ਸਾਹਿਬ ਕਮਾਲ ਕਰਾਤੀ ਤੁਸੀਂ ਤਾਂ ਵੀ ਇਹ ਗੀਤ ਗਾ ਕੇ। ਬਾਹਲਾ ਹੀ ਚੋਟੀ ਦਾ ਗੀਤ ਦਿੱਤਾ ਨਮਾਣਾ ਜੱਟ ਸਾਹਿਬ ਨੇ, ਔਰ ਇਹ ਐਸਾ ਕਮਾਲ ਦਾ ਗੀਤ ਹੈ, ਅਸੀਂ ਤਕਰੀਬਨ ਹਫ਼ਤੇ 10 ਦਿਨਾਂ ਦੇ ਗੀਤ ਤੁਹਾਡੇ ਵਾਸਤੇ ਪਲੇ ਕਰ ਰਹੇ ਹਾਂ। ਨਮਾਣਾ ਜੱਟ ਸਾਹਿਬ ਕਹਿੰਦੇ ਹਰਜੀਤ ਭਾਅ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ। ਬਈ ਤੁਸੀਂ ਵੀ ਨਮਾਣਾ ਜੱਟ ਸਾਹਿਬ ਦਾ ਗੀਤ ਸੁਣੋ ਤੇ ਯੂਟਿਊਬ ਤੇ ਟਰੱਕ ਦੇ ਵਿੱਚ ਫਿਰ ਪੂਰੀਆਂ ਰੌਣਕਾਂ ਲਾ ਦਊਗਾ ਗੀਤੇ ਵਾਲਾ।

0: अच्छा मेरी गल सुनो, इस मौसम नाल कोई ढुकदा गीत है कोई होर जिद्दां दा बाहर दा मौसम आ? जिन्ने भी तुसी सुन रहे हो कोई तुहाडे दिमाग दे विच गीत है? हुण तां साडे स्टूडियो सामने बिलकुल ग्रीन लाइटां जग गई हैं, जिहड़ी जहाज भी है साडे स्टूडियो दा बिलकुल सामने थल्ले नूं लथ रहा, बड़ा सोहना व्यू देख रहा मैं तां इत्थे। और ये कभी कभी होंगे कई बार मौसम खराब हो गए जां कोई हवा का एयर का साइड चेंज करनी हो, शायद ये फिर रनवे यूज किया जाता जिहड़ा साडे स्टूडियो का बिल्कुल ऑपोजिट है। और इन्ना खूबसूरत साडा स्टूडियो है, इत्थे असी बैठे नाले बाहर की ट्रैफिक का नज़ारा लै रहे हैं, नाले जहाज जिहड़े उतर रहे हैं, ग्रीन लाइट्स जिधर होण इहदा मतलब कि उधर रनवे उतरन वाला जहाज का बन जाता है, और रैड होवे उधरों फिर चढ़ाई कर दे उपर नूं, ते ग्रीन वाले फिर थले वाला काम हुंदा आपां नूं पता, ठीक है ना? ते जहाज देख रहे नाल नाल असीं, ते कोई इदां दे मौसम दे नाल ढुकदा होया गीत दसो तुसीं। हुण मैनूं नहीं पता, ट्रकां विच सुन रहे हां शो, गड्डियां सुन रहे हां, वैनां सुन रहे हां, मेरे ऊबर वाले वीर सुन रहे हैं, पर कोई इदां दा गीत होवे जिहड़ा कि इस दे मौसम दे नाल ढुकदा होवे गीत, दस्सिओ जे तुहाडे दिमाग च आया कोई। ते हरप्रीत कई जी दे कोल एक घर आया, ये घर विकना बहुत ज़्यादा जरूरी हो गया, और मैं घर देख रहा सी, ये बहुत ही ज़्यादा ब्यूटीफुल ब्यूटीफुल ब्यूटीफुल हाउस है ये तुहाडे वास्ते। ये है कित्थे है जी? कमाल की गल है, लंडन वाले तुसीं तां कमाल कर दित्ती हरप्रीत कई साहब। 4 बैडरूम का 3 वॉशरूम, ओवर साइज ड्राइववे, वड्डा ड्राइववे आ ये घर का, ते 4 कारां ये ड्राइववे च लग जांदियां। ते घर की कीमत किनी है? 7,49,000। लंडन के जोड़ा गुरद्वारा साहब है, मेजर हाईवे जोड़ा है वह बिल्कुल ये नाल है, तुसी इस घर में जो लेना है 7,49,000 का घर है। हिंदू टैंपल भी बिल्कुल नेड़े ही है। देखो ये बड़िया सहूलत होंगे जो घर लेना हो, कई बार घर के बजुर्ग होंगे है उन्होंने मंदिर जाना होंगे गुरद्वारा साहब जाना, दोनों चीज़ा नज़दीक है, तो 7,49,000 का घर तुम्हें मिल रहा है। तो हरप्रीत कई साहब इस वेले लंडन के लीड कर रहे, पहला एजेंट है, 519-685-60-61। मैं अगे भी जिक्र कर रहा कि सपोज करो अपने कई परिवार का काम उधर है, साढ़े ट्रैकिंग वाले वीर की जॉब उधर होंगी है, कई यार्ड उधर है, तो रहायश उधर रखो। तो दूसरी गल है नाले घर की इंश्योरेंस सस्ती, नाले गड्डिया की इंश्योरेंस सस्ती, नाले जिहड़ा लंडन शहर है ये बड़ा ग्रो कर रहा शहर है इंटेरियो दे विच। जे तुसी भी घर लेना वीर मेरे हो, ये लोकेशन बड़ी कमाल की लोकेशन आ, हरप्रीत कई जी पुछो क्योंकि मैंने लोकेशन भेजी इन्होंने, सिटी दे विच कहिंदा दिल ही आ जिथे घर है, जिवें कहिंदे हो ना किसी बंदे का दिल ऐसा हुंदा जिथे दिल धड़कता होवे किसी वास्ते, तो ये कहिंदे बस हार्ट ऑफ लंडन का दिल ही है। तो जे तुसी घर लेना है 519-685-60-61 दे कॉक दी जा सकती है, 519-685-60-61 दे कॉक दी जा सकती है। मैं पूछे सी कोई गाना दसो भी मैनू वधिया जिहा जिहड़ा कि इहो जिहा मौसम नाल ढुकदा होवे पंजाबी विरसा। ओ सॉरी वीरे, मैं ऐड बोल रहा सी, तुसी होल्ड कीती सी लाइन, दोबारा कर रहे हो कॉल है ना, तो जे तुहाडे कोल समां है तो 9056733337 9056733337 ते तुहाडी मेरी गलबात हो सकती है। मैनू दस्सिओ कोई इहो जिहे मौसम दे नाल वधिया जिहा गीत ढुकदा होवे, क्योंकि बाहर का मौसम ही बड़ा आशिकाना जिहा मौसम है, इत्थे बड़ा रोमांटिक जिहा मौसम है, बड़ा प्यार करन वाला मौसम है। हमने तुमको दिल ही दे दिया, ये भी ना पूछा कौन हो तुम, अजकल तो इदा का मौसम जिहड़ा बाहर का मौसम बनया। तो मैं आ गया, देखते हैं सज्जन जी कहिंदे कॉल। हैलो
1: हैलो,
0: हाँ जी
1: सत
0: श्रीकाल जी।
1: मैं वो मूवी लोफर मूवी है मुमताज ते धर्मेंद्र, आज मौसम बड़ा बेईमान है।
0: वाह भाई वाह, क्या बात है, आज मौसम बड़ा बेईमान है, ये भी ठीक है, ये तुहानू आंदा गीत गाना?
1: हाँ जी,
0: गीत तुसी गा लैने आ वाला आज मौसम बेईमान वाला, तुहानू आंदा ही होना
1: गीत? नहीं नहीं, हुण हुण गावांगे नहीं, बिजी हां, हसबेंड ने काम ते जाना।
0: ओहो, फिर रोटी रूटी दियो बना के उन्हां नू।
1: हाँ जी हाँ जी, बस मूवी मैं क्या, चल रोटी बना रही हूँ, मतलब गाना लगा दो कोई।
0: अच्छा, तुसी घर च सुन रहे हो प्रोग्राम नू इस वेले?
1: ਹਾਂਜੀ ਹਾਂਜੀ ਘਰੋਂ ਸੁਣ ਰਹੀ
0: ਹਾਂ। ਅੱਜ ਫਿਰ ਸਬਜ਼ੀ ਭਾਜੀ ਕਿਹੜੀ ਦੇਣੀ ਆ ਸਰਦਾਰ ਜੀ ਨੂੰ ਬਣਾ ਕੇ ਦੱਸੋ ਸਾਨੂੰ ਥੋੜੀ ਜੀ, ਸਾਨੂੰ ਹੀ ਪਤਾ ਲੱਗੇ ਸਬਜ਼ੀ ਕਿਹੜੀ ਦੇ ਰਹੇ ਆ ਸਰਦਾਰ ਸਾਹਿਬ ਨੂੰ।
1: ਛੋਲੇ ਬਣਾਏ, ਵਾਈਟ ਚਨੇ ਬਣਾਏ।
0: ਅੱਛਾ ਵਾਈਟ ਚਨੇ ਖਵਾ ਰਹੇ ਆ, ਚਲੋ ਜੀ ਬੜਾ ਚੰਗਾ ਕੀਤਾ। ਤਰੀ ਤੁਰੀ ਪਾ ਰਹੇ ਹੋ ਜ਼ਿਆਦਾ ਵਧੀਆ ਹੁੰਦੀ ਆ ਵਾਈਟ ਚਨਿਆਂ ਦੀ, ਕਹਿੰਦੇ ਕਾਲੇ ਛੋਲੇ ਤਰੀ ਵਧੀਆ ਹੁੰਦੀ ਆ। ਹੁਣ ਇਹ ਨਹੀਂ ਪਤਾ ਕਾਲਿਆਂ ਦੀ ਵਧੀਆ ਹੁੰਦੀ ਆ ਤੇ ਚਿੱਟਿਆਂ ਦੀ ਵਧੀਆ ਤਰੀ ਵਧੀਆ ਹੁੰਦੀ ਹੈ। ਕਹਿੰਦੇ ਆ ਤਰੀ ਵਧੀਆ ਹੁੰਦੀ ਕਾਲੇ ਛੋਲੇ ਦੀ। ਵੈਸੇ ਨਾ ਘੋੜੇ ਕਹਿੰਦਾ ਛੋਲੇ ਹੀ ਖਾਂਦੇ ਆ, ਦੇਖੋ ਕਿੱਦਾਂ ਭਜਦੇ ਆ। ਇੱਕ ਦਿਨ ਬੰਦਾ ਕਿਤੇ ਬੈਠਾ, ਕਹਿੰਦਾ ਭਾਈ ਆ ਛੋਲਿਆਂ ਦੀ ਸਬਜ਼ੀ ਖਾਓ। ਉਹ ਸਾਰੇ ਬੈਠੇ ਅਤੇ ਉਹ ਕਹਿਣ ਲੱਗਾ ਬਈ ਇਹ ਛੋਲਿਆਂ ਦੀ ਸਬਜ਼ੀ 'ਚ ਕੀ ਖਾਸੀਅਤ ਆ। ਕਹਿੰਦੇ ਭਾਈ ਦੇਖੋ ਘੋੜੇ ਦੇਖ ਲਓ, ਛੋਲੇ ਹੀ ਖਾਂਦੇ ਆ ਅਤੇ ਕਿੱਦਾਂ ਭੱਜੇ ਫਿਰਦੇ ਗੋਲੀਆਂ ਕਰ, ਛੜੱਪੇ ਮਾਰ ਕੇ ਉਹ ਜਾਂਦੇ ਆ। ਕਹਿੰਦਾ ਭਰਾਵਾ ਬੰਦੇ ਵੀ ਘੋੜੇ ਹੀ ਆ, ਇਹਨਾਂ ਨੂੰ ਵੀ ਤਾਕਤ ਪੂਰੀ ਚਾਹੀਦੀ ਹੁੰਦੀ ਹੈ, ਇਸ ਕਰਕੇ ਛੋਲਿਆਂ ਤਰੀ ਕਹਿੰਦੇ ਬਹੁਤ ਵਧੀਆ ਲਾਹੇਵੰਦ ਹੁੰਦੀ ਹੈ। ਵੀ ਨਹੀਂ ਸੁਲਤਾਨ ਜੀ ਕੀ ਹਾਲ ਚਾਲ ਹੈ?
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਅੱਜ ਬ੍ਰੈਂਪਟਨ ਟੀਵੀ ਪਲਾਂਸ ਦੇ ਮੰਡੇ ਮੋਰਨਿੰਗ ਸਰ ਕੀ ਸਪੈਸ਼ਲ ਆ ਸਰ?
2: ਕਿਉਂਕਿ ਜੀ ਟੈਰਿਫ ਲੱਗ ਗਿਆ ਹੈ 25% ਦਾ ਹੋਮ ਅਪਲਾਈਂਸਿਸ ਦੇ ਉੱਪਰ, ਚੈੱਕ ਕੀਤਾ ਜਾ ਸਕਦਾ ਆਨਲਾਈਨ ਜਾ ਕੇ ਵੀ, ਔਰ 25% ਟੈਰਿਫ ਦੇ ਨਾਲ 5% ਫਰੇਟ ਐਡ ਹੋਏਗਾ, 30% ਦਾ ਡਿਫਰੈਂਸ ਆ ਰਿਹਾ ਜੀ। $1,000 ਵਾਲਾ ਫਰਿੱਜ ਜਿਹੜਾ $1,300 ਦਾ ਹੋ ਜਾਣਾ 8 September ਤੋਂ ਬਾਅਦ, $2,000 ਵਾਲੀ ਵਾਸ਼ਰ ਐਂਡ ਡਰਾਇਰ $2,600 ਦੀ ਹੋ ਜਾਣੀ ਹੈ ਜੀ, ਤੇ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਜਿਹੜਾ ਐਜ਼ ਆਫ ਟੂਡੇ ਅੱਜ ਦੀ ਡੇਟ 'ਚ $5,000 ਵਾਲਾ ਸਿਰਫ $29.99 'ਚ ਮਿਲ ਰਿਹਾ, ਇਹ $38.99 ਦਾ ਹੋ ਜਾਣਾ। ਸੋ ਐਟਲੀਸਟ 30% ਦੀ ਸੇਵਿੰਗ ਤੁਸੀਂ ਕਰ ਸਕਦੇ ਹੋ ਇਸ ਟਾਈਮ। ਸਮਾਰਟ ਡਿਸੀਜਨ ਇਹ ਹੋਏਗਾ ਕਿ 10% ਡਿਪੋਜ਼ਿਟ ਦੇ ਕੇ $300-400 ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ ਜੀ। ਡਿਲੀਵਰੀ ਡੇਟ ਸੈਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਜ਼ ਆਫ ਟੂਡੇ ਤੁਹਾਨੂੰ $2,600 ਵਾਲਾ $17.99 ਦਾ ਮਿਲ ਰਿਹਾ, ਤੇ $17.99 ਵੀ 6 months 'ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ
0: ਜੀ।
2: ਇਸੇ ਤਰ੍ਹਾਂ ਜਿਹੜੇ ਕਸਟਮਰ ਲੈਣਾ ਚਾਹੁੰਦੇ ਬਿਲਟ ਇਨ ਕਿਚਨ, ਉਹਨਾਂ ਨੂੰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ $12,000 ਵਾਲਾ ਸਿਰਫ $6,900 'ਚ ਮਿਲ ਰਿਹਾ, ਜਦਕਿ 8 September ਤੋਂ ਬਾਅਦ ਇਹਦੀ ਪ੍ਰਾਈਸ $8,900 ਹੋ ਜਾਣੀ ਹੈ।
0: ਠੀਕ ਹੈ,
2: ਸੋ ਜ਼ਰੂਰ ਤੁਸੀਂ ਐਕਟ ਕਰ ਸਕਦੇ ਹੋ, ਪਹੁੰਚ ਸਕਦੇ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, ਤੇ ਜਿਹੜੇ ਬੈਕ ਟੂ ਸਕੂਲ ਬੱਚੇ ਜਾਣਾ ਚਾਹੁੰਦੇ ਤੇ 50-inch ਟੀਵੀ $299 ਦਾ ਲੈਣਾ ਜਾਂ 40-inch ਟੀਵੀ $199 ਦਾ ਲੈਣਾ ਜਾਂ 65-inch ਟੀਵੀ $599 ਦਾ ਲੈਣਾ ਜਾਂ 75-inch ਟੀਵੀ $699 ਦਾ ਲੈਣਾ, ਉਹ ਵੀ ਮਿਸ ਨਾ ਕਰਨ, ਕੁਇਕ ਐਕਟ ਕਰਨਾ ਜੀ। 32-inch ਤੋਂ ਲੱਗ ਕੇ 98-inch ਤੱਕ ਆਲ ਸਾਈਜ਼ ਆਫ ਟੀਵੀ ਤੁਹਾਨੂੰ $400-500 ਡਿਸਕਾਊਂਟਡ ਪ੍ਰਾਈਸ ਤੇ ਮਿਲਣਗੇ
0: ਜੀ,
2: ਤੇ ਪੇਮੈਂਟ 6 months 'ਚ ਹੀ ਕਰਨੀ ਹੈ। ਫ੍ਰੀ ਹੋਮ ਡਿਲੀਵਰੀ ਹੈ ਜੀ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ। 905-450-2828, 905-450-2828 ਜੀ।
0: ਬਹੁਤ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ, ਬੜੀ ਮਿਹਰਬਾਨੀ ਜੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ। ਵੱਡੇ ਵੀਰਾ ਜੀ ਮੈਂ ਰਿਕੁਐਸਟ ਕੀਤੀ ਸੀ, ਵੱਡੇ ਵੀਰਾ ਜੀ ਸਮਾਂ ਕੱਢ ਕੇ ਆ ਗਏ ਲਾਈਨ ਤੇ, ਤੇ ਸਤਿੰਦਰਪਾਲ ਸਿੰਘ ਜੀ ਸਿੱਧਵਾਂ ਸਾਹਿਬ ਨੂੰ ਫਿਰ ਵੈਲਕਮ ਇੱਦਾਂ ਥੋੜਾ ਕਰਾਂਗੇ, ਕੁਛ ਗੀਤ ਲਾਓ ਹਰਜੀਤ ਜੀ, ਵਧੀਆ ਜਿਹਾ ਢੋਲ ਢੂਲ ਲਾਓ, ਪਤਾ ਲੱਗਿਆ ਸਤਿੰਦਰਪਾਲ ਸਿੱਧਵਾਂ ਸਾਹਿਬ ਆ ਰਹੇ ਆ। ਓ ਬਈ ਵਾਹ ਬਈ ਵਾਹ,
3: ਲਾਲੀ ਨੈਣਾ ਚ,
0: ਆਹਾ
3: ਉਹ ਲਾਲੀ ਨੈਣਾ

0: ਵਿਰਸਾ ਸੁਣ ਰਹੇ ਹਾਂ ਔਰ ਵੱਡੇ ਵੀਰਾ ਜੀ ਸਤਿੰਦਰਪਾਲ ਸਿੰਘ ਜੀ ਸਤਿਕਾਰਯੋਗ ਕਮਿਊਨਿਟੀ ਦੇ ਨਾਲ ਹਾਜ਼ਰੀ ਲਵਾਉਣਗੇ ਔਰ ਜਿੰਨੇ ਵੀ ਪਿਆਰ ਕਰਨ ਵਾਲੇ ਪੰਜਾਬੀ ਲਹਿਰਾਂ ਨੂੰ ਔਰ ਬਹੁਤ ਲੰਬੇ ਅਰਸੇ ਤੋਂ ਤੁਹਾਨੂੰ ਪਤਾ ਕਿ ਕਮਿਊਨਿਟੀ ਦੇ ਵਿੱਚ ਇੱਕ ਆਪਣਾ ਬ੍ਰੈਂਡ ਹੈ ਸਾਡੇ ਵੱਡੇ ਭਾਜੀ ਦਾ। ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਬਹੁਤ ਮਿਹਰਬਾਨੀ ਹਰਜੀਤ ਜੀ, ਬਹੁਤ ਬਹੁਤ ਪਿਆਰ, ਸ਼ੁਭ ਇਛਾਵਾਂ ਚੜ੍ਹਦੀ ਕਲਾ। ਔਰ ਮੈਨੂੰ ਬੜਾ ਮਾਣ ਹੈ ਕਿ ਆਪਾਂ ਇੱਕ ਪਰਿਵਾਰਕ ਟੀਮ ਵਾਂਗਰ ਕਮਿਊਨਿਟੀ ਦੇ ਹਰ ਦੁੱਖ ਸੁੱਖ ਵਿੱਚ ਕਮਿਊਨਿਟੀ ਆਪਣੇ ਨਾਲ ਹੈ ਤੇ ਹਰ ਸਮੇਂ ਉੱਤੇ ਆਪਾਂ ਵੀ ਪੰਜਾਬ ਔਰ ਪੰਜਾਬੀਅਤ ਸਾਡੀ ਪਹਿਲ ਹੈ, ਪ੍ਰਾਇਓਰਿਟੀ ਸਾਡੀ ਪੰਜਾਬੀ ਮਾਂ ਬੋਲੀ ਹੈ, ਇਹੀ ਪੰਜਾਬੀ ਵਿਰਸਾ ਦਾ ਵੀ ਸਲੋਗਨ ਹੈ। ਸੋ ਜਿੰਨੇ ਵੀ ਕਲਾਕਾਰ ਤੁਸੀਂ ਹੁਣ ਤੱਕ ਪੇਸ਼ ਕੀਤੇ ਆ ਉਹ ਹੂ ਬਹੂ ਜਿਹੜੇ ਸਾਡੇ ਦਿਲਾਂ ਵਿੱਚ ਵਸਣ ਵਾਲੇ ਕਲਾਕਾਰ ਨੇ ਤੇ ਹੁਣ ਤੁਸੀਂ 18 ਸਪਤੰਬਰ ਨੂੰ ਇੱਕ ਟ੍ਰੈਂਡ ਸੈਟਰ ਨੇ ਹੰਸ ਰਾਜ ਹੰਸ ਜੀ। ਦੇਖੋ ਇੱਕ ਤਾਂ ਜਿਹੜੇ ਡਾਊਨ ਟਾਊਨ ਵਿੱਚ ਜਿਹੜੇ ਪਹਿਲੇ ਸ਼ੋਅਜ਼ ਲਿਜਾਣ ਵਾਲਿਆਂ ਵਿੱਚ ਜਿਹੜਾ ਸਭ ਤੋਂ ਵੱਡਾ ਸਿਹਰਾ ਹੰਸ ਰਾਜ ਹੰਸ ਤੇ ਸਰਦੂਲ ਸਿਕੰਦਰ ਨੂੰ ਜਾਂਦਾ, ਜਦੋਂ ਮੇਪਲ ਲੀਫ ਦੇ ਹੋਰ ਵੱਡੇ ਵੱਡੇ ਜਿਹੜੇ ਅੱਜ ਸ਼ੋਅ ਜਿੱਥੇ ਭਰ ਰਹੇ ਨੇ ਰੋਜਰ ਸੈਂਟਰ ਵਗੈਰਾ, ਇਹ ਅੱਜ ਤੋਂ ਕੋਈ 20-25 ਸਾਲ ਪਹਿਲਾਂ ਹੰਸ ਰਾਜ ਹੰਸ ਹੋਰਾਂ ਨੇ ਏਦਾਂ ਦੇ ਮੇਲੇ ਲੁੱਟੇ ਹੋਏ ਨੇ। ਔਰ ਹੰਸ ਰਾਜ ਹੰਸ ਇੱਕ ਉਹ ਚਿਹਰਾ ਪੰਜਾਬ ਦਾ ਜਿਹੜਾ ਫਿਲਮਾਂ ਵਾਲੇ ਜਦੋਂ ਉਹਨਾਂ ਦਾ ਗੀਤ ਸੰਗੀਤ ਲਾਉਂਦੇ ਸੀ ਤਾਂ ਫਿਲਮਾਂ ਦੇ ਗੀਤ ਵੀ ਉਹਨਾਂ ਉੱਤੇ ਹੀ ਫਿਲਮਾਏ ਜਾਂਦੇ ਸੀ। ਔਰ ਹੰਸ ਰਾਜ ਹੰਸ ਨੂੰ ਬਸ ਇੰਨੇ ਕਹਿੰਦੇ ਸੀ ਤੁਸੀਂ ਬਸ ਸਰ ਜੀ ਆਪਣੇ ਵਾਲ ਹੀ ਹਿਲਾ ਦੇਣੇ ਆ, ਥੋੜੀ ਜਿਹੀ ਗਰਦਨ ਨੂੰ ਹੀ ਥੋੜਾ ਜਿਹਾ ਕਹਿੰਦੇ ਹੁੰਦੇ ਘੁਮਾ ਦੇਣਾ, ਇੰਨੇ ਨਾਲ ਹੀ ਦਰਸ਼ਕ ਜਿਹੜੇ ਆ ਉਹ ਝੂਮ ਉੱਠਦੇ ਸੀ। ਔਰ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਹੰਸ ਰਾਜ ਹੰਸ ਵਾਹਾਂ ਦੇ ਕਲਾਕਾਰ ਨੇ ਜਿਹਨਾਂ ਨੇ ਹਾਲੀਵੁੱਡ ਦੀ ਫਿਲਮ ਬੈਂਡਿਟ ਲਾਈਕ ਬੈਂਗਮ ਬੈਕਹਿਮ ਔਰ ਜਿਹੜੀ ਫੁੱਟਬਾਲਰ ਉੱਤੇ ਫਿਲਮ ਬਣੀ ਉਹਦੇ ਵਿੱਚ ਵੀ ਹੰਸ ਰਾਜ ਹੰਸ ਸਨ। ਹਿੰਦੀ ਦੀਆਂ ਫਿਲਮਾਂ ਹੀਰੋ ਨਾਇਕ ਬਹੁਤ ਸਾਰੀਆਂ ਹੋਰ ਫਿਲਮਾਂ ਚ ਦਿਲ ਟੋਟੇ ਟੋਟੇ ਹੋ ਗਿਆ ਔਰ ਬੌਬੀ ਦਿਓਲ ਦੀ ਫਿਲਮ ਚ ਹੰਸ ਰਾਜ ਹੰਸ ਦਾ ਗੀਤ। ਸੋ ਮੈਂ ਤਾਂ ਉਹਨਾਂ ਦੀ ਜਿਹੜੀ ਪੂਰੀ ਚੜ੍ਹਾਈ ਜਿਹੜੀ ਆ ਰੱਜ ਕੇ ਮਾਣੀ ਹੋਈ ਆ ਪੰਜਾਬ ਵਿੱਚ ਵੀ ਔਰ ਇੱਥੇ ਵੀ। ਜਦੋਂ ਹੰਸ ਰਾਜ ਹੰਸ ਆਉਂਦੇ ਆ ਤੋ ਆਪਾਂ ਨੂੰ ਜ਼ਰੂਰ ਮਿਲਦੇ ਆ ਤੇ ਆਪਾਂ ਉਹਨਾਂ ਦੇ ਵੱਡੇ ਵੱਡੇ ਸ਼ੋਅਜ਼ ਨੂੰ ਪ੍ਰਮੋਟ ਕੀਤਾ ਤੇ ਮੈਂ ਪੂਰੀ ਕਮਿਊਨਿਟੀ ਨੂੰ ਇੱਕ ਵਾਅਦਾ ਹੀ ਦੇਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਥੋੜੇ ਜਿਹੇ ਵੀ ਪੈਸੇ ਖਰਚੇ ਹੋਏ ਨਾ ਉਹ ਇਹ 2-3 ਘੰਟੇ ਉਹਦੇ ਵਿੱਚ ਦੇਖੋ ਇੱਕ ਤਾਂ ਮੁਕੰਮਲ ਗਾਇਕ ਨੇ ਉਹ
0: ਜੀ,
1: ਉਹ ਜਦੋਂ ਉਹਨਾਂ ਦਾ ਗੀਤ ਚੱਲਦਾ ਨਾ ਮੇਰੇ ਬਾਜਾਂ ਵਾਲੇ ਮਾਹੀ ਦਾ ਤੇ ਸੋਹਣੇ ਸੰਤ ਸਿਪਾਹੀ ਦਾ ਹੈ ਜਿਗਰਾ ਬੇਮਿਸਾਲ, ਤੇ ਜਦੋਂ ਹੰਸ ਰਾਜ ਹੰਸ ਕਹਿੰਦੇ ਨਾ ਬੋਲੇ ਸੋਨਿਹਾਲ ਸਤ ਸ੍ਰੀ ਐ ਕਰਾਂ ਆਕਾਸ਼ ਗੂੰਜਣ ਲੱਗ ਜਾਂਦਾ। ਤੋ ਹੁਣੇ ਤੁਸੀਂ ਗੀਤ ਲਾ ਰਹੇ ਸੀ ਸ਼ਮਸ਼ੇਰ ਸੰਧੂ ਦਾ, ਕੈਸੀ ਗੱਲ ਹੈ ਨਾ ਤੋਪ ਰਹਿਣੀ ਨਾ ਛਾਂ ਬੰਦੇ ਆ, ਔਰ ਫਿਰ ਜੇ ਉਹਦੇ ਵਿੱਚੋਂ ਇਸ਼ਕ ਵਜ਼ਾਜ਼ੀ ਰੋਮੈਂਟਿਕ ਤੁਸੀਂ ਸੁਣਨਾ ਉਹ ਗੀਤ ਹੋਣਗੇ, ਸੂਫੀਜ਼ਮ ਹੋਏਗਾ ਔਰ ਇੱਕ ਮੁਕੰਮਲ ਸ਼ਖਸੀਅਤ ਨੇ ਹੰਸ ਰਾਜ ਹੰਸ। ਤੇ ਮੈਂ ਸਮਝਦਾ ਕਿ ਮੈਂ ਬੜੀ ਵਾਰੀ ਜਦੋਂ ਵੀ ਮਿਲਦੇ ਸੀ ਮੈਂ ਕਹਿੰਦਾ ਭਾਜੀ ਛੱਡੋ ਪਰੇ ਕੀ ਸਿਆਸਤਾਂ ਤੋਂ ਲੈਣਾ, ਤੁਸੀਂ ਗਾਇਕੀ ਨੂੰ ਕਿਉਂ ਨੀ ਦੁਬਾਰਾ ਅਪਣਾਉਂਦੇ, ਕਿਉਂਕਿ ਜਿਹੜੀ ਚੰਗੀ ਗਾਇਕੀ ਹੈ ਜਿਹੜੀ ਪੰਜਾਬ ਔਰ ਪੰਜਾਬੀਅਤ ਦੀ ਸਭਤਾ ਨੂੰ ਰੁਸ਼ਨਾਉਣ ਵਾਲੀ ਗਾਇਕੀ ਆ ਉਹ ਜੇ ਵਿਰਲੇ ਲੋਕਾਂ ਕੋਲ ਆ ਉਹਨਾਂ ਵਿੱਚੋਂ ਇੱਕ ਹੰਸ ਰਾਜ ਹੰਸ ਨੇ। ਸੋ ਇਹ 18 ਸਪਤੰਬਰ ਨੂੰ ਮੈਂ ਪੁਰਜ਼ੋਰ ਬੇਨਤੀ ਕਰਦਾ ਆਪਣੀ ਜਦੋਂ ਵੀ ਕਦੇ ਤੁਸੀਂ ਆ ਮੈਂ ਆ, ਕਿਉਂਕਿ ਕਮਿਊਨਿਟੀ ਨਾਲ ਆਪਣਾ ਇੱਕ ਨਿੱਘਾ ਜਿਹਾ ਪਿਆਰ ਰਿਸ਼ਤਾ ਬਣਿਆ ਹੋਇਆ
0: ਜੀ ਜੀ,
1: ਔਰ ਇਹ ਨੀ ਵੀ ਅਸੀਂ ਕੋਈ ਬਹੁਤ ਵੱਡੇ ਆ ਜਾਂ ਕੋਈ ਬਾਹਲੇ ਬੁਲਾ ਰਹੇ ਹਾਂ, ਸਿਰਫ ਕਮਿਊਨਿਟੀ ਪਿਆਰ ਕਰਦੀ ਜਿੱਥੇ ਵੀ ਕਿਤੇ ਜਾਂਦੇ ਆ ਔਰ ਆਪਾਂ ਪਿਆਰ ਹੀ ਖੱਟਿਆ। ਤੇ ਹਰਜੀਤ ਜੀ ਤੁਸੀਂ ਵੀ ਬਿਲਕੁਲ ਲੋਕਾਂ ਦਾ ਇੰਨਾ ਪਿਆਰ ਖੱਟਿਆ ਲਾਈਟ ਦਾ ਸਾਊਂਡ ਦਾ ਔਰ ਇਹ ਆਡੀਟੋਰੀਅਮ ਬੜਾ ਵਧੀਆ, ਮੈਂ ਇਹਦੇ ਚ ਬੜੇ ਸ਼ੋਅ ਜਿਹੜੇ ਕੀਤੇ ਆ ਔਰ ਦੇਖੇ ਆ, ਬਹੁਤ ਹੀ ਕਮਾਲ ਦਾ ਵੈਨਿਊ ਆ
0: ਜੀ। ਤੇ
1: ਤੁਸੀਂ ਸਾਰੇ ਜਾਣੇ ਟਿਕਟਾਂ ਲਓ ticketmaster.ca ਤੋਂ, ਔਰ ਜੇ ਬਲਕ ਚ ਟਿਕਟਾਂ ਚਾਹੀਆਂ ਤਾਂ ਤੁਸੀਂ ਸਿੰਘ ਹਰਜੀਤ ਨੂੰ ਟੈਲੀਫੋਨ ਕਰ ਲਓ। ਮੈਂ ਪਿਛਲੇ ਦਿਨ ਸ਼ਾਮ ਨੂੰ ਵੀ ਪੰਜਾਬੀ ਲਹਿਰਾਂ ਤੇ ਜਦੋਂ ਮੈਂ ਹੰਸ ਰਾਜ ਹੰਸ ਦਾ ਜ਼ਿਕਰ ਕੀਤਾ
0: ਤਾਂ
1: ਬਹੁਤ ਸਾਰੀਆਂ ਕਾਲਾਂ ਆਈਆਂ ਕਿ ਸਤਿੰਦਰਪਾਲ ਜੀ ਇਹ ਜਿਹੜੇ ਇਸ ਤਰ੍ਹਾਂ ਦੇ ਗਾਇਕ ਨੇ ਇਹ ਰੱਬੀ ਰੂਹਾਂ ਨੇ, ਇਹ ਗਿਫਟਡ ਲੋਕ ਨੇ, ਇਹਨਾਂ ਨੂੰ ਕੁਦਰਤ ਨੇ ਸੰਗੀਤ ਦਿੱਤਾ ਹੋਇਆ
0: ਜੀ ਜੀ। ਸੋ
1: ਉਹ ਕੁਦਰਤ ਦਾ ਸੰਗੀਤ ਦੀ ਮੈਂ ਸਮਝਦਾ ਕਿ ਹੰਸ ਜੀ ਤਾਂ ਕਹਿੰਦੇ ਆ ਇਸ਼ਕੇ ਦੀ ਬਰਸਾਤ, ਮੈਂ ਕਹੂੰਗਾ ਕਿ ਉਸ ਦਿਨ ਸੰਗੀਤ ਦੀ ਬਰਸਾਤ ਹੋਊਗੀ ਜਿੱਦਣ ਹੰਸ ਰਾਜ ਹੰਸ 18 ਸਪਤੰਬਰ ਨੂੰ ਪਰਫਾਰਮ ਕਰਨਗੇ। 647-448-1000 ਤੇ ਕਾਲ ਕਰੋ ਤੇ ਟਿਕਟਾਂ ਲਈ ਸਾਨੂੰ ਹੋਰ ਬਹੁਤਾ ਨਾ ਕਹਿਣਾ ਪਵੇ। ਮੈਂ ਬਿਜ਼ਨਸਮੈਨ ਭਰਾਵਾਂ ਨੂੰ ਵੀ ਕਹੂੰਗਾ ਕਿ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਤੇ ਹੁਣ ਵੀ ਇਹ ਬਹੁਤ ਥੋੜੀਆਂ ਜਿਹੀਆਂ ਟਿਕਟਾਂ ਨੇ, 1500 ਸੀਟ ਦੀ ਕਪੈਸਿਟੀ ਹੋਣੀ ਹੈ, ਤੇ ਤੁਸੀਂ ਖੁਦ ਆਓ ਆਪਣੇ ਪਰਿਵਾਰ ਲੈ ਕੇ ਆਓ ਇੱਕ ਸਕੂਨ ਭਰੀ ਸ਼ਾਮ, ਇੱਕ ਕਹਿੰਦੇ ਨੇ ਕਿ ਖੱਟਣ ਵਾਲੀ ਲਾਹਾ ਹੀ ਲਾਹਾ, ਤੇ ਉਹ ਲਾਹਾ ਲੈਣ ਵਾਲੀ ਸ਼ਾਮ ਤੁਹਾਡੀ ਹੋਏਗੀ।
0: ਬੜੀ
1: ਪੁਰਜ਼ੋਰ ਤੁਹਾਨੂੰ ਇਹ ਬੇਨਤੀ ਹੈ, ਬਹੁਤ ਮਿਹਰਬਾਨੀ ਤੇ ਸ਼ੁਭ ਇੱਛਾਵਾਂ ਪੰਜਾਬੀ ਵਿਰਸਾ ਵਾਸਤੇ ਵੀ ਤੇ ਪੰਜਾਬੀ ਜਿੰਨੇ ਸਰੋਤੇ ਨੇ ਤੇ ਸਪੋਂਸਰ ਨੇ ਉਹਨਾਂ ਵਾਸਤੇ ਵੀ ਬੈਸਟ ਵਿਸ਼ਸ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ticketmaster.co ਟਿਕਟਾਂ ਆਪਣੀਆਂ ਰਾਖੀਆਂ ਕਰੋ, ਤੇ ਸਾਨੂੰ ਵੀ ਖੁਸ਼ੀ ਹੋਵੇ ਕਿ ਯਾਰ ਕਮਿਊਨਿਟੀ ਸਾਡੇ ਨਾਲ ਵੀ ਖੜੀ ਹੈ ਜਿਵੇਂ ਅਸੀਂ ਕਮਿਊਨਿਟੀ

0: September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: हेलो
3: हेलो कटारिया टूर्स एंड ट्रैवल
2: हां जी कटारिया टूर एंड ट्रैवल
3: इंडिया दिया टिकटा चाहिदिया सी
2: ओ इंडिया की तुसी जित्थों मर्जी दिया टिकटा ले लो इंडिया किथे जाना
3: चार टिकटा दिल्ली दिया ते दो अमृतसर दिया मिल जानगियां
2: बिल्कुल मिल जानगियां दिल्ली मुंबई अमृतसर एहो ता साडी स्पेशलिटी है बस दसो कि टिकटा कदों दिया चाहिदिया ने ते हां स्पेशल टूर पैकेजेस ते हनीमून पैकेजेस भी साडे कोल अवेलेबल ने
3: भरोसेमंद सर्विस ते सब तो वधिया रेट्स ले इक्को इक ना कटारिया टूर्स एंड ट्रैवल बुकिंग ले आज ही कॉल करो 9056781200 9056781200 Kataria Tours and Travel
4: 32 55 80
2: 98
3: ek hi galat counting sikhai janne ho
2: oh counting nahi eh te 32 55 80 te 98 inch de TV ne jo aaj hi Brampton TV and appliances to aaye ne inna kol sare household appliances milange har brand bahut hi badhiya price te 32 to 98 inch de latest TV bhi available ne
3: Brampton TV and appliances 801 Bowe Drive near Chingozi call 905 450 2828 905 450 2828
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Wakey, wakey, wakey, wakey.
6: It's wake up time. It's wake up time.
5: Now is the time to wake up.
7: Crank up the radio. You're listening to the Dave Toddler Show, brought to you in part by Culture of Punjab.
8: News desk, locally covered, nationally connected.
9: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
10: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6
11: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
12: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
11: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
12: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
11: 647-739-8710
13: शीशा हो या दिल हो टूट जाता
14: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪਸ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com
15: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
16: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
15: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
15: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
16: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
17: ਮੈਂ ਕਿਹਾ ਕਿੱਥੇ ਜਾ ਰਹੀ ਹੈ?
18: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
17: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
19: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
20: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
21: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
20: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
22: Ladies and gentlemen, introducing from CHLO AM 530, the number one radio host in the world,

0: गुड मॉर्निंग आफ्टरनून, वेलकम टू डेव टारला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा इदा दिन अच्छा गुजर रहा होगा। साडी कोशिश रहेगी दो बजे तक नैशनल इंटरनेशनल खबर ने जोड़ के रखिए। वतनों दूर एक तो दो बजे तक तुहाडे लई पेश किया जाएगा। हुण तो लैके दो बजे तक साडे स्टूडियो दे नंबर रहणगे 905-799-0999-905-799-0999। ਇਹ ਵੀ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਅੱਛਾ ਗੁਜ਼ਰਿਆ ਹੋਵੇਗਾ। ਅੱਜ ਸੂਰਜ ਸਿੰਘ 6:40 ਤੇ ਆਇਆ, 7:56 ਤੇ ਚਲੇ ਜਾਣਾ। ਮਾਮਾ ਚੰਦ ਸਿੰਘ 9:10 ਤੇ ਆਏਗਾ ਤੇ 10:35 ਤੇ ਜਾਣਾ। ਅੱਜ ਸਾਰਾ ਦਿਨ ਤਕਰੀਬਨ ਬਾਰਿਸ਼ ਪੈਣ ਦੇ ਸਾਰ ਨਜ਼ਰ ਆਉਂਦੇ ਨੇ। ਕਈ ਜਗ੍ਹਾ ਬਾਰਿਸ਼ ਜ਼ਿਆਦਾ ਵੀ ਹੋ ਸਕਦੀ ਹੈ। ਕੱਲ੍ਹ ਨੂੰ ਝੱਖੜ ਝੋਲੇ, ਥੰਡਰ ਸਟੋਮ, ਹਨੇਰੀ, ਮੀਂਹ, ਹਨੇਰੀ ਸਭ ਕੁਛ ਆਏਗਾ। ਤਾਪਮਾਨ 29 ਡਿਗਰੀ। ਔਰ ਬੁੱਧਵਾਰ ਨੂੰ ਵੀ ਸੇਮ ਹੀ ਵੈਦਰ ਰਹੇਗਾ, ਥੰਡਰ ਸਟੋਮ, ਝੱਖੜ ਝੋਲੇ, ਲੱਲਾ ਭਾਬਾ ਸਭ ਕੁਛ ਹੋਏਗਾ। ਥਰਸਡੇ ਨੂੰ ਮਿਕਸ ਆਫ ਸਨ ਐਂਡ ਕਲਾਊਡ ਅਤੇ ਹਲਕੀ ਹਲਕੀ ਬਾਰਿਸ਼, ਤਾਪਮਾਨ 28 ਡਿਗਰੀ। ਫਰਾਈਡੇ ਨੂੰ ਸੂਰਜ ਚਮਕਦਾ ਰਹੇਗਾ, ਤਾਪਮਾਨ 26 ਡਿਗਰੀ। ਸੈਟਰਡੇ ਮਿਕਸ ਆਫ ਸਨ ਐਂਡ ਕਲਾਊਡ ਅਤੇ ਤਾਪਮਾਨ 25 ਡਿਗਰੀ ਰਹਿਣਗੇ। ਟਰਕੀ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ ਔਰ ਦੱਸਿਆ ਜਾ ਰਿਹਾ ਕਿ 8 ਲੋਕ ਉਹਦੇ 'ਚ ਮਾਰੇ ਗਏ, ਬਹੁਤ ਸਾਰਿਆਂ ਨੂੰ ਬਚਾਇਆ ਵੀ ਗਿਆ। ਆਪਣੇ ਇੱਥੇ ਸਵਿਟਜ਼ਰਲੈਂਡ ਦੇ ਵਿੱਚ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ ਔਰ ਕਾਫੀ ਜ਼ਖਮੀ ਹੋਏ ਨੇ। ਐਨੀ ਹਾਓ ਜਾਣੇ ਆਉਂਦੇ ਹਾਂ, ਸਟੇ ਟਿਊਨ, ਵਿਲ ਬੀ ਰਾਈਟ ਬੈਕ।
1: न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स ले स्पेशल प्राइसेस। ए नई नई वैनिटीज दी परचेज दे सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800 905-671-1800।
2: कंडीशंस अप्लाई।
3: ਆ ਭੈਣੇ ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
3: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਏਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: Are you ready? Tikka Junction lay 647-429-4040. Catering karawani hai choti bade function lay, no problem. 647-429-4040. Live cooking karawani hai kare, no problem. 647-429-4040. Tusi inna de banquet hall ya lounge vich choti vaddi party karni hai, no problem. 647-429-4040. 647-429-4040.
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ 3X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
2: ਮੈਨੂੰ ਲੱਗਦਾ ਹੁਣ ਮੈਂ ਨਹੀਂ ਬਚਦੀ।
7: ਅੱਛਾ
2: ਹਾਂ ਮੈਂ ਮਰ ਜਾਣਾ।
7: ਓਏ ਹੋਏ ਹੋਏ ਮੈਨੂੰ ਤਾਂ ਆਪ ਲੱਗਦਾ ਵੀ ਮੈਂ ਵੀ ਮਰ ਜਾਣਾ।
2: ਮੈਂ ਤਾਂ ਠੀਕ ਨਹੀਂ ਆ ਤਾਂ ਕਹਿ ਰਹੀ ਆ, ਤੁਸੀਂ ਕਿਉਂ ਕਹੀ ਜਾਂਦੇ ਆ?
7: ਮਤਲਬ ਕਹਿੰਦੇ ਹੁੰਦੇ ਨਾ ਵੀ ਬੰਦਾ ਕਿਸੇ ਵੇਲੇ ਖੁਸ਼ੀ ਨਾਲ ਵੀ ਹਾਰਟ ਅਟੈਕ ਹੋ ਜਾਂਦਾ।
8: ਫਿੱਟੇ ਮੂੰਹ ਤੇਰੇ।
9: From the Dave Tatla News Desk, locally covered, nationally connected.
0: ਸਾਡੇ ਨਾਲ ਗੁਰਪ੍ਰੀਤ ਪ੍ਰਭਾ ਸਾਹਿਬ ਜੁੜ ਚੁੱਕੇ ਨੇ। ਪ੍ਰਭਾ ਸਾਹਿਬ ਪ੍ਰੋਗਰਾਮ ਸਵਾਗਤ ਹੈ।
10: ਧੰਨਵਾਦ ਦੇਵ ਜੀ, ਗੁੱਡ ਆਫਟਰਨੂਨ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ।
0: ਵੈਰੀ ਗੁੱਡ ਮਿਡ ਆਫਟਰਨੂਨ। ਆਪਾਂ ਚੱਲਦੇ ਹਾਂ ਸਿੱਧਾ ਤੇ ਸਿੱਧਾ ਬਲੂ ਜੇ ਵੱਲ।
10: ਬਿਲਕੁਲ,
0: ਪਿਛਲੇ 2-3 ਹਫ਼ਤਿਆਂ 'ਚ ਬਹੁਤ ਚੰਗਾ ਖੇਡਣ ਲੱਗ ਗਏ ਔਰ ਕੱਲ੍ਹ ਵੀ 7-0 ਜਿੱਤੇ ਤੇ ਇਹ ਜਿਹੜੀ ਮੈਂ ਕਿਹਾ ਸੀਰੀਜ਼ ਇਹਨਾਂ ਨੇ ਸਿਆਟਲ ਨਾਲ ਸਾਰੀ ਜਿੱਤ ਲਈ।
10: ਬਿਲਕੁਲ ਜੀ, ਸੀਰੀਜ਼ ਸਵੀਪ ਕੀਤੀ ਆ 3-0 ਦੇ ਨਾਲ ਔਰ ਪਰਫੈਕਟ 3 ਗੇਮਸ ਖੇਡੇ ਨੇ, ਜਿਹੜੀ ਕਿ ਯੂ ਮੀ ਤੇ ਸਾਰੇ ਜਿਹੜੇ ਬਲੂ ਜੇਸ ਦੇ ਫੈਨਸ ਨੇ ਉਹ ਜਦੋਂ ਦਾ ਸੀਜ਼ਨ ਸ਼ੁਰੂ ਹੋਇਆ ਉਮੀਦ ਕਰ ਰਹੇ ਸੀ ਵੀ ਇਸ ਤਰੀਕੇ ਦੇ ਨਾਲ ਸਾਡੀ ਟੀਮ ਖੇਡੇ ਕਿਉਂਕਿ ਕੈਪੇਬਿਲਿਟੀ ਹੈਗੀ ਆ। ਸੋ ਫਾਈਨਲੀ ਉਸ ਤਰੀਕੇ ਦੇ ਨਾਲ ਡਿਲੀਵਰ ਕੀਤਾ ਤੇ ਹੁਣ ਜਿਹੜੀ ਵਾਈਲਡ ਕਾਰਡ ਰੇਸ ਆ ਉਹ ਹੋਰ ਇੰਟੈਂਸ ਹੋ ਗਈ ਆ। ਇੱਕ ਗੇਮ ਆਪਾਂ ਪਿੱਛੇ ਚੱਲ ਰਹੇ ਹਾਂ ਤੇ ਜਿਹੜੀ ਕੱਲ੍ਹ ਤੋਂ ਦੇਵ ਜੀ ਸੀਰੀਜ਼ ਸ਼ੁਰੂ ਹੋਣੀ ਹੈ ਨਾ ਕਲੀਵਲੈਂਡ ਦੇ ਨਾਲ, ਉਹ ਆਪਣੇ ਨਾਲੋਂ ਇੱਕ ਗੇਮ ਅੱਗੇ ਚੱਲ ਰਹੇ ਨੇ। ਸੋ ਇਹ ਵੈਰੀ ਪਿਵਟਲ ਸੀਰੀਜ਼ ਹੋਏਗੀ ਕਿ ਕਿੱਧਰ ਨੂੰ ਆਪਣੀ ਟੀਮ ਰੁੱਖ ਕਰਦੀ ਹੈ। ਸੋ ਇਹ 3 ਮੈਚ ਨੇ, ਕੱਲ ਨੂੰ ਫਸਟ ਪਿਚ 6:40 ਤੇ ਕਲੀਵਲੈਂਡ ਦੇ ਨਾਲ।
0: ਇਹ ਜਿਹੜੀ ਸਿਆਟਲ ਨਾਲ ਸੀਰੀਜ਼ ਹੋਈ ਆ ਬਲੂ ਜੇਰੀ, ਇਹ 'ਚ 2-3 ਅਹਿਮ ਮੁੱਦੇ ਸਾਹਮਣੇ, ਮੁੱਦੇ ਨਹੀਂ ਕਹਿਣਾ ਚਾਹੀਦਾ, ਕੀ ਕਹਿੰਦਾ ਹੁੰਦਾ, ਹਿਸਟਰੀ ਬਣੀ ਆ। ਪਹਿਲੀ ਹਿਸਟਰੀ ਤਾਂ ਇਹ ਬਣੀ ਆ, ਜਿਹੜਾ ਕਰਕ ਹੈ ਆਪਣਾ ਕੈਚਰ, ਉਹਨੇ ਯਾਰ ਬੇਸ ਸਟੀਲ ਕਰ ਲਿਆ ਇੱਕ।
10: ਬਿਲਕੁਲ ਜੀ, ਉਹਦੀ ਬਾਡੀ ਨੂੰ ਦੇਖ ਕੇ, ਸਪੀਡ ਨੂੰ ਦੇਖ ਕੇ ਉਹ ਲੱਗਦਾ ਨੀ ਗਾ ਵੀ ਉਹ ਜਿਹੜੀ ਆ ਬੇਸ ਸਟੀਲ ਕਰ ਲੈਣਗੇ। ਤੇ ਉਹਨਾਂ ਨੇ ਤੇ ਮੇਰਾ ਖਿਆਲ ਜਿਹੜੇ ਬਕ ਮਾਰਟੀਨੇਜ਼ ਨੇ, ਜਿਹੜੇ ਜਿਹਨਾਂ ਨੂੰ ਕਿ ਹੁਣ ਆਪਾਂ ਐਜ਼ ਅ ਲੈਜੈਂਡਰੀ ਰਿਟਾਇਰ ਵੀ ਕੀਤਾ ਤੇ ਆਨਰਰੀ ਹਾਲ ਆਫ ਐਕਸੀਲੈਂਸ ਦਿੱਤਾ ਤੇ ਉਹਨਾਂ ਦੇ ਬਰਾਬਰ ਕਰਤਾ, ਤੇ ਨਾਲ ਦੀ ਨਾਲ ਮੇਰਾ ਖਿਆਲ ਉਹਨਾਂ ਨੇ ਇੱਕ ਇਹ ਵੀ ਰੈਕਰਡ ਬਰਾਬਰ ਕੀਤਾ ਕਿ ਵਲਾਦੀਮੀਰ ਗ੍ਰੈਰੋ ਦੀ ਵੀ 21 ਹੈ ਜੀ ਇਸ ਸਾਲ ਦੇ ਵਿੱਚ, ਤੇ ਉਹਨਾਂ ਨੇ ਵੀ ਇੱਕ ਪਿੱਚ ਜਿਹੜੀ ਹੈ ਸਟੀਲ ਕਰ ਲਈ
0: ਆਪਦੀ ਜਿਹੜੀ ਉਹਦੀ ਕਰਕ ਦੀ ਬੇਸਬਾਲ ਹਿਸਟਰੀ ਆ ਉਹਦੇ 'ਚ 2 ਹੋ ਗਏ ਹੁਣ।
10: ਟੋਟਲ 2 ਹੋ ਗਏ ਜੀ, ਕਮਾਲ ਹੋ ਗਈ ਬਿਲਕੁਲ।
0: ਅੱਛਾ ਕੱਲ ਮੈਕਸ ਨੇ ਫੱਟੇ ਚੱਕਦੇ ਪਿਚਿੰਗ ਦੇ,
10: ਰਿਪੀਟ ਕਰਿਓ ਜੀ ਕਰ।
0: ਮੈਕਸ ਆਪਣਾ ਜਿਹੜਾ ਪਿਚਰ ਸੀ ਕੱਲ,
10: ਬਿਲਕੁਲ ਜੀ, ਉਹ ਪਿਚਿੰਗ ਕਿਆ ਜ਼ਬਰਦਸਤ ਕੀਤੀ ਹੈ ਸਰ। ਮੈਡ ਮੈਕਸ ਜਦੋਂ ਵੀ ਪਿਚਿੰਗ ਇੰਨੀ ਵਧੀਆ ਕਰਦੇ ਨੇ ਤਾਂ ਉਦੋਂ ਹੀ ਆਪਣੀ ਟੀਮ ਜਿੱਤਦੀ ਹੈ। ਨਾਲ ਦੀ ਨਾਲ ਡਾਇਲਨ ਸੀਜ਼ ਦੀ ਜਿਹੜੀ ਹੈ ਪਿਚਿੰਗ ਇਸ ਵਾਰ ਬਹੁਤ ਵਧੀਆ ਰਹੀ ਹੈ, ਤੇ ਓਵਰਆਲ ਆਪਣੀ ਪ੍ਰੋਬਲਮ ਇਹ ਰਹੀ ਹੈ ਕਿ ਆਪਣੇ ਬੈਟਰਸ ਉਹਨਾਂ ਦਾ ਸਾਥ ਪ੍ਰੋਪਰ ਨਹੀਂ ਸੀ ਦੇ ਸਕੇ, ਤੇ ਜਦੋਂ ਜਦੋਂ ਹੁਣ ਆਪਣੇ ਬੱਲੇ ਚੱਲ ਰਹੇ ਨੇ ਤਾਂ ਸੇਮ ਟੀਮ ਹੈ ਸੇਮ ਬੰਦੇ ਨੇ ਤੇ ਉਹ ਰਿਜ਼ਲਟ ਜਿਹੜੇ ਨੇ ਜੀ ਉਹ ਡਿਫਰੈਂਟ ਹੋ ਗਏ।
0: ਕੋਈ ਕ੍ਰਿਕਟ 'ਚ ਅਪਡੇਟ ਹੋਵੇ ਸਰ?
10: ਸਰ ਅਪਡੇਟ ਬਹੁਤ ਨੇ ਜੀ, ਕ੍ਰਿਕਟ ਦੇ ਵਿੱਚ ਵੀ ਨੇ ਤੇ ਫੀਲਡ ਹਾਕੀ ਦੇ ਵਿੱਚ ਵੀ ਨੇ। ਪਹਿਲਾਂ ਫੀਲਡ ਹਾਕੀ ਦੇ ਵਰਲਡ ਕੱਪ ਦੀ ਗੱਲ ਕਰ ਲੈਂਦਾ ਜੀ। ਵੁਮੈਨ ਸੈਕਸ਼ਨ ਦੇ ਵਿੱਚ ਅਰਜਨਟੀਨਾ ਦੇਵ ਜੀ ਚੈਂਪੀਅਨ ਬਣੇ ਨੇ, 3 ਵਾਰੀ ਉਹਨਾਂ ਨੇ ਵਰਲਡ ਕੱਪ ਜਿੱਤਿਆ ਤੇ 16 ਦੇ ਬਾਅਦ ਜਿਹੜੇ ਉਹ ਚੈਂਪੀਅਨ ਬਣੇ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰ ਆਪਣੀਆਂ ਬੀਬੀਆਂ 5ਵੇਂ ਨੰਬਰ ਤੇ ਫਿਨਿਸ਼ ਕੀਤੀਆਂ ਨੇ। ਪਿਛਲੇ 50 ਸਾਲਾਂ ਦੀ ਜੇ ਹਿਸਟਰੀ ਚੈੱਕ ਕਰੀਏ ਤਾਂ ਬੈਸਟ ਫਿਨਿਸ਼ ਜਿਹੜੀ ਹੈ ਜੀ ਇੰਡੀਅਨ ਟੀਮ ਵਾਸਤੇ ਵੀ ਰਹੀ ਹੈ। 5ਵੇਂ ਨੰਬਰ ਤੇ ਉਹ ਆਏ ਨੇ ਜਰਮਨੀ ਨੂੰ, 5ਵੀਂ ਤੇ 6ਵੀਂ ਪੋਜੀਸ਼ਨ ਵਾਲਾ ਮੈਚ ਸੀ ਉਹ ਹਰਾ ਕੇ ਇੰਡੀਆ ਦੀ ਟੀਮ ਜਿਹੜੀ ਹੈ ਜੀ ਉਹ 5ਵੇਂ ਨੰਬਰ ਤੇ ਰਹੀ ਹੈ। ਤੇ ਮੈਨਜ਼ ਸੈਕਸ਼ਨ ਦੇ ਵਿੱਚ ਜਰਮਨੀ ਸਰ ਵਰਲਡ ਚੈਂਪੀਅਨ ਬਣੇ ਨੇ, 4 ਵਾਰੀ ਉਹ ਵਰਲਡ ਚੈਂਪੀਅਨ ਬਣੇ ਨੇ ਤੇ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਰੈਕਰਡ ਹੈ 4 ਵਰਲਡ ਕੱਪ ਜਿੱਤਣ ਦਾ ਉਹਦੀ ਬਰਾਬਰੀ ਕੀਤੀ ਹੈ। ਤੇ ਇਧਰਲੇ ਪਾਸੇ ਵੀ ਅਰਜਨਟੀਨਾ ਦੀ ਟੀਮ ਜਿਹੜੀ ਹੈ ਜੀ ਉਹ 3 ਨੰਬਰ ਤੇ ਆਈ ਹੈ। ਸੋ ਜਿਹੜੇ ਲੋਕ ਕਹਿੰਦੇ ਸੀ ਨਾ ਧੱਕੇ ਦੇ ਨਾਲ ਅਰਜਨਟੀਨਾ ਨੂੰ ਸ਼ਾਇਦ ਸੌਕਰ ਦਾ ਕੱਪ ਜਿਤਾਉਣ ਨੂੰ ਫਿਰਦੇ ਸੀਗੇ, ਤੇ ਉਹ ਦੇਖ ਲੈਣ ਕਿ ਅਰਜਨਟੀਨਾ ਹੁਣ ਫੀਲਡ ਹਾਕੀ ਦੇ ਵਿੱਚ ਵੀ ਕੁੜੀਆਂ 3 ਵਾਰੀ ਵਰਲਡ ਕੱਪ ਜਿੱਤ ਚੁੱਕੀਆਂ ਨੇ, ਤੇ ਇਸ ਵਾਰੀ ਮੈਨਜ਼ ਸੈਕਸ਼ਨ ਦੇ ਵਿੱਚ ਵੀ ਉਹਨਾਂ ਦੀ ਟੀਮ ਜਿਹੜੀ ਹੈ ਜੀ 3 ਨੰਬਰ ਤੇ ਪਹੁੰਚੀ ਹੈ। ਤੇ ਐਜ਼ ਫਾਰ ਐਜ਼ ਸਰ ਕ੍ਰਿਕਟ ਦੀ ਤੁਸੀਂ ਗੱਲ ਕੀਤੀ ਹੈ, ਇੰਗਲੈਂਡ ਨੇ ਪਾਕਿਸਤਾਨ ਨੂੰ ਦੂਸਰੇ ਟੈਸਟ ਮੈਚ 'ਚ 194 ਰਨ ਦੇ ਨਾਲ ਹਰਾ ਦਿੱਤਾ। ਸੀਰੀਜ਼ 'ਚ ਇੰਗਲੈਂਡ 2-0 ਦੇ ਨਾਲ ਅੱਗੇ ਹੈ ਤੇ ਤੀਸਰਾ ਟੈਸਟ ਮੈਚ ਹੁਣ 9 ਨੂੰ ਸ਼ੁਰੂ ਹੋਣਾ ਹੈ ਔਰ ਪਾਕਿਸਤਾਨ ਦੀ ਟੀਮ ਇੱਥੇ 2 ਟੈਸਟ ਮੈਚਾਂ ਦੇ ਵਿੱਚ 1 ਵੀ ਇਨਿੰਗ ਦੇ ਵਿੱਚ 200 ਰਨ ਨਹੀਂ ਬਣਾ ਸਕੀ। ਸੋ ਉਹ ਜਿਹੜੀ ਹੈ ਜੀ ਬੈਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ। ਤੇ ਨਾਲ ਦੀ ਨਾਲ ਵੁਮੈਨਸ ਏਸ਼ੀਆ ਕੱਪ ਜਿਹੜਾ ਉਹ ਵੀ ਸ਼ੁਰੂ ਹੋਇਆ ਜੀ, ਉਸ ਦੇ ਵਿੱਚ ਇੰਡੀਆ ਕੱਲ੍ਹ ਥਾਈਲੈਂਡ ਤੋਂ ਜੇਤੂ ਰਿਹਾ 94 ਰਨ ਦੇ ਨਾਲ। ਤੇ ਪਰ ਇੰਡੀਆ ਦਾ ਜਿਹੜਾ ਮਿਡਲ ਆਰਡਰ ਸੀ ਉੱਥੇ ਜਿਹੜੀ ਆ ਉਹਨਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ। ਤੇ ਹੁਣ ਅਗਲਾ ਜਿਹੜਾ ਮੁਕਾਬਲਾ ਜੀ ਉਹ ਆਪਣਾ ਜਿਹੜਾ ਅਸਲੀ ਮੁਕਾਬਲਾ 5 ਨੂੰ ਹੋਣਾ ਹੈ, ਸੈਟਰਡੇ ਨੂੰ ਹੋਣਾ 10:30 ਈਸਟਰਨ ਸਟੈਂਡਰਡ ਟਾਈਮ ਦੇ ਨਾਲ ਹੋਣਾ ਤੇ ਪਾਕਿਸਤਾਨ ਤੇ ਇੰਡੀਆ ਦਾ ਮੈਚ ਜਿਹੜਾ ਕਿ ਇਸ ਟੂਰਨਾਮੈਂਟ ਦੀ ਤੁਸੀਂ ਕਹਿ ਸਕਦੇ ਹੋ ਕਿ ਰੂਹ ਹੈ ਉਹਦੇ ਵਿੱਚ ਦੇਖਦੇ ਆ ਕੀ ਬਣਦਾ ਐਂਡ ਬਿਫੋਰ ਆਈ ਸੇ ਗੁੱਡ ਬਾਏ ਦੇਵ ਜੀ ਮੈਨੂੰ ਲੱਗਦਾ ਤੁਸੀਂ ਵੀ ਇਹ ਖਬਰ ਨੋਟ ਕੀਤੀ ਹੋਣੀ ਹੈ ਕਿ ਐਨਐਚਐਲ ਦੇ ਵਿੱਚ ਜਿਹੜਾ ਹਿਸਟੋਰਿਕ ਕੰਟਰੈਕਟ ਹੋਇਆ ਕੇਲ ਮਾਕੜ ਦਾ ਜਿਹੜੇ ਕਿ ਕੋਲੋਰਾਡੋ ਐਵਲੈਂਚ ਦੇ ਨਾਲ ਖੇਡਦੇ ਨੇ 8 ਸਾਲ ਦਾ ਸਰ 163.2 million ਦਾ ਹੋਇਆ ਐਵਰੇਜ 20.4 million ਹੈ ਵੈਸੇ ਜੇ ਆਪਾਂ ਇਸ ਨੂੰ ਮੇਜਰ ਲੀਗ ਬੇਸਬਾਲ ਦੇ ਨਾਲ ਜਾਂ ਐਨਬੀਏ ਦੇ ਨਾਲ ਜਾਂ ਐਨਐਫਐਲ ਦੇ ਨਾਲ ਦੇਖਦੇ ਹਾਂ ਤਾਂ ਉੱਥੇ ਤੁਹਾਨੂੰ ਇਸ ਤਰ੍ਹਾਂ ਜ਼ਰੂਰ ਲੱਗਦਾ ਵੀ ਯਾਰ ਇਹ ਕੋਈ 20 million ਦਾ ਕਿੱਡੀ ਕਬੱਡੀ ਤੀਰ ਮਾਰ ਲਿਆ ਪਰ ਐਨਐਚਐਲ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਕੰਟਰੈਕਟ ਹੈ ਜੀ 8 ਸਾਲ ਦਾ 163 million ਸੋ ਬਹੁਤ ਬਹੁਤ ਮੁਬਾਰਕਾਂ ਨੇ ਜੀ ਕੇਲ ਮਾਕੜ ਨੂੰ
0: ਇੱਕ ਹੋ 3 ਮੈਚ ਹੋਰ ਹੋ ਰਹੇ ਆ ਮਹਾਰਾਜ ਇਹ ਹੋ ਰਹੇ ਆ ਸੈਂਟਰ ਸਰਕਾਰ ਦੀਆਂ ਐਮ ਪੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਟੋਰਾਂਟੋ ਚ ਇੱਕ ਸੀਟ ਹੈ ਇੱਕ ਕੁਬੈਕ ਦੇ ਵਿੱਚ ਹੈ ਤੇ ਇੱਕ ਬੀ ਸੀ ਵਿੱਚ ਹੈ ਦੇਖਦੇ ਹਾਂ ਇਹਨਾਂ ਤਿੰਨਾਂ ਚੋਂ ਕੌਣ ਜਿੱਤਦਾ ਐਨੀਵੇ ਸਰ ਐਸ ਯੂਜ਼ੁਅਲ ਕੋਈ ਆਪਣੀ ਲਿਸਟਿੰਗ ਹੋਵੇ
10: ਬਿਲਕੁਲ ਦੇਵ ਜੀ ਲਿਸਟਿੰਗ ਆਪਣੇ ਕੋਲ ਨਵੀਂ ਹੈ ਜੀ ਦਿਸ ਟਾਈਮ ਇਟਸ ਅ ਕਮਰਸ਼ੀਅਲ ਲਿਸਟਿੰਗ 11,000 square feet ਦੀ ਇਹ ਫ੍ਰੀ ਸਟੈਂਡਿੰਗ ਬਿਲਡਿੰਗ ਹੈ ਐਮ 2 ਜ਼ੋਨਿੰਗ ਹੈ ਜਿਸ ਦੀ ਕਿ ਬਹੁਤ ਡਿਮਾਂਡ ਰਹਿੰਦੀ ਹੈ ਬ੍ਰੈਂਪਟਨ ਦੇ ਵਿੱਚ 18 feet ਦੀ ਇਸ ਦੀ ਕਲੀਅਰ ਹਾਈਟ ਹੈ ਸਟੀਲਸ ਤੇ ਰਦਰਫੋਰਡ ਦਾ ਇਹ ਏਰੀਆ ਸੋ ਟਰੱਕਿੰਗ ਨਾਲ ਰਿਲੇਟਡ ਆਟੋਮੋਬਲ ਨਾਲ ਰਿਲੇਟਡ ਜਿਹੜੇ ਵੀ ਆਪਣੇ ਲਿਸਨਰਸ ਇਧਰਲੇ ਪਾਸੇ ਬਾਏ ਕਰਨਾ ਚਾਹੁੰਦੇ ਨੇ ਤਾਂ ਦੇ ਕੈਨ ਕੰਟੈਕਟ ਮੀ ਨੰਬਰ ਹੈ ਜੀ 416-669-1423 416-669-1423 ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ
0: ਬੜੀ ਮਿਹਰਬਾਨੀ ਥੈਂਕ ਯੂ ਸਰ ਐਪਰੀਸ਼ੀਏਟ ਅੱਛਾ ਗੱਲ ਇੱਦਾਂ ਰੱਖੜੀ ਦੀ ਸੇਲ ਜਿਹੜੀ ਹੈ ਇੰਡੀਅਨ ਫਰੂਟ ਤੇ ਲੱਗੀ ਹੋਈ ਹੈ ਔਰ ਬੜੀ ਜ਼ਬਰਦਸਤ ਸੇਲ ਹੈ ਹੁਣ ਤੁਸੀਂ ਉਹ ਦੇਖੋ ਜਿਹੜਾ ਦੇਸੀ ਘੋਆ ਬਰਾੜ ਦਾ 93.99 ਦਾ 1.6 kilo 8.699 ਦੇ ਇੰਡੀਅਨ ਡੈਲੀਬਾਈਟ ਦੀ ਬਰਾਊਨ ਸ਼ੂਗਰ ਹੈ ਤੇ ਬਾਲਟੀ ਚ ਗੁੜ ਲੈ ਸਕਦੇ ਹੋ ਵੱਡੀ ਸਾਰੀ ਬਾਲਟੀ ਆ 5 kilo ਵਾਲੀ 9.99 ਦੀ ਹੈ ਸਵਰਨ ਚੱਕੀ ਆਟਾ ਇਹ 11.99 ਦਾ 20 pound ਹੈ ਇੰਡੀਅਨ ਡੈਲੀਬਾਈਟ ਰਾਈਸ ਆ ਜਿਹੜੇ 699 ਦੇ 8 pound ਨੇ ਲਕਸ਼ਮੀ ਦੇਸੀ ਬੇਸਣ 399 ਦਾ 4 pound ਤੇ 5 kilo 799 ਦਾ ਬਾਂਸੀ ਗੁੜ ਹੈ ਕਾਲੇ ਚਿੱਟੇ ਚਣੇ 399 ਦੇ ਨੇ ਬ੍ਰੈਡ ਲੈ ਲਓ ਵਾਈਟ ਜਾਂ ਹੋਲ ਵੀ 249 ਇਹ ਸਾਰੀਆਂ ਲੋਕੇਸ਼ਨਾਂ ਦੇ ਇੰਡੀਅਨ ਫਰੂਟਲੈਂਡ ਦੇ ਇਹ ਸੇਲ ਚੱਲ ਰਹੀ ਹੈ ਜਾਣੇ ਆਉਂਦੇ ਆ ਸਟੇ ਟਿਊਨ
8: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨਾਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਦਾ ਫੋਨ ਪੰਜਾਬੀ ਬਾਏ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਏ ਨੇਚਰ ਵਾਲਿਆਂ ਨੂੰ ਕਾਲ ਕਰਿਓ
11: ਪੰਜਾਬੀ ਬਾਏ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੋਡ 9057944667
12: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
13: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
12: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
13: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
12: 40 ਸਾਲਾਂ ਤੋਂ ਬੇਦਾਗ ਸਰਵਿਸ
14: ਗਿੱਲ ਇੰਟਰਨੈਸ਼ਨਲ ਟ੍ਰੈਵਲ
13: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ
14: ਸਰਵਿੰਗ ਕੈਨੇਡਾ ਨੇਸ਼ਨ ਵਾਈਡ
13: 9056718400 or 9057968800 or visit giltravels.ca
15: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 6447841213 6477841213
16: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
17: ਜਸ਼ਨ ਟੈਂਟਸ ਦੇ ਨਾਲ
16: ਵਿਆਹ ਹੋਵੇ ਬਰਥਡੇ ਪਾਰਟੀ
17: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
16: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
17: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
16: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
17: 416-294-2857
16: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
2: ਪਾਪਾ ਪਾਪਾ
18: ਹਾਂ ਪੁੱਤਰ
2: ਪਾਪਾ ਵਿਆਹ ਚ ਕਿੰਨਾ ਖਰਚਾ ਹੁੰਦਾ
18: ਪਤਾ ਨਹੀਂ ਪੁੱਤਰ ਮੈਂ ਤਾਂ ਇੱਦਾਂ ਕਿਸ਼ਤਾਂ ਦੇਣ ਡਿਆ
2: ਫਿੱਟੇ ਮੂੰਹ ਤੇਰੇ
0: ਲਓ ਜੀ, ਸਪੀਪਣੀ ਦੇ ਨਾਲ ਤੁਹਾਨੂੰ ਇਹ ਦੱਸੀਏ, ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ਼ਡ ਡਰਾਈਵਰ ਚਾਹੀਦੇ ਆ, ਕਾਫੀ ਸਾਰੇ ਚਾਹੀਦੇ ਨੇ, ਆਟੋ ਪਾਰਟ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਆਵੋਗੇ, 3000 ਮੀਲ ਵੀਕ ਦੇ ਮਿਲਣਗੇ ਨਾਲ ਦੀ ਨਾਲ। ਮਿਡਵੈਸਟ ਐਂਡ ਯੂ ਐਸ ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, ਸੁਨਹਿਰੀ ਮੌਕਾ ਹੈ ਵੱਡੀ ਫਰਮ ਨਾਲ ਕੰਮ ਕਰਨ ਦਾ ਜੀ। 905-846-2229 905-846-2229 ਐਕਸਟੈਂਸ਼ਨ 4। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ, $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ brampton appliances.com। ਇਹ ਵਨ ਵਰਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ। ਇੱਕ ਫਰਮ ਹੈ ਜੀ ਜਿਨ੍ਹਾਂ ਨੂੰ ਡਰਾਈਵਰ ਚਾਹੀਦੇ ਨੇ, ਏਜ਼ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ ਯੂ ਐਸ ਦੇ ਰਨ ਨੇ, ਪੇ ਟੋਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਜਾਣਕਾਰੀ ਲਈ ਤੁਸੀਂ ਕੁਲਦੀਪ ਮਾਂਗਟੋਰਾ ਨਾਲ ਗੱਲ ਕਰ ਲਓ, 6479726455, 647-972-6455 ਇਹਨਾਂ ਦਾ ਨੰਬਰ ਹੈ। ਰਸ਼ੀਆ ਨੇ ਯੂਕਰੇਨ ਤੇ ਹੱਲਾ ਇੱਕ ਵਾਰ ਫੇਰ ਬੋਲਿਆ, 37 ਲੋਕ ਉੱਥੇ ਮਾਰੇ ਗਏ। ਇਜ਼ਰਾਈਲ ਨੇ ਜਿਹੜਾ ਗੈਜ਼ਾ ਦੇ ਵਿੱਚ ਇੱਕ ਹੋਸਪਿਟਲ ਸੀ ਉੱਥੇ ਹੱਲਾ ਬੋਲਿਆ, ਉਹਦਾ ਨੁਕਸਾਨ ਕਾਫੀ ਹੋਇਆ। ਡੱਗ ਫੋਰ ਨੇ ਉਈ ਫੱਟੇ ਚੱਕਦੇ, ਸਾਡਾ ਜਿਹੜਾ ਮੁੱਖ ਮੰਤਰੀ ਹੈ ਪ੍ਰੀਮੀਅਰ ਆ, ਬਹੁਤ ਵੱਡਾ ਇੱਕ ਸਾਈਨ ਹੈ ਜਿਹੜਾ ਕਿ ਸਟੋਨੀ ਕ੍ਰੀਕ 'ਚ ਉਹਨੇ ਲਾਇਆ, ਜਿਹਤੇ ਲਿਖਿਆ ਹੋਇਆ ਲੇਕ ਓਨਟੇਰੀਓ ਨਾਓ ਐਂਡ ਆਲਵੇਸ। ਇੱਕ ਬੀਬੀ ਦੀ ਡੈਥ ਹੋਈ ਹਿਟ ਐਂਡ ਰਨ ਦੇ ਮਾਮਲੇ ਇਨ ਬਰਲਿੰਗਟਨ,

ਇੱਕ ਸਰਵੇ ਹੋਇਆ, ਸਰਵੇ 'ਚ ਇਹ ਪੁੱਛਿਆ ਗਿਆ ਕਿ ਜਿਹੜਾ ਮੀਟ ਹੈ ਤੁਸੀਂ ਆਪਦੀ ਡਾਇਟ ਤੋਂ ਘਟਾਇਆ ਹੈ ਕਿ ਨਹੀਂ, ਕਿਉਂਕਿ ਕੀਮਤਾਂ ਇੰਨੀਆਂ ਵੱਧ ਗਈਆਂ। 55% ਨੇ ਘਟਾਇਆ ਅਤੇ 45% ਕਹਿੰਦੇ ਨਹੀਂ। ਮੀਟ ਵੀ ਨਾ ਸੇਲ 'ਤੇ ਵੀ ਲੱਗਦਾ ਹੈ, ਮੇਨ ਸਟੋਰਾਂ ਦੀ ਗੱਲ ਕਰਦਾ, ਆਪਣੇ ਦੇਸੀਆਂ ਦਾ ਤਾਂ ਮੈਨੂੰ ਪਤਾ ਨਹੀਂ। ਮੇਨ ਸਟੋਰਾਂ ਦੇ ਤੁਸੀਂ ਫੋਰ ਐਗਜ਼ਾਮਪਲ ਸੋਬੀ ਚਲੇ ਜਾਓ, ਉੱਥੇ ਖਾਨੇ ਜਿਹੇ ਬਣੇ ਹੋਏ ਜਿੱਥੇ ਸੇਲ ਲਿਖੀ ਹੁੰਦੀ ਹੈ ਵੀ ਇਹ ਪਹਿਲਾਂ ਇੰਨੇ ਦਾ ਸੀ ਹੁਣ ਇੰਨੇ ਦਾ, ਉਹ ਮੀਟ ਲੈ ਲਓ। ਜ਼ਰੂਰ ਮਹਿੰਗਾ ਮੀਟ ਲੈਣਾ, ਜਿਹੜੀ ਸਬਜ਼ੀ ਸਸਤੀ ਲੱਗੀ ਹੈ ਇੰਡੀਅਨ ਫਰੂਟ ਲੈਣ ਤੋਂ ਉਹ ਲੈ ਲਓ, ਜਿਹੜੀ ਸੇਲ 'ਤੇ ਲੱਗੀ ਹੈ ਜ਼ਰੂਰ ਮਹਿੰਗੀ ਲੈਣੀ ਹੈ। ਇਹ ਚੋਇਸ ਆ ਆਪਣੇ ਕੋਲ। ਆਪਣੇ ਇੱਥੇ ਇਲੈਕਸ਼ਨ ਹੋ ਰਹੀ ਹੈ ਜੀ, ਮਿਊਂਸੀਪਲ ਇਲੈਕਸ਼ਨਾਂ ਹੋ ਰਹੀਆਂ। ਮੇਅਰ ਦੇ ਲਈ ਬ੍ਰੈਂਪਟਨ 'ਚ 12 ਜਾਣੇ ਖੜੇ ਆ, 12। ਵਾਰਡ 1 & 5 'ਚ 9 ਜਾਣੇ, ਵਾਰਡ 2 & 6 'ਚ 9 ਜਾਣੇ, 3 & 4 'ਚ 6 ਜਾਣੇ, 7 & 8 'ਚ 7 ਜਾਣੇ,

0: ਕਾਰਡ ਤੇ ਜਿਹੜੇ ਕੋਲ ਮਰਜ਼ੀ ਲਿਖ ਲਓ, ਕੰਜ਼ਰਵੇਟਿਵ ਕਹਿ ਕੇ ਦਿਖਾਓ ਪਹਿਲਾਂ। ਜੇ ਕੰਜ਼ਰਵੇਟਿਵ ਕਹਿੰਦੇ ਫਿਰ ਤੁਹਾਨੂੰ ਵੋਟ ਕਿਉਂ ਪਾਈਏ ਬਾਈ, ਕੰਜ਼ਰਵੇਟਿਵ ਕਹੋ। ਸੋ ਦੇਰ ਇਜ਼ ਅ ਵੇ ਟੂ ਡੂ ਥਿੰਗਸ। ਬਿਜ਼ਨਸਮੈਨਾਂ ਕੋਲ ਕਾਰਡ ਜੇ ਛੱਡੇ ਹੁੰਦੇ, ਨੋਬਡੀ ਕੇਅਰਸ, ਇਟਸ ਵੇਸਟ ਆਫ ਯੋਰ ਟਾਈਮ ਯੋਰ ਮਨੀ ਜਿਹੜੇ ਤੁਸੀਂ ਉਹਦੇ ਕਾਰਡਾਂ ਦੇ ਲਾਉਂਦੇ ਹੋ। ਡੋਰ ਨੋਕਿੰਗ ਕਰੋ, ਘਰਾਂ ਦੀ ਡੋਰ ਨੋਕਿੰਗ, ਜਿੱਥੋਂ ਅਸਲ ਵੋਟ ਪੈਣੀ ਆ। ਐਨੀਵੇ, ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ। ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਿਠਾਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ 905-450-2800 905-450-2800। ਅਨੀਸ਼ਾ ਜੀ, ਵੈਲਕਮ ਟੂ ਦ ਸ਼ੋਅ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ। ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
2: ਨੰਬਰ ਮੈਂ ਦੱਸ ਦਿੰਦਾ, 416-277-4616, ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
3: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਡੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870। ਪੈਗੀ ਪੱਲੇ।
4: ਟਰੈਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
5: From the Dave Patlett News Desk, locally covered, nationally connected.
0: ਗੱਲ ਇੱਦਾਂ ਕਿ ਨੇਪਾਲ ਮਗਰੋਂ ਅਮਰੀਕਾ ਵਿੱਚ ਵੀ ਫਲੈਸ਼ ਫਲੱਡ ਆਏ ਨੇ, 20 ਲੋਕ ਲਾਪਤਾ ਹੋ ਗਏ। ਐਰੀਜ਼ੋਨਾ ਦੇ ਗ੍ਰੈਂਡ ਕੈਨੀਅਨ ਵਿੱਚ ਇਹ ਹੜ੍ਹ ਆਏ ਨੇ। 2-3 ਵਾਰ ਜਾਣ ਦਾ ਮੌਕਾ ਮਿਲਿਆ ਗ੍ਰੈਂਡ ਕੈਨੀਅਨ, ਇਟਸ ਅ ਫੈਂਟਾਸਟਿਕ ਪਲੇਸ ਟੂ ਵਿਜ਼ਿਟ, ਪਰ ਜਿਹੜੇ ਪਾਣੀ ਦੇ ਕੋਲੇ ਚਲੇ ਜਾਂਦੇ ਆ ਥੱਲੇ, ਇਟਸ ਅ ਟ੍ਰਬਲ। ਵਾਇਰਲ ਵੀਡੀਓ ਨਾਲ ਚਰਚਾ ਚ ਆਈ ਰੁਚਿਕਾ, ਮੋਦੀ ਜੀ ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ, ਕਹਿੰਦੀ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ। ਇਹ ਗ੍ਰਿਫਤਾਰੀ ਦੀ ਤਲਵਾਰ ਲਮਕੀ, ਇਹ ਮੈਂ ਤਾਂ ਕਦੇ ਲਮਕਦੀ ਦੇਖਣੀ ਨਹੀਂ ਤਲਵਾਰ, ਜਿਹਨੂੰ ਵੀ ਬਰਾਡਰ ਨਿਕਲਦੇ ਕਦੇ ਨਹੀਂ ਸਿਰ ਤੇ ਤਲਵਾਰ ਲਮਕਦੀ ਹੁੰਦੀ। ਖੈਰ, ਪੰਜਾਬ ਕਾਂਗਰਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਦੌਰਾਨ ਹੰਗਾਮਾ ਹੋਇਆ, ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ। ਉਹ ਮੁੰਡੇ ਦੀ ਵੀਡੀਓ ਇਸ ਸਾਲ ਵੀ ਵਾਇਰਲ ਹੋ ਗਈ, ਪਿਛਲੇ ਸਾਲ ਵੀ ਹੋਈ ਸੀ, ਜਿਹੜਾ ਬੱਚਿਆਂ ਦੇ ਪੂਲ ਦੇ ਵਿੱਚ ਸਾਬਣ ਲਾ ਕੇ ਨਹਾਉਣ ਲੱਗਿਆ ਸੀ, ਕੱਛੇ ਵਿੱਚ ਹੱਥ ਪਾ ਕੇ ਆਪਦਾ ਗੰਦ ਸਾਫ਼ ਕਰਨ ਲੱਗਿਆ ਸੀ, ਉਹਦੀ ਵਾਇਰਲ ਹੋ ਗਈ। ਗਾਰਬੇਜ ਪਾਰਕਾਂ 'ਚ ਨਾ ਸਿੱਟੋ, ਗਾਰਬੇਜ ਕਿਤੇ ਨਾ ਸਿੱਟੋ, ਡੰਪ ਬਣੇ ਹੋਏ ਆ ਉਹ 'ਚ ਜਾ ਕੇ ਸਿੱਟ ਲਓ। ਲੇਕ ਦੇ ਵਿੱਚ ਸਾਬਣ ਲਾ ਕੇ ਨਹਾਉਣ ਦੀ ਲੋੜ ਨਹੀਂ। ਮੂਰਤੀਆਂ ਜਿਹੜੀਆਂ ਨੇ ਗਣੇਸ਼ ਜੀ ਦੀਆਂ, ਪਾਣੀ 'ਚ ਪ੍ਰਵਾਹ ਕਰਨ ਦੇ ਬਹਾਨੇ ਨਾਲ ਉੱਥੇ ਸਿੱਟੇ ਹੁੰਦੇ ਜਾ ਕੇ, ਉਹ ਯਾਰ ਜੇ ਨਾ ਗਣੇਸ਼ ਜੀ ਆ ਜਾਣ ਦੋ ਦਾ ਲਾਉਣ ਕੰਨਾਂ 'ਤੇ ਤੁਹਾਡੇ, ਵੀ ਆਹ ਕੀ ਕੰਮ ਕਰਨ ਲੱਗੋ, ਕੈਨੇਡਾ ਨੂੰ ਗੰਗਾ ਮਈਆ ਬਣਾਉਣ ਲੱਗੇ ਹੋ ਇੱਥੇ। ਔਰ ਜਿਹੜੇ ਡੋਨੇਸ਼ਨ ਬਾਕਸ ਪਏ ਨੇ ਪਲਾਜ਼ਿਆਂ 'ਚ, ਉਹ 'ਤੇ ਲਿਖਿਆ ਹੁੰਦਾ ਕਲੋਥਸ ਓਨਲੀ, ਸਿਰਫ ਕੱਪੜੇ, ਸਾਡੇ ਹਰ ਟੁੱਟੀ ਚੀਜ਼ ਉੱਥੇ ਸਿੱਟੇ ਹੁੰਦੇ ਆ ਯਾਰ। ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ 'ਤੇ, ਔਰ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲਸ ਲੈ ਕੇ। ਜਨਾਬ
6: ਬਹੁਤ ਸ਼ੁਕਰੀਆ, ਧੰਨਵਾਦ ਦੀਪਾ ਜੀ, ਬਿਲਕੁਲ ਬੈਕ ਟੂ ਸਕੂਲ, ਬੈਕ ਟੂ ਸਕੂਲ। ਰਹੀਆਂ ਡੀਐਸ ਤੇ ਨਾਲ ਲੌਂਗ ਵੀਕਐਂਡ ਦੀ ਜਿਹੜੀ ਸੇਲ ਇਸ ਵੀਕਐਂਡ ਦੇ ਉੱਪਰ ਲੱਗਣ ਜਾ ਰਹੀ ਆ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ ਨਿਊ ਅਰਾਈਵਲ ਨਿਊ ਕਲੈਕਸ਼ਨ ਦੇ ਉੱਪਰ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ ਬੈਕ ਟੂ ਸਕੂਲ ਡੀਲ ਲੌਂਗ ਵੀਕਐਂਡ

0: ਸਪੈਸ਼ਲ ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਯੂਐਸਬੀ ਚਾਰਜਰ, ਸੀ ਕੇਬਲ, ਫੁੱਲੀ ਲੋਡਡ ਪਾਵਰ ਰਿਕਲਾਈਨਰ, ਇਲੈਕਟ੍ਰੋਨਿਕ ਰਿਕਲਾਈਨਰ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਸੋਫਾ ਐਂਡ ਲਵਸੀਟ, ਫੁੱਲੀ ਲੋਡਡ ਪਾਵਰ ਰਿਕਲਾਈਨਰ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,500 ਸੀ। ਬੈਕ ਟੂ ਸਕੂਲ ਲੌਂਗ ਵੀਕਐਂਡ ਸਪੈਸ਼ਲ $4,500 ਵਾਲਾ ਰਿਕਲਾਈਨਰ ਸੋਫਾ ਸੈੱਟ $1,999। ਜੀ ਹਾਂ, $4,500 ਵਾਲਾ ਸੋਫਾ ਸੈੱਟ $2,000 ਦੇ ਵਿੱਚ, $1,999 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ, ਪਾਵਰ ਹੈਡਰੈਸ ਦੇ ਨਾਲ, ਤੇ ਨਾਲ ਬੱਚਿਆਂ ਲਈ ਤੋਹਫਾ ਬੈਕ ਟੂ ਸਕੂਲ $4,500 ਵਾਲਾ ਰਿਕਲਾਈਨਰ ਸੋਫਾ ਸੈੱਟ $1,999 ਦਾ, ਤੇ ਨਾਲ PS5 ਗੇਮ ਫ੍ਰੀ, PS5 ਗੇਮ ਫ੍ਰੀ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਲੈਦਰ ਦਾ ਰਿਕਲਾਈਨਰ ਸੋਫਾ ਸੈੱਟ $4,500 ਵਾਲਾ $1,999 ਦਾ, $2,000 ਦਾ, ਤੇ ਨਾਲ PS5 ਬੱਚਿਆਂ ਲਈ PS5 ਗੇਮ ਬਿਲਕੁਲ ਫ੍ਰੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਜੀ ਭਾਜੀ।
1: ਥੈਂਕ ਯੂ ਭਰਾ, ਥੈਂਕ ਯੂ ਸੋ ਮਚ। ਅਕਾਲੀ ਦਲ ਅਤੇ BJP ਵਿਚਕਾਰ ਗੱਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਅਹਿਮ ਫੈਸਲਾ ਹੋ ਗਿਆ। ਸੂਤਰਾਂ ਮੁਤਾਬਕ ਭਾਜਪਾ ਇਸ ਵਾਰ ਗੱਠਜੋੜ ਵਿੱਚ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ ਅਤੇ ਅਕਾਲੀ ਦਲ ਨੂੰ 3 ਸੀਟਾਂ ਵੱਧ ਚੋਣ ਲੜੇਗਾ। ਇਹ ਉਹੀ ਨਹੀਂ BJP ਵਾਲੇ ਜਿਨ੍ਹਾਂ ਨੇ ਮਾਵਾਂ ਅਤੇ ਬਾਪੂਆਂ ਦੇ ਲਾਠੀਆਂ ਮਾਰੀਆਂ ਸੀ ਜਦੋਂ ਕਿਸਾਨ ਮੋਰਚਾ ਸੀ, ਕੰਡਿਆਂ ਦੀਆਂ ਤਾਰਾਂ ਵਿਛਾਈਆਂ ਸੀ। ਅਕਾਲੀ ਦਲ ਉਹਨਾਂ ਨਾਲ ਸਮਝੌਤਾ ਕਰਨ ਲੱਗਿਆ? ਬੱਲੇ ਹੋਏ ਸ਼ੇਰੋ, ਸਦਕੇ ਤੁਹਾਡੇ। ਟੋਰਾਂਟੋ 'ਚ ਸਿੱਖ ਵਿਰੁੱਧ ਟਿੱਪਣੀਆਂ ਤੋਂ ਬਾਅਦ ਵਿਅਕਤੀ 'ਤੇ ਚਾਕੂ ਨਾਲ ਹਮਲਾ, ਪੁਲਿਸ ਵੱਲੋਂ ਸ਼ੱਕੇ ਦੀ ਭਾਲ ਕੀਤੀ ਜਾ ਰਹੀ ਹੈ। ਗਏ ਅਤੇ ਆਏ ਰੂਪਾ ਬਰਾੜ ਹੋਰਾਂ ਦਾ ਆ ਸੁਨੇਹਾ ਸੁਣੋ ਪਹਿਲਾਂ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸੋਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
3: 265-2222.
1: ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
4: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-82-2, ਐਕਸਟੈਂਸ਼ਨ ਹੈ 4।
1: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਾ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਲਵੇ ਡਰਾਈਵ, ਯੂਨਿਟ CX1, ਗੋਲਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5556.
5: From the Dave Patla News Desk, locally covered, nationally connected.
1: ਲਓ ਜੀ ਖਬਰਾਂ ਚੋਂ ਖਬਰ ਆਈ ਹੈ। ਬ੍ਰੈਂਟਨ ਓਟੇਰੀਓ ਦੇ ਇੱਕ ਬਰਖਾਸਤ ਵਕੀਲ $4.5 million ਦੀ ਮੌਰਗੇਜ ਅਤੇ ਚੈੱਕ ਧੋਖਾਧੜੀ ਦੇ ਸੰਬੰਧ ਵਿੱਚ ਦੋਸ਼ ਲਗਾਇਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਕਿ ਹੋਰ ਵੀ ਪੀੜਿਤ ਹੋ ਸਕਦੇ ਨੇ। ਜਦੋਂ ਜਾਂਚ ਹੋਈ July 2025 ਵਿੱਚ ਓਟੇਰੀਓ ਦੇ ਲਾਅ ਸੁਸਾਇਟੀ ਨੇ ਪਵਨਜੀਤ ਸਿੰਘ ਮਾਨ ਦੇ ਕਾਨੂੰਨੀ ਲਾਇਸੈਂਸ ਨੂੰ ਰੱਦ ਕਰਨ ਤੋਂ 1 ਮਹੀਨੇ ਬਾਅਦ ਉਸਦੀ ਜਾਂਚ ਸ਼ੁਰੂ ਕੀਤੀ ਔਰ ਦੱਸਿਆ ਗਿਆ ਹੈ ਕਿ ਪੀ ਜੇ ਮਾਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਸੰਚਾਲਨ ਕਰਨ ਵਾਲੇ ਮਾਨ ਨੇ ਜਾਣ ਬੁੱਝ ਕੇ 2019 ਦੇ ਅਖੀਰ ਵਿੱਚ ਇੱਕ ਮੌਰਗੇਜ ਧੋਖਾਧੜੀ ਯੋਜਨਾ ਵਿੱਚ ਹਿੱਸਾ ਲਿਆ ਸੀ। ਇਹ ਖਬਰ CP24 ਦੀ ਵੈਬਸਾਈਟ 'ਤੇ ਲੱਗੀ ਹੈ, ਤੁਸੀਂ ਜਾ ਕੇ ਡਿਟੇਲ 'ਚ ਇਹਨੂੰ ਪੜ੍ਹ ਸਕਦੇ ਹੋ। ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ, ਉਮਰਪ੍ਰੀਤ ਜੀ ਹਾਜ਼ਰ ਨੇ।
6: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਟਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
7: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
8: ਜੀ, ਅੱਜ ਤਾਂ ਮੇਰੀ ਮੰਮੀ ਬਾਲ ਬਾਲ ਬਚ ਗਈ।
9: ਅੱਛਾ, ਕੀ ਗੱਲ ਹੋਈ?
8: ਉਹ ਘੜੀ ਦੇ ਥੱਲਿਓ ਲੰਘਣ ਹੀ ਲੱਗੀ ਸੀ ਕਿ ਘੜੀ ਥਾਂ ਕਰਕੇ ਥੱਲੇ ਡਿੱਗ ਪਈ। ਇੱਕ ਸੈਕਿੰਡ ਵੀ ਲੇਟ ਹੁੰਦੀ ਨਾ ਤਾਂ ਉਹਦੇ ਸਿਰ 'ਚ ਵੱਜਣੀ ਸੀ।
9: ਟੁੱਟੀ ਜੀ ਘੜੀ ਲਾ ਕੇ ਸੁੱਟਣ ਵਾਲੀ ਆ, ਜਦੋਂ ਦੇਖੋ ਲੇਟ ਹੀ ਚੱਲਦੀ ਆ।
8: ਕੀ ਕਿਹਾ?
9: ਕੁਛ ਨੀ,
8: ਫਿੱਟੇ ਮੂੰਹ ਤੇਰੇ।
1: ਹੋਰ ਖਬਰਾਂ ਚੋਂ ਖਬਰ ਹੈ, ਭਾਰਤ 'ਚ ਇਸ ਸਾਲ ਅਗਸਤ ਦਾ ਮਹੀਨਾ ਸਾਲ 1901 ਤੋਂ ਬਾਅਦ ਸਭ ਤੋਂ ਵੱਧ ਗਰਮ ਰਿਹਾ। ਸੁਪਰੀਮ ਕੋਰਟ ਨੇ 5 ਸਤੰਬਰ ਨੂੰ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਮਾਰਚ 'ਤੇ ਰੋਕ ਲਾਉਣ ਤੋਂ ਕੀਤਾ ਇਨਕਾਰ। ਹੁਣ ਦੇਖਦੇ ਹਾਂ ਕੀ ਕਰਦਾ ਮੋਦੀ ਸਰਕਾਰ। ਭਾਰਤ ਵਿੱਚ ਸਤੰਬਰ ਮਹੀਨੇ ਆਮ ਨਾਲੋਂ ਘੱਟ ਪਵੇਗਾ ਮੀਂਹ। ਓਟੇਰੀਓ ਪ੍ਰੋਵਿੰਸ਼ੀਅਲ ਪਾਰਕ ਖੇਤਰ ਵਿੱਚ 2 ਹੋਰ ਤੈਰਾਕਾਂ ਦੀ ਮੌਤ। ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਕੀਮਤ 1 ਲੱਖ ਤੋਂ ਹੇਠਾਂ ਆ ਜਾਵੇਗੀ। ਇਹ ਮਾਰ ਦੱਸਦੇ ਨੇ, ਉਹ ਵੀ ਮਾਰ ਸੀਗੇ ਜਿਹੜੇ ਇੱਥੇ ਦੱਸਦੇ ਸੀ 10,000 ਦਾ ਹੋ ਜਾਣਾ ਸੋਨਾ, ਉਹ ਪਤਾ ਨਹੀਂ ਕਿੱਧਰ ਗਏ, ਹੁਣ ਦੇਖੀ ਨਹੀਂ ਕਦੇ, ਰੜਕੇ ਨਹੀਂ ਕਦੇ। ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
5: From the Dave Patla News Desk, locally covered, nationally connected.
1: ਔਰ ਗੁਰਬਾਣੀ ਰੇਡੀਓ ਲੈਣਾ ਹੈ ਤਾਂ ਸਿਰਫ $20 ਦਾ ਮਿਲਦਾ ਹੈ, ਕੋਸਟ ਪ੍ਰਾਈਸ 'ਤੇ ਮਿਲਦਾ ਹੈ। ਧਰਮ ਦੇ ਨਾਮ 'ਤੇ ਪੈਸੇ ਨਹੀਂ ਬਣਾਏ ਜਾਂਦੇ, ਜਿੰਨੇ ਦਾ ਆਇਆ ਉਨੇ ਦਾ ਚੱਕ ਲਓ। 416-740-8100। ਫਿਰ ਕਹਿੰਦੇ ਜੀ ਸਾਡਾ ਬੜਾ ਸਾਫ਼ ਸੁਥਰਾ ਗੁਰਬਾਣੀ ਰੇਡੀਓ ਹੈ। ਗੁਰਬਾਣੀ ਵੀ ਕਦੇ ਪੁੱਠੀ ਦਿੱਤੀ ਹੁੰਦੀ ਹੈ, ਸਾਫ਼ ਸੁਥਰੀ ਹੁੰਦੀ ਹੈ। ਜਿੱਥੇ ਮਰਜ਼ੀ ਸੁਣ ਲਓ, ਜਿਹੜੇ ਮਰਜ਼ੀ ਰੇਡੀਓ ਤੋਂ ਸੁਣ ਲਓ। 416-740-8100 ਇਹਨਾਂ ਦਾ ਨੰਬਰ ਹੈ। ਅਜੇ ਤੱਕ ਕੋਈ ਖਬਰ ਨਹੀਂ ਸੁਣੀ, ਨਾ ਇਹ ਤਾਂ ਕੋਈ ਹੋਰ ਜਾਂਚ ਆਈ ਆ ਕਿ ਨੀਨਾ ਟਾਂਗੜੀ ਨੇ $18,976 ਮੋੜ 'ਤੇ, ਹਰਦੀਪ ਗਰੇਵਾਲ ਜਿਹੜਾ ਆਪਣਾ ਇੱਥੇ ਐਮ ਪੀ ਪੀ ਹੈ, $27,275 ਮੋੜ 'ਤੇ, ਜਿਹੜੇ ਉਹਨੇ ਆਪਦੇ ਬਾਪ ਦੇ ਅਖਬਾਰ ਵਾਲਿਆਂ ਨੂੰ ਇਸ਼ਤਿਹਾਰ ਦਿੱਤੇ ਸੀ ਉਹ ਪੈਸੇ ਮੋੜ 'ਤੇ, ਨਾ ਮਾਫ਼ੀ ਮੰਗੀ ਇਹਨਾਂ ਨੇ। ਅਨਬਲੀਵੇਬਲ। ਖੈਰ, ਅਭਿਸ਼ੇਕ ਜੀ ਸਾਡੇ ਨਾਲ ਹਾਜ਼ਰ ਨੇ ਜੀ।
10: ਸਤਿ ਸ਼੍ਰੀ ਅਕਾਲ ਦੇਵ ਭਾਅ ਜੀ। मैं अभिषेक रियल्टर आज बहुत ही सोनी एक्सक्लूसिव लिस्टिंग्स लेके आया जी। उस तो पहले सारे लिसनर्स नु बहुत बहुत धन्यवाद। आपा लंडन वाला घर करता है फर्म सोल्ड। हुन सुनो जी कमर्शियल लिस्टिंग्स, जे तुसी अपना बिजनेस शुरू करना चाहते हो, साडे कोल प्रॉफिटेबल ब्रेकफास्ट प्लेस बहुत ही वड्डी फेमस फ्रेंचाइजी दे नाल विद पैटियो एंड इनडोर सिटिंग अवेलेबल है जीटीए दे अंदर। एदे नाल नाल साडे कोल बोस्टन पिज़्ज़ा, बर्गर किंग, बरीटो बॉयज ते कन्वीनियंस स्टोर भी अवेलेबल ने, हाईली प्रॉफिटेबल एक्सलेंट लोकेशंस। सेंट थॉमस दे अंदर कमर्शियल बिल्डिंग अवेलेबल है जिदे अंदर कन्वीनियंस स्टोर बनया हुआ है, दो रेजिडेंशियल अपार्टमेंट ने सिर्फ और सिर्फ 6,99,000 दे अंदर। रेजिडेंशियल लिस्टिंग्स दे अंदर देव पाजी मिसेस सागा लॉर्ने पार्क एरिया दे अंदर लग्जरी होम 5+3 बेडरूम दा 6500 स्क्वेयर फुट लिविंग स्पेस, 60x250 फुट दा प्रीमियम लॉट, एब्सोल्यूटली अमेजिंग लग्जूरियस प्रॉपर्टी अवेलेबल है जी। किपलिंग स्टेशन दे नाल एक बेड एक बाथ दा कॉन्डो, नवी बिल्डिंग सिर्फ और सिर्फ 3,99,000 दे अंदर। इन्वेस्टमेंट प्रॉपर्टी लंडन दे अंदर सिर्फ और सिर्फ 7.5 लाख दे अंदर विद लीगल बेसमेंट, कैश फ्लो पॉजिटिव प्रॉपर्टी, $4,300 रेंट ते चढ़ी हुई अवेलेबल है। बैरी दे अंदर 4 बेडरूम दा घर, 1 बेडरूम दी बेसमेंट, ऑफ मार्केट डील है। जेकर तुसी बाय सेल या इन्वेस्ट करना चाहते हो मैनू हुने कॉल करो, अभिषेक रियल्टर 6474927000 6477927000।
1: राइट, अच्छा रखड़ी की सेल चल रही है जी इंडियन फ्रूट लैंड ते, 1199 च 20 पाउंड स्वर्ण चक्की आटा मिलेगा, 699 च 8 पाउंड इंडियन डेली वाइट जो चौल ने राइस ने वह मिलने, और ब्राउन शुगर जी है 699 की 8 पाउंड है, देसी घ्यो 2399 का 1.6 किलो है, इंडियन डेली वाइट बाल्टी आला गुड़ 999 का 5 किलो है जी, और ये काले चिट्टे चने 399 दे 5 किलो, बांसी गुड़ 799 का है, और लक्ष्मी देसी बेसन 399 का 4 पाउंड मिलेगा। ब्रैड ले लो वाइट या होल भी 249 ईच, तो मेहरबान का जूस लो 399 का 3 लीटर, और ये हल्दीराम के स्नैक 199 दे ने, लक्ष्मी जिंजर गार्लिक पेस्ट है जी 299 की 680 ग्राम की वड्डी सारी बोतल तुहानू मिलेगी। ये जी सेल है इंडियन फ्रूट लैंड की सारी लोकेशन से मिलेगी। मंडिया के भाव दसी है जनक ज्वेलर के सहयोग ना जी, टोरंटो स्टॉक एक्सचेंज, डाओ, नैसडैग, सोना थले, क्रूड ऑयल ते डॉलर उपर। पिछले 1-2-3 दिन च 4-5-6-3-9 सेंट पेट्रोल की प्राइस उपर गई है, खुशखबरी यह है कि अज नहीं जाएगी। एक फर्म है जिन्हें ड्राइवर चाहिए ने, AZ ड्राइवर चाहिए ने, टोरंटो तो मॉन्ट्रियल, टोरंटो तो US के रन ने, बाई वीकली पे मिलेगी टॉप की, कहती कहती चंकी पे मिलेगी, और तुम जानकारी लिए कुलदीप मांगड़ वीरे को फोन कर लो 647-972-54-55 972-54-55। ट्रिपल ए लैंडस्केपिंग वाले साढ़े वीर, तुम इंटरलॉकिंग का काम करवाना अजे भी कर देंगे, इन्हों को कुछ डेट्स अवेलेबल ने, और लैंडस्केपिंग रिलेटेड कोई भी काम होवे छोटा वड्डा फिक्र ना करो, सिर्फ कॉल कर लो 647-784-1213 784-1213। ट्रक खरीदने तो आ सुनो,
11: हर महीने मैकेनिक नु पैसे दे दिंदे हो, ट्रक खरीदे आया मैकेनिक नु गोद ले लिया,
12: ओ मैं की करा, ए पुराना ट्रक ता रोज नखरे करदा है।
11: नखरे छड़ो ते सिद्धे जाओ निस्कु ट्रक सेल्स ते,
13: वधिया हालत वाले यूज्ड ट्रक्स, ट्रक वेचना होवे या खरीदना रेट बिल्कुल वाजब लौंदे ने,
11: फाइनेंस दी सुविधा भी उपलब्ध है,
13: मतलब जेब भी सेफ ते घर वाली भी खुश, बस फिर आज ही चलदे हां निस्कु ट्रक सेल्स, टोरब्रम डेरी दे नजदीक 7055 टोरब्रम रोड मिसीसागा, कॉल 647-581-9999। ट्रक ऐसे के मैकेनिक भी कहेगा हुन मैं की करां।
1: मॉर्गेज सोल्यूशन दे गुरप्रीत समरा जी, तुहाडे मकान दी रिन्यूअल आ रही है, तुसी अपनी मॉर्गेज BC लैंडर तो हटा के A लैंडर नाल करवाउणी है और इंटरेस्ट रेट ते भी बचत करनी है, कॉल 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ ਯੇ ਮੇਰੀ ਸਮੱਸਿਆ ਨਹੀਂ ਹੈ ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ ਦੈਟਸ ਰਾਈਟ ਇਜ਼ ਯੋਰ ਪ੍ਰੋਬਲਮ
5: ਫਰੋਮ ਦ ਡੇਵ ਟਾਟਲਾ ਨਿਊਜ਼ ਡੈਸਕ ਲੋਕਲੀ ਕਵਰਡ ਨੈਸ਼ਨਲੀ ਕਨੈਕਟਡ।
1: ਬਹੁਤ ਸਾਰੇ ਹਾਈਵੇ ਨੇ ਖਾਸ ਕਰਕੇ 400 ਸੀਰੀਜ਼ ਜਿਨ੍ਹਾਂ ਦੀ ਸਪੀਡ ਲਿਮਿਟ ਥੋੜ੍ਹੀ ਵਧਾ ਦਿੱਤੀ ਹੈ। ਟੋਰਾਂਟੋ ਤੋਂ ਕਲੈਰਿੰਗਟਨ ਤੱਕ ਹਾਈਵੇ 401 ਦੀ ਜਿਹੜੀ ਗਤੀ ਸੀਮਾ ਅੱਜ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੱਧ ਜਾਏਗੀ। ਨੇਪਾਲ ਵਿੱਚ ਹੜ੍ਹ ਕਾਰਨ ਹੋਈਆਂ ਮੌਤਾਂ ਦੀ ਗਿਣਤੀ 900 ਤੋਂ ਪਾਰ ਹੋ ਗਈ ਹੈ। ਸੈਂਕੜੇ ਮਜ਼ਦੂਰਾਂ ਦੀ ਪਣ ਬਿਜਲੀ ਸੁਰੰਗਾਂ ਵਿੱਚ ਫਸਣ ਦਾ ਦੱਸਿਆ ਜਾ ਰਿਹਾ ਹੈ ਕਿ ਫਸੇ ਹੋਏ ਨੇ ਵਿਚਾਰੇ। ਇੱਕ ਲਾਰਕ ਟਾਪੂ 'ਤੇ ਅਮਰੀਕੀ ਹਮਲੇ ਤੋਂ ਬਾਅਦ ਇਰਾਨ ਨੇ ਜਾਰਡਨ ਵਿੱਚ ਅਮਰੀਕੀ ਫੌਜ ਨੂੰ ਨਿਸ਼ਾਨਾ ਬਣਾਇਆ। ਡੋਨਲਡ ਟਰੰਪ ਕਹਿੰਦੇ 4 ਦਿਨ ਦਾ ਕੰਮ ਹੀ ਆ, ਫਿਰ ਕਹਿੰਦਾ ਹਫ਼ਤੇ ਦਾ ਕੰਮ ਹੀ ਆ, ਫਿਰ ਕਹਿੰਦਾ 2-4 ਦਿਨ ਹੋਰ ਲੱਗਣਗੇ, ਕਰਦੇ ਕਹਿੰਦੇ 6 ਮਹੀਨੇ ਹੋ ਗਏ। ਪ੍ਰਾਈਮ ਮਿਨਿਸਟਰ ਮੋਦੀ ਬਿਸ਼ਕੇਕ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲਣਗੇ। ਦਿੱਲੀ ਪੁਲਿਸ ਨੇ ਇੱਕ ਨਾਬਾਲਗ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ 16 ਸਾਲਾ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਗ੍ਰੇਟਰ ਨੋਇਡਾ ਤੋਂ ਚੁੱਕਿਆ ਗਿਆ ਸੀ। ਬੱਸ 47 ਕਿਲੋਮੀਟਰ ਤੱਕ ਦੌੜਦੀ ਰਹੀ, ਖਿੜਕੀਆਂ ਦੇ ਪਰਦੇ ਲਗਾਏ ਗਏ, ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ। ਡੂ ਯੂ ਰਿਮੈਂਬਰ ਸਮਥਿੰਗ ਲਾਈਕ ਦਿਸ ਹੈਪਨ ਬੰਚ ਆਫ ਇਅਰਸ ਬਿਫੋਰ, ਜਿੱਥੇ ਕੁੜੀ ਦਾ ਮਰਡਰ ਹੋ ਗਿਆ ਸੀ।
14: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
15: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
14: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
1: ਉੱਤਰ ਪ੍ਰਦੇਸ਼ ਵਿੱਚ ਗੰਗਾ ਐਕਸਪ੍ਰੈਸ ਵੇ ਪਾਣੀ ਨਾਲ ਭਰਿਆ ਹੋਇਆ ਹੈ ਜੀ। ਚਿਤਰਕੂਟ ਵਿੱਚ 5 ਫੁੱਟ ਤੱਕ ਚਿੱਕੜ ਘਰਾਂ ਵਿੱਚ ਦਾਖਲ ਹੋ ਗਿਆ ਹੈ। ਉੜੀਸਾ ਵਿੱਚ ਮੀਂਹ ਕਾਰਨ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਦੀ ਪਹਿਲੀ ਰੱਖਿਆ ਮੀਟਿੰਗ ਸ਼ੁਰੂ। ਹੈਲੋ ਜੀ, ਜ਼ਰਾ ਧਿਆਨ ਦੇਣਾ ਪਲੀਜ਼। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤਾਂ 1 ਵਗੇ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ, ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਅਤੇ 1 ਲੱਭੇ ਹੀ ਨਾ। ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ, ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ 3 ਗਾਵਾਂ, ਜਿਹੜਾ ਲੱਭੇ ਹੀ ਨਾ ਉਸ ਨੂੰ ਲੱਭੀਆਂ 3 ਗਾਵਾਂ, 2 ਫੰਡਰ ਤੇ 1 ਸੂਏ ਹੀ ਨਾ। ਰਾਵੀ ਵਿੱਚੋਂ ਵਗੀਆਂ 3 ਨਹਿਰਾਂ, 2 ਸੁੱਕੀਆਂ ਤੇ 1 ਵਗੇ ਹੀ ਨਾ, ਉਹ ਜਿਹੜੀ ਵਗੇ ਹੀ ਨਾ ਉਸ ਵਿੱਚ 3 ਬੰਦੇ ਨਹਾਵਣ, 2 ਡੁੱਬ ਗਏ ਤੇ 1 ਲੱਭੇ ਹੀ ਨਾ, ਉਹ ਜਿਹੜਾ ਲੱਭੇ ਹੀ ਨਾ ਉਸ ਨੂੰ ਲੱਭੀਆਂ 3 ਗਾਵਾਂ, 2 ਫੰਡਰਾਂ ਤੇ 1 ਸੂਏ ਹੀ ਨਾ, ਜਿਹੜੀ ਸੂਏ ਨਾ ਉਹਨੇ ਦਿੱਤੇ 3 ਬੱਚੇ, ਜਿਹੜੀ ਸੂਏ ਨਾ ਉਹਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ। ਜਿਹੜੀ ਸੂਈ ਨਾ ਉਸਨੇ ਦਿੱਤੇ 3 ਬੱਚੇ, 2 ਲੰਗੜੇ ਤੇ 1 ਉੱਠੇ ਹੀ ਨਾ, ਉਹ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਚੱਲੀ ਨਾ, ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਈਏ, 2 ਖੋਟੇ ਤੇ 1 ਚੱਲੀ ਨਾ, ਜਿਹੜਾ ਚੱਲੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, ਜਿਹੜਾ ਚੱਲੇ ਹੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, 2 ਨੇ ਤੇ 1 ਨੂੰ ਦਿਸੇ ਹੀ ਨਾ, ਜਿਹੜਾ ਚੱਲੇ ਹੀ ਨਾ ਉਹਨੂੰ ਆਏ 3 ਸੁਨਿਆਰੇ ਵੇਖਣ, 2 ਨੇ ਤੇ 1 ਨੂੰ ਦਿਸੇ ਹੀ ਨਾ। जिनू दिसे ही ना ओनू मारियां तीन मुकियां, जिसनू दिसे ही ना ओनू मारियां तीन मुकियां, दो मिस गईयां ते एक वजे ही ना।

0: Indian Fruitland, one stop for all your grocery needs.
1: ਸਾਰੀ ਗਰੋਸਰੀ ਇੱਕੋ ਜਗ੍ਹਾ ਹੁੰਦੀ ਹੈ ਇੰਡੀਅਨ ਫਰੂਟ ਲੈਂਡ ਤੇ ਉਹਨਾਂ ਨੇ ਸੇਲ ਲਗਾਈ ਹੋਈ ਹੈ ਜੀ ਸਵਰਨ ਚੱਕੀ ਆਟਾ 11.99 ਦਾ ਡੈਲੀ ਬਾਈਟ ਐਵਰੀਡੇ ਰਾਈਸ 6.99 ਦੇ ਹੈ ਔਰ ਬਰਾਊਨ ਸ਼ੂਗਰ 6.99 ਦੀ 8 pound ਹੈ ਬਾਲਟੀ ਗੁੜ ਦੀ ਬਾਲਟੀ ਚੱਕੋ 5 kilo ਵਾਲੀ 9.99 ਦੀ ਮਿਲੇਗੀ ਔਰ ਇਹਦੇ ਨਾਲ ਸਵਰਨ ਸੂਜੀ ਜਿਹੜੀ 3.99 ਦੀ 4 pound ਹੈ ਅਤੇ 3.99 ਦੇ ਕਾਲੇ ਚਿੱਟੇ ਚਣੇ ਲੈ ਲਓ ਔਰ ਵਾਈਟ ਬ੍ਰੈਡ ਜਾਂ ਹੋਰ ਵੀਟ ਜਿਹੜੀ ਹੁੰਦੀ ਹੈ ਬ੍ਰੈਡ 249 ਈਚ ਹੈ ਮਿਹਰਬਾਨ ਦਾ ਜੂਸ ਜਿਹੜਾ ਹੈ 3.99 ਦਾ ਹੈ ਹਲਦੀਰਾਮ ਦੇ ਸਨੈਕ 1.99 ਦੇ ਹੋਰ ਬੜੀ ਵੱਡੀ ਜੀ ਲਿਸਟ ਹੈ ਇਹ ਸਾਰੇ ਦੀ ਸਾਰੀ ਸੇਲ ਸਾਰੇ ਹੀ ਸਟੋਰਾਂ 'ਤੇ ਚੱਲ ਰਹੀ ਹੈ ਗਏ ਅਤੇ ਆਏ ਜੀ
2: ਦੋਸਤੋ ਖੂਬਸੂਰਤ ਹੋਣਾ ਅੱਛਾ ਨਹੀਂ ਬਲਕਿ ਅੱਛਾ ਹੋਣਾ ਖੂਬਸੂਰਤ ਹੈ ਖੂਬਸੂਰਤ ਇਨਸਾਨ ਸੇ ਮੁਹੱਬਤ ਨਹੀਂ ਹੋਤੀ ਬਲਕਿ ਜਿਸ ਸੇ ਮੁਹੱਬਤ ਹੋ ਜਾਏ ਵੋ ਖੂਬਸੂਰਤ ਹੋਤਾ ਹੈ ਖੂਬਸੂਰਤੀ ਹਮੇਸ਼ਾ ਦੇਖਣੇ ਵਾਲੋਂ ਕੇ ਮਨ ਮੇਂ ਔਰ ਨਜ਼ਰੋਂ ਮੇਂ ਹੋਤੀ ਹੈ ਵਰਨਾ ਗਲਤੀ ਨਿਕਾਲਨੇ ਵਾਲੋਂ ਕੋ ਤੋ ਤਾਜ ਮਹਿਲ ਮੇਂ ਵੀ ਕਮੀ ਨਜ਼ਰ ਆਤੀ ਹੈ ਯਾਦੋਂ ਔਰ ਵਾਦੋਂ ਮੇਂ ਕਿਆ ਫਰਕ ਹੋਤਾ ਹੈ ਯਾਦੇ ਹਮੇਂ ਤੋੜ ਦੇਤੀ ਹੈ ਔਰ ਵਾਦੇ ਹਮ ਤੋੜ ਦੇਤੇ ਹੈ ਮਤਲਬ ਸੇ ਕਿਤਨੇ ਵੀ ਰਿਸ਼ਤੇ ਬਣਾਨੇ ਕੀ ਕੋਸ਼ਿਸ਼ ਕਰੋ ਵੋ ਰਿਸ਼ਤਾ ਕਭੀ ਬਨੇਗਾ ਨਹੀਂ ਔਰ ਪਿਆਰ ਸੇ ਬਨੇ ਰਿਸ਼ਤੇ ਕੋ ਤੋੜਨੇ ਕੀ ਕਿਤਨੀ ਵੀ ਕੋਸ਼ਿਸ਼ ਕਰੋ ਵੋ ਰਿਸ਼ਤਾ ਕਭੀ ਟੂਟੇਗਾ ਨਹੀਂ ਇਹ ਖੂਬਸੂਰਤ ਦਿਲ ਹਜ਼ਾਰੋਂ ਖੂਬਸੂਰਤ ਚਿਹਰੋਂ ਸੇ ਜ਼ਿਆਦਾ ਬਿਹਤਰ ਹੈ ਇਸ ਲਈ ਜ਼ਿੰਦਗੀ ਮੇਂ ਹਮੇਸ਼ਾ ਐਸੇ ਲੋਕੋਂ ਕੋ ਚੁਣੋ ਜਿਸਕਾ ਦਿਲ ਚਿਹਰੇ ਸੇ ਜ਼ਿਆਦਾ ਖੂਬਸੂਰਤ ਹੋ ਆਪਣੀ ਕਮਜ਼ੋਰੀ ਆਪਣਾ ਹਾਲ ਉਸੇ ਹੀ ਬਤਾਏ ਜੋ ਮਜ਼ਬੂਤੀ ਸੇ ਹਰ ਹਾਲ ਮੇਂ ਆਪਕੇ ਸਾਥ ਖੜਾ ਰਹੇ ਵਰਨਾ ਰਿਸ਼ਤਾ ਹੋ ਜਾਂ ਮੋਬਾਈਲ ਜਬ ਨੈਟਵਰਕ ਨਹੀਂ ਹੋਤਾ ਤੋ ਲੋਕ ਗੇਮ ਖੇਲਣੇ ਲੱਗਤੇ ਹੈ ਜੋ ਆਪਕੀ ਖਾਮੋਸ਼ੀ ਸੇ ਆਪਕੀ ਤਕਲੀਫ ਕਾ ਅੰਦਾਜ਼ਾ ਨਾ ਲਗਾ ਸਕੇ ਉਸਕੇ ਸਾਹਮਣੇ ਆਪਣੀ ਤਕਲੀਫ ਕੋ ਜ਼ੁਬਾਨ ਸੇ ਇਜ਼ਹਾਰ ਕਰਨਾ ਸਿਰਫ ਆਪਣੇ ਲਫ਼ਜ਼ੋਂ ਕੋ ਜ਼ਾਇਆ ਕਰਨਾ ਹੈ ਅਗਰ ਕੋਈ ਆਪਸੇ ਨਫ਼ਰਤ ਕਰੇ ਤੋ ਉਸਕੇ ਦੋ ਹੀ ਵਜ੍ਹਾ ਹੋ ਸਕਤੇ ਹੈ ਪਹਿਲਾ ਆਪ ਮੇਂ ਕੁਛ ਐਸਾ ਹੈ ਜੋ ਵੋ ਪਸੰਦ ਨਹੀਂ ਕਰਤਾ ਯਾ ਫਿਰ ਆਪ ਮੇਂ ਕੁਛ ਐਸਾ ਹੈ ਜੋ ਉਸਮੇਂ ਨਹੀਂ ਸ਼ੀਸ਼ੇ ਔਰ ਰਿਸ਼ਤੇ ਦੋਨੋਂ ਹੀ ਬੜੇ ਨਾਜ਼ੁਕ ਹੋਤੇ ਹੈ ਦੋਨੋਂ ਮੇਂ ਬਸ ਏਕ ਹੀ ਫਰਕ ਹੈ ਸ਼ੀਸ਼ੇ ਗਲਤੀ ਸੇ ਟੂਟ ਜਾਤੇ ਹੈ ਔਰ ਰਿਸ਼ਤੇ ਗਲਤ ਫਹਿਮੀਓ ਸੇ ਕਿਸੀ ਨੇ ਸੱਚ ਹੀ ਕਹਾ ਹੈ ਜ਼ਿੰਦਗੀ ਸਿਰਫ ਦੋ ਦਿਨ ਕੀ ਹੈ ਏਕ ਦਿਨ ਆਪਕੇ ਹੱਕ ਮੇਂ ਔਰ ਏਕ ਦਿਨ ਆਪਕੇ ਖਿਲਾਫ ਜਿਸ ਦਿਨ ਆਪਕੇ ਹੱਕ ਮੇਂ ਹੋ ਤੋ ਕਭੀ ਗੁਰੂਰ ਮਤ ਕਰਨਾ ਔਰ ਜਿਸ ਦਿਨ ਆਪਕੇ ਖਿਲਾਫ ਹੋ ਤੋ ਥੋੜ੍ਹਾ ਸਬਰ ਕਰਨਾ ਜੋ ਲੋਕ ਖੁਦ ਪਰ ਘਮੰਡ ਕਰਤੇ ਹੈ ਕਿਸੀ ਨੇ ਕਿਆ ਖੂਬ ਲਿਖਾ ਹੈ ਜਨਮ ਤੁਝੇ ਤੇਰੀ ਮਾਂ ਨੇ ਦਿਆ ਨਾਮ ਵੀ ਤੁਝੇ ਤੇਰੇ ਘਰ ਵਾਲੋਂ ਸੇ ਮਿਲਾ ਤਾਲੀਮ ਵੀ ਤੇਰੇ ਉਸਤਾਦ ਕੀ ਹੈ ਰਿਸ਼ਤੇ ਵੀ ਤੁਝੇ ਤੇਰੇ ਪਰਿਵਾਰੋਂ ਸੇ ਮਿਲਾ ਕਾਮ ਕਰਨਾ ਵੀ ਤੂਨੇ ਕਿਸੀ ਔਰ ਸੇ ਸਿਖਾ ਔਰ ਆਖਿਰ ਮੇਂ ਕਬਰਸਤਾਨ ਤੱਕ ਚਾਰ ਕਾਂਧੋਂ ਪਰ ਹੀ ਜਾਏਗਾ ਤੋ ਇਸ ਜ਼ਿੰਦਗੀ ਮੇਂ ਤੇਰਾ ਕਿਆ ਹੈ ਜਿਸ ਪਰ ਤੂੰ ਘਮੰਡ ਕਰੇ ਹਰ ਕਿਸੀ ਕੋ ਖੁਸ਼ ਕਰ ਪਾਉਣਾ ਯੇ ਮੁਮਕਿਨ ਨਹੀਂ ਪਰ ਖਿਆਲ ਰੱਖੇ ਕਿ ਮੇਰੀ ਵਜ੍ਹਾ ਸੇ ਕਿਸੀ ਕੋ ਦੁੱਖ ਨਾ ਪਹੁੰਚੇ ਕੋਈ ਵੀ ਇਨਸਾਨ ਇਤਨਾ ਅਮੀਰ ਨਹੀਂ ਹੁੰਦਾ ਕਿ ਵੋ ਆਪਣਾ ਗੁਜ਼ਰਾ ਹੁਆ ਕਲ ਖਰੀਦ ਸਕੇ ਔਰ ਕੋਈ ਵੀ ਇਨਸਾਨ ਇਤਨਾ ਗਰੀਬ ਨਹੀਂ ਹੁੰਦਾ ਕਿ ਵੋ ਆਪਣੇ ਆਉਣੇ ਵਾਲੇ ਕਲ ਕੋ ਨਾ ਬਦਲ ਸਕੇ ਅਜਬ ਦੁਨੀਆ ਕੀ ਵੀ ਗਜ਼ਬ ਕਹਾਣੀ ਹੈ ਬਚਪਨ ਮੇਂ ਭਾਈ ਕਹਿਤੇ ਥੇ ਮਾਂ ਮੇਰੀ ਹੈ ਮਾਂ ਮੇਰੀ ਹੈ ਔਰ ਅਬ ਬੜੇ ਹੋ ਕਰ ਲੜਤੇ ਹੈ ਕਿ ਮਾਂ ਤੇਰੀ ਹੈ ਮਾਂ ਤੇਰੀ ਹੈ ਗਲਤੀ ਜ਼ਿੰਦਗੀ ਕਾ ਏਕ ਪੰਨਾ ਹੈ ਔਰ ਰਿਸ਼ਤੇ ਜ਼ਿੰਦਗੀ ਕੀ ਪੂਰੀ ਕਿਤਾਬ ਜ਼ਰੂਰਤ ਪੜਨੇ ਪਰ ਗਲਤੀ ਕਾ ਏਕ ਪੰਨਾ ਫਾੜ ਦੇ ਤੋ ਚਲੇਗਾ ਪਰ ਏਕ ਪੰਨੇ ਕੇ ਲੀਏ ਪੂਰੀ ਕਿਤਾਬ ਕੋ ਨਾ ਫੇਂਕੇ ਜੋ ਤੇਰਾ ਹੈ ਵੋ ਕਭੀ ਨਹੀਂ ਜਾਏਗਾ ਜੋ ਤੇਰਾ ਨਹੀਂ ਹੈ ਵੋ ਤੂੰ ਕਭੀ ਨਹੀਂ ਪਾਏਗਾ ਅੱਛੀ ਨੀਅਤ ਰੱਖ ਆਪਣੀ ਤੂੰ ਹਮੇਸ਼ਾ ਹੈ ਬੰਦੇ ਦੇਖਣਾ ਏਕ ਦਿਨ ਖੁਦਾ ਹੀ ਤੇਰੇ ਹਰ ਦਰਦ ਕੋ ਮਿਟਾਏਗਾ
3: From the Dave Tatla News Desk, locally covered, nationally connected.
1: ਮੁੱਖ ਮੰਤਰੀ ਭਗਵੰਤ ਮਾਨ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਸਮਾਗਮ ਵਿੱਚ ਸ਼ਾਮਲ ਹੋਏ
4: 92 55 80 92 55 80 92 55 90 5 4 50 28 28 905 450 2828 905 450 2828 9 5 4 50 88 88
5: ਅਠਾਈ ਅਠਾਈ
4: ਹੈਲੋ
5: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ
4: ਹਾਂਜੀ ਕਟਾਰੀਆ ਟੂਰਸ ਐਂਡ ਟਰੈਵਲ
5: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
4: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
5: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
1: ਜਿਹੜੇ ਕਾਉਂਸਲਰ ਰੀਜਨਲ ਕਾਉਂਸਲ ਸਕੂਲ ਟਰੱਸਟੀ ਜਾਂ ਮੇਅਰ ਲਈ ਖੜੇ ਆ ਆਪਣੀ ਐਡਵਰਟਾਈਜ਼ ਕਰਨੀ ਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ 416-677-0609 ਸਾਡੇ ਕੋਲ ਕੁਝ ਏਅਰ ਟਾਈਮ ਅਵੇਲੇਬਲ ਹੈ ਸੈਟਰਡੇ ਸੰਡੇ ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 416-677-0609 ਇਸ ਚੈਨਲ ਤੇ ਅਗਰ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 416-677-0609 ਉੱਪਰ ਵਾਲੇ ਦਾ ਦੁਆ ਕਰਨ ਮੇਰੇ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
2: This is Vatno Dur Radio.

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਵਤਨ ਦੂਰ ਦੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਕਿ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਹੋਪ ਐਵਰੀ ਵਨ ਇਜ਼ ਗੁੱਡ। ਸਾਰਿਆਂ ਦਾ ਵੀਕਐਂਡ ਜਿਹੜਾ ਜੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਰਿਹਾ ਹੋਊਗਾ, ਵਧੀਆ ਰਿਹਾ ਹੋਊਗਾ, ਔਰ ਇਸ ਚੀਜ਼ ਦੀ ਅਸੀਂ ਜਿਹੜੀ ਜੀ ਆਸ ਕਰਦੇ ਹਾਂ। ਔਰ ਬਿਲਕੁਲ ਜੀ, ਮੀਂਹ ਵੀ ਪਿਆ ਨਾਲ ਦੀ ਨਾਲ, ਖੁਸ਼ਕ ਵਿੱਚ ਧੁੱਪ ਨਿਕਲਦੀ ਰਹੀ, ਸੋ ਇੱਦਾਂ ਕਦਾ ਹੀ ਮੌਸਮ ਸੀਗਾ। ਔਰ ਬੈਕ ਟੂ ਬੇਸਿਕ, ਅੱਜ ਫੇਰ ਮੰਡੇ ਦੇ ਵਿੱਚ ਆਪਾਂ ਆ ਚੁੱਕੇ ਹਾਂ। ਹੁਣੀ ਹੁਣੀ ਤੁਸੀਂ ਦੇਵ ਤਾਤਲਾ ਜੀ ਨੂੰ ਸੁਣ ਕੇ ਹਟੇ ਹਾਂ, ਔਰ ਹੁਣ ਆ ਗਈ ਆ ਸਾਡੀ ਵਾਰੀ। ਬਿਲਕੁਲ ਜੀ, ਵਾਰੀ ਦੇ ਵਿੱਚ ਦੱਸ ਦਈਏ ਕਿ ਟਾਈਮ ਇਜ਼ 1:07 ਔਰ ਕੁਛ ਕੁ ਸੈਕਿੰਡ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਹੋ ਚੁੱਕੇ ਆ। ਸਾਡੇ ਨਾਲ ਕੋਈ ਵੀ ਕਰਨੀ ਹੋਵੇ ਗੱਲਬਾਤ, ਕੋਈ ਗੀਤ ਸੰਗੀਤ ਲਵਾਉਣਾ ਆ, ਜਾਂ ਕੋਈ ਤੁਸੀਂ ਜਿਹੜੇ ਆ ਜੀ ਰੀਅਲ ਸਟੇਟ ਸੰਬੰਧੀ ਗੱਲਬਾਤ ਕਰਨੀ ਆ, ਜਾਂ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਹੈ, ਤਾਂ ਬਿਲਕੁਲ ਜੀ ਸਾਨੂੰ ਤੁਸੀਂ ਕਾਲ ਕਰ ਸਕਦੇ ਆ 905-799-0999 'ਤੇ ਗੱਲਬਾਤ ਹੋ ਸਕਦੀ ਹੈ 905-799-0999 'ਤੇ। ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦੇਵਾਂ ਕਿ ਅੱਜ ਦਾ ਵੈਦਰ ਹੈਗਾ 21 ਡਿਗਰੀ, ਸ਼ਾਮ ਨੂੰ ਵੀ 21 ਡਿਗਰੀ ਹੈਗਾ ਜੀ, ਓਵਰਨਾਈਟ 20 ਡਿਗਰੀ, ਹਵਾ ਦੀ ਸਪੀਡ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਅਤੇ ਏਅਰ ਕੁਆਲਿਟੀ ਹੈ ਜੀ 2, ਜਿੱਥੇ ਕਿ ਦਿਨ ਅੱਜ ਚੜਿਆ ਸੀ 6:40 'ਤੇ, ਅਤੇ ਸਨਸੈੱਟ ਜਿਹੜਾ ਜੀ ਹੋ ਜਾਣਾ, ਦਿਨ ਟਲ ਜਾਣਾ 7:56 PM ਸੇ PM 'ਤੇ। ਸੋ ਇਹ ਸੀਗੀ ਅੱਜ ਦੀ ਵੈਦਰ ਰਿਪੋਰਟ, ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਕਿਹਾ ਜਾ ਰਿਹਾ ਕਿ ਟੋਰੋਂਟੋ ਜਿਹੜਾ ਹੈ ਜੀ ਅੰਡਰ ਸਪੈਸ਼ਲ ਵੈਦਰ ਸਟੇਟਮੈਂਟ ਹੈਗਾ, ਕਿਉਂਕਿ ਭਾਰੀ ਜਿਹੜੀ ਆ ਜੀ ਬਰਸਾਤ ਕੁਛ ਕੁ ਰੀਜ਼ਨਸ ਨੂੰ ਹਿੱਟ ਕਰ ਸਕਦੀ ਆ। ਸੋ ਬਿਲਕੁਲ ਜੀ, ਤੁਸੀਂ ਡਰਾਈਵ ਕਰ ਰਹੇ, ਬਹੁਤ ਕੇਅਰਫੁਲੀ ਡਰਾਈਵ ਕਰਨਾ, ਕਿਉਂਕਿ ਕੱਲ੍ਹ 1:00 ਤੱਕ ਜਿਹੜੀ ਆ ਜੀ ਇਹ ਅਲਰਟ ਜਾਰੀ ਰਹਿਣਾ ਆ। ਸੋ ਬਿਲਕੁਲ ਜੀ, ਔਰ ਪ੍ਰੋਗਰਾਮ ਦੀ ਸ਼ੁਰੂਆਤ, ਕਿਉਂਕਿ ਆਈ ਨੋ ਅੱਜ ਮੰਡੇ, ਆਪਾਂ ਬਹੁਤ ਸਾਰੇ ਕੰਮਾਂ 'ਤੇ ਪਹੁੰਚੇ ਹਾਂ, ਸਟਿਲ ਲਾਈਕ ਆਪਾਂ ਕਿਤੇ ਨਾ ਕਿਤੇ ਵੀਕਐਂਡ ਦੇ ਵਿੱਚ ਹੀ ਘੁੰਮ ਰਹੇ ਹਾਂ। ਸੋ ਇੱਕ ਪਿਆਰਾ ਜਿਹਾ ਗੀਤ ਸੁਣਾ ਕੇ ਉਹਦੇ ਬਾਅਦ ਮੈਂ ਜਿਹੜੀ ਆ ਜੀ ਅਗਲੀ ਗੱਲਬਾਤ ਕਰੂੰਗੀ ਤੁਹਾਡੇ ਨਾਲ।

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਤਾਂ ਹੀ ਕਹਿੰਦੇ ਆ ਕਿ ਠੀਕ ਆ, ਹੱਸ ਕੇ ਰਹਿਣਾ ਚਾਹੀਦਾ ਆ। ਕੀ ਪਤਾ ਕੋਈ, ਪਤਾ ਨਹੀਂ, ਜੇ ਤੁਸੀਂ ਕਿਸੇ ਨਾਲ ਹੱਸ ਕੇ ਗੱਲ, ਇੱਕ ਮੈਂ ਛੋਟੇ ਜਿਹੇ ਐਗਜ਼ਾਮਪਲ ਦਿੰਦੀ ਹਾਂ ਕਿ ਕੋਈ ਆਲਰੇਡੀ ਬਹੁਤ ਜ਼ਿਆਦਾ ਜਿਹੜਾ ਜੀ ਪਰੇਸ਼ਾਨ ਹੈਗਾ ਆ, ਔਰ ਤੁਸੀਂ ਕਦੇ ਉਹਨੂੰ ਮਿਲਦੇ ਆ, ਜੇ ਤੁਸੀਂ ਹੱਸ ਕੇ 2-4 ਮਿੰਟ ਅਗਲੇ ਨਾਲ ਗੱਲ ਕਰ ਲੈਂਦੇ ਜਾਂ ਹੱਸ ਕੇ ਉਹਦੇ ਵੱਲ ਦੇਖ ਲੈਂਦੇ ਨਾ, ਤਾਂ ਕਿਤੇ ਨਾ ਕਿਤੇ ਅਗਲੇ ਦੀਆਂ ਜਿਹੜੀਆਂ ਜੀ ਟੈਨਸ਼ਨਾਂ ਘੱਟ ਹੋ ਜਾਂਦੀਆਂ ਹੈ। ਸੋ ਬਿਲਕੁਲ ਜੀ, ਹੱਸਣਾ ਚਾਹੀਦਾ ਆ, ਹਸਾਉਣਾ ਚਾਹੀਦਾ ਆ, ਐਵੇਂ ਆਕੜ 'ਚ ਰਹਿ ਕੇ ਕੋਈ ਫਾਇਦਾ ਨਹੀਂ ਹੈਗਾ। ਸੋ ਚਿੱਲ ਰਿਹਾ ਕਰੋ, ਰਿਲੈਕਸ ਜਿਹੜਾ ਜੀ ਰਿਹਾ ਕਰੋ। ਟੈਨਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਜਿਹੜੀਆਂ ਜੀ ਰਹਿੰਦੀਆਂ ਆ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ 'ਤੇ ਸਿਹਤ ਦੇ ਨਾਲ। ਤੁਸੀਂ ਗੁਰਬਾਣੀ ਰੇਡੀਓ ਲੈਣੀ ਆ, ਜਾਂ ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਲੈਣਾ, ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਟੈਬਲੇਟ ਲੈਣੀ ਆ, ਜਾਂ ਕੋਈ HD ਗੋਲਡ ਪ੍ਰੋਗਰਾਮ ਤੁਸੀਂ ਲੈਣਾ ਆ, ਅਤੇ ਗੱਲਬਾਤ ਹੋ ਸਕਦੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 'ਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਪ੍ਰੋਗਰਾਮ ਨੂੰ ਪੇਸ਼ ਤੁਹਾਡੇ ਤੱਕ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਕੀਤਾ ਹੈ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਆ ਜੀ। ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ, ਬੱਚਿਆਂ ਦੀ ਇੰਸ਼ੋਰੈਂਸ ਲੈਣੀ ਹੈ, ਲਾਈਫ ਇੰਸ਼ੋਰੈਂਸ ਲੈਣੀ ਹੈ, ਟਰੈਵਲ ਇੰਸ਼ੋਰੈਂਸ, ਜਾਂ ਕੋਈ ਤੁਸੀਂ RESP TFSA ਬਾਰੇ ਗੱਲਬਾਤ ਕਰਨੀ ਆ, ਤਾਂ ਮੋਨਾ ਮਹਿੰਗੀ ਜੀ ਦੇ ਨਾਲ ਹੋ ਸਕਦੀ ਹੈ 416-509-1509 'ਤੇ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਿੰਗਾਪੁਰ ਜਵੈਲਰਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ 'ਤੇ ਲੱਗਿਆ। ਰੱਖੜੀ ਸਪੈਸ਼ਲ 'ਤੇ ਵੀ ਬਹੁਤ ਭਾਰੀ ਇਹਨਾਂ ਨੇ ਸੇਲ ਲਈ ਸੀ, ਔਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਜਿਹੜੀ ਜੀ ਇਹ ਸੇਲ ਦਾ ਆਨੰਦ ਲਿਆ, ਅਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਹੋਰ ਜੇ ਤੁਸੀਂ ਕੋਈ ਆਪਣਾ ਕਸਟਮਾਈਜ਼ ਡਿਜ਼ਾਇਨ ਕਰਾਉਣਾ, ਸੋਨੇ ਦੇ ਵਿੱਚ ਕੋਈ ਹੋਰ ਸੈੱਟ ਬਣਵਾਉਣਾ, ਜਾਂ ਕੁਛ ਵੀ ਕਸਟਮਾਈਜੇਸ਼ਨ ਕਰਨੀ ਆ, ਤਾਂ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ ਸਿੰਗਾਪੁਰ ਜਵੈਲਰ ਦੇ ਨਾਲ 905-612-1500 'ਤੇ। ਇਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਜਿੱਥੇ ਕਿ ਕੀਆ ਦਾ ਜਿਹੜਾ ਜੀ ਨਵਾਂ ਸ਼ੋਰੂਮ ਖੁੱਲ੍ਹਿਆ ਹੈ, ਗ੍ਰੈਂਡ ਓਪਨਿੰਗ ਇਹਨਾਂ ਨੇ ਕੀਤੀ ਸੀਗੀ, ਅਤੇ ਔਗਸਤ ਦਾ ਪੂਰਾ ਮਹੀਨਾ ਜਿਹੜਾ ਜੀ ਇਹਨਾਂ ਨੇ ਇਹ ਸੇਲ ਲਾਈ ਸੀਗੀ ਕੁਛ ਨਾ ਕੁਛ ਕੀਆ ਦੀਆਂ ਗੱਡੀਆਂ 'ਤੇ। ਤਾਂ ਸੋ ਅੱਜ ਆਖਰੀ ਦਿਨ ਹੈਗਾ ਇਹ ਸੇਲ ਦਾ, ਅਤੇ ਬਿਲਕੁਲ ਜੀ ਤੁਸੀਂ ਮੰਥ ਐਂਡ ਵੀਕਐਂਡ ਦੀ ਸੇਲ ਜਿਹੜੀ ਆ ਜੀ ਲੈ ਸਕਦੇ ਹੈਗੇ ਆ। ਤੁਸੀਂ ਕਿਸੇ ਤਰੀਕੇ ਦੀਆਂ ਗੱਡੀਆਂ ਲੈਣੀਆਂ, EV9 ਜਾਂ ਕੀਆ ਦੀਆਂ ਹੋਰ ਵੀ ਕੋਈ ਗੱਡੀਆਂ, ਤਾਂ ਤੁਸੀਂ ਬਹੁਤ ਘੱਟ ਕੀਮਤ 'ਤੇ ਜਿਹੜਾ ਜੀ ਲੈ ਸਕਦੇ ਹੈਗੇ ਆ। ਔਰ ਅੱਜ ਦਾ ਪ੍ਰੋਗਰਾਮ ਅੰਜੁਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਤੁਹਾਡੇ ਤੱਕ ਪੇਸ਼ ਕੀਤਾ ਹੈ ਜੀ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਜੇ ਤੁਸੀਂ ਕਿਸੇ ਤਰੀਕੇ ਦਾ ਵੀ ਸਾਥ ਲੈਣਾ ਚਾਹੁੰਦੇ ਹਾਂ, ਤਾਂ ਤੁਸੀਂ ਅੰਜੁਮ ਕੁਰੇਸ਼ੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ। 416-577-0015 'ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਮੇਰੇ ਨਾਲ ਇਸ ਟਾਈਮ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਜਿਹੜੇ ਜੀ ਪਹੁੰਚ ਚੁੱਕੇ ਨੇ, ਸੋ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਕੱਲ ਤੱਕ ਗਰਮੀ ਨੇ ਜਾਨ ਕੱਢੀ ਪਈ ਸੀ, ਪਰ ਅੱਜ ਅਚਾਨਕ ਹੀ ਮੌਸਮ ਦੇ ਵਿੱਚ ਇੰਨਾ ਬਦਲਾ, ਵੀ ਹੁਮਸ ਭਰਿਆ ਮੌਸਮ ਨਹੀਂ ਸੀਗਾ ਕਿਸੇ ਨੂੰ ਕੰਮ ਕਰਦਾ। ਅੱਜ ਨਾ ਤੁਹਾਨੂੰ ਪਤਾ ਹਰ ਇੱਕ ਦੀ ਜ਼ੁਬਾਨ ਤੇ ਸੀ, ਜੇ ਕਿਸੇ ਦੀ ਕਾਲ ਵੀ ਆਈ, ਅੱਜ ਗਰਮੀ ਦਾ ਇੰਨਾ ਫਰਕ ਜਿਹਾ ਕਿੱਦਾਂ ਪੈ ਗਿਆ ਹਨਾ। ਅੱਜ ਤੇ ਕੰਮ ਕਰਦੇ ਹਾਂ ਪਸੀਨਾ ਨਹੀਂ ਆ ਰਿਹਾ, ਅੱਜ ਤਾਂ ਬਾਹਰ ਜਾ ਕੇ ਬੁਰਾ ਨਹੀਂ ਲੱਗ ਰਿਹਾ, ਅੱਜ ਤਾਂ ਘਰ ਦੇ ਵਿੱਚ ਵੀ ਬੜੀ ਰਾਹਤ ਹੈ। AC ਵਾਲੇ ਕਮਰੇ ਤੋਂ ਬਾਹਰ ਨਿਕਲੋ ਤਾਂ ਬਾਹਰ ਲੋਬੀ ਦੇ ਵਿੱਚ ਜਾਂ ਬਾਕੀ ਕਿਤੇ ਕਿਚਨ 'ਚ ਜਾਓ ਤਾਂ ਓਨੀ ਗਰਮੀ ਨਹੀਂ ਲੱਗਦੀ। ਸੋ ਪਤਾ ਨਹੀਂ ਕਿਵੇਂ ਇਹ ਸਾਰਾ ਅੱਜ ਇਕਦਮ ਕਲਾਈਮੇਟ ਕਹਿ ਸਕਦੇ ਹਾਂ ਚੇਂਜ ਹੋ ਗਿਆ, ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ।
0: ਬਿਲਕੁਲ ਮਨਪ੍ਰੀਤ ਜੀ, ਬਿਲਕੁਲ। ਔਰ ਮਨਪ੍ਰੀਤ ਜੀ, ਚਲੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਜੀ ਗੱਲਬਾਤ, ਕਿਉਂਕਿ ਠੀਕ ਆ ਮੌਸਮ ਦੇ ਵਿੱਚ ਤਬਦੀਲੀ ਆਈ, ਬਹੁਤ ਵਧੀਆ ਗੱਲ ਆ ਜੀ। ਸੋ ਮਨਪ੍ਰੀਤ ਜੀ, ਹੁਣ ਆਪਾਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਆਪਾਂ ਬਹੁਤ ਰੀਲਸ ਵੀ ਦੇ ਰਹੀਆਂ ਜੀ ਨੇਪਾਲ ਦੀਆਂ, ਦੇਖ ਰਹੇ ਨੇ ਜਿਹੜਾ ਕਿ ਨੇਪਾਲ ਐਂਡ ਚਾਈਨਾ ਦੇ ਬਾਰਡਰ 'ਤੇ ਫਲੱਡ ਆਈ ਆ। ਸੋ ਮਨਪ੍ਰੀਤ ਜੀ, ਥੋੜ੍ਹੀ ਜਿਹੀ ਉਹਦੀ ਹੋਰ ਜਾਣਕਾਰੀ ਦਿਓ ਕਿ ਹੁਣ ਲੇਟੈਸਟ ਅਪਡੇਟ ਕੀ ਹੈਗੀ ਆ ਉੱਥੇ।
1: ਬਿਲਕੁਲ, ਉਹ ਤਾਂ ਕਹਿ ਸਕਦੇ ਹਾਂ ਕਿਰਨ, ਅਜੇ ਮਤਲਬ ਇਸ ਘਟਨਾ ਨੂੰ ਪਿਛਲੇ ਵੀਕ ਹੀ ਹਨਾ ਹੋਇਆ ਸਾਰਾ ਕੁਝ, 5-6 ਦਿਨ ਹੀ ਹੋਏ ਨੇ। ਤੇ ਉਹ ਜਿਹੜੀ ਘਟਨਾ ਆ ਅਜੇ ਕਹਿ ਸਕਦੇ ਪੁਰਾਣੀ ਨਹੀਂ ਹੋਈ, ਕਿਉਂਕਿ ਮਲਬਾ ਹੀ ਨਹੀਂ ਕੱਟਿਆ ਜਾ ਰਿਹਾ, ਅਜੇ ਤਾਂ ਰਾਹਤ ਕਾਰਜ ਜਾਰੀ ਨੇ। ਔਰ ਕਿੱਦਾਂ ਉੱਥੇ ਆਪਣੀ ਕਮਿਊਨਿਟੀ, ਪੰਜਾਬੀ ਕਮਿਊਨਿਟੀ ਕਿੰਨੀ ਮਤਲਬ ਉਹਨਾਂ ਲੋਕਾਂ ਦੀ ਰਾਹਤ ਦੇ ਲਈ ਉੱਥੇ ਪਹੁੰਚੀ ਔਰ ਕੰਮ ਕਰ ਰਹੀ, ਜਿਵੇਂ ਜਿਵੇਂ ਉਹ ਵੀਡੀਓ ਸਾਹਮਣੇ ਆਉਂਦੀਆਂ, ਮੈਨੂੰ ਲੱਗਦਾ ਹਰ ਇੱਕ ਦਾ ਦਿਲ ਝੰਜੋੜ ਕੇ ਰੱਖਦੀਆਂ ਨੇ। ਜਿਨ੍ਹਾਂ ਦਾ ਘਰ ਤਬਾਹ ਹੋ ਗਏ, ਸਭ ਕੁਝ ਚਲਾ ਗਿਆ, ਡੰਗਰ ਚਲੇ ਗਏ, ਉਹ ਕਿਸੇ ਕਿਸੇ ਦੇ ਬੱਚੇ ਪਤਾ ਨਹੀਂ ਕਿਸੇ ਤਰੀਕੇ ਦੇ ਨਾਲ ਮਲਬੇ 'ਚ ਫਸੇ ਰਹੇ, ਬਚੇ ਰਹੇ, ਔਰ ਉਹ ਜਦੋਂ ਮਿਲੇ ਤਾਂ ਰੋਂਦੇ ਹੋਏ ਜਿਹੜੇ ਬੱਚੇ ਨੇ, ਉਹਨਾਂ ਤੋਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ। ਖੈਰ ਇੱਕ ਦੋ ਵੀਡੀਓ ਤੁਸੀਂ ਹੋਰ ਦੇਖੀਆਂ ਹੋਣਗੀਆਂ, ਲਾਸ਼ਾਂ ਜਿਹੜੀਆਂ ਨੇ ਪਾਣੀ 'ਚ ਰੁੜ ਕੇ ਕਿਤੇ ਦੀ ਕਿਤੇ ਚਲੀਆਂ ਜਾਂਦੀਆਂ, ਔਰ ਲੋਕ ਕੀ ਕਰ ਰਹੇ ਨੇ ਕਿ ਉਹਨਾਂ ਦੀ ਫੋਲਾ ਫਰਾਲੀ ਕਰ ਰਹੇ ਨੇ। ਇੱਕ ਦਿਨ ਤਾਂ ਲੇਡੀ ਦੀ ਡੈੱਡ ਬਾਡੀ ਤੋਂ ਉਹਨੂੰ ਵਾਲਾਂ ਤੋਂ ਫੜ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਗੋਲਡ ਉਤਾਰਿਆ ਜਾ ਰਿਹਾ ਆ ਕੰਨਾਂ ਤੋਂ, ਤੇ ਉਹ ਦੋ ਜਾਣੇ ਬਾਅਦ ਚੋਂ ਅਰੈਸਟ ਵੀ ਕਰ ਲਏ ਜਾਂਦੇ ਨੇ ਨੇਪਾਲ ਦੀ ਆਰਮੀ ਦੇ ਵੱਲੋਂ। ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਔਰ ਜਿਨ੍ਹਾਂ ਦਾ ਵੀ ਸਮਾਨ ਜਿੱਥੋਂ ਜਿੱਥੇ ਵੀ ਰੁੜ ਕੇ ਆਇਆ ਇੱਕ ਪਾਸੇ ਤਾਂ ਉਹ ਤ੍ਰਾਸਦੀ ਜਿਹਨੂੰ ਦੇਖ ਕੇ ਅੱਖਾਂ ਚੋਂ ਪਾਣੀ ਆ ਰਿਹਾ ਇਹਦੇ ਇੱਕ ਪਾਸੇ ਮਤਲਬ ਗਰੀਬੀ ਇਸ ਹੱਦ ਤੱਕ ਕਿ ਲੋਕ ਖੁਦ ਉਸ ਹੜ੍ਹ ਦੇ ਵਿੱਚ ਕੁੱਦ ਕੁੱਦ ਕੇ ਉੱਥੋਂ ਸਿਲੰਡਰ ਚੱਕ ਰਹੇ ਨੇ ਉੱਥੋਂ ਸਮਾਨ ਇਕੱਠਾ ਕਰ ਰਹੇ ਨੇ ਉੱਥੋਂ ਲੱਕੜਾਂ ਇਕੱਠੀਆਂ ਕਰ ਰਹੇ ਨੇ ਹਨਾ ਤੇ ਹੁਣ ਜੋ ਲੇਟੈਸਟ ਨਿਊਜ਼ ਆ ਉਹ ਫਿਲਹਾਲ ਦੀ ਆਪਾਂ ਗੱਲ ਕਰਦੇ ਹਾਂ ਉਹ ਇਹ ਹੈ ਕਿ ਇਸ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਐਤਵਾਰ ਤੱਕ ਨੇਪਾਲ ਤੇ ਤਿੱਬਤ ਨੂੰ ਮਿਲਾ ਕੇ ਕੁੱਲ ਜਿਹੜੇ ਮ੍ਰਿਤਕਾਂ ਦੀ ਗਿਣਤੀ ਉਹ ਵੱਧ ਕੇ 900 ਤੋਂ ਪਾਰ ਚਲੀ ਗਈ ਔਰ ਦੋਵਾਂ ਦੇਸ਼ਾਂ ਦੇ ਵਿੱਚ 3000 ਤੋਂ ਵੱਧ ਲੋਕ ਅਜੇ ਵੀ ਜਿਹੜੇ ਲਾਪਤਾ ਦੱਸੇ ਜਾ ਰਹੇ ਨੇ ਨੇਪਾਲ ਦੇ ਵਿੱਚ ਲਾਪਤਾ ਲੋਕਾਂ ਦੇ ਵਿੱਚ 550 ਤੋਂ ਵੱਧ ਵਿਦੇਸ਼ੀ ਨਾਗਰਿਕ ਕਰਨਗੇ ਹੋਣ ਦਾ ਮਤਲਬ ਜਿਹੜੀ ਖ਼ਬਰ ਆ ਉਹ ਔਰ ਸੰਡੇ ਸ਼ਾਮ 5:30 ਵਜੇ ਤੱਕ ਦੱਸਿਆ ਗਿਆ ਕਿ ਨੇਪਾਲ ਦੇ ਵਿੱਚ 149 ਭਾਰਤੀ ਨਾਗਰਿਕਾਂ ਨੂੰ ਬਚਾਇਆ ਵੀ ਗਿਆ ਸ਼ਨੀਵਾਰ ਰਾਤ ਜਾਰੀ ਲਾਪਤਾ ਲੋਕਾਂ ਦੀ ਤਾਜ਼ਾ ਸੂਚੀ ਦੇ ਵਿੱਚ 275 ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਤੇ ਭਾਰਤੀ ਮੂਲ ਦੇ 128 ਲੋਕਾਂ ਨਾਲ ਸੰਪਰਕ ਨਾ ਹੋ ਸਕਣ ਦੀ ਗੱਲ ਜਿਹੜੀ ਸੀ ਉਹ ਕਹੀ ਜਾ ਰਹੀ ਸੀ ਖ਼ਬਰਾਂ ਕੁਝ ਇਸ ਤਰੀਕੇ ਦੇ ਨਾਲ ਆ ਰਹੀਆਂ ਸੀਗੀਆਂ ਕੈਲਾਸ਼ ਮਾਨਸਰੋਵਰ ਯਾਤਰਾ ਤੇ ਗਏ 22 ਸ਼ਰਧਾਲੂ ਜਿਹੜੇ ਨੇ ਉਹ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਰੈਸਕਿਊ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਨਦੀਆਂ ਦਾ ਜਲ ਪੱਧਰ ਇੰਨਾ ਫਿਰ ਤੋਂ ਵਧਣ ਲੱਗਿਆ ਕਿ ਦੂਜੇ ਪਾਸੇ ਨੇਪਾਲ ਦੇ ਵਿੱਚ ਪਹਿਲਾਂ ਤੋਂ ਤਬਾਹੀ ਮਚਾਉਣ ਵਾਲੀਆਂ ਜਿਹੜੀਆਂ ਖ਼ਬਰਾਂ ਨੇ ਉਹ ਅਜੇ ਢਿੱਲੀਆਂ ਨਹੀਂ ਪੈ ਰਹੀਆਂ ਤੇ ਇਸੇ ਕਾਰਨ ਨੇਪਾਲ ਦੇ ਨਾਲ ਲੱਗਦੇ ਯੂਪੀ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਕਹਿ ਸਕਦੇ ਹਾਂ ਆਪਾਂ ਅਲਰਟ ਜਾਰੀ ਕੀਤਾ ਗਿਆ ਆ ਤੇ ਭਾਰਤੀ ਸੈਲਾਨੀ ਜਿਹੜੇ ਫਸੇ ਹੋਏ ਨੇ ਹਨਾ ਉਹਨਾਂ ਦੀ ਜ਼ਿਆਦਾ ਭਾਰਤ ਵੀ ਜਿਹੜੀ ਚਿੰਤਾ ਕਰ ਰਿਹਾ ਰੈਸਕਿਊ ਟੀਮਾਂ ਗਈਆਂ ਹੋਈਆਂ ਨੇ ਤੇ ਬਾਕੀ ਹਰਿਦੁਆਰ ਦਾ ਆਪਾਂ ਇਹੀ ਕਰਦੇ ਹਾਂ ਕਿ ਕਰੋੜਾਂ ਦਾ ਨੁਕਸਾਨ ਹੋਇਆ ਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਜੀ ਤੇ ਟੱਬਰਾਂ ਦੇ ਟੱਬਰ ਕਹਿ ਸਕਦੇ ਤਬਾਹ ਹੋ ਗਏ ਲਾਸ਼ਾਂ ਰੁੜ ਕੇ ਕਿੱਥੋਂ ਤੋਂ ਕਿੱਥੇ ਆ ਗਈਆਂ ਜਿੰਨਾ ਜਿਹੜੀਆਂ ਰੈਸਕਿਊ ਕਰਕੇ ਲੱਭੀਆਂ ਗਈਆਂ ਔਰ ਜਿਹੜੀਆਂ ਲੱਭਣੀਆਂ ਇੰਨੀਆਂ ਔਰ ਇੰਨੀ ਵੱਡੀ ਇਹ ਤਬਾਹੀ ਹੋਈ ਆ ਵੀ ਉਹਨਾਂ ਦੇ ਵਿੱਚ ਡੈਡ ਬਾਡੀਜ਼ ਵੀ ਪੂਰੀਆਂ ਮਿਲਣੀਆਂ ਜਿਹੜੀਆਂ ਇਹ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਸੋ ਦੁਆ ਅਰਦਾਸ ਕਰਦੇ ਹਾਂ ਕਿ ਇਹੋ ਜਿਹੀ ਭਿਆਨਕ ਆਫਤ ਤੋਂ ਪਰਮਾਤਮਾ ਕੁੱਲ ਸੰਸਾਰ ਨੂੰ ਜਿਹੜਾ ਬਚਾ ਕੇ ਰੱਖੇ ਉਹ ਘਾਟੇ ਨੇ ਜਿਹੜੇ ਰਹਿੰਦੀ ਦੁਨੀਆਂ ਤੱਕ ਯਾਦ ਰਹਿੰਦੇ ਨੇ ਤੇ ਕਦੇ ਪੂਰੇ ਨਹੀਂ ਹੁੰਦੇ
2: ਬਿਲਕੁਲ ਔਰ ਮਨਪ੍ਰੀਤ ਜੀ ਇੱਕ ਹੋਰ ਜਾਣਕਾਰੀ ਲਈ ਸਾਡੇ ਲਿਸਨਰਸ ਅਸੀਂ ਐਡ ਆਨ ਕਰ ਦਈਏ ਕਿ ਟੋਰਾਂਟੋ ਮੋਂਟਰੀਅਲ ਆਟਵਾ ਤੋਂ ਜਿਹੜੇ ਜੀ ਪੂਰੇ 32 ਜਿਹੜੇ ਜੀ ਕੈਨੇਡੀਅਨਸ ਇਸ ਟਾਈਮ ਮਿਸਿੰਗ ਆ ਨੇਪਾਲ ਚਾਈਨਾ ਦੇ ਬਾਰਡਰ ਤੇ ਸੋ ਦੇਖੋ ਜਿਹੜੇ ਕੈਨੇਡਾ ਤੋਂ ਗਏ ਸੀ ਵਿਚਾਰੇ ਹਨਾ ਯਾਤਰਾ ਕਰਨ ਉਹ ਇੰਨੇ ਉਹਨਾਂ ਦੀ ਸੰਖਿਆ ਇੰਨੀ ਆ ਤੇ ਜਿਹੜੇ ਵਿਚਾਰੇ ਲੋਕਲ ਸੀਗੇ ਉਹਨਾਂ ਦੀ ਤਾਂ ਲਾਈਕ ਆਪਾਂ ਗਿਣਤੀ ਨਹੀਂ ਕਰ ਸਕਦੇ ਇਹ ਤਾਂ ਉਹ ਨੇ ਜਿਹੜੇ ਮਤਲਬ ਆਪਾਂ ਰਿਕਾਰਡ ਕੀਤੇ ਨੇ ਕਿ ਠੀਕ ਆ ਇੰਨੇ ਬੰਦੇ ਮਿਸਿੰਗ ਆ ਹਨਾ ਤੇ ਜਿਹੜੇ ਵਿਚਾਰੇ ਕਿਸੇ ਰਿਕਾਰਡ ਦੇ ਵਿੱਚ ਨਹੀਂ ਉਹ ਕਿੰਨੇ ਹੋਣਗੇ ਉਹਨਾਂ ਦੀ ਗਿਣਤੀ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੈਗੀ
1: ਬਿਲਕੁਲ ਕਿਰਨ ਕਿਉਂਕਿ ਉਹੀ ਤਾਂ ਮੈਂ ਕਹਿ ਰਹੀ ਹਾਂ ਵੀ ਆਪਾਂ ਇਹ ਕਹਿ ਰਹੇ ਵੀ ਇੰਨੇ ਲਾਪਤਾ ਇੰਨੇ ਭਾਰਤੀ ਕੈਨੇਡਾ ਤੋਂ ਯਾਤਰੀ ਗਏ ਬਾਰਡਰ ਤੇ ਫਸੇ ਹੋਏ ਪਰ ਪਤਾ ਨੀ ਨਾ ਵੀ ਉਸ ਹਾਦਸੇ ਦੇ ਲੋਕ ਕਿਹੜੇ ਕਿਹੜੇ ਸ਼ਿਕਾਰ ਹੋ ਗਏ ਕਿਉਂਕਿ ਉਹਨਾਂ ਦਾ ਤਾਂ ਕੋਈ ਵਜੂਦ ਹੀ ਨਹੀਂ ਰਿਹਾ ਜਿਹੜੇ ਉੱਥੇ ਗਏ ਹੋਣਗੇ ਜਾਂ ਜੇ ਘਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਕਾਗਜ਼ ਪੱਤਰ ਰੁੜ ਗਏ ਉਹਨਾਂ ਦਾ ਸਮਾਨ ਰੁੜ ਗਿਆ ਘਰਾਂ ਚ ਚੁੱਲ੍ਹਿਆਂ ਤੱਕ ਉਹਨਾਂ ਦੇ ਰੁੜ ਗਏ ਕੁਛ ਨੀ ਰਿਹਾ ਹਨਾ ਤਾਂ ਸੋ ਜਿਹੜੇ ਲੱਭੇ ਹੀ ਨਹੀਂ ਅਜੇ ਲੱਭੇ ਹੀ ਨਹੀਂ ਸਬੂਤਾਂ ਸਮੇਤ ਜਿਹੜੇ ਲੋਕ ਚਲੇ ਗਏ ਨੇ ਪਤਾ ਨੀ ਕਿੱਥੋਂ ਕਿੱਥੇ ਚਲੇ ਗਏ ਨੇ ਸੋ ਸਭ ਤੋਂ ਵੱਡੀ ਗੰਭੀਰਤਾ ਵਾਲੀ ਗੱਲ ਤਾਂ ਇਹ ਆ ਹਨਾ ਵੀ ਉਹਨਾਂ ਦੀ ਕਿਵੇਂ ਪਹਿਚਾਣ ਕੀਤੀ ਜਾਊਗੀ ਜਿਹੜੇ ਲੱਭੇ ਹੀ ਨਹੀਂ ਉਹਨਾਂ ਨੂੰ ਲੋਕ ਉਡੀਕੀ ਜਾਣਗੇ ਹਨਾ ਸਾਡੇ ਲਾਪਤਾ ਨੇ ਖੋਰੇ ਮਿਲ ਜਾਣ ਵਾਪਸ ਆ ਜਾਣ ਮੈਂ ਇੱਕ ਫਾਦਰ ਦੀ ਨਿਊਜ਼ ਸੁਣ ਰਹੀ ਸੀ ਉੱਥੇ ਨੇਪਾਲ ਤੋਂ ਕਿ ਉਹ ਕੋਈ ਸਮਾਨ ਲੈਣ ਦੂਜੇ ਸ਼ਹਿਰ ਦੇ ਵਿੱਚ ਗਏ ਹੋਏ ਸੀਗੇ ਆਉਂਦਿਆਂ ਨੂੰ ਉਸ ਟੈਂਟਾਂ ਦੇ ਵਿੱਚ ਹੜ੍ਹ ਆਉਂਦਾ ਹੈ ਕਿ ਪੂਰਾ ਘਰ ਰੁੜ ਕੇ ਚਲਾ ਜਾਂਦਾ ਇੱਕ ਉਹਨਾਂ ਦਾ 18 ਸਾਲ ਦਾ ਬੇਟਾ ਤੇ ਇੱਕ ਵਾਈਫ ਉਹਨਾਂ ਦੀ ਜਿਹੜੀ ਆ ਉਹ ਉਹਨੂੰ ਲਾਪਤਾ ਦੱਸ ਰਹੇ ਨੇ ਉਹ ਕਹਿੰਦੇ ਨੇ ਮੇਰੀ ਵਾਈਫ ਤੇ ਮੇਰਾ ਬੱਚਾ ਲਾਪਤਾ ਔਰ ਰੋ ਰਹੇ ਨੇ ਉਹ ਮਤਲਬ ਅੰਕਲ ਰੋਂਦੇ ਛੱਲੇ ਨੀ ਜਾਂਦੇ ਪਰ ਦੇਖੋ ਹੁਣ ਜਿਹੜੇ ਰੁੜ ਗਏ ਪਤਾ ਨੀ ਕਿੱਥੋਂ ਕਿ ਜੇ ਤਾਂ ਕੋਈ ਲਾਪਤਾ ਹੋਇਆ ਸੁਰੱਖਿਆ ਤੇ ਆ ਉਹ ਤਾਂ ਦੱਸੂ ਪਈ ਮੈਂ ਸੁਰੱਖਿਆ ਤਾਂ ਚਾਹੇ ਉਹ ਕੰਟੈਕਟ ਦੇ ਵਿੱਚ ਨਹੀਂ ਆ ਉਹਨਾਂ ਦੇ ਕੋਲ ਫੋਨ ਨਹੀਂ ਪਰ ਜਿਹੜੇ ਰੁੜ ਹੀ ਇਸ ਕਦਰ ਗਏ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਰਿਹਾ ਪਤਾ ਨੀ ਕਿੱਥੋਂ ਕਿੱਥੇ ਚਲੇ ਗਏ ਮੈਂ ਕਿਸੇ ਹੋਰ ਏਰੀਏ ਦੀ ਵੀਡੀਓ ਦੇਖ ਰਹੀ ਸੀ ਮੈਨੂੰ ਯਾਦ ਨਹੀਂ ਆ ਉਹ ਵੀ ਕਿੱਥੋਂ ਦੀ ਵੀਡੀਓ ਉਹ ਲੋਕ ਡੈਡ ਬਾਡੀ ਦੀ ਵੀਡੀਓ ਬਣਾ ਰਹੇ ਸੀ ਸਰਦੀ ਹੋਈ ਆ ਰਹੇ ਸੀ ਉੱਥੋਂ ਦੇ ਲੋਕ ਬੋਲ ਰਹੇ ਸੀ ਇਹ ਨੇਪਾਲ ਸੇ ਆਈ ਹੈ ਇਹ ਨੇਪਾਲ ਸੇ ਫਲੱਡ ਕੀ ਡੈਡ ਬਾਡੀ ਹੈ ਦੱਸੋ ਤੁਸੀਂ ਦੇਖੋ ਵੀ ਕਿੱਥੋਂ ਕਿੱਥੇ ਪਾਣੀ ਜਿਹੜਾ ਹੈ ਜਿਹਦਾ ਵਹਾਅ ਹੀ ਇਸ ਕਦਰ ਹੋ ਗਿਆ ਨਦੀਆਂ ਚੱਲਦੀਆਂ ਰਹੀਆਂ ਨੇ ਦਰਿਆ ਚੱਲ ਰਹੇ ਨੇ ਤਾਂ ਕਿੱਥੋਂ ਵੀ ਕਿੱਥੇ ਸਮਾਨ ਪਹੁੰਚ ਗਿਆ ਸੋ ਉਹਨਾਂ ਲੋਕਾਂ ਦੀ ਕਿਵੇਂ ਕਿੰਨੇ ਕੁ ਤੈਰਾਕੀ ਕਿੰਨੀਆਂ ਕੁ ਰੈਸਕਿਊ ਟੀਮਾਂ ਜਿਹੜੀਆਂ ਨੇ ਕਿੰਨੀ ਡੂੰਘਾਈ ਤੱਕ ਕਿੰਨੇ ਪਾਣੀ ਨੂੰ ਫਰੋਲ ਲੈਣਗੀਆਂ
2: ਬਿਲਕੁਲ ਬਿਲਕੁਲ ਸੋ ਮਨਪ੍ਰੀਤ ਜੀ ਆਪਾਂ ਹਨਾ ਇੱਥੇ ਬੈਠੇ ਆਪਾਂ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਠੀਕ ਆ ਚਲੋ ਵਾਹਿਗੁਰੂ ਹਨਾ ਛੇਤੀ ਜਿਹੜੇ ਮਿਸਿੰਗ ਆ ਉਹ ਵੀ ਮਿਲ ਜਾਣ ਤੇ ਬਾਕੀ ਨੇਪਾਲ ਛੇਤੀ ਛੇਤੀ ਜਿਹੜੇ ਜੀ ਇਸ ਲਾਸ ਤੋਂ ਰਿਕਵਰ ਕਰ ਲੈਣ। ਸੋ ਨਾਲ ਦੀ ਨਾਲ ਮਨਪ੍ਰੀਤ ਜੀ ਆਪਾਂ ਅਗਲੀ ਖਬਰ ਵੱਲ ਜਿਹੜੇ ਜੀ ਵੱਧ ਰਹੇ ਹੈਗੇ, ਇੱਕ ਏਅਰ ਇੰਡੀਆ ਤੋਂ ਜਿਹੜੀ ਹੈ ਜੀ ਖਬਰ ਆ ਰਹੀ ਹੈਗੀ ਆ ਕਿ ਐਮਰਜੈਂਸੀ ਉਹਨਾਂ ਨੂੰ ਜਿਹੜੀ ਜੀ ਲੈਂਡਿੰਗ ਕਰਨੀ ਪਈ, ਕਿਉਂ ਕਰਨੀ ਪਈ ਉਹ ਰੀਜ਼ਨ ਤੁਸੀਂ ਜ਼ਰੂਰ ਦੱਸਿਓ।
1: ਹਾਂਜੀ, ਇਹ ਅਹਿਮਦਾਬਾਦ ਹਵਾਈ ਅੱਡੇ ਤੇ ਅੱਜ ਦੀ ਖਬਰ ਆ। ਸ਼ਾਮ ਨੂੰ ਅਚਾਨਕ ਹਫੜਾ ਦਫੜੀ ਕਿਰਨ ਮੱਚ ਜਾਂਦੀ ਆ। ਦਮਾਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਚਾਨਕ ਅਹਿਮਦਾਬਾਦ ਡਾਇਵਰਟ ਕਰਨਾ ਪੈਂਦਾ ਆ। ਉਸ ਸਮੇਂ ਜਹਾਜ਼ ਦੇ ਵਿੱਚ ਤਕਰੀਬਨ 30+32 ਤੇ 30 ਯਾਤਰੀ ਜਿਹੜੇ ਸਵਾਰ ਸੀਗੇ। ਖੁਸ਼ਕਿਸਮਤੀ ਇਹ ਕਿ ਜਹਾਜ਼ ਨੂੰ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਾਰ ਲਿਆ ਜਾਂਦਾ ਆ। ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਜਹਾਜ਼ ਤੋਂ ਬਾਹਰ ਜਿਹੜਾ ਕੱਢ ਲਿਆ ਜਾਂਦਾ ਆ। ਜਹਾਜ਼ ਤੇ ਉਡਾਣ ਭਰਨ ਤੋਂ ਬਾਅਦ ਇੱਕ ਏਅਰ ਹੋਸਟਸ ਨੂੰ ਜਹਾਜ਼ ਦੇ ਟਾਇਲਟ ਦੇ ਵਿੱਚੋਂ ਕਿਰਨ ਇੱਕ ਕਾਗਜ਼ ਦੀ ਪਰਚੀ ਮਿਲਦੀ ਆ ਜਿਹਦੇ ਤੇ ਲਿਖਿਆ ਹੁੰਦਾ ਇੰਗਲਿਸ਼ ਦੇ ਵਿੱਚ ਬੰਬ, ਸਿਰਫ ਇੰਨਾ ਹੀ ਸ਼ਬਦ ਲਿਖਿਆ ਹੁੰਦਾ। ਦੇਖਦੇ ਹੀ ਕਰੂ ਨੇ ਮਤਲਬ ਤੁਰੰਤ ਪਾਇਲਟ ਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਨੂੰ ਇਹਦੀ ਸੂਚਨਾ ਦਿੱਤੀ। ਖਤਰੇ ਨੂੰ ਜਿਹੜਾ ਥੋੜਾ ਜਿਹਾ ਗੰਭੀਰਤਾ ਦੇ ਨਾਲ ਸੀਰੀਅਸ ਲੈਂਦੇ ਹੋਏ ਜਹਾਜ਼ ਨੂੰ ਨਜ਼ਦੀਕੀ ਢੁਕਵੇਂ ਹਵਾਈ ਅੱਡੇ ਦੇ ਵੱਲ ਜਿਹੜਾ ਲਿਜਾਣ ਦਾ ਫੈਸਲਾ ਕੀਤਾ ਗਿਆ ਤੇ ਜਹਾਜ਼ ਸ਼ਾਮ ਕਰੀਬ 4:21 ਤੇ ਅਹਿਮਦਾਬਾਦ ਹਵਾਈ ਅੱਡੇ ਤੇ ਸੁਰੱਖਿਅਤ ਉਤਾਰ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਮੁੱਖ ਟਰਮੀਨਲ ਤੋਂ ਜਿਹੜਾ ਕਹਿੰਦੇ ਵੀ ਮਤਲਬ ਦੂਰ ਰੱਖਿਆ ਤੇ ਫਿਲਹਾਲ ਉਸ ਬੰਬ ਵਾਲੀ ਪਰਚੀ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਪੁੱਛਗਿੱਛ ਯਾਤਰੀਆਂ ਤੋਂ ਵੀ ਕੀਤੀ ਗਈ ਆ, ਲਿਖਤ ਦੀ ਪਛਾਣ ਕੀਤੀ ਜਾ ਰਹੀ ਹੈ, ਦਸਤਕ ਦੇ ਨਮੂਨੇ ਲਏ ਜਾ ਰਹੇ ਨੇ ਯਾਤਰੀਆਂ ਤੋਂ ਵੀ ਤਾਂ ਜੋ ਪਰਚੀ ਤੇ ਲਿਖੇ ਸ਼ਬਦਾਂ ਦੇ ਨਾਲ ਮਿਲਾਨ ਕੀਤਾ ਜਾ ਸਕੇ। ਫਿਲਹਾਲ ਜਹਾਜ਼ ਨੂੰ ਅਲੱਗ ਜਗ੍ਹਾ ਅਜੇ ਵੀ ਰੱਖਿਆ ਹੋਇਆ ਆ ਤੇ ਜਾਰੀ ਇਹ ਸਾਰੀ ਜਾਂਚ ਜਾਰੀ ਆ ਵੀ ਪਰਚੀ ਆਈ ਕਿੱਥੋਂ, ਲਿਖੀ ਕਿੰਨੇ ਤੇ ਕਿਉਂ ਰੱਖੀ ਏਦਾਂ।
2: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਬਿਲਕੁਲ ਮਨਪ੍ਰੀਤ ਜੀ, ਅਗਲੀ ਖਬਰ ਵੱਲ ਵੱਧਦੇ ਹਾਂ ਕਿ ਇੱਕ 6 ਸਾਲ ਦੇ ਬੱਚੇ ਨੇ ਜਿਹੜਾ ਹੈ ਜੀ ਉਹ ਧਰਨਾ ਲਾਇਆ ਹੋਇਆ ਹੈ ਔਰ ਉਹ ਕਹਿ ਰਿਹਾ ਕਿ ਉਹਨਾਂ ਨੇ ਮੋਦੀ ਜੀ ਨੂੰ ਮਿਲਣਾ ਹੈ।
1: ਇਹ ਖਬਰ ਦੇਖਣ ਨੂੰ ਬੜੀ ਅਜੀਬ ਤੇ ਇੱਕਦਮ ਆਪਣੇ ਵੱਲ ਧਿਆਨ ਖਿੱਚਦੀ ਵੀ 6 ਸਾਲ ਦਾ ਬੱਚਾ ਜਿਹੜਾ ਉਹਨੇ ਧਰਨਾ ਕਿਉਂ ਲਗਾਇਆ, ਕਿਉਂ ਜ਼ਰੂਰਤ ਪਈ। ਇਹ ਪਟਨਾ ਦੀ ਖਬਰ ਆ, 6 ਸਾਲ ਦਾ ਬੱਚਾ ਧਰਨਾ ਦੇ ਰਿਹਾ ਹੈ, ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਉਹ ਮਿਲਣ ਤੇ ਜ਼ੋਰ ਦੇ ਰਿਹਾ ਹੈ, ਜਿੱਦ ਕਰ ਰਿਹਾ ਆ। ਬੱਚੇ ਨੇ ਦੋਸ਼ ਲਗਾਇਆ ਕਿਰਨ, ਕੋਈ 25 ਅਗਸਤ ਨੂੰ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਸੀ, ਉਸ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਨੇ ਉਹਦੇ ਮਾਪਿਆਂ ਤੇ ਹਮਲਾ ਕੀਤਾ ਸੀ ਤੇ ਲਗਭਗ 8 ਘੰਟੇ ਇਸ ਬੱਚੇ ਨੂੰ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਪਿਆ ਤੇ ਮਾਪਿਆਂ ਦੀ ਉਸ ਪ੍ਰਦਰਸ਼ਨ ਦੌਰਾਨ ਕੁੱਟਮਾਰ ਵੀ ਹੋਈ ਤੇ ਹੁਣ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਸਿੱਧੇ ਦਖਲ ਦੀ ਮੰਗ ਕਰ ਰਿਹਾ ਹੈ। 6 ਸਾਲ ਦੀ ਉਮਰ ਵਾਲਾ ਬੱਚਾ ਉਸ ਵਿਰੋਧ ਪ੍ਰਦਰਸ਼ਨ ਦੇ ਕਰਕੇ ਉਹ ਕਹਿੰਦਾ ਮੈਂ ਉਦੋਂ ਤੱਕ ਨਹੀਂ ਹਿੱਲੂਗਾ ਜਦੋਂ ਤੱਕ ਮੇਰੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਸੋ ਦੇਖੋ ਵੀ ਇੱਕ ਬੱਚੇ ਦੀ ਅੰਤਰ ਆਤਮਾ ਕਦੋਂ ਤੱਕ ਮਤਲਬ ਕਿੱਥੋਂ ਤੱਕ ਕਹਿ ਸਕਦੇ ਹਾਂ ਝੰਜੋੜੀ ਗਈ। ਉਹ ਕਹਿੰਦੇ ਜੇ ਮੇਰੇ ਮਾਪੇ ਅਪਰਾਧੀ ਨਹੀਂ ਸੀ ਤਾਂ ਉਹਨਾਂ ਨੂੰ ਕੁੱਟਿਆ ਕਿਉਂ ਗਿਆ ਪ੍ਰਦਰਸ਼ਨ ਦੇ ਵਿੱਚ, ਪ੍ਰਦਰਸ਼ਨ ਤਾਂ ਹਰ ਕੋਈ ਕਰ ਸਕਦਾ ਹੈ। ਤੋ ਇਸ ਬੱਚੇ ਦਾ ਜਿਹੜਾ ਇਹ ਧਰਨਾ ਹੈ ਕਾਫੀ ਜ਼ਿਆਦਾ ਹਾਈਲਾਈਟ ਹੋਇਆ। ਦੇਖੋ ਪੀਐਮ ਸਾਹਿਬ ਤੱਕ ਇਸ ਪ੍ਰਦਰਸ਼ਨਕਾਰੀ ਬੱਚੇ ਦੀ ਮੰਗ ਪਹੁੰਚਦੀ, ਆਵਾਜ਼ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਕਦੋਂ ਤੱਕ ਇਹ ਬੱਚਾ ਧਰਨੇ ਤੇ ਰਹਿੰਦਾ ਹੈ। ਤੇ ਫਿਲਹਾਲ ਇਹ ਬੱਚਾ ਇਸ ਵਕਤ ਕਹਿ ਸਕਦੇ ਪਟਨੇ ਸ਼ਹਿਰ ਦਾ ਸਟਾਰ ਬਣਿਆ ਹੋਇਆ ਹੈ ਤੇ ਆਪਣੇ ਵੱਲ ਸਾਰਿਆਂ ਦਾ ਧਿਆਨ ਆਕਰਸ਼ਿਤ ਕਰ ਰਿਹਾ।
2: ਬਿਲਕੁਲ ਜੀ ਬਿਲਕੁਲ। ਔਰ ਦੱਸ ਦਈਏ ਕਿ ਪ੍ਰੋਗਰਾਮ ਦੇ ਇਹ ਹਿੱਸੇ ਨੂੰ ਅਸੀਂ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰ ਰਹੇ ਹਾਂ। ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ ਤੇ ਬਿਲਕੁਲ JD ਇੰਸ਼ੋਰੈਂਸ ਨਾਲ ਗੱਲਬਾਤ ਹੋ ਸਕਦੀ ਹੈ। ਇਹਨਾਂ ਦਾ ਨੰਬਰ 416-902-0706 ਤੇ ਤੁਸੀਂ ਗੱਲਬਾਤ ਕਰ ਸਕਦੇ ਹਾਂ। ਔਰ ਮੁਰਗੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ। ਤੇ ਭਾਵੇਂ ਤੁਸੀਂ ਜਿਹੜਾ ਜੀ ਪਹਿਲੀ ਵਾਰੀ ਘਰ ਲੈ ਰਹੇ ਉਹਦੀ ਮੋਰਗੇਜ ਲੈਣੀ, ਸੈਕਿੰਡ ਮੋਰਗੇਜ ਲੈਣੀ, ਘਰਾਂ ਚੋਂ ਇੱਕ ਟਵੀਕ ਕੱਢਣੀ ਆ ਜਾਂ ਤੁਹਾਨੂੰ ਲੋਨ ਦੀ ਲੋੜ ਪੈ ਗਈ ਆ, ਦੈਨ ਯੂ ਕੈਨ ਗਿਵ ਅ ਕਾਲ ਟੂ ਮੁਕੇਸ਼ ਚੌਹਾਨ 647-512-7000 ਤੇ ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਮਨਪ੍ਰੀਤ ਜੀ ਆਪਾਂ ਅਗਲੀ ਕਵਰ ਵੱਲ ਜਿਹੜੇ ਜੀ ਵੱਧਦੇ ਹਾਂ ਕਿਉਂਕਿ ਪਿਛਲੇ ਵੀਕਐਂਡ ਵੀ ਆਈ ਥਿੰਕ ਫਰਾਈਡੇ ਨੂੰ ਆਹ ਨਿਊਜ਼ ਜਿਹੜੀ ਜੀ ਬੜੀ ਵਾਇਰਲ ਹੋ ਰਹੀ ਸੀ, ਬਹੁਤ ਸਾਰੇ ਪੇਜਾਂ ਨੇ ਪਾਈ ਸੀਗੀ ਕਿ ਦਾ ਗ੍ਰੇਟ ਖਲੀ ਹੈ ਨਾ ਉਹਨਾਂ ਦੀ ਕਾਰ ਦਾ ਜਿਹੜਾ ਜੀ ਐਕਸੀਡੈਂਟ ਹੋ ਗਿਆ। ਕਈ ਵਾਰੀ ਖਬਰ ਜਿਹੜੀ ਹੁੰਦੀ ਆ ਉਹ ਠੀਕ ਹੁੰਦੇ ਸਹੀ ਹੁੰਦੇ, ਕਈ ਵਾਰੀ ਹੈ ਨਾ ਪੇਜਾਂ ਵਾਲੇ ਐਵੇਂ ਪੁੱਠੀਆਂ ਸਿੱਧੀਆਂ ਜਿਹੜੀਆਂ ਜੀ ਖਬਰਾਂ ਲਾ ਦਿੰਦੇ ਆ। ਅਤੇ ਉਹਨਾਂ ਨੇ ਦੱਸਿਆ ਆ ਹੁਣ ਆਪਣੀ ਇੰਸਟਾਗ੍ਰਾਮ ਦੀ ਜਿਹੜੀ ਆ ਜੀ ਇੱਕ ਉੱਥੇ ਪੋਸਟ ਸਾਂਝੀ ਕੀਤੀ ਆ। ਸੋ ਉਹਦੇ ਵਿੱਚ ਜਾਣਕਾਰੀ ਦਿੱਤੀ ਕਿ ਮੇਰਾ ਇੱਕ ਜਿਹੜਾ ਹੈ ਜੀ ਐਕਸੀਡੈਂਟ ਹੋ ਗਿਆ ਸੀਗਾ
1: ਜੀ। ਬਿਲਕੁਲ ਕਿਰਨ, ਮਾੜੀ ਜੀ ਗੱਲ ਹੁੰਦੀ ਆ ਤਾਂ ਉਹਨੂੰ ਫੁਲਾਇਆ ਬਹੁਤ ਜਾਂਦਾ, ਪਰ ਗੱਲ ਇਹ ਵੀ ਆ ਕਿ ਜਦੋਂ ਕੋਈ ਅਚਾਨਕ ਹਾਦਸਾ ਵਾਪਰਦਾ ਆ ਤੇ ਵਾਲ ਵਾਲ ਬਚ ਜਾਣਾ ਖੁਸ਼ਕਿਸਮਤੀ ਹੁੰਦੀ ਆ। ਕਈ ਵਾਰੀ ਨਿੱਕੀ ਜਿਹੀ ਟੱਕਰ ਵੀ ਵੱਡਾ ਨੁਕਸਾਨ ਦੇ ਜਾਂਦੀ ਹੈ। ਸੁਚਿੰਤਤ ਹੋਣਾ ਵੀ ਬਣਦਾ ਹੈ। ਦ ਕ੍ਰੇਟ ਖਲੀ ਦੇ ਨਾਮ ਦੇ ਨਾਲ ਮਸ਼ਹੂਰ ਪਹਿਲਵਾਨ ਦਲੀਪ ਸਿੰਘ ਸੜਕ ਹਾਦਸੇ ਦੇ ਵਿੱਚ ਵਾਲ ਵਾਲ ਬਚਦੇ ਨੇ। ਉਹਨਾਂ ਦੀ ਕਾਰ ਟੋਲ ਪਲਾਜ਼ਾ ਤੇ ਕਿਸੇ ਹੋਰ ਵਾਹਨ ਦੇ ਨਾਲ ਟਕਰਾਉਂਦੀ ਆ, ਔਰ ਘਟਨਾ ਹਰਿਆਣਾ ਦੇ ਪਾਣੀਪਤ ਦੇ ਵਿੱਚ ਵਾਪਰੀ ਦੱਸੀ ਜਾਂਦੀ ਆ। ਤੇ ਪਰ ਫਿਰ ਖੁਸ਼ਕਿਸਮਤੀ ਉਹੀ ਆ ਕਿ ਉਹ ਇਸ ਘਟਨਾ ਦੇ ਵਿੱਚੋਂ ਵਾਲ ਵਾਲ ਕਰਨ ਬਚੇ ਨੇ। ਤੇ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਹੈ ਕਿ ਮੇਰੇ ਹਾਦਸੇ ਤੋਂ ਬਾਅਦ ਮੇਰੇ ਬਹੁਤ ਸਾਰੇ ਦੋਸਤ ਮੈਨੂੰ ਫੋਨ ਤੇ ਮੈਸੇਜ ਕਰ ਰਹੇ ਨੇ, ਪੁੱਛ ਰਹੇ ਆ ਕਿ ਮੈਂ ਠੀਕ ਠਾਕ ਹਾਂ, ਮੈਂ ਪੂਰੀ ਤਰ੍ਹਾਂ ਠੀਕ ਹਾਂ ਤੇ ਮੇਰੇ ਤੇ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ, ਪਰਮਾਤਮਾ ਦਾ ਆਸ਼ੀਰਵਾਦ ਹੈ। ਤੇ ਮੇਰੀ ਕਾਰ ਜ਼ਰੂਰ ਥੋੜੀ ਜਿਹੀ ਉਹ ਕਹਿੰਦੇ ਖਰਾਬ ਹੋਈ ਹੈ ਐਕਸੀਡੈਂਟ ਦਾ ਕਰਕੇ, ਸੋ ਵੱਡੀ ਗੱਲ ਨਹੀਂ ਆ, ਪਰ ਜਾਨ ਜਿਹੜੀ ਆ ਬਚੀ ਆ। ਸੋਸ਼ਲ ਮੀਡੀਆ ਤੇ ਖਬਰ ਫੈਲੇ, ਮਤਲਬ ਕੋਈ ਹੋਰ ਖਬਰ ਫੈਲੇ ਤੇ ਕੁਝ ਹੋਰ ਮਤਲਬ ਗੱਲਾਂ ਨਿਕਲ ਕੇ ਸਾਹਮਣੇ ਹੋਣ, ਮੈਂ ਇਹ ਦੱਸਣ ਆਇਆ ਕਿ ਕੁਝ ਗੰਭੀਰ ਨਹੀਂ ਹੋਇਆ ਤੇ ਸਭ ਕੁਝ ਠੀਕ ਠਾਕ ਆ, ਬਸ ਖਬਰ ਜ਼ਿਆਦਾ ਫੈਲ ਗਈ ਆ। ਤੇ ਸੋ ਅਸੀਂ ਦੁਆ ਅਰਦਾਸ ਕਰਦੇ ਹਾਂ, ਕਿਉਂਕਿ ਇੱਕ ਵੱਡਾ ਨਾਮ ਨਾ ਕਮਾਇਆ ਹੈ ਉਹਨਾਂ ਨੇ ਪੰਜਾਬ ਤੋਂ ਹੋ ਕੇ, ਬਹੁਤ ਵੱਡਾ ਨਾਮ ਹੈ।

0: ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਹੈ ਜੀ ਕੋਈ ਰੰਜਿਸ਼ ਸੀਗੀ ਅਤੇ ਉਹਨੇ ਜਿਹੜੀ ਹੈ ਕਿ ਨੌਜਵਾਨ ਦੀ ਜਿਹੜੀ ਹੈ ਜੀ ਜਾਨ ਲੈ ਲਈ, ਸੋ ਉਹ ਖਬਰ ਵੀ ਜ਼ਰੂਰ ਜਿਹੜੀ ਜੀ ਸਾਂਝੀ ਕਰ ਦਿਓ।
1: ਮੈਂ ਇਸ ਖਬਰ ਦੇ ਨਾਲ ਹੀ ਇਹਦੇ ਨਾਲ ਦੀਆਂ ਇੱਕ ਦੋ ਮੈਂ ਖਬਰਾਂ ਇੱਕ ਦੋ ਮਿੰਟਾਂ ਦੇ ਵਿੱਚ ਹੀ ਹੋਰ ਜਿਹੜੀਆਂ ਨੇ ਕਵਰ ਕਰ ਦੇਣੀਆਂ। ਪਿੰਡ ਦੁੜੂਆ ਦੇ ਵਿੱਚ ਚੰਡੀਗੜ੍ਹ ਦੇ ਰਾਤ ਲਗਭਗ 12:30 ਵਜੇ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਉਂਦੀ ਹੈ। ਤੇਜ਼ ਤਾਰ ਮਤਲਬ ਤੇਜ਼ ਰਫਤਾਰ ਦੇ ਵਿੱਚ ਥਾਰ ਆਉਂਦੀ ਆ, ਨੌਜਵਾਨਾਂ ਨੂੰ ਦਰੜ ਦਿੰਦੀ ਹੈ, ਜਿਸ ਦੇ ਵਿੱਚ ਉਹਨਾਂ ਦੀ ਇੱਕ ਦੀ ਨੌਜਵਾਨ ਦੀ ਮੌਤ ਹੋ ਜਾਂਦੀ ਆ। ਤੇ ਇਹ ਸਾਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਦਾ ਵੀ ਕੋਈ ਹਾਦਸਾ ਨਹੀਂ ਸੀਗਾ, ਕੋਈ ਪੁਰਾਣੀ ਰੰਜਿਸ਼ ਸੀਗੀ ਜਿਹਦੇ ਚੱਲਦਿਆਂ ਮੁਲਜ਼ਮ ਥਾਰ ਚਾਲਕ ਨੇ ਜਿਹੜਾ ਨੌਜਵਾਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਦੋਵਾਂ ਤੇ, ਜਿਹਨਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਜਿਹੜੀ ਹੋ ਜਾਂਦੀ ਆ। ਹੁਣ ਇਹਦੇ ਨਾਲ ਦੀ ਰਲਦੀ ਮਿਲਦੀ ਖਬਰ ਆ ਥੋੜੇ ਕੁ ਦਿਨਾਂ ਦੀ, ਕੱਲ ਪਰਸੋਂ ਦੀ, ਤਰਨ ਤਾਰਨ ਤੋਂ ਇੱਕ ਖਬਰ ਆਈ ਸੀ ਬੱਸ ਸਟੈਂਡ ਦੇ ਉੱਪਰ ਇੱਕ ਲੜਕਾ ਖੜਾ ਸੀਗਾ 16-17 ਸਾਲ ਦਾ, ਤੇ ਕੋਈ ਰੰਜਿਸ਼ ਵਾਲੇ ਮੁੰਡੇ ਆਉਂਦੇ ਨੇ ਤੇ ਕਿਰਚ ਮਤਲਬ ਤੇਜ਼ ਧਾਰ ਹਥਿਆਰ ਮਾਰ ਮਾਰ ਕੇ ਉਹਦੀ ਗਰਦਨ ਦੇ ਵਿੱਚ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਇੱਕ ਹੋਰ ਖਬਰ ਮੈਨੂੰ, ਮੈਂ ਮਾਫ਼ੀ ਚਾਹੁੰਦੀ ਨਾ ਭੁੱਲ ਗਿਆ, ਉਹ ਵੀ ਕੱਲ ਪਰਸੋਂ ਦੀ ਬਹੁਤ ਵਾਇਰਲ ਹੋ ਰਹੀ ਸੀਗੀ ਕਿ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੁੰਡੇ ਦਾ ਕਤਲ ਕਰ ਦਿੰਦੀਆਂ ਨੇ, ਇਹ ਵੀ ਪੰਜਾਬ ਦੀ ਖਬਰ ਹੀ ਆ। ਸੋ ਕਿਸੇ ਨੂੰ ਮਾਰਨਾ ਇਸ ਤੋਂ ਬਿਨਾਂ, ਮੋਹਾਲੀ ਦੇ ਵਿੱਚ ਵੀ ਮੁੰਡੇ ਕੁੜੀ ਤੇ ਹਮਲਾ ਹੋਇਆ, ਤਾਬੜ ਤੋੜ ਗੋਲੀਆਂ ਚੱਲੀਆਂ ਨੇ, ਉੱਥੋਂ ਵੀ ਖਬਰ ਆਈ ਆ। ਸੋ ਜ਼ਖਮੀਆਂ ਨੂੰ ਜਿਹੜਾ ਸਿਵਲ ਹਸਪੀਟਲ ਫੇਸ 6 ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਗੰਭੀਰ ਹਾਲਤ ਦੱਸੀ ਜਾ ਰਹੀ, ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਨੇ। ਸਵਾਲ ਇੱਥੇ ਖੜਾ ਹੁੰਦਾ ਹੈ ਕਿ ਨੌਜਵਾਨਾਂ ਦੇ ਵਿੱਚ ਨਾ ਕੋਈ ਪਹਿਲੀ ਦਾ ਵਟਾਂਦਰਾ, ਨਾ ਕੋਈ ਲੈਣ ਦੇਣ ਦਾ ਵਟਾਂਦਰਾ, ਫਿਰ ਰੰਜਿਸ਼ਾਂ ਇੰਨੀਆਂ ਕਾਹਦੀਆਂ ਵੱਧ ਗਈਆਂ, ਈਗੋ ਇੰਨੀ ਕਾਹਦੇ ਨਾਲ ਹਰਟ ਹੋਣ ਲੱਗ ਗਈ, ਸਾਡੇ ਚ ਸਬਰ ਇੰਨਾ ਕਿਉਂ ਮੁੱਕ ਗਿਆ ਵੀ ਕੋਈ ਕਿਤਿਓਂ ਦਾ ਨੌਜਵਾਨ ਹੁੰਦਾ, ਕੋਈ ਕਿਤਿਓਂ ਦਾ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਰਨ, ਕੋਈ ਪੜ੍ਹਨ ਜਾਂਦਾ ਆ, ਕੋਈ ਕੰਮ ਕਰਨ ਜਾਂਦਾ ਆ, ਤੇ ਦੁਸ਼ਮਣ ਕਿਉਂ ਬਣ ਜਾਂਦੇ ਨੇ? ਇੱਕ ਦੂਜੇ ਦੀ ਤਰੱਕੀ ਨੀ ਜਰੀ ਜਾਂਦੀ, ਇੱਕ ਦੂਜੇ ਦੇ ਚੰਗੇ ਯਾਰ ਦੋਸਤ ਨੀ ਜਰੇ ਜਾਂਦੇ, ਜਾਂ ਮਾੜੇ ਕੰਮਾਂ ਵਾਲਿਆਂ ਨੂੰ ਕੋਈ ਚੰਗੇ ਕੰਮ ਕਰਨ ਵਾਲਾ ਨੀ ਜਰਿਆ ਜਾਂਦਾ? ਸੋ ਇਹ ਇੱਕ ਬਹੁਤ ਹੀ ਵਿਚਾਰਨ ਯੋਗ ਵਿਸ਼ਾ ਆ, ਪਰ ਪਤਾ ਨੀ ਸਮਝਾਵੇ ਕੌਣ। ਹਰ ਬੰਦਾ ਸੋਸ਼ਲ ਮੀਡੀਆ ਤੇ ਗਿਆਨ ਵੰਡਦਾ, ਹਰ ਬੰਦਾ ਆਪਣੇ ਆਪ ਨੂੰ ਘਰ ਚ ਬੈਠਾ ਬਾਹਰ ਤੁਰਿਆ ਫਿਰਦਾ ਸਿਆਣਾ ਕਹਿੰਦਾ ਆ, ਪਰ ਸਬਰ ਨੀ ਕਰਨ ਕਿਸੇ ਚ ਵੀ ਹੈਗਾ, ਗੱਲ ਨੀ ਜਰਨ ਦਾ ਕਿਸੇ ਦੇ ਵਿੱਚ ਵੀ ਜੇਰਾ ਹੈਗਾ। ਤੇ ਸੋ ਐਸੀਆਂ ਵਾਰਦਾਤਾਂ ਹਰ ਰੋਜ਼ ਪੰਜਾਬ ਦੇ ਕੋਨੇ ਕੋਨੇ ਤੋਂ ਆ ਰਹੀਆਂ ਨੇ, ਅਸੀਂ ਦੇਖ ਕੇ ਤਾਂ ਕਰਦੇ ਆ। ਕਈ ਵਾਰੀ ਕਹਿੰਦੇ ਆ ਸਾਡੇ ਕਿਸੇ ਦੇ ਨਾਲ ਮਤਭੇਦ, ਸਾਡੀ ਕਮਿਊਨਿਟੀ, ਸਾਡਾ ਕਲਚਰ ਹੋ ਰਿਹਾ, ਸਾਡੇ ਰਲਦਾ ਨੀ, ਉੱਥੇ ਤਾਂ ਐਂ ਚੱਲਦਾ, ਉੱਥੇ ਤਾਂ ਐਂ ਚੱਲਦਾ, ਪਰ ਪੰਜਾਬ ਚ ਇੰਜ ਕਿਉਂ ਚੱਲਣ ਲੱਗ ਗਿਆ? ਇਹ ਪਿਛਲੇ ਕੁਝ ਸਮੇਂ ਤੋਂ, ਕੁਝ ਸਾਲਾਂ ਤੋਂ ਇੰਨਾ ਤੇਜ਼ ਕਿਉਂ ਹੋ ਗਿਆ? ਸੋ ਇਹ ਗੱਲ ਸਮਝੋ ਬਾਹਰ ਆ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਸੋ ਮਨਪ੍ਰੀਤ ਜੀ, ਹਨਾ, ਮੈਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਵੀ ਆਈ ਕਿਹਾ ਸੀਗਾ ਕਿ ਕਿਸੇ ਤੋਂ ਸੜਨਾ ਨਹੀਂ ਚਾਹੀਦਾ, ਹਨਾ ਜੇ ਠੀਕ ਆ, ਜੇ ਚਲੋ ਕਈ ਵਾਰੀ ਹੁਣ ਆਪਾਂ ਥੋੜੀ ਜਿਹੀ ਚਲੋ ਇਸ ਚੀਜ਼ ਤੇ ਵੀ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਠੀਕ ਆ ਸੁਖੀ ਜੀ ਸਟੂਡੀਓ ਦੇ ਵਿੱਚ ਨਹੀਂ ਆ, ਜੇ ਹੁੰਦੇ ਤਾਂ ਬਿਲਕੁਲ ਉਹਨਾਂ ਨੇ ਇਸ ਟੌਪਿਕ ਤੇ ਵੀ ਗੱਲਬਾਤ ਕਰਨੀ ਸੀ। ਅੱਛਾ ਮਨਪ੍ਰੀਤ ਜੀ, ਹੁਣ ਤੁਸੀਂ ਕੋਈ ਚੀਜ਼ ਲਈ ਆ, ਠੀਕ ਹੈ, ਤੁਸੀਂ ਕੋਈ ਤਰੱਕੀ ਕੀਤੀ ਆ, ਕੋਈ ਗੱਡੀ ਕਢਾ ਲਈ ਚਲੋ ਸ਼ੋਰੂਮ ਦੇ ਵਿੱਚੋਂ, ਤੇ ਮੈਨੂੰ ਖੁਸ਼ੀ ਹੋਣੀ ਚਾਹੀਦੀ, ਬਟ ਇਦਾਂ ਕਿਉਂ ਆ ਕਿ ਮੈਨੂੰ ਖੁਸ਼ੀ ਨਹੀਂ ਹੁੰਦੀ ਕਿ ਠੀਕ ਆ ਮਨਪ੍ਰੀਤ ਜੀ ਨੇ ਗੱਡੀ ਲਈ ਆ, ਫਲਾਣੇ ਨੇ ਗੱਡੀ ਲਈ, ਹਨਾ, ਤੇ ਆਪਾਂ ਕਿਸੇ ਦੀ ਤਰੱਕੀ ਦੇਖ ਕੇ ਪਤਾ ਨਹੀਂ ਕਿਉਂ ਨਹੀਂ ਜਰਦੇ ਹੈਗੇ, ਬਟ ਪਹਿਲਾਂ ਇਦਾਂ ਨਹੀਂ ਹੁੰਦਾ ਸੀ। ਪਹਿਲੇ ਦੇ ਟਾਈਮਾਂ ਦੇ ਵਿੱਚ ਜੇ ਕਿਸੇ ਨੇ ਕੁਛ ਲੈਣਾ ਨਾ, ਸਾਰਿਆਂ ਨੇ ਉਹਨਾਂ ਦੇ ਘਰ ਜਾਣਾ, ਉਹਨਾਂ ਨੂੰ ਵਧਾਈਆਂ ਦੇਣੀਆਂ। ਅੱਜ ਕੱਲ੍ਹ ਤਾਂ ਲੋਕ ਇੱਕ ਦੂਜੇ ਨੂੰ ਦੱਸਣਾ ਵੀ ਨਹੀਂ ਸਹੀ ਸਮਝਦੇ ਕਿ ਠੀਕ ਆ ਅਸੀਂ ਕੋਈ ਚੀਜ਼ ਲੈ ਰਹੇ ਹਾਂ, ਜਾਂ ਅਸੀਂ ਕਿੱਥੇ ਚੱਲੇ ਹਾਂ, ਜਾਂ ਜੋ ਕਰ ਰਹੇ ਹਾਂ, ਹਨਾ। ਟਾਈਮ ਬਹੁਤ ਜ਼ਿਆਦਾ ਬਦਲ ਗਿਆ ਕਿਉਂਕਿ ਇਸ ਕਰਕੇ ਲੋਕੀ ਡਰਨ ਲੱਗ ਗਏ, ਮੈਨੂੰ ਤਾਂ ਲੱਗਦਾ ਹੈ
1: ਜੀ। ਕਰਨਾ ਚਾਹੀਦਾ ਤਾਂ ਇਹ ਸੀ ਕਿ ਚੰਗੇ ਨੂੰ ਵੇਖ ਕੇ ਸਾਨੂੰ ਖੁਸ਼ ਹੋਣਾ ਚਾਹੀਦਾ ਸੀ, ਚੰਗੇ ਬੰਦੇ ਦਾ ਸਾਨੂੰ ਲਾਗਾ ਕਰਨਾ ਚਾਹੀਦਾ ਸੀ, ਤਰੱਕੀ ਵਾਲੇ ਬੰਦੇ ਨੂੰ ਸਾਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸੀ, ਤਰੱਕੀ ਵਾਲੇ ਬੰਦੇ ਨਾਲ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਸੀ, ਕਿਉਂਕਿ ਉਹਦੇ ਨਾਲ ਜੇ ਸਾਡੀ ਮਹਿਫਲ ਦੇ ਵਿੱਚ 4 ਚੰਗੇ ਲੋਕ ਆਣ ਕੇ ਬੈਠਣਗੇ ਤਾਂ ਉਹਨਾਂ ਲੋਕਾਂ ਦਾ ਤਾਂ ਕੱਦ ਉੱਚਾ ਹੈਗਾ ਹੀ ਆ ਜਿਹੜੇ ਚੰਗੇ ਨੇ, ਪਰ ਸਾਡਾ ਕੱਦ ਕਿੰਨਾ ਉੱਚਾ ਹੁੰਦਾ ਹੈ ਵੀ ਸਾਡੀ ਚੰਗਿਆਂ ਨਾਲ ਬਹਿਣੀ ਉੱਠਣੀ ਹੈ, ਹਨਾ। ਅਸੀਂ ਇਹਨਾਂ ਲੋਕਾਂ ਨੂੰ ਜਾਣਦੇ ਹਾਂ, ਸਾਡੇ ਵਿੱਚ ਵੀ ਕੋਈ ਕਾਬਲੀਅਤ, ਕੋਈ ਖਾਸੀਅਤ ਹੈ ਤਾਂ ਇਹ ਲੋਕ ਸਾਡੇ ਕੋਲ ਚੱਲ ਕੇ ਆਏ ਨੇ। ਸੋ ਮੈਨੂੰ ਲੱਗਦਾ ਕਰਨਾ ਤਾਂ ਲੱਗਾ ਚਾਹੀਦਾ ਸੀ, ਕਿਸੇ ਦੀ ਤਰੱਕੀ ਦੇਖ ਕੇ, ਕਿਸੇ ਦੀ ਅਫਸਰਸ਼ਾਹੀ ਦੇਖ ਕੇ, ਕਿਸੇ ਦੇ ਚੰਗੇ ਕੰਮ ਦੇਖ ਕੇ, ਹਨਾ। ਤੇ ਸੋ ਮੈਨੂੰ ਲੱਗਦਾ ਕਰਨਾ ਜਿੱਥੇ ਲੱਗਾ ਚਾਹੀਦਾ ਸੀ, ਪੈ ਦੂਰੀਆਂ ਗਈਆਂ, ਕਰਨ ਅਸੀਂ ਸਾੜਾ ਲੱਗ ਗਏ, ਉਹ ਸਾੜੇ ਨੇ, ਜੈਲਸ ਨੇ ਸਾਡਾ ਇੰਨਾ ਕੁ ਖੂਨ ਸਾੜ ਸਾੜ ਕੇ ਅੰਦਰੋਂ ਅੰਦਰ ਹੀ ਸਾਨੂੰ ਇੰਨੇ ਕੁ ਖੋਖਲੇ ਕਰ ਦਿੱਤਾ ਕਿ ਸਾਥੋਂ ਕਿਸੇ ਦੀ ਖੁਸ਼ੀ ਹੀ ਨਹੀਂ ਜਰੀ ਜਾਂਦੀ। ਉਹ ਨਾ ਕਰਨ ਕਰਕੇ ਅਸੀਂ ਇਹ ਭੁੱਲ ਜਾਂਦੇ ਹਾਂ, ਅਸੀਂ ਆਪ ਸੜ ਸੜ ਕੇ ਸਵਾਹ ਹੋਈ ਜਾਂਦੇ, ਅਸੀਂ ਆਪਣੀ ਖੁਸ਼ੀ ਵੀ ਗਵਾ ਦਿੱਤੀ।
0: ਬਿਲਕੁਲ,
1: ਜੇ ਅਗਲੇ ਦੀ ਖੁਸ਼ੀ ਚ ਵੇਖ ਕੇ ਮੁਸਕਰਾ ਦਾਂਗੇ, ਖੁਸ਼ ਹੋਵਾਂਗੇ, ਤੇ ਅਗਲੇ ਦਾ ਵੀ ਪਾਈਆ ਖੂਨ ਵਧੂ ਪਾਈ ਮੈਨੂੰ ਦੇਖ ਕੇ ਖੁਸ਼ ਹੋਇਆ, ਹਨਾ, ਉਹ ਵੀ ਤੁਹਾਡੇ ਵੱਲ ਹੱਥ ਵਧਾਊ, ਤੁਹਾਨੂੰ ਵੀ ਉਹਦਾ ਕੋਈ ਸੁੱਖ ਸਹਾਰਾ ਹੋਊ, ਤੁਹਾਡੇ ਕਿਸੇ ਕੰਮ ਆ ਜਾਊਗਾ ਉਹ ਬੰਦਾ ਵੀ, ਹਨਾ। ਤੇ ਤੁਸੀਂ ਆਪਣਾ ਹੀ ਖੂਨ

0: ਸੜੀ ਜਾਂਦੇ ਹੋ ਤੁਸੀਂ ਆਪਣੇ ਆਪ ਤੇ ਪਰੇਸ਼ਾਨੀ ਨੂੰ ਉਸਨੂੰ ਹਾਵੀ ਕਰ ਲਿਆ, ਤੁਸੀਂ ਰਾਤਾਂ ਨੂੰ ਸੋਚੀ ਜਾਂਦੇ ਹੋ ਇਹਨੂੰ ਥੱਲੇ ਕਿਵੇਂ ਲਾਉਣਾ, ਇਹ ਅੱਗੇ ਕਿਵੇਂ ਵੱਧ ਗਿਆ, ਇਹਦੀਆਂ ਲੱਤਾਂ ਕਿਵੇਂ ਖਿੱਚਣੀਆਂ, ਇਹਦੇ ਪੈਸੇ ਕਿਵੇਂ ਮਰਨੇ ਚਾਹੀਦੇ ਨੇ, ਕਿੱਥੇ ਇਹਦਾ ਕੀ ਕਿਵੇਂ ਕਿੱਥੇ ਹੋਣਾ ਚਾਹੀਦਾ। ਤੋ ਉਹ ਅਸੀਂ ਆਪਣੇ ਆਪ ਨੂੰ ਡਿਪਰੈਸ਼ਨ ਦੇ ਮਰੀਜ਼ ਕਰ ਲਿਆ, ਅਸੀਂ ਆਪਣੀ ਅੱਖਾਂ ਦੇ ਕਾਲੇ ਘੇਰੇ ਕਰ ਲਏ, ਅਸੀਂ ਆਪਣੇ ਦਿਮਾਗ ਦਾ ਸੰਤੁਲਨ ਜਿਹੜਾ ਗਵਾ ਲਿਆ, ਅਸੀਂ ਆਪਣੀ ਖੂਬਸੂਰਤੀ ਦੇ ਉੱਪਰ ਜਿਹੜਾ ਹੈ ਬਦਸੂਰਤੀ ਦਾ ਅਸਰ ਪਾ ਲਿਆ। ਸੋ ਇਹਦੇ ਨੁਕਸਾਨ ਹੀ ਆ ਕਿਰਨ, ਕਿਸੇ ਨੂੰ ਵੇਖ ਕੇ ਸੜਨ ਦੇ ਉਹਦਾ ਫਾਇਦਾ ਕੋਈ ਨੀ। ਪਰਮਾਤਮਾ ਤਾਂ ਕਹਿੰਦਾ ਆ ਰੁੱਖੀ ਮਿੱਟੀ ਖਾਏ ਕੇ ਠੰਡਾ ਪਾਣੀ ਪੀ, ਵੇਖ ਪ੍ਰਾਈ ਚੋਪੜੀ ਨਾ ਤਰਸਾਏ ਜੀ। ਸੋ ਪਰਮਾਤਮਾ ਤਾਂ ਕਹਿੰਦਾ ਤੇ ਤੂੰ ਤੂੰ ਆਪਣੇ ਰਿਜਕ ਦੀ ਆਪਣੇ ਦਸਾਂ ਨੋਹਾਂ ਦੀ ਤੇ ਕੋਈ ਜਿਵੇਂ ਦੀ ਵੀ ਆ ਤੂੰ ਉਹ ਖਾ ਕੇ ਸ਼ੁਕਰ ਮਨਾ, ਤੂੰ ਖੁਸ਼ ਹੋ, ਪਰ ਕਿਸੇ ਦੀ ਵੇਖ ਕੇ ਤੂੰ ਸਾੜਨਾ ਹਨਾ। ਪਰ ਅਸੀਂ ਉਲਟਾ ਕੰਮ ਜਿਹੜਾ ਕਰ ਲਿਆ, ਤੇ ਮੈਨੂੰ ਲੱਗਦਾ ਵੀ ਜਿੰਨੀ ਜਲਦੀ ਦੁਨੀਆਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਨਾ, ਦੁਨੀਆਂ ਸੁਖੀ ਹੋ ਜੂ।
1: ਬਿਲਕੁਲ ਮਨਪ੍ਰੀਤ ਜੀ, ਸੋ ਬਿਲਕੁਲ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਜੀ ਮੇਰਾ ਗੱਲਾਂ ਬਾਤਾਂ ਦੇ ਵਿੱਚ ਸਾਥ ਦਿੱਤਾ, ਖਬਰਾਂ ਦੇ ਵਿੱਚ ਵੀ ਤੁਸੀਂ ਜਿਹੜੀ ਜੀ ਅਪਡੇਟ ਦਿੱਤੀ। ਸੋ ਬਿਲਕੁਲ ਜੀ, ਹੁਣ ਤੁਸੀਂ ਕਰੋ ਆਰਾਮ, ਕਿਉਂਕਿ ਤੁਹਾਡੇ ਹੁਣ ਕਾਫੀ ਜਿਹੜਾ ਜੀ ਲੇਟ ਹੋ ਗਿਆ। ਸੋ ਆਪਾਂ ਕੱਲ੍ਹ ਨੂੰ ਜਿਹੜੀ ਜੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਕਰਾਂਗੇ। ਸੋ ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ, ਔਰ ਨਾਲ ਦੀ ਨਾਲ ਜਿਹੜਾ ਜੀ ਰੀਅਲ ਸਟੇਟ ਦੀ ਅਪਡੇਟ ਵੀ ਦੱਸ ਦਈਏ ਕਿ ਸਾਡੇ ਕੋਲ ਜਿਹੜਾ ਹੈ ਜੀ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਜੀ ਪਲਾਜ਼ਾ ਆਇਆ ਹੋਇਆ ਹਾਈਵੇ 10 ਇਨ ਮੇਫਿਲ ਦੇ, ਔਰ 2 ਸਾਲ ਦੇ ਬਾਅਦ ਜਿਹੜੀ ਹੈ ਜੀ ਇਹਦੀ ਕਲੋਜ਼ਿੰਗ ਹੈਗੀ ਹੈ। ਤੁਸੀਂ ਅੱਜ ਥੋੜ੍ਹੇ ਜਿਹੇ ਪੈਸੇ ਦੇ ਕੇ ਜਿਹੜਾ ਜੀ ਇਹਨੂੰ ਰਾਖਵਾਂ ਕਰ ਸਕਦੇ ਹਾਂ, ਬੁੱਕ ਕਰ ਸਕਦੇ ਹਾਂ, ਕਿਸੇ ਤਰੀਕੇ ਦਾ ਵੀ ਉੱਥੇ ਜਿਹੜਾ ਜੀ ਬਿਜ਼ਨਸ ਕਰ ਸਕਦੇ ਹਾਂ ਹਾਈਵੇ 10 ਇਨ ਮੇਫਿਲ 'ਤੇ ਜਿਹੜਾ ਜੀ ਇਹ ਪਲਾਜ਼ਾ ਹੈਗਾ ਆ। ਇਹਦੇ ਕੋਈ ਵੀ ਤਰੀਕੇ ਦੀ ਤੁਸੀਂ ਜਿਹੜੀ ਹੈ ਜੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਜਿਹੜੇ ਜੀ ਰੀਮੈਕਸ ਜਿਹੜੀ ਗੱਲਬਾਤ ਸਾਡੀ ਥੀਮ ਦੇ ਨਾਲ ਜੀ ਰੀਅਲ ਸਟੇਟ ਦੀ ਥੀਮ ਦੇ ਨਾਲ ਕਰ ਸਕਦੇ ਹਾਂ 416-881-7070 ਤੇ। ਔਰ ਸਾਡੇ ਕੋਲ ਇੱਕ ਬਹੁਤ ਵਧੀਆ ਜਿਹੜਾ ਜੀ ਕਮਰਸ਼ੀਅਲ ਪਲੱਸ ਰੈਜੀਡੈਂਸ਼ੀਅਲ ਯੂਨਿਟ ਜਿਹੜੀਆਂ ਜੀ ਅਵੇਲੇਬਲ ਹੈਗੀ ਆ ਪ੍ਰੋਪਰਟੀ ਨਾਇਗਰਾ ਫਾਲ ਦੇ ਵਿੱਚ। ਸਾਡੇ ਕਿਸੇ ਭੈਣ ਭਰਾ ਨੇ ਉਹਦੀ ਵੀ ਜਿਹੜੀ ਹੈ ਜੀ ਗੱਲਬਾਤ ਕਰਨੀ ਹੋਵੇ, ਇਨਕਮ ਜਨਰੇਟਿੰਗ ਜਿਹੜੀ ਜੀ ਇਹ ਪ੍ਰੋਪਰਟੀ ਹੈਗੀ ਆ, ਸੋ ਉਹਦੇ ਲਈ ਵੀ ਗੱਲਬਾਤ ਸਾਡੇ ਨਾਲ ਹੋ ਸਕਦੀ ਹੈ 416-881-7070 ਤੇ।

0: ਬਿਲਕੁਲ ਜੀ, ਬਿਲਕੁਲ। ਔਰ ਤੁਸੀਂ ਜਿਹੜਾ ਜਿੱਦਾਂ ਦੇ ਪਿਆਰੇ ਪਿਆਰੇ ਗੀਤ ਲਵਾਉਣੇ ਚਾਹੁੰਦੇ ਆ ਬਿਲਕੁਲ, ਅਤੇ ਆਪਣੇ ਦੇ ਨਾਲ ਨਾਲ ਕਿਸੇ ਹੋਰ ਦਾ ਵੀ ਇੰਟਰਟੇਨਮੈਂਟ ਕਰਨਾ, ਤਾਂ ਬਿਲਕੁਲ ਜੀ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਆ, ਜਾਂ ਤੁਸੀਂ ਮੈਨੂੰ ਜਿਹੜੇ ਜੀ ਕਾਲ ਕਰਕੇ ਵੀ ਆਪਣਾ ਮਨ ਪਸੰਦੀਦਾ ਗੀਤ ਲਵਾ ਸਕਦੇ ਆ 9055799000999 'ਤੇ। ਔਰ ਬਿਲਕੁਲ ਜੀ, ਪਿਛਲੇ ਹਫ਼ਤੇ ਵੀ ਅਸੀਂ ਜਿਹੜੇ ਜੀ ਇੱਕ ਟੋਪਿਕ 'ਤੇ ਗੱਲਬਾਤ ਕੀਤੀ ਸੀ, ਬਹੁਤ ਸਾਰੀਆਂ ਸਾਨੂੰ ਕਾਲਸ ਜਿਹੜੇ ਜੀ ਸਾਡੇ ਲਿਸਨਰਸ 'ਤੇ ਆਈਆਂ ਸੀਗੀਆਂ, ਸੋ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਕਿ ਠੀਕ ਆ ਤੁਸੀਂ ਜਿਹੜਾ ਜੀ ਸਾਨੂੰ ਹੰਗਾਰਾ ਦਿੰਦੇ ਆ ਜੇ ਅਸੀਂ ਕਿਸੇ ਚੀਜ਼ 'ਤੇ, ਕੋਈ ਇਨਸਾਨੀਅਤ 'ਤੇ ਜਾਂ ਕੋਈ ਡੇਲੀ ਰੋਜ਼ਮਰੇ ਦੀ ਜ਼ਿੰਦਗੀ 'ਤੇ ਜਿਹੜੀ ਆ ਜੀ ਗੱਲਬਾਤ ਕਰਦੇ ਹਾਂ, ਸੋ ਉਹਦੇ ਲਈ ਵੀ ਥੈਂਕ ਯੂ ਆ ਕਿ ਤੁਸੀਂ ਸਾਨੂੰ ਸੁਣਦੇ ਆ ਅਤੇ ਸਾਨੂੰ ਜਿਹੜਾ ਜੀ ਪਿਆਰ ਦਿੰਦੇ ਆ। ਔਰ ਸਾਡੀ ਲਾਈਨ ਇਸ ਟਾਈਮ ਜਿਹੜੀ ਆ ਜੀ ਦ ਮੈਸਟਰ ਬਿਲਡ ਫੈਬ ਦੇ ਨਾਲ ਜੁੜ ਚੁੱਕੀ ਹੈ। ਦੇਖੋ ਜੀ, ਆਪਾਂ ਸੋਚਦੇ ਹੁੰਦੇ ਕਿ ਠੀਕ ਆ ਗਰਮੀਆਂ ਆਉਣਗੀਆਂ ਅਤੇ ਘਰਾਂ ਦਾ ਜਿਹੜਾ ਜੀ ਕੰਮ ਕਰਾਵਾਂਗੇ, ਕਿਉਂਕਿ ਦਿਨ ਉਦਣ ਉਦੋਂ ਖੁੱਲ੍ਹੇ ਹੁੰਦੇ ਆ ਅਤੇ ਜਿਹੜਾ ਜੀ ਵਧੀਆ ਤਰੀਕੇ ਨਾਲ ਕੰਮ ਹੋ ਜਾਂਦਾ ਆ। ਸੋ ਹੁਣ ਆਪਾਂ ਕੋਲ ਥੋੜ੍ਹਾ ਜਿਹਾ ਸਮੇਂ ਹੋਰ ਰਹਿ ਚੁੱਕਿਆ, ਕਿਉਂਕਿ ਸਮਰ ਜਿਹੜੀ ਆ ਜੀ ਆਲਮੋਸਟ ਜਾਣ ਵਾਲੀ ਆ। ਸਾਡੇ ਕਿਸੇ ਭੈਣ ਭਰਾ ਨੇ ਵੀ ਕਿਸੇ ਤਰੀਕੇ ਦਾ ਕੰਸਟਰਕਸ਼ਨ ਦਾ ਕੰਮ ਕਰਾਉਣਾ ਆ, ਕੋਈ ਘਰਾਂ ਦੇ ਬਾਹਰ ਕੋਈ ਕਿਚਨਸ ਬਣਵਾਉਣੀਆਂ ਜਾਂ ਗਰਾਜ ਦੇ ਵਿੱਚ ਕਿਚਨਸ ਬਣਵਾਉਣੀਆਂ ਆ, ਅਤੇ ਬਿਲਕੁਲ ਤੁਸੀਂ ਜਿਹੜਾ ਇਹਦੇ ਬੈਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਮੇਰੇ ਨਾਲ ਇਸ ਟਾਈਮ ਅਵਨੀਤ ਜੀ ਜੁੜ ਚੁੱਕੇ ਹੈ ਇਹਨਾਂ ਦੀ ਟੀਮ ਤੋਂ, ਸੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਵਨੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ।
0: ਬਿਲਕੁਲ ਜੀ, ਆਈ ਨੋ ਅਵਨੀਤ ਜੀ ਤੁਸੀਂ ਬਿਜ਼ੀ ਜਿਹੜਾ ਜੀ ਰਹਿੰਦੇ ਹਾਂ, ਕਿਉਂਕਿ ਠੀਕ ਹੈ ਸਮਰ ਇਜ਼ ਦਾ ਟਾਈਮ ਯੂਅਰ ਲੋਕੀ ਕੰਮ ਕਰਾਉਂਦੇ ਆ। ਸੋ ਮੈਨੂੰ ਅੱਜ ਤੁਸੀਂ ਥੋੜ੍ਹੀ ਜਿਹੀ, ਕਿਉਂਕਿ ਆਪਾਂ ਲਾਸਟ ਟਾਈਮ ਜਿਹੜੀ ਹੈ ਜੀ ਤੁਹਾਡੀ ਲਗਜ਼ਰੀ ਆਊਟਡੋਰ ਕਿਚਨ ਦੀ ਸਪੈਸ਼ਲਟੀ ਬਾਰੇ ਗੱਲਬਾਤ ਕੀਤੀ ਸੀਗੀ, ਹੁਣ ਥੋੜ੍ਹੀ ਜਿਹੀ ਜੀ ਆਪਾਂ ਰੇਲਿੰਗਸ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਜੇ ਕਿਸੇ ਨੇ ਰੇਲਿੰਗਸ ਲਵਾਉਣੀ ਹੈ ਕਿੱਦਾਂ ਦੇ ਪ੍ਰੋਡਕਟ ਤੁਸੀਂ ਜਿਹੜੇ ਜੀ ਯੂਜ਼ ਕਰਦੇ ਹੋ, ਔਰ ਕਿੱਦਾਂ ਕਿੱਦਾਂ ਦੀਆਂ ਰੇਲਿੰਗਸ ਤੁਹਾਡੇ ਤੋਂ ਸਾਡੇ ਲਿਸਨਰਸ ਜਿਹੜੇ ਜੀ ਲਵਾ ਸਕਦੇ ਨੇ।
1: ਬਿਲਕੁਲ ਕਿਰਨ ਜੀ, ਸਾਡੇ ਕੋਲ ਰੇਲਿੰਗਸ ਹੈਗੀਆਂ ਜਿਹੜੀ ਅਲੂਮੀਨਮ ਦੀ ਸਟੈਂਡਰਡ ਰੇਲਿੰਗਸ ਹੁੰਦੀਆਂ ਨੇ, ਪਲੱਸ ਗਲਾਸ ਐਂਡ ਅਲੂਮੀਨਮ ਦੀ ਰੇਲਿੰਗਸ ਹੈਗੀਆਂ ਨੇ। ਇਫ ਸਾਡੇ ਲਿਸਨਰਸ ਨੂੰ ਚਾਹੀਦਾ ਫਰੋਸਟਡ ਗਲਾਸ, ਟਿੰਟਡ ਗਲਾਸ, ਇਹ ਵੀ ਹੈਗਾ। ਨਾਲੇ ਅਗਰ ਕਿਸੇ ਦਾ ਇੰਟੀਰੀਅਰ ਐਕਸਟੀਰੀਅਰ ਵਾਈਟ ਟੋਨ ਦੇ ਵਿੱਚ ਹੈ, ਗ੍ਰੇ ਘਰ ਹੈ, ਤੇ ਉਹਨਾਂ ਦੇ ਅਗਰ ਵਾਈਟ ਰੇਲਿੰਗ ਚਾਹੀਦੀ ਹੈ, ਉਹਨਾਂ ਨੂੰ ਬ੍ਰੌਂਜ਼ ਰੇਲਿੰਗ ਚਾਹੀਦੀ ਹੈ, ਉੱਪਰ ਸੋਲਰ ਲਾਈਟਸ, ਬਿਊਟੀਫੁਲ ਸੋਲਰ ਲਾਈਟਸ ਵੀ ਆਪਸ਼ਨ ਹੈਗੀਆਂ ਨੇ, ਤੇ ਇਹ ਸਾਰੇ ਟਾਈਪ ਦੀ ਰੇਲਿੰਗ ਅਸੀਂ ਪ੍ਰੋਵਾਈਡ ਕਰਦੇ ਹਾਂ, ਐਕਸਟੀਰੀਅਰ ਐਜ਼ ਵੈਲ ਐਜ਼ ਇੰਟੀਰੀਅਰ, ਬਾਲਕਨੀ, ਹਰ ਜਗ੍ਹਾ ਤੇ ਅਸੀਂ ਪ੍ਰੋਵਾਈਡ ਕਰਦੇ ਹਾਂ ਵਿਦ ਇੰਸਟਾਲੇਸ਼ਨ, ਜਾਂ ਅਸੀਂ ਆਪਣੇ ਕੰਟਰੈਕਟਰਸ ਨੂੰ ਮਟੀਰੀਅਲ ਵੀ ਪ੍ਰੋਵਾਈਡ ਕਰਦੇ ਹਾਂ। ਕਾਫੀ ਸਾਰੇ ਕੰਟਰੈਕਟਰਸ ਵੀ ਸਾਡੇ ਨਾਲ ਜੁੜੇ ਨੇ ਜਿਹੜੇ ਸਾਡੇ ਕਿਚਨਰ ਦੀ ਫੈਕਟਰੀ ਤੋਂ, ਸ਼ੋਰੂਮ ਤੋਂ ਲੈ ਕੇ ਜਾਂਦੇ ਨੇ ਰੇਲਿੰਗਸ ਲਗਾਉਣ ਵਾਸਤੇ, ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ ਐਟ ਅ ਵੈਰੀ ਕੰਪੈਟੀਟਿਵ ਪ੍ਰਾਈਸ।
0: ਬਿਲਕੁਲ, ਤੇ ਬਿਲਕੁਲ ਇੱਥੇ ਮੇਰੇ ਕੋਲ ਇੱਕ ਪਿਕਚਰ ਹੈਗੀ ਆ ਅਵਨੀਤ ਜੀ, ਜਿੱਥੇ ਕਿ ਬੇਸਮੈਂਟ ਵਿੰਡੋ ਕਵਰਸ ਤੁਸੀਂ ਜਿਹੜੇ ਜੀ ਲਾਏ ਹੋਏ ਆ, ਤੇ ਬਹੁਤ ਹੀ ਜਿਹੜੇ ਜੀ ਵਧੀਆ ਤਰੀਕੇ ਨਾਲ ਇਹਨੂੰ ਕਵਰ ਕੀਤਾ ਹੋਇਆ, ਫਿਕਸਡ ਐਂਡ ਮੂਵੇਬਲ ਹੁੰਦੇ ਆ, ਥੋੜੀ ਜਿਹੀ ਉਹਦੇ ਵੀ ਬਾਰੇ ਜਿਹੜੀ ਜੀ ਜਾਣਕਾਰੀ ਦੇ ਦਿਓ।
1: ਬਿਲਕੁਲ ਬਿਲਕੁਲ, ਇਹ ਸਾਡੀ ਕਿਰਨ ਜੀ ਬਹੁਤ ਪੋਪੂਲਰ ਆਈਟਮ ਹੈ, ਬਹੁਤ ਪੋਪੂਲਰ ਆਈਟਮ ਹੈ, ਐਂਡ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਸ ਆਈਟਮ ਨੂੰ। ਤੇ ਇਹ ਜਿਹੜੇ ਵਿੰਡੋ ਵੈਲ ਕਵਰਸ ਨੇ, ਇਹ ਸਲੋਪਡ ਹੁੰਦੇ ਨੇ ਜਾਂ ਫਿਰ ਤੁਸੀਂ ਫਲੈਟ ਵੀ ਬਣਵਾ ਸਕਦੇ ਹੋ, ਕਿਉਂਕਿ ਸਾਡਾ ਫੈਬਰੀਕੇਸ਼ਨ ਦਾ ਕੰਮ ਹੈ ਤੇ ਆਪਾਂ ਜਿੰਨਾ ਦੀ ਲੋੜ ਹੈਗੀ ਹੈ। ਕਈਆਂ ਦੀ ਆਪਾਂ ਦੇਖਦੇ ਹਾਂ ਕਿ ਵਿੰਡੋਜ਼ ਥੋੜੀ ਡੈਪਥ ਦੇ ਵਿੱਚ ਥੱਲੇ ਹੁੰਦੀਆਂ ਨੇ ਗਰਾਊਂਡ ਤੋਂ, ਤੇ ਉਹ ਫਲੈਟ ਲੈ ਲੈਂਦੇ ਨੇ, ਕਈਆਂ ਦੀ ਥੋੜੀ ਵਿੰਡੋਜ਼ ਉੱਪਰ ਹੁੰਦੀਆਂ ਗਰਾਊਂਡ ਲੈਵਲ ਤੋਂ, ਤੇ ਉਹ ਸਲੋਪਡ ਵਿੰਡੋ ਵੈਲ ਕਵਰ ਲੈਂਦੇ ਨੇ। ਤੇ ਇਹ ਆਉਂਦਾ ਹੈ ਮੈਸ਼ ਦੇ ਵਿੱਚ, ਇਹ ਜਾਲੀ ਦੇ ਵਿੱਚ ਵੀ ਆਉਂਦਾ ਹੈ, ਮਲਟੀਪਲ ਕਲਰਸ 'ਚ ਆਉਂਦਾ ਹੈ, ਐਲੂਮੀਨੀਅਮ ਦਾ ਫਰੇਮ ਹੈ, ਐਂਡ ਉਹਦੇ ਉੱਤੇ ਪੋਲੀਕਾਰਬੋਨੇਟ ਸ਼ੀਟ ਆਉਂਦੀ ਹੈ। ਅਸੀਂ ਐਕਰੈਲਿਕ ਸ਼ੀਟ ਜਾਂ ਜਿਹਨੂੰ ਪਲੈਕਸੀ ਗਲਾਸ ਵੀ ਕਹਿੰਦੇ ਹਾਂ, ਅਸੀਂ ਨਹੀਂ ਯੂਜ਼ ਕਰਦੇ ਕਿਉਂਕਿ ਉਹ ਥੋੜੀ ਜਿਹੀ ਬ੍ਰਿਟਲ ਹੁੰਦੀ ਹੈ, ਅਸੀਂ ਪੋਲੀਕਾਰਬੋਨੇਟ ਸ਼ੀਟ ਹੀ ਯੂਜ਼ ਕਰਦੇ ਹਾਂ। ਤੇ ਦੈਟ ਇਜ਼ ਵੈਰੀ ਪੋਪੂਲਰ, ਕਿਸੇ ਦੇ ਘਰ ਅਗਰ ਪਾਣੀ ਆਉਣ ਦੀ, ਪਾਣੀ ਜਿੱਦਾਂ ਇਕੱਠਾ ਹੋ ਜਾਂਦਾ ਨਾ ਬੇਸਮੈਂਟ ਦੀ ਵਿੰਡੋ ਵੈਲ ਦੇ ਵਿੱਚ, ਉਹ ਪ੍ਰੋਬਲਮ ਹੈ, ਜਾਂ ਕਿਸੇ ਦੇ ਰੈਕੂਨ ਆ ਜਾਂਦੇ ਨੇ ਬਾਰ ਬਾਰ, ਕਾਫੀ ਕਲਾਇੰਟਸ ਦੀ ਇਹ ਪ੍ਰੋਬਲਮ ਸੋਲਵ ਹੋਈਆਂ ਨੇ ਵਿੰਡੋ ਵੈਲ ਕਵਰਸ ਦੇ ਨਾਲ।
0: ਬਿਲਕੁਲ, ਔਰ ਅਵਨੀਤ ਜੀ ਆਪਾਂ ਜਿਹੜੀ ਹੈ ਜੀ ਥੋੜ੍ਹੀ ਜਿਹੀ ਗੱਲਬਾਤ ਹੁਣ ਸਨ ਰੂਮਸ ਦੇ ਬਾਰੇ ਵੀ ਜਿਹੜੀ ਜੀ ਕਰ ਲੈਂਦੇ ਹੈਗੇ ਹਾਂ, ਕਿ ਕਿੱਦਾਂ ਦਾ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹਾਂ, ਅਤੇ ਕੀ ਜਿਹੜੀਆਂ ਜੀ ਇਸ ਟਾਈਮ ਸਨ ਰੂਮ ਦੇ ਲਈ ਸਪੈਸ਼ਲ ਆਫਰਸ ਚੱਲ ਰਹੀਆਂ ਨੇ।
1: ਬਿਲਕੁਲ ਬਿਲਕੁਲ ਕਹਿੰਦੇ, ਸਨ ਰੂਮ ਦੇ ਲਈ ਹੁਣ ਵੈਸੇ ਜਿੱਦਾਂ ਤੁਸੀਂ ਕਿਹਾ ਕਿ ਜੀ ਸਮਰ ਆਲਮੋਸਟ ਜਾ ਚੁੱਕੀ ਹੈ ਐਂਡ ਫਾਲ ਹੁਣ ਸਟਾਰਟ ਹੋਣ ਵਾਲੀ ਹੈ, ਐਂਡ ਸਨ ਰੂਮ ਦਾ ਜੇ ਕਿਸੇ ਨੇ ਆਪਣਾ ਪ੍ਰੋਸੈਸ ਸ਼ੁਰੂ ਕਰਾਉਣਾ ਅਗਲੇ ਸਾਲ ਦੀ ਬਿਗਨਿੰਗ ਚ ਬਣਵਾਉਣਾ ਹੈ, ਤੇ ਅਸੀਂ ਉਹਨਾਂ ਨੂੰ ਸੁਜੈਸਟ ਕਰਾਂਗੇ ਕਿ ਉਹ ਹੁਣ ਤੋਂ ਸਟਾਰਟ ਕਰ ਲੈਣ, ਕਿਉਂਕਿ ਸਿਟੀ ਦੀ ਉਹਨਾਂ ਦੀ ਪਰਮਿਸ਼ਨ ਲੱਗਦੀ ਹੈ, ਪਰਮਿਟ ਲੱਗਦੇ ਨੇ, ਵਿਚ ਇਜ਼ ਨੋਟ ਅ ਡਿਫੀਕਲਟ ਪ੍ਰੋਸੈਸ, ਜਸਟ ਥੋੜਾ ਜਿਹਾ ਟਾਈਮ ਲੱਗਦਾ ਉਸ ਪ੍ਰੋਸੈਸ ਚ। ਤੇ ਸਨ ਰੂਮ ਅਸੀਂ ਪ੍ਰੋਵਾਈਡ ਕਰਦੇ ਹਾਂ 3 season and 4 season. 3 season honda hai clear glass view ona nu milega and 4 season de vich oh andar baike it's like a room ona da ek extra extend ho gaya ghar da part hi extend ho gaya ਤੇ ਉਹ ਵੀ ਬੜਾ ਸੋਹਣਾ ਲੱਗਦਾ ਹੈ ਜਿਨ੍ਹਾਂ ਦੇ ਘਰ ਸਪੈਸ਼ਲੀ ਬਜ਼ੁਰਗ ਨੇ ਉਹਨਾਂ ਨੂੰ ਬਾਹਰ ਬੈਠਣਾ ਵਿੰਟਰ ਦੇ ਵਿੱਚ ਬਹੁਤ ਪਸੰਦ ਹੈ ਤੇ ਹਾਂਜੀ ਉਹਨਾਂ ਲਈ ਬੈਸਟ ਬੈਸਟ ਹੁੰਦੇ ਨੇ ਸਨਰੂਮ ਐਂਡ ਘਰ ਦੀ ਰੀਸੇਲ ਵੈਲਿਊ ਵੀ ਕਾਫੀ ਵਧਾ ਦਿੰਦੇ ਨੇ ਐਂਡ ਜਿਹੜਾ 3 ਸੀਜ਼ਨ ਹੈ ਦੈਟ ਇਜ਼ ਸਟਿਲ ਆਪਾਂ ਪਰਮਿਟਸ ਦੀ ਗੱਲ ਕਰ ਸਕਦੇ ਹਾਂ ਕਿ ਉਹਦੇ ਵਿੱਚ ਸਾਈਜ਼ ਤੇ ਡਿਪੈਂਡ ਕਰਦਾ ਉਹਨਾਂ ਨੂੰ ਪਰਮਿਟ ਚਾਹੀਦਾ ਹੈ ਕਿ ਨਹੀਂ ਚਾਹੀਦਾ ਜਾਂ ਉਹਨਾਂ ਨੇ ਔਨਿੰਗ ਲਗਵਾਉਣੀ ਹੈ ਬਾਅਦ ਚੋਂ ਇਹਨੂੰ ਕਵਰ ਕਰਨਾ ਤੇ ਅਸੀਂ ਸਾਰਾ ਸਟੈਪ ਬਾਏ ਸਟੈਪ ਵੀ ਉਹਨਾਂ ਨੂੰ ਦੇ ਸਕਦੇ ਹਾਂ
0: ਬਿਲਕੁਲ ਜੀ ਸਾਡੇ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਾਉਣਾ ਜਾਂ ਕੋਈ ਕੰਟਰੈਕਟਰ ਹੈ ਉਹਨਾਂ ਨੇ ਜਿਹੜੇ ਜੀ ਮਟੀਰੀਅਲ ਦੇ ਬਾਰੇ ਗੱਲਬਾਤ ਕਰਨੀ ਹੈ ਤੇ ਤੁਸੀਂ ਦ ਮਾਸਟਰ ਬਿਲਡ ਫੈਬ ਦੇ ਨਾਲ ਕਰ ਸਕਦੇ ਇਹਨਾਂ ਦਾ ਨੰਬਰ 4370955 2222 4370955 2222 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਐਂਡ ਬਹੁਤ ਬਹੁਤ ਸ਼ੁਕਰੀਆ ਆਪਣੀ ਜੀ ਤੁਸੀਂ ਜਿਹੜੇ ਜੀ ਆਪਣੀ ਸਾਰੀ ਜਿਹੜੇ ਜੀ ਪ੍ਰੋਡਕਟਸ ਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੋ ਆਪਾਂ ਦੁਬਾਰਾ ਜਿਹੜੀ ਜੀ ਤੁਹਾਡੇ ਨਾਲ ਫੇਰ ਗੱਲਬਾਤ ਕਰਦੇ ਹਾਂ ਥੈਂਕ ਯੂ ਸੋ ਮਚ
1: ਬਿਲਕੁਲ
0: ਥੈਂਕ ਯੂ ਕਿਰਨ ਜੀ ਨੋ ਪ੍ਰੋਬਲਮ ਜੀ ਥੈਂਕ ਯੂ ਐਂਡ ਬਿਲਕੁਲ ਜੀ ਸਾਡੇ ਕਿਸੇ ਵੀ ਲਿਸਨਰ ਨੇ ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈਣੀ ਹੋਵੇ ਸਾਡੇ ਕਿਸੇ ਸਪੋਂਸਰ ਦਾ ਸਾਡੇ ਤੋਂ ਨੰਬਰ ਲੈਣਾ ਹੋਵੇ ਤੁਸੀਂ ਐਨੀ ਟਾਈਮ ਜਿਹੜਾ ਜੀ ਕਾਲ ਕਰ ਸਕਦੇ ਰੇਡੀਓ ਤੇ ਰੇਡੀਓ ਤੋਂ ਬਾਅਦ ਵੀ ਜਿਹੜਾ ਜੀ ਕਰ ਸਕਦੇ ਹਾਂ ਐਂਡ ਵੀ ਆਰ ਮੋਰ ਦੈਨ ਹੈਪੀ ਟੂ ਹੈਲਪ ਯੂ ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਦੇ ਨਾਲ ਵੀ ਤੁਸੀਂ ਜਿਹੜਾ ਜੀ ਕੰਪਰੀਹੈਂਸਿਵ ਆਈ ਗਲਾਸਿਸ ਬਣਵਾਉਣੀਆਂ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਜਾਂ ਬੱਚਿਆਂ ਦਾ ਤੁਸੀਂ ਜਿਹੜਾ ਜੀ ਆਈ ਚੈੱਕਅਪ ਕਰਾਉਣਾ ਹੈਗਾ ਸਕੂਲ ਬੈਕ ਟੂ ਸਕੂਲ ਜਾਣ ਤੋਂ ਪਹਿਲਾਂ ਤੇ ਬਿਲਕੁਲ ਜੀ ਤੁਸੀਂ ਗੱਲਬਾਤ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜਾ ਜੀ ਕਰ ਸਕਦੇ ਹੈਗੇ ਆ ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰਦੇ ਨੇ ਤੇ ਜੇ ਤੁਸੀਂ ਅਪੁਆਇੰਟਮੈਂਟ ਬਣਾ ਕੇ ਜਾਣਾ ਚਾਹੁੰਦੇ ਆ ਕਿ ਆਈ ਐਗਜ਼ਾਮ ਕਰਾਉਣਾ ਤਾਂ ਬਿਲਕੁਲ ਜਾ ਜਿਹੜੇ ਜੀ ਦੋਨਾਂ ਲੋਕੇਸ਼ਨਸ ਤੇ ਸਕਦੇ ਆ ਕਿਉਂਕਿ ਡਾਕਟਰਸ ਦੀ ਟੀਮ ਇਹਨਾਂ ਕੋਲ ਅਵੇਲੇਬਲ ਹੈਗੀ ਆ ਸੋ ਪਹਿਲੀ ਲੋਕੇਸ਼ਨ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਕੈਨੇਡੀ ਐਂਡ ਸਟੀਲਸ ਦਾ ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ਾ ਦੇ ਵਿੱਚ ਤੇ ਦੂਜੀ ਲੋਕੇਸ਼ਨ ਹੈਗੀ ਆ ਜੀ 10635 ਖਰੈਡਵੁੱਡ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਇੰਟਰਸੈਕਸ਼ਨ ਹੈਗਾ ਗੱਲਬਾਤ ਕਰਨੀ ਤੇ ਬਿਲਕੁਲ ਜੀ 905-460-8888 ਤੇ ਗੱਲਬਾਤ ਹੋ ਸਕਦੀ ਹੈ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਦੇ ਨਾਲ ਟਾਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਤੁਸੀਂ ਕਿਸੇ ਤਰੀਕੇ ਦੀ ਵੀ ਜਿਹੜੀ ਹੈ ਜੀ ਟਰੈਵਲ ਇੰਸ਼ੋਰੈਂਸ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਕੋਈ ਜਿਹੜੇ ਜੀ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਹੋਵੇ ਗੱਲਬਾਤ ਤੇ ਬਿਲਕੁਲ ਜੀ ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਕਰ ਸਕਦੇ ਹਾਂ 4168176500 4168176500 ਔਰ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕੀਤਾ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਜਾਣਾ ਆ ਤੇ ਤੁਹਾਨੂੰ ਸਸਤੀਆਂ ਹਵਾਈ ਟਿਕਟਾਂ ਚਾਹੀਦੀਆਂ ਤੇ ਬਿਲਕੁਲ ਅਸੀਂ ਤੁਹਾਨੂੰ ਰੈਕਮੈਂਡ ਕਰਦੇ ਹਾਂ ਕਟਾਰੀਆ ਟੂਰਸ ਐਂਡ ਟਰੈਵਲ ਬਿਲਕੁਲ ਤੁਸੀਂ ਕੋਈ ਵੀਕੇਸ਼ਨ ਪੈਕੇਜਸ ਲੈਣੇ ਆ ਜਾਂ ਤੁਸੀਂ ਉਦਾਂ ਕੁਛ ਜਿਹੜੀ ਜੀ ਆਪਣੀ ਟਿਕਟ ਹੁਣ ਲੈ ਕੇ ਜਿਹੜੀ ਆ ਜੀ ਤੁਸੀਂ ਠੰਡਾਂ ਦੇ ਵਿੱਚ ਜਾਣਾ ਹੋਲਡ ਕਰਾਉਣੀ ਹੈ ਡੈਫੀਨੇਟਲੀ ਯੂ ਕੈਨ ਡੂ ਦੈਟ 9056781200 ਤੇ ਗੱਲਬਾਤ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਜਿਹੜੀ ਜੀ ਹੋ ਸਕਦੀ ਹੈ 9056781200
2: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
3: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
2: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
4: ਮਿੱਤਰਾਂ ਦੇ ਜੰਕਸ਼ਨ ਤੇ
5: ਉਹ ਕਿਹੜੇ ਜੰਕਸ਼ਨ ਤੇ
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ
7: ਰਾਤ ਲੱਗੀਆਂ ਮਹਿਫਲਾਂ ਨਾਰੇ
8: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ
9: ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% off ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040-647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
10: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
11: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
12: एक लाइफ है जिसे लव है,
13: ये कहते मुझसे सब है,
14: और एक घर है जिसका ड्रीम है।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Intelligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਟੌਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 9054585956 9054589956
4: यारों के साथ जश्न या फैमिली के साथ करना हो जश्न ढाबा ऑन द फॉल्स आए टेस्ट का वादा और चॉइस भी ज्यादा
5: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नायग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नायग्रा फॉल्स कॉल 905-358-0864
4: 905-358-0864 Dhaba on the Falls.
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji. 647-822-9607 647-822-9607
7: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
8: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
7: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
9: Kataria Tours and Travels located near 2883 Derry Road, East Upper Airport and Derry, the intersection Upper. To see cheap flight tickets, see Pal de Vecho, Toronto to Delhi, Delhi to Amritsar, the route options sonu chahide ne. Jadon see visa services, see Pal de Vecho, puri family vacation Upper jaan di soch ne, jithe tuhanu all inclusive vacation packages vi milde ne. Pahunchna maji Kataria Tours and Travels, Airport and Derry, the intersection Upper. Call kar sakde ho 905-678-1200. 905-678-1200 Kataria Tours and Travels Airport and Derry The intersection over
10: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਰਡੀ ਖਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
11: अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं और मैं आपकी अपनी अंजुम कुरैशी आपकी अपनी जबान बोलती हूं और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है आज ही मुझे कॉल करें आपके कार एक्सीडेंट केस में आपका इन्फॉर्मेशन लेना आपका हक है 416-570-0157 416-570-0157

ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਵਤਨ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਉਮੀਦ ਕਰਦੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਜਿਹੜਾ ਜੀ ਵਧੀਆ ਲੱਗਿਆ ਹੋਊਗਾ, ਔਰ ਗੱਲਾਂ ਬਾਤਾਂ ਦੇ ਨਾਲ ਟਾਈਮ ਜਿਹੜਾ ਜੀ ਆਲਮੋਸਟ ਸਾਡੇ ਕੋਲ 6 ਮਿੰਟ ਹੋਰ ਹੈਗੇ ਨੇ, ਔਰ ਜਾਂਦੇ ਜਾਂਦੇ ਇੱਕ ਵਾਰੀ ਫਿਰ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੀ ਸਹਿਯੋਗ ਨਾਲ ਤੁਹਾਡੇ ਤੱਕ ਪੇਸ਼ ਕੀਤਾ ਹੈਗਾ ਆ। ਢਿੱਲੋ ਵੀਡੀਓ ਤੋਂ ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਲੈ ਸਕਦੇ, ਬਹੁਤ ਹੀ ਜ਼ਿਆਦਾ ਘੱਟ ਕੀਮਤ ਦੇ ਵਿੱਚ ਤੁਸੀਂ ਇੰਡੀਆ ਜਿਹੜਾ ਜੀ ਇਕੱਠੇ 10-15 ਜਿਹੜੇ ਜੀ ਲੈ ਕੇ ਜਾਣੇ ਹੈਗੇ ਆ ਗੁਰਬਾਣੀ ਰੇਡੀਓ 'ਤੇ। ਬਿਲਕੁਲ, ਤੁਸੀਂ ਢਿੱਲੋ ਵੀਡੀਓ ਨਾਲ ਸੰਪਰਕ ਕਰ ਸਕਦੇ ਹਾਂ। HD ਗੋਲਡ ਪ੍ਰੋਗਰਾਮ ਵਾਲਾ, ਤੁਸੀਂ ਕੋਈ IP ਬਾਕਸ ਲੈਣਾ ਜਾਂ IP ਸਰਵਿਸਿਜ਼ ਲੈਣੀਆਂ ਤੇ ਢਿੱਲੋ ਵੀਡੀਓ ਦੇ ਨਾਲ ਗੱਲਬਾਤ ਹੋ ਸਕਦੀ ਹੈ 905-204-1313 'ਤੇ। ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ, ਵਧੀਆ ਸਵਾਦ ਫੂਡ ਖਾਣਾ ਵਿਦ ਬੈਸਟ ਡਾਈਨਿੰਗ ਐਕਸਪੀਰੀਅੰਸ, ਜਿੱਥੇ ਲਾਈਵ ਮਿਊਜ਼ਿਕ ਚੱਲ ਰਿਹਾ ਹੋਵੇ ਅਤੇ ਨਾਲ ਦੀ ਨਾਲ ਸਵਾਦ ਜਿਹੜਾ ਜੀ ਫੂਡ ਹੋਵੇ ਅਤੇ ਬਿਲਕੁਲ ਗੱਲਬਾਤ ਹੋ ਸਕਦੀ ਹੈ ਟਿੱਕਾ ਜੰਕਸ਼ਨ ਦੇ ਨਾਲ 6474294040 'ਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਪੀਜ਼ਾ ਖਾਣ ਦਾ ਜੇ ਤੁਹਾਡਾ ਜੀ ਕਰ ਰਿਹਾ, ਕਿਉਂਕਿ ਇੱਕ ਮਾਰ ਮੀਂਹ ਵੀ ਪੈ ਰਿਹਾ ਹੈਗਾ ਲੰਚ 'ਤੇ, ਤੁਸੀਂ ਜਿਹੜਾ ਜੀ ਲੰਚ ਟਾਈਮ ਹੋ ਚੁੱਕਿਆ ਹੈ ਅਤੇ ਬਿਲਕੁਲ ਜੀ ਆਪਣੀ ਨੇੜਲੀ ਪੀਜ਼ਾ ਡਿਪੂ ਦੀ ਲੋਕੇਸ਼ਨ 'ਤੇ ਤੁਸੀਂ ਜਾ ਕੇ ਜਾਂ ਫੋਨ ਔਡਰ ਵੀ ਕਰ ਸਕਦੇ ਹਾਂ। ਇਹਨਾਂ ਦੇ ਬਹੁਤ ਸਾਰੇ ਡਿਫਰੈਂਟ ਟੋਪਿੰਗਸ ਦੇ ਜਿਹੜੇ ਜੀ ਪੀਜ਼ਾ ਹੈਗੇ, ਔਰ ਜ਼ਰੂਰ ਦੱਸਿਓ ਕਿ ਅਸੀਂ ਵਤਨੋ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ, ਕੁਛ ਨਾ ਕੁਛ ਜਿਹੜਾ ਜੀ ਖਾਣ ਪੀਣ ਦਾ ਗਿਫਟ ਤੁਹਾਨੂੰ ਬਿਲਕੁਲ ਇਹ ਫ੍ਰੀ ਦੇਣਗੇ। ਔਰ ਨਾਲ ਦੀ ਨਾਲ ਜਿਹੜਾ ਜੀ ਮੁਕੇਸ਼ ਚੌਹਾਨ ਮੋਰਗੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਸੀਂ ਜਿਹੜਾ ਹੈ ਜੀ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਹਾਂ ਅਤੇ ਤੁਹਾਨੂੰ ਕੋਈ ਵਧੀਆ ਇਨਸਾਨ ਚਾਹੀਦਾ ਜਿਹੜਾ ਕਿ ਤੁਹਾਡੇ ਨਾਲ ਬਿਲਕੁਲ ਟਰਾਂਸਪੇਰੈਂਸੀ ਵਾਲਾ ਕੰਮ ਕਰੇ, ਅਤੇ ਬਿਲਕੁਲ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਜਾਂ ਤੁਸੀਂ ਪਾਵਰ ਆਫ ਸੇਲ ਦੇ ਵੱਲ ਜਾ ਰਹੇ ਹੈਗੇ ਆ, ਮਿਸਡ ਮੰਥਲੀ ਮੋਰਗੇਜ ਪੇਮੈਂਟ ਤੁਹਾਡੀ ਹੋ ਚੁੱਕੀ ਆ, ਦੈਨ ਕੋਈ ਵੀ ਫਿਕਰ ਕਰਨ ਦੀ ਜਿਹੜੀ ਜੀ ਲੋੜ ਨਹੀਂ ਹੈਗੀ, ਕਿਉਂਕਿ ਮੁਕੇਸ਼ ਚੌਹਾਨ ਇਜ਼ ਹੇਅਰ ਟੂ ਹੈਲਪ ਯੂ। ਇਹਨਾਂ ਦਾ ਨੰਬਰ 6475127000, ਇਹਨਾਂ ਦੇ ਨਾਲ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਤੁਸੀਂ ਜਿਹੜੀ ਜੀ ਘਰਾਂ ਦੀ ਕੋਈ ਇੰਸ਼ੋਰੈਂਸ ਕਰਾਉਣੀ, ਗੱਡੀਆਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ, ਅਤੇ ਤੁਸੀਂ ਜਿਹੜਾ ਜੀ ਜਿਹੜੀ ਇੰਸ਼ੋਰੈਂਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਬਿਲਕੁਲ ਜੀ, ਇਹਨਾਂ ਨੂੰ 2 ਜਿਹੜੇ ਜੀ ਕੈਂਡੀਡੇਟਸ ਵੀ ਚਾਹੀਦੇ ਜਿਹੜੇ ਕਿ ਇਹਨਾਂ ਦੀ ਟੀਮ ਜੁਆਇਨ ਕਰ ਸਕਣ। ਇਫ ਯੂ ਹੈਵ ਅ ਰੀਬੋ ਲਾਇਸੈਂਸ ਤਾਂ ਤੁਸੀਂ ਇਹਨਾਂ ਦੀ ਟੀਮ ਜਿਹੜੀ ਜੀ ਜੁਆਇਨ ਕਰ ਸਕਦੇ ਹਾਂ। ਜਿਸ ਰੀਬੋ ਲਾਇਸੈਂਸ ਨਹੀਂ ਵੀ ਹੈਗਾ, ਸਟਿਲ ਯੂ ਆਰ ਇੰਟਰਸਟਿਡ ਕਿ ਠੀਕ ਆ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰਨੀ ਆ, ਅਤੇ ਬਿਲਕੁਲ ਜੀ ਕਰ ਸਕਦੇ ਹਾਂ। ਇਹ ਤੁਹਾਡੀ ਜਿਹੜੀ ਜੀ ਪੂਰੀ ਮਦਦ ਕਰਨਗੇ ਟ੍ਰੇਨਿੰਗ ਦੇ ਵਿੱਚ ਅਤੇ ਲਾਇਸੈਂਸ ਲੈਣ ਦੇ ਵਿੱਚ। 416-9020706-416-902-07-06 'ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਤੁਸੀਂ ਕਰ ਸਕਦੇ ਹੈਗੇ ਆ। ਔਰ ਜਾਂਦੇ ਜਾਂਦੇ ਇੱਕ ਵਾਰੀ ਜਾਣਕਾਰੀ ਜਿਹੜੀ ਜੀ ਅਸੀਂ ਦੇ ਦਈਏ ਕਿ ਕਿਹਾ ਗਿਆ ਸੀਗਾ ਕਿ ਲੇਕ ਓਨਟੈਰੀਓ ਤੋਂ ਜਿਹੜਾ ਜੀ ਲੇਕ ਅਮੈਰੀਕਾ ਦਾ ਨਾਮ ਰੱਖਿਆ ਜਾਣਾ ਸੀ, ਟਰੰਪ ਸਾਹਿਬ ਨੇ ਜਿਹੜਾ ਜੀ ਇਹ ਕਿਹਾ ਸੀ, ਅਤੇ ਬਟ ਜਿਹੜਾ ਜੀ ਓਨਟੈਰੀਓ ਦੀ ਸਰਕਾਰ ਨੇ ਸਟਿਲ ਜਿਹੜਾ ਜੀ ਚੂਜ਼ ਕੀਤਾ ਹੈ ਕਿ ਵਿਲ ਕੀਪ ਦਾ ਨੇਮ ਲੇਕ ਓਨਟੈਰੀਓ। ਹੁਣ ਉਹ ਜਿਹੜਾ ਜੀ ਟਰੰਪ ਕਦੇ ਐਪਲ ਵਾਲਿਆਂ ਕੋਲ ਜਾਂਦਾ ਕਿ ਠੀਕ ਆ ਤੁਸੀਂ ਗੂਗਲ 'ਤੇ ਜਿਹੜਾ ਹੈ ਜੀ ਤੁਸੀਂ ਚੇਂਜ ਕਰੋ, ਠੀਕ ਆ ਲੋਕੇਸ਼ਨਸ 'ਤੇ ਤੁਸੀਂ ਲੇਕ ਅਮੈਰੀਕਾ ਹੁਣ ਪਾ ਦਿਓ, ਕਿਉਂਕਿ ਉਹਨਾਂ ਨੇ ਆਪਣੇ ਵੱਲ ਜਿਹੜਾ ਜੀ ਚੇਂਜ ਕਰ ਦਿੱਤਾ ਹੈਗਾ ਆ। ਬਟ ਐਪਲ ਨੇ ਹਲੇ ਜਿਹੜੀ ਜੀ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ, ਨਾ ਉਹਨਾਂ ਨੇ ਕਨਫਰਮ ਕੀਤਾ ਹੈ ਕਿ ਉਹ ਚੇਂਜ ਕਰਨਗੇ ਨਹੀਂ ਕਰਨਗੇ, ਕਿ ਉਹ ਕਿੱਦਾਂ ਕਰਨਗੇ। ਸੋ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਆਪਾਂ ਜ਼ਰੂਰ ਆਪਣੇ ਲਿਸਨਰਸ ਤਾਂ ਸਾਂਝੀ ਕਰਾਂਗੇ। ਸਾਰੇ ਜਣੇ ਜਿਹੜਾ ਜੀ ਧਿਆਨ ਰੱਖੋ, ਕਿਉਂਕਿ ਜਿਹੜਾ ਜੀ ਅੰਡਰ ਸਪੈਸ਼ਲ ਵੈਦਰ ਸਟੇਟਮੈਂਟ ਜਿਹੜੀ ਜੀ ਜ਼ਿਆਦਾ ਹੈਵੀ ਰੇਨਫਾਲ ਦੀ ਆਪਣੇ ਰੀਜ਼ਨ ਦੇ ਵਿੱਚ ਆਈ ਹੋਈ ਆ ਕੱਲ੍ਹ ਤੱਕ। ਸੋ ਸਟੇ ਸੇਫ, ਡਰਾਈਵ ਸੇਫ, ਅਤੇ ਆਪਾਂ ਕੱਲ੍ਹ ਨੂੰ ਜਿਹੜਾ ਜੀ ਮਿਲਦੇ ਹਾਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਆਪਣਾ ਰੱਖੋ ਧਿਆਨ, ਗਏ ਅਤੇ ਆਏ ਜੀ, ਸਤਿ ਸ਼੍ਰੀ ਅਕਾਲ।

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: होर एंड अवनीजर इंटरसेक्शन से गुरुद्वारे वाले प्लाजे के बीच सिल्वर हट।
0: 6473393521
1: 6473935 4525 अवनीजर रोड ब्रैम्पटन
0: सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
3: ਦੋ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਸਪੈਸ਼ਲ ਟਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
4: ਆਖਰੀ ਅਪੀਲ ਸਾਡੀ ਰੱਦ ਹੋ ਗਈ।
5: ਓ ਭਰਾਵਾ ਸਾਡੀ ਵੀ ਅਪੀਲ ਰੱਦ ਹੋ ਗਈ ਹੈ।
6: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ।
7: ਸੁਪਰ ਵੀਜ਼ਾ ਫਾਰ ਪੇਰੈਂਟਸ, ਵਿਜ਼ਿਟਰ ਵੀਜ਼ਾ, ਪੇਰੈਂਟਸ ਪਰਮਨੈਂਟ ਕੇਸ, ਸਕਿਲਡ ਵਰਕਰਸ, ਸਟੱਡੀ ਵੀਜ਼ਾ, ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਦੇ ਮਾਹਰ, ਤੁਹਾਡੇ ਹਰ ਤਰ੍ਹਾਂ ਦੇ ਵੀਜ਼ੇ ਦੇ ਸੁਪਰ ਸਪੈਸ਼ਲਿਸਟ। ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ 7900 ਫੋਰ ਇੰਟੀਰੀਅਰ ਸਟਰੀਟ ਸਵੀਟ 306 ਬ੍ਰੈਂਪਟਨ 9057958999।
8: गल हुई रियल एस्टेट सेल परचेज ऑफ बिजनेसेस कमर्शियल ट्रांजैक्शन विल पावर ऑफ अटॉर्नी या फिर एफिडेविट दी ता सोचने दी लोड़ नहीं। इको नाम याद रखो लॉ ऑफ अमन शर्मा जो अपने क्लाइंट्स नु देंदे ने एक्सीलेंट लीगल सर्विसेज। अमन शर्मा LLB बैरिस्टर सॉलिसिटर एंड नॉटरी पब्लिक 25 चेरीक्रेस्ट ड्राइव यूनिट 6 ब्रैम्पटन कॉल 9059132355 9059132355।
9: मतलब शायद तुसी स्वीट महल नहीं गए।
10: नहीं मैं मर जा उठे क्यों होने
9: GTA दा सब तो स्वादला खाना उठी ता मिलता है। सही सुने बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइन इन करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड टॉबिको। स्वीट महल ट्रेडिशन ऑफ टेस्ट।
11: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰੇ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਆਪਣਾ 1 ਘੰਟੇ ਦਾ 2 ਵਜੇ ਤੋਂ ਲੈ ਕੇ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਵੱਡੇ ਛੋਟੇ ਦੂਰ ਨੇੜੇ ਦਾ ਸਭ ਦਾ ਹੈ ਸਤਿਕਾਰ ਬੜਾ, ਆਪਾਂ ਸਾਰੇ ਮਿਲਦੇ ਰਹੀਏ, ਮੇਰੇ ਵੱਲੋਂ ਪਿਆਰ ਬੜਾ, ਬਹੁਤ ਮੁਹੱਬਤ, ਲੱਖ ਦੁਆਵਾਂ, ਉਮਰ ਵਡੇਰੀ ਹੋਵੇ, ਦਿਨ ਮਤਵਾਲੇ, ਵਕਤ ਹੱਕ ਦਾ, ਰਾਤ ਚੰਗੇਰੀ ਹੋਵੇ, ਸੋਹਣਾ ਖੁਸ਼ੀਆਂ ਵਾਲਾ ਹੋਵੇ, ਜੀਵਨ ਪਿਆਰਾਂ ਭਰਿਆ, ਰੌਣਕ ਮਾਇਆ ਤੰਦਰੁਸਤੀ ਦਾ, ਰਹੇ ਜੀ ਸੂਰਜ ਚੜ੍ਹਿਆ, ਸੁਣਨਾ ਸਹਿਣਾ ਸਹੀ ਸੋਚਣਾ, ਮਿੱਤਰ ਹੋਣ ਤੁਹਾਡੇ, ਸੁਣਨਾ ਸਹਿਣਾ ਸਹੀ ਸੋਚਣਾ, ਮਿੱਤਰ ਹੋਣ ਤੁਹਾਡੇ, ਜਿੱਤਾਂ ਖੁਸ਼ੀਆਂ ਮਾਨਣ ਦੇ ਲਈ, ਹੋਣ ਇਰਾਦੇ ਡਾਢੇ, ਧੀਆਂ ਪੁੱਤਰ ਮਾਪੇ ਮਿੱਤਰ ਸਕੇ ਸੰਬੰਧੀ ਸਾਰੇ, ਧੀਆਂ ਪੁੱਤਰ ਮਾਪੇ ਮਿੱਤਰ ਸਕੇ ਸੰਬੰਧੀ ਸਾਰੇ, ਮਿਲ ਵਰਤਣ ਤੇ ਹੱਸਣ ਖੇਡਣ, ਕੁਦਰਤ ਕਾਜ ਸਵਾਰੇ, ਕਰਜ਼ੇ ਦਾ ਕੋਈ ਭਾਰ ਨਾ ਚੱਲੇ, ਸੁੱਖ ਦੀ ਨੀਂਦਰ ਆਵੇ, ਕਰਜ਼ੇ ਦਾ ਕੋਈ ਭਾਰ ਨਾ ਚੱਲੇ, ਸੁੱਖ ਦੀ ਨੀਂਦਰ ਆਵੇ, ਸਭ ਦੇ ਸੁਪਨੇ ਸੱਚੇ ਹੋਵਣ, ਭੱਜ ਦਲਿੱਦਰ ਜਾਵੇ। ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ। ਮਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
12: ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
11: ਆਹ ਕਿੰਨੀ ਸੋਹਣੀ ਗੱਲ ਆ ਕਿ ਸੁਣਨਾ ਸਹਿਣਾ ਸਹੀ ਸੋਚਣਾ, ਮਿੱਤਰ ਹੋਣ ਤੁਹਾਡੇ। ਜੇ ਆਪਣੇ ਫਰੈਂਡ ਇਹ ਬਣ ਜਾਣ ਕਿ ਸੁਣਨਾ ਪਹਿਲਾਂ ਆਪਾਂ ਨੂੰ ਆ ਜਾਵੇ
12: ਜੀ,
11: ਫਿਰ ਸਾਨੂੰ ਸਹਿਣਾ ਆ ਜਾਵੇ, ਫਿਰ ਸਾਨੂੰ ਸੋਚਣਾ ਆ ਜਾਵੇ
12: ਜੀ,
11: ਸਹੀ ਸੋਚਣਾ। ਸੋਚਣਾ ਵੀ ਆ, ਸਹੀ ਸੋਚਣਾ। ਸੋਚਣਾ ਤਾਂ ਬੰਦਾ ਮਾੜਾ ਵੀ ਸੋਚ ਸਕਦਾ,
12: ਬਿਲਕੁਲ
11: ਜਿੱਦਣ ਸਾਨੂੰ ਸਹੀ ਸੋਚਣਾ ਆ ਗਿਆ, ਜੇ ਇਹ ਮਿੱਤਰ ਬਣ ਗਏ ਫਿਰ ਗੱਲ ਆ, ਖੁਸ਼ੀਆਂ ਜਿਹੜੀਆਂ ਉਹ ਤੁਹਾਡੇ ਕੋਲ ਆਪਣੇ ਆਪ ਆ ਜਾਣਗੀਆਂ,
12: ਬਿਲਕੁਲ।
11: ਫਿਰ ਤੁਹਾਨੂੰ ਖੁਸ਼ੀਆਂ ਬੀਜਣ ਦੀ ਜ਼ਰੂਰਤ ਨਹੀਂ ਪੈਣੀ। ਸੋ ਰਹਿਣ ਖਜ਼ਾਨੇ ਭਰੇ ਤੁਹਾਡੇ, ਅਕਲ ਮਤ ਨਾ ਭੁੱਲੇ, ਰਹਿਣ ਖਜ਼ਾਨੇ ਭਰੇ ਤੁਹਾਡੇ, ਅਕਲ ਮਤ ਨਾ ਭੁੱਲੇ, ਲੋੜਵੰਦ ਅਤੇ ਮਹਿਮਾਨਾਂ ਲਈ ਬੂਹਾ ਹਰ ਪਰ ਖੁੱਲ੍ਹੇ
12: ਜੀ।
11: ਆਪਣੇ ਹੋਣ ਬੇਗਾਨੇ ਚਾਹੇ ਸਭ ਦੇ ਸੁੱਖ ਹੀ ਵਰਤੇ, ਚਾਹੇ ਆਪਣੇ ਚਾਹੇ ਬੇਗਾਨੇ,
12: ਬਿਲਕੁਲ
11: ਹਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਸਾਰੇ ਸਾਰੇ ਆਪਣੇ ਹੀ ਇੱਕ ਤਰ੍ਹਾਂ ਦੇ,
12: ਬਿਲਕੁਲ
11: ਜੀ, ਆਪਣੇ ਹੋਣ ਬੇਗਾਨੇ ਚਾਹੇ ਸਭ ਦੇ ਸੁੱਖ ਹੀ ਵਰਤੇ, ਨਾ ਕਿਸੇ ਨੂੰ ਬਿਪਤਾ ਘੇਰੇ, ਨਾ ਕੋਈ ਰੁੱਸੇ ਹਰਖੇ,
12: ਬਿਲਕੁਲ
11: ਗੁੱਸੇ ਗਿਲੇ ਆ ਜਿਹੜੇ ਉਹ ਵੀ
12: ਮਿਟ ਜਾਣ,
11: ਨਾ ਕਿਸੇ ਨੂੰ ਬਿਪਤਾ ਉਹ ਪ੍ਰੋਬਲਮ ਹੀ ਨਾ ਆਵੇ ਕਿਸੇ ਨੂੰ, ਚਾਹੇ ਉਹ ਕੋਈ ਦੂਜਾ ਵਾ, ਚਾਹੇ ਆਪਣਾ ਵਾ, ਚਾਹੇ ਬੇਗਾਨਾ, ਸਾਰਿਆਂ ਨੂੰ ਸੁੱਖ ਹੀ ਮਿਲੇ, ਹੈ ਨਾ। ਆਪਣੇ ਲਈ ਵੀ ਵਕਤ ਕੱਢ ਕੇ ਕਰੋ ਮੌਜ ਤੇ ਮਸਤੀ, ਕੰਮ ਕਾਰ ਦੇ ਵਿੱਚ ਹੀ ਫਸ ਕੇ ਜਿੰਦ ਨਾ ਹੋ ਜੇ ਸਸਤੀ,
12: ਬਿਲਕੁਲ
11: ਆਪਣੇ ਲਈ ਅਸੀਂ ਟਾਈਮ ਕੱਢਦੇ ਨਹੀਂ, ਹਾਂ ਅਸੀਂ ਟਾਈਮ ਕੱਢਦੇ ਹਾਂ ਦੂਜਿਆਂ ਲਈ, ਦੂਜਿਆਂ ਦੇ ਵੀ ਚੰਗੀਆਂ ਚੀਜ਼ਾਂ ਲਈ ਘੱਟ, ਮਾੜੀਆਂ ਚੀਜ਼ਾਂ ਲਈ ਵੱਧ,
12: ਮਾੜੀਆਂ ਚੀਜ਼ਾਂ ਲੱਭਣ ਲਈ ਵੱਧ ਕੱਢਦੇ,
11: ਯਾਰ ਫਲਾਣੇ ਨੇ ਆਹ ਨਹੀਂ ਕੀਤਾ
12: ਜੀ,
11: ਜੇ ਕਰਤਾ ਤਾਂ ਫਲਾਣੇ ਨੇ ਇਹ ਕਿਵੇਂ ਕਰਤਾ, ਜੇ ਬੰਦਾ ਕਾਮਯਾਬ ਹੋ ਗਿਆ ਤਾਂ ਕਾਮਯਾਬ ਕਿਵੇਂ ਹੋ ਗਿਆ, ਜੇ ਨਹੀਂ ਹੋਇਆ ਤਾਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਤਾਂ ਬਣਨਾ ਕੱਖ ਨਹੀਂ,
12: ਬਣਨੀ ਕੱਖ ਨਹੀਂ,
11: ਇਹ ਤਾਂ ਗੱਲਾਂ ਬਾਤਾਂ ਵਾਲੀ ਆ।
12: ਜੇ ਤੁਸੀਂ ਵਧੀਆ ਕੱਪੜੇ ਪਾ ਕੇ ਘਰੋਂ ਨਿਕਲਦੇ ਆ, ਲੋਕ ਆਣਗੇ ਦੇਖ ਕਿਵੇਂ ਪਹਿਨਿਆ ਨੋਡਿਆ ਜਾਂਦਾ, ਜੇ ਤੁਸੀਂ ਮਾੜੇ ਜਿਹੇ ਗੰਦੇ ਪਾ ਕੇ ਨਿਕਲੋਗੇ, ਇਹ ਸਾਡੇ ਮਲੰਗ ਕੋਲੇ ਕੁਛ ਹੈ ਨੀਗਾ।
11: ਜੇ ਕਾਮਯਾਬ ਤੁਹਾਡਾ ਵੱਡਾ ਹੋ ਗਿਆ,
12: ਹਾਂ
11: ਦੋ ਨੰਬਰ ਦਾ ਪੈਸਾ,
12: ਦੋ ਨੰਬਰ ਦਾ ਪੈਸਾ,
11: ਤੇ ਜੇ ਬੰਦੇ ਨੇ ਬ੍ਰਾਂਡਡ ਕੱਪੜੇ ਪਾ ਲਏ, ਲਜਾਲੀ ਪਾਈ ਫਿਰਦਾ, ਤੇ ਜੇ ਬੰਦਾ ਕੋਈ ਮਾਤੜ ਕੰਮ ਕਰਨ ਵਾਲਾ, ਹਾਂ ਜੇ ਕੰਮ ਕਰਨ ਵਾਲਾ ਕੋਈ ਬ੍ਰਾਂਡਡ ਪਾ ਲਵੇ
12: ਜੀ,
11: ਇਹਦੇ ਤੇ ਜਾਲੀ ਹੋਣਗੇ। ਜੇ ਬੰਦਾ ਵੱਡਾ ਵਾ ਕੋਈ, ਉਹ ਜਾਲੀ ਕੱਪੜੇ ਵੀ ਪਾ ਲਵੇ, ਅਸਲੀ ਹੋਣੇ ਆ, ਤੁਸੀਂ ਕਹਿ ਵੀ ਦੋ ਨਹੀਂ ਨਹੀਂ ਇਹ ਤਾਂ ਯਾਰ ਫੇਕ ਗੱਲ ਆ, ਫੇਕ ਨਾ ਹੈਗੇ ਜਾਣਦੇ ਵਖੌਲਾ ਕਰਦਾ, ਅੰਨਾ ਜਲਹਾ ਮਾਰੂ ਮਸ਼ਕਰੀਆਂ, ਫਿਰ ਅਸੀਂ ਉਹ ਦੂਜੇ ਪਾਸੇ ਲੈ ਲੈਂਦੇ ਹਾਂ। ਮਤਲਬ ਇਹ ਆ ਵੀ ਛੱਡਣਾ ਕਿਸੇ ਪਾਸੇ ਨਹੀਂ,
12: ਬਿਲਕੁਲ ਸੱਚ ਆ ਕਹਾਣੀ ਤੁਹਾਡੀ ਜਿਹੜੀ ਤੁਸੀਂ ਕਹੀ ਹੈ ਜੀ। ਇੱਦਾਂ ਹੋਇਆ ਇੱਕ ਇੰਡੀਆ 'ਚ ਮੇਰੇ ਕਿਸੇ ਨੌਨ ਨਾ, ਬੜੀ ਤਗੜੀ ਫੈਮਿਲੀ ਸੀਗੀ,
11: ਅੱਛਾ,
12: ਤੇ ਉਹਨਾਂ ਨੇ ਘਰੇ ਜਿਹੜੀ ਵਿਚਾਰੀ ਸਫਾਈ ਵਾਲੀ ਸੀਗੀ, ਉਹਨਾਂ ਨੇ ਡੁਪਲੀਕੇਟ ਆਪਣੇ ਜਿਹੜੇ ਕੰਗਣ ਹੁੰਦੇ ਆ, ਜਿਵੇਂ ਆਪਾਂ ਬਾਜ਼ਾਰ ਚੋਂ ਲੈ ਲੈਂਦੇ 40-50 ਰੁਪਈਆ ਦੇਣੀਆਂ, ਉਹ ਲਿਆ ਕੇ ਬੈੱਡ ਦੀ ਢੋਹ ਤੇ ਰੱਖ ਦੇਣਾ ਆਪਣੇ ਬੈੱਡ ਦੇ ਪਿੱਛੇ ਲੱਗਿਆ ਹੁੰਦਾ।
11: ਅੱਛਾ,
12: ਉਹ ਜਦੋਂ ਸਫਾਈ ਕਰਨ ਵਾਲੀ ਸਫਾਈ ਕਰ ਰਹੀ ਸੀ, ਉਹਨੇ ਕੱਪੜਾ ਫੇਰਿਆ ਉੱਤੇ, ਉਹ ਕਹਿੰਦੀ ਭੈਣ ਜੀ ਵੀ ਤੁਹਾਡੇ ਕੰਗਣ ਇੱਥੇ ਪਏ ਨੇ, ਵੀ ਚੱਕ ਲਓ ਪਲੀਜ਼ ਇਹਨਾਂ ਨੂੰ, ਕੋਈ ਵੀ ਜੇ ਉਰੇ ਪਰੇ ਹੋਗੇ ਤੁਸੀਂ ਮੇਰਾ ਨਾਂ ਲਵੋਗੇ, ਮੈਂ ਸਫਾਈ ਕਰ ਦਿਆਂ
11: ਤੁਹਾਡੇ ਘਰ।
12: ਉਹ ਕਹਿੰਦੀ ਤਾਂ ਡੁਪਲੀਕੇਟ ਨੇ, ਉਹ ਹੱਸਣ ਲੱਗ ਗਈ, ਕਹਿੰਦੀ ਇਹ ਡੁਪਲੀਕੇਟ ਨਹੀਂ ਦੀਦੀ, ਤੁਹਾਡੇ ਕੋਲ ਡੁਪਲੀਕੇਟ ਹੋਈ ਨੀ ਸਕਦਾ, ਕਿਉਂਕਿ ਫੈਮਿਲੀ ਵੱਡੀ ਸੀਗੀ ਜੀ, ਤੇ ਉਹ ਕਹਿੰਦੀ ਵੀ ਨਹੀਂ ਇਹ ਡੁਪਲੀਕੇਟ ਆ ਤੂੰ ਲੈ ਜਾ, ਉਹ ਕਹਿੰਦੀ ਨਹੀਂ ਨਹੀਂ ਭੈਣੇ ਇਹਨੂੰ ਚੱਕ ਪਹਿਲਾਂ,
11: ਮੈਂ
12: ਫੇਰ ਹੱਥ ਨਹੀਂ ਲਾਉਣਾ, ਮੈਂ ਇਹਨਾਂ ਨੂੰ ਦੇਖ ਲਓ,
11: ਸਾਡੇ ਤਾਂ ਸਫਾਈ ਕਰਨ ਵਾਲੇ ਸਫਾਈ ਕਰ ਹੀ ਗਏ ਸੀ,
12: ਇਹ ਗੱਲਾਂ ਸੱਚ ਨੇ।
11: ਸੋ ਟਹਿਣਾ ਸਾਹਿਬ ਵੀ ਬਿਲਕੁਲ ਰੈਡੀ ਆ, ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਹਿਣਾ ਸਾਹਿਬ ਨੂੰ ਵੀ ਲੈ ਕੇ ਆਈਏ, ਤੇ ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਹਾਜ਼ਰ ਲਗਵਾਉਣਗੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਦੀ ਮਹਿਫਲ ਵੀ ਹੋਊਗੀ, ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗ੍ਰੈਂਡ ਫਰਨੀਚਰ ਵੱਲੋਂ ਬਾਈ ਜੀ ਇਸ ਹਫ਼ਤੇ ਲਾਈਵ ਆਨ ਲੋਕੇਸ਼ਨ ਹੋਏਗਾ, ਗ੍ਰੈਂਡ ਫਰਨੀਚਰ ਤੇ ਫਰਾਈਡੇ ਵਾਲੇ ਦਿਨ ਉੱਥੇ ਪਹੁੰਚਾਂਗੇ 6085 ਟੌਮਕਨ ਰੋਡ ਤੇ, ਉੱਥੋਂ ਕਮਾਲ ਕਮਾਲ ਦੇ ਡੀਲਸ ਨੇ ਜਿਹੜੇ ਤੁਹਾਨੂੰ ਲੈ ਕੇ ਦੇਵਾਂਗੇ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਉਹਨਾਂ ਦੇ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ। ਤੁਸੀਂ ਇੱਕ ਜੇ ਘਰ ਦੇ ਵਿੱਚ ਕੋਈ ਫੰਕਸ਼ਨ ਆ ਗਿਆ ਵੱਡਾ ਜਾਂ ਛੋਟਾ, ਤੁਹਾਨੂੰ ਡਿਸਪੋਜੇਬਲ ਪ੍ਰੋਡਕਟਸ ਚਾਹੀਦੇ ਆ, ਟੇਕ ਆਊਟ ਕੰਟੇਨਰ ਚਾਹੀਦੇ ਆ, ਕੱਪ ਪਲੇਟਾਂ ਕਟਲਰੀ ਚਾਹੀਦੀ ਆ, ਜਾਂ ਕੋਈ ਕਲੀਨਿੰਗ ਸਪਲਾਈ ਚਾਹੀਦੀਆਂ ਨੇ, ਜਾਂ ਤੁਸੀਂ ਰੈਸਟੋਰੈਂਟ ਦਾ ਕੰਮ ਕਰਦੇ ਹੋ, ਗਰੋਸਰੀ ਸਟੋਰ ਦਾ ਕੰਮ ਕਰਦੇ ਹੋ, ਗਰੋਸਰੀ ਦੀ ਸਪਲਾਈ ਚਾਹੀਦੀ ਆ, ਵੱਡੀਆਂ ਪੈਕਿੰਗ ਚਾਹੀਦੀਆਂ ਨੇ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ ਬਾਈ ਜੀ। 416-748-2116 ਇਹਨਾਂ ਦਾ ਨੰਬਰ ਹੈ, 416-748-2116 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੇ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਹੈ,
12: ਬਿਲਕੁਲ, ਤਾਂ ਤੁਸੀਂ ਮੁਸਕਾਨ ਦਿਓਲ ਦਾ ਨੰਬਰ ਹਮੇਸ਼ਾ ਯਾਦ ਰੱਖੋ, ਉਹ ਤੁਹਾਡੀ ਲੋੜ ਅਨੁਸਾਰ, ਤੁਹਾਡੇ ਕੀ ਰਿਕੁਆਇਰਮੈਂਟਸ ਨੇ ਉਹਦੇ ਅਨੁਸਾਰ ਤੁਹਾਨੂੰ ਕ੍ਰਿਟੀਕਲ ਇਨਸ ਅਤੇ ਲਾਈਫ ਇੰਸ਼ੋਰੈਂਸ ਦਾ ਇੱਕ ਬਹੁਤ ਵਧੀਆ ਪੈਕੇਜ ਬਣਾ ਕੇ ਦੇਣਗੇ। ਇਹ ਨਹੀਂ ਹੈਗਾ ਵੀ ਜੋ ਚੱਲਦਾ ਆ ਰਿਹਾ ਹੈਗਾ ਤੁਸੀਂ ਉਹੀ ਉਹਨਾਂ ਨੇ ਤੁਹਾਨੂੰ ਦੇ ਦੇਣਾ, ਨੋ, ਉਹ ਪਹਿਲਾਂ ਤੁਹਾਡੀਆਂ ਸਾਰੀਆਂ ਪਹਿਲਾਂ ਜ਼ਰੂਰਤਾਂ ਪੁੱਛਣਗੇ ਵੀ ਤੁਹਾਡੇ ਕੋਲ ਕੀ ਹੈਗਾ ਕੀ ਨਹੀਂ ਹੈਗਾ, ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸ ਚੀਜ਼ ਦੀ ਕੀ ਜ਼ਰੂਰਤ ਪੈ ਸਕਦੀ ਆ, ਉਹ ਤੁਹਾਡੀ ਲੋੜ ਦੇ ਅਨੁਸਾਰ ਤੁਹਾਡੀ ਲਾਈਫ ਦੇ ਵਿੱਚ ਕੀ ਆ ਰਿਹਾ ਹੈਗਾ ਕੀ ਜਾ ਰਿਹਾ ਹੈਗਾ ਉਹਦੇ ਅਨੁਸਾਰ ਬਹੁਤ ਵਧੀਆ ਇੱਕ ਪੈਕੇਜ ਕਸਟਮਾਈਜ਼ ਕਰਕੇ ਦੇਣਗੇ। ਮੁਸਕਾਨ ਦਿਓਲ ਇਹ ਤਿੰਨੇ ਭਾਸ਼ਾਵਾਂ 'ਚ ਗੱਲ ਕਰਨਗੇ ਤੁਹਾਡੇ ਨਾਲ, ਜੇ ਤੁਸੀਂ ਪੰਜਾਬੀ 'ਚ ਗੱਲ ਕਰਨੀ ਚਾਹੁੰਦੇ ਹੋ ਤਾਂ ਪੰਜਾਬੀ ਵਿੱਚ ਵੀ ਗੱਲ ਕਰ ਲੈਣਗੇ, ਇੰਗਲਿਸ਼ 'ਚ ਕਰਨੀ ਇੰਗਲਿਸ਼ 'ਚ ਵੀ ਕਰ ਲੈਣਗੇ, ਹਿੰਦੀ 'ਚ ਕਰਨੀ ਹਿੰਦੀ 'ਚ ਵੀ ਕਰ ਲੈਣਗੇ। ਇੱਕੋ ਇੱਕ ਨੰਬਰ ਤੁਸੀਂ ਇਹਨਾਂ ਦਾ ਯਾਦ ਰੱਖਣਾ, 647-5627-2733 647-564-2733। ਤੁਹਾਡਾ ਕੋਈ ਦੋਸਤ ਮਿੱਤਰ ਜਾਂ ਕੋਈ ਫੈਮਿਲੀ ਮੈਂਬਰ ਇੰਡੀਆ ਤੋਂ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਨਾ ਵਿਜ਼ਟਰ ਵੀਜ਼ੇ ਵਾਸਤੇ ਆ ਰਿਹਾ, ਤਾਂ ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਕਈ ਵਾਰ ਇੱਥੇ ਆ ਕੇ ਕੋਈ ਬਿਮਾਰੀ ਠਮਾਰੀ ਲੱਗ ਗਈ ਜਾਂ ਕੋਈ ਢਿੱਲ ਮਿੱਠ ਹੋ ਗਈ ਤਾਂ ਖਰਚੇ ਬਹੁਤ ਪੈ ਜਾਂਦੇ ਨੇ ਹੋਸਪਿਟਲਾਂ ਦੇ। ਸੁਪਰ ਵੀਜ਼ੇ ਦੀ ਰਿਕੁਆਇਰਮੈਂਟ ਤਾਂ ਗੌਰਮੈਂਟ ਵੱਲੋਂ ਜ਼ਰੂਰੀ ਹੈਗੀ ਆ, ਉਹ ਪੈਕੇਜ ਵੀ ਤੁਸੀਂ ਇਹਨਾਂ ਕੋਲੋਂ ਬੜੇ ਹੀ ਵਾਜਬ ਰੇਟਾਂ ਉੱਪਰ ਲੈ ਸਕਦੇ ਹੋ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 647-564-2733 647-564-2133। ਇੱਕ ਵਾਰੀ ਮੈਂ ਨੰਬਰ ਫਿਰ ਬੋਲਦਾ, 647-564-2733 ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ।
11: ਬਿਲਕੁਲ ਜੀ, ਨੰਬਰ 647-564-2733। ਸੋ
13: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ। ਸਤਿ ਸ੍ਰੀ ਅਕਾਲ।
12: ਟਾਣਾ ਸਾਹਿਬ ਤੁਹਾਡੀ ਆਵਾਜ਼ ਨਹੀਂ ਪਹੁੰਚੀ ਜੀ ਆਇਆਂ ਨੂੰ ਜੀ।
13: ਮੈਂ ਕਿਹਾ ਜੀ ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ।
12: ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ। ਸਭ ਤੋਂ ਪਹਿਲੀ ਖਬਰ ਵੱਲ ਆਪਾਂ ਚੱਲਾਂਗੇ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਨੇਪਾਲ ਬਾਰੇ, ਥੋੜ੍ਹਾ ਜਿਹਾ ਦੱਸੋ ਕਿ ਨੇਪਾਲ ਦੇ ਵਿੱਚ ਹੁਣ ਹਾਲਾਤ ਕਿਵੇਂ ਆ? ਕੋਈ ਉੱਥੇ ਹੋਰ ਵੀ ਅਲੱਗ ਟੀਮਾਂ ਪਹੁੰਚੀਆਂ ਨੇ? ਸੋਨੂੰ ਸੂਦ ਉਹਨਾਂ ਨੇ ਵੀ ਪਾਇਆ ਸੀ ਕਿ ਫਿਕਰ ਨਾ ਕਰੋ ਭਾਈ, ਸਾਡੀ ਟੀਮ ਵੀ ਪਹੁੰਚੇਗੀ, ਅਤੇ ਉੱਥੇ ਕਾਫੀ ਵੱਡਾ ਨੁਕਸਾਨ ਹੋਇਆ ਲੱਗਦਾ।
13: ਭਾਈ ਜੀ ਇੰਨਾ ਵੱਡਾ ਨੁਕਸਾਨ ਹੋਇਆ ਵੀ ਉਹਦੀ ਸ਼ਬਦਾਂ ਦੇ ਵਿੱਚ ਤਾਂ ਉਹਦੀ ਬਿਆਨਬਾਜ਼ੀ ਨਹੀਂ ਹੋ ਸਕਦੀ। ਉੱਥੇ ਹੁਣ ਤੱਕ 950 ਤੋਂ ਵੱਧ ਲੋਕਾਂ ਦੀ ਮੌਤ ਦੀ ਤਾਂ ਪੁਸ਼ਟੀ ਹੋ ਚੁੱਕੀ, 950 ਤੋਂ ਵੱਧ। 4500 ਬੰਦਾ ਹਾਲੇ ਤੱਕ ਲਾਪਤਾ। ਜਿਹੜਾ 4500 ਪਿਛਲੇ 13 ਤੋਂ ਲਾਪਤਾ, ਉਹਦੇ ਵਿੱਚੋਂ ਕੀ ਪਤਾ ਕਿੰਨੇ ਕੁ ਜਿਉਂਦੇ ਆ ਕਿੰਨੇ ਕੁ ਨਹੀਂ। 950 ਤਾਂ ਹੁਣ ਤੱਕ ਦਾ ਅੰਕੜਾ। ਜਿਹੜੇ ਭਰੋਸੇਯੋਗ ਸੂਤਰ ਗੱਲ ਕਹਿੰਦੇ ਆ ਵੀ ਭਾਈ ਇਹ ਘੱਟੋ ਘੱਟ 8-9 ਹਜ਼ਾਰ ਬੰਦੇ ਦੀ ਮੌਤ ਦਾ ਵੇਰਵਾ। ਜਿਹੜੇ ਲੋਕ ਲਾਪਤਾ ਹੈਗੇ ਨਾ, ਕੋਈ ਘਰਾਂ ਦੇ ਵਿੱਚ ਸਿੱਧਾ ਲਾਪਤਾ ਹੋ ਗਿਆ, ਸਕਿਉਰਿਟੀ ਲਾਪਤਾ ਹੋ ਗਏ, ਬੈਂਚ ਰੁੜ ਗਈ, ਬੱਸਾਂ ਰੁੜ ਗਈਆਂ, ਬੱਸਾਂ ਦੇ ਵਿੱਚ ਸਵਾਰੀਆਂ ਸੈਂਕੜੇ ਹੁੰਦੀਆਂ, ਦਰਜਨਾਂ ਹੁੰਦੀਆਂ। ਫਿਰ ਉੱਥੇ ਪਤਾ ਲੱਗਾ ਜੀ ਕਿ ਸੁਰੰਗ ਦੇ ਵਿੱਚ ਲੋਕ ਦੱਬ ਗਏ ਆ, ਤੇ ਇਹ ਮੌਤਾਂ ਦੀ ਗਿਣਤੀ ਪਤਾ ਹੀ ਨੀ ਕਿੰਨੀ ਕੁ ਹੋਊਗੀ। ਨੇਪਾਲ ਦੇ ਵਿੱਚ ਗਾਰ ਦੇ ਵਿੱਚੋਂ, ਚਿੱਕੜ ਦੇ ਵਿੱਚੋਂ ਹੁਣ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ। 20 ਕਿਸਾਨ, ਉਹਨਾਂ ਦੀ ਪਛਾਣ ਨੀ ਉਹਦੀ ਵੀ ਕੌਣ ਆ ਇਹ। DNA ਟੈਸਟ ਕਰਵਾ ਕਰਵਾ ਕੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨਾਂ ਦਾ ਪਰਿਵਾਰਕ ਮੈਂਬਰ ਹੈ, ਕੌਣ ਹੈ। ਤੇ ਇਹੋ ਜਿਹੇ ਹਾਲਾਤ ਜਦੋਂ ਬਣੇ ਹੋਣ ਤੇ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਵੀ 950 ਮੌਤਾਂ ਹੋਈਆਂ ਜਾਂ ਇੰਨੀਆਂ ਹੋਈਆਂ। ਅਸੀਂ ਚਾਹੁੰਦੇ ਵੀ ਇੱਕ ਵੀ ਮੌਤ ਦੇ ਵਿੱਚ ਹੋਰ ਵਾਧਾ ਨਾ ਹੋਵੇ, ਪਰ ਜਿਹੜੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ। ਪਤਾ ਨਹੀਂ ਕਿਹੜੀ ਥਾਂ ਦੇ ਉੱਤੇ ਗੱਲ ਜਾ ਕੇ ਰੁਕਣੀ ਆ। ਭਾਰਤ ਦੀ ਸਰਕਾਰ ਦੇ ਵੱਲੋਂ ਫੋਰੈਂਸਿਕ ਟੀਮਾਂ ਭੇਜੀਆਂ ਗਈਆਂ, ਵੱਖ ਵੱਖ ਦੇਸ਼ਾਂ ਦੇ ਵੱਲੋਂ ਆਪਣੀ ਆਰਥਿਕ ਮਦਦ ਭੇਜੀ ਜਾ ਰਹੀ ਆ।
12: ਅਗਲੀ ਖਬਰ ਵੱਲ ਚੱਲਾਂਗੇ ਕਿ ਦਿੱਲੀ ਦੇ ਵਿੱਚ ਪਹਿਲਾਂ ਵੀ ਇੱਦਾਂ ਦੀਆਂ ਖਬਰਾਂ ਕਈ ਵਾਰ ਆਈਆਂ, ਪਰ ਇੱਕ ਨਵੀਂ ਖਬਰ ਫੇਰ ਪਹੁੰਚੀ ਆ। ਬੜੀ ਦੁੱਖ ਦੀ ਗੱਲ ਆ ਕਿ 16 ਸਾਲਾਂ ਦੀ ਕੁੜੀ ਆ ਜਿਹੜੀ ਚੱਲਦੀ ਬੱਸ ਦੇ ਵਿੱਚ ਜਬਰਜਨਾ ਹੋਇਆ ਉਹਦਾ। ਸੋ ਪਹਿਲਾਂ ਵੀ ਇੱਕ ਵਾਰ ਬੱਸ ਦੇ ਵਿੱਚ ਜਬਰਜਨਾ ਹੋਇਆ ਸੀ, ਤੁਹਾਨੂੰ ਯਾਦ ਹੋਣਾ। ਸੋ ਇਹ ਘਟਨਾਵਾਂ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੀਆਂ?
13: 12 ਸਾਲ ਪਹਿਲਾਂ ਦੀ ਜਦੋਂ ਦਿੱਲੀ ਦੇ ਵਿੱਚ 22-23 ਸਾਲ ਦੀ ਕੁੜੀ ਦੇ ਨਾਲ ਨਿਰਭਇਆ ਕਾਂਡ ਵਾਪਰਿਆ ਸੀ, ਜਦੋਂ ਉਦੋਂ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਨਿਰਭਇਆ ਕਾਂਡ ਦੇ ਉੱਤੇ ਪ੍ਰੋਟੈਸਟ ਹੋਏ ਸੀ। ਉਦੋਂ ਦੇਸ਼ ਦੇ ਮੀਡੀਆ ਦੇ ਵਿੱਚ ਬਹੁਤ ਵੱਡੀ ਖਬਰ ਬਣੀ ਸੀ, ਪਰ ਹੈਰਾਨੀ ਦੀ ਗੱਲ ਆ ਵੀ ਐਤਕੀ ਉਹਦੀ ਖਬਰ ਹੀ ਨਹੀਂ ਬਣੀ। ਇੱਥੇ ਪਤਾ ਲੱਗਾ ਜੀ 16 ਸਾਲ ਦੀ ਕੁੜੀ ਆ ਜਿਹੜੀ ਕਿ ਦਿੱਲੀ ਦੇ ਵਿੱਚ ਇਸ ਥਾਂ ਤੋਂ ਚੜੀ ਹੈ ਬੱਸ ਦੇ ਵਿੱਚ। ਇਹ ਬੱਸ ਹੈ ਜੀ ਸਲੀਪਰ ਕਲਾਸ ਬੱਸ। ਇਹਦੇ ਵਿੱਚ ਅੰਦਰ ਆ ਜਿਹੜੇ ਉਹ ਕੈਰੀਗੇਟ ਜਿਵੇਂ ਉਹ ਟੈਂਟ ਲੱਗਾ ਹੁੰਦਾ, ਵਿੱਚ ਇਹਦੇ ਪਰਦੇ ਲੱਗੇ ਹੋਏ ਆ ਇਸ ਤਰੀਕੇ ਦੇ ਨਾਲ। 47 ਕਿਲੋਮੀਟਰ ਬੱਸ ਸੜਕ ਦੇ ਉੱਤੇ ਫਿਰਦੀ ਰਹੀ ਹੈ, ਤੇ 47 ਕਿਲੋਮੀਟਰ ਉਹਦਾ ਬੱਸ ਦੇ ਵਿੱਚ ਰੇਤ ਹੁੰਦਾ ਰਿਹਾ, ਜਬਰਜਨਾਹ ਉਹਦੇ ਨਾਲ ਕੀਤਾ ਜਾਂਦਾ ਰਿਹਾ। ਤੁਰਦੀ ਬੱਸ ਦੇ ਵਿੱਚ ਉਹਦੇ ਨਾਲ ਕੁਕਰਮ ਕੀਤਾ ਗਿਆ, ਤੇ ਹੁਣ ਪੁਲਿਸ ਦੇ ਵੱਲੋਂ ਪਤਾ ਲੱਗਿਆ ਜੀ ਡਰਾਈਵਰ ਤੇ ਕੰਡਕਟਰ ਦੋਵੇਂ ਗ੍ਰਿਫਤਾਰ ਕਰਨੇ ਗਏ ਆ। ਹੁਣ ਕੱਲ੍ਹ ਤੋਂ ਖਬਰ ਆਊਗੀ ਸਾਹਮਣੇ ਉੱਭਰ ਕੇ, ਕੁਝ ਔਰਤ ਜਿੱਥੇ ਬੰਦੀਆਂ, ਕੁਝ ਕੁ ਬੰਦੇ ਆ ਜਿਹੜੇ ਉਹ ਸਾਹਮਣੇ ਆਉਣਗੇ। ਪਰ ਤੁਸੀਂ ਦੇਖੋ ਵੀ ਸਾਡੇ ਸਮਾਜ ਦੇ ਵਿੱਚ, ਦਿੱਲੀ ਵਰਗੀ ਰਾਜਧਾਨੀ ਦੇ ਵਿੱਚ, ਜਿੱਥੇ ਅਸੀਂ ਇਹ ਗੱਲ ਕਹਿੰਦੇ ਕਿ ਭਾਈ ਇੱਥੋਂ ਤਾਂ ਕਾਨੂੰਨ ਬਣਦਾ ਤੇ ਤੁਰਦਾ ਤੇ ਅਦਾਲਤਾਂ ਇੱਥੋਂ ਦੀਆਂ ਜੋ ਕਹਿੰਦੀਆਂ ਬਾਕੀ ਦੇਸ਼ ਉਹਨੂੰ ਫੋਲੋ ਕਰਦਾ, ਉਹ ਸਾਨੂੰ ਉੱਤੇ ਵੀ ਕੁਝ ਹੁੰਦਾ ਜੀ।
12: ਟਾਣਾ ਸਾਹਿਬ ਇੱਕ ਰਵਿੰਦਰ ਗਰੇਵਾਲ ਉਹਨਾਂ ਦੀ ਖਬਰ ਵੀ ਚਰਚਾ ਜਿਹਦਾ ਵਿਸ਼ਾ ਬਣ ਰਹੀ ਸੀ ਵਿੱਚ ਪਿੱਛੇ ਜਿਹੇ, ਉਹ ਸੱਚੀ ਉਹ ਕੋਈ ਹੋਇਆ ਘਪਲਾ ਉਹਨਾਂ ਨਾਲ, ਕੋਈ ਏਦਾਂ ਫਰੋਡ ਹੋ ਗਿਆ?
13: ਬਿਲਕੁਲ ਹੋਇਆ ਬਾਈ ਜੀ, 90 ਲੱਖ ਰੁਪਏ ਦਾ ਫਰੋਡ ਹੋਇਆ ਉਹਨਾਂ ਦੇ ਨਾਲ। ਅਸਲ ਦੇ ਵਿੱਚ ਨਾ ਇਹ ਬਹੁਤ ਚੰਗੇ ਗਾਇਕ ਹੈ ਸਾਡੇ, ਬੜੇ ਸਤਿਕਾਰਯੋਗ ਮਿੱਤਰ ਨੇ, ਭਰਾ ਨੇ, ਬੜੇ ਫਰੀਲੇ ਨੇ ਰਵਿੰਦਰ ਗਰੇਵਾਲ ਸਾਹਿਬ। ਪਰ ਉਹ ਅਸਲ ਦੇ ਵਿੱਚ ਬੰਦਾ ਕਈ ਵਾਰੀ ਕਿਸੇ ਤੇ ਯਕੀਨ ਕਰ ਪੈਂਦਾ ਤੇ ਯਕੀਨ ਦੇ ਵਿੱਚ ਖਤਾ ਖਾ ਜਾਂਦਾ, ਇਹ ਉਹਦੀ ਉਦਾਹਰਣ ਆ। ਇਹ ਸੋਸ਼ਲ ਮੀਡੀਆ ਦੇ ਉੱਤੇ ਨਾ ਕੋਈ ਲੈਂਡ ਕਰੂਜ਼ਰ ਗੱਡੀ ਵਿਕ ਰਹੀ ਸੀ, ਉਹਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ ਫਸਟ ਹੈਂਡ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਜੀ। ਰਵਿੰਦਰ ਗਰੇਵਾਲ ਨੇ ਸੌਦਾ ਤੈਅ ਕਰ ਲਿਆ 90 ਲੱਖ ਰੁਪਏ ਦੇ ਵਿੱਚ ਗੱਡੀ ਲੈ ਲਈ। ਉਸ ਤੋਂ ਬਾਅਦ 6 ਮਹੀਨੇ ਤਾਂ ਉਹਦੀ ਆਰਸੀ ਹੈ ਜਿਹੜੀ ਉਹ ਨਹੀਂ ਕੀਤੀ ਦਿੱਤੀ ਗਈ। 6 ਮਹੀਨੇ ਬਾਅਦ ਜਦੋਂ ਆਰਸੀ ਦਿੱਤੀ ਆ ਤੇ ਪਤਾ ਲੱਗਾ ਜੀ ਤਾਂ ਥਰਡ ਪਾਰਟੀ ਥਰਡ ਹੈਂਡ ਹੈ, ਇਹ ਪਹਿਲੇ ਨਹੀਂ, ਇਹ 2 ਥਾਵਾਂ ਤੇ ਪਹਿਲਾਂ ਦਿੱਤੀ ਹੋਈ ਆ। ਜਦੋਂ ਉਹਨਾਂ ਨੇ ਉਹ ਆਰਸੀ ਦੀ ਕਾਪੀ ਲੈ ਕੇ RTO ਦਫ਼ਤਰ ਦੇ ਵਿੱਚ ਗਏ ਤੇ ਪਤਾ ਲੱਗਾ ਵੀ ਇਹ 33 ਥਾਂ ਦੇ ਉੱਤੇ ਲਿਖੀ ਹੋਈ ਆ, ਇਹ 4th ਹੈਂਡ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਤੇ ਜਿਹੜੇ 5 ਥਾਂ ਆ ਉਹ ਫਿਰ ਪੁਲਿਸ ਦੇ ਕੋਲ ਆਏ ਕਿ ਵੀ ਮਿਸਟੇਕ ਹੋ ਗਈ, ਅਸੀਂ ਇਹਨੂੰ ਸਹੀ ਕਰਕੇ ਦਿੰਦੇ ਹਾਂ। ਤੇ ਬਾਅਦ ਦੇ ਵਿੱਚ ਪੁਲਿਸ ਨੇ ਵਾਰ ਵਾਰ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਆਓ, ਕੁਛ ਕੀਤਾ ਨੀਗਾ, ਉਹਨਾਂ ਨੇ ਫੋਨ ਨਹੀਂ ਚੱਕਿਆ, ਕਦੇ ਮਿਲੇ ਨਹੀਂ। ਕਈ ਹਫ਼ਤਿਆਂ ਦੇ ਲੀਕ ਤੋਂ ਬਾਅਦ ਪੁਲਿਸ ਨੇ ਪੰਜਾਂ ਚਿਆਂ ਦੇ ਉੱਤੇ ਪਰਚਾ ਦਰਜ ਕੀਤਾ ਜੀ।
12: ਅੱਛਾ, ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਇਹਨਾਂ ਦੇ ਵਿੱਚ ਸੀਟਾਂ ਕਿਹੜੀ ਸੀਟ ਕਿੱਥੇ ਜਾਣੀਆਂ, ਕਿੰਨੀਆਂ ਸੀਟਾਂ ਤੁਹਾਨੂੰ ਮਿਲਣਗੀਆਂ, ਕਿੰਨੀਆਂ ਸੀਟਾਂ ਸਾਨੂੰ ਮਿਲਣਗੀਆਂ, ਕਿਹੜੀ ਸੀਟ ਤੋਂ ਕੌਣ ਲੜੂਗਾ, ਇਹਦੀ ਗੱਲ ਲਗਭਗ ਤੈਅ ਦੱਸੀ ਜਾ ਰਹੀ ਹੈ ਹੁਣ?
13: ਹਾਂ ਬਿਲਕੁਲ ਬਾਈ ਜੀ, ਲਗਭਗ ਤੈਅ ਦੱਸੀ ਜਾ ਰਹੀ ਹੈ। ਤੇ ਅਕਾਲੀ ਦਲ ਜਿਹੜਾ ਉਹ ਕਹਿੰਦਾ ਜੀ ਕਿ ਅਸੀਂ ਵੱਡੇ ਭਰਾ ਦੀ ਭੂਮਿਕਾ ਚ, ਤੇ ਮੈਂ ਕਿਹਾ ਵੱਡੇ ਭਰਾ ਤੋਂ ਕੀ ਕਰਾਉਣਾ ਜਦੋਂ ਸੀਟਾਂ ਤੁਹਾਨੂੰ ਚੰਗੇ ਘੱਟ ਦਿੱਤੀਆਂ, ਭਾਵੇਂ ਤੁਹਾਨੂੰ ਤਾਇਆ ਮਾਣਾ ਲੈਣ। ਗੱਲ ਤਾਂ ਇਹ ਹੈ ਵੀ ਜੇ ਤੁਹਾਨੂੰ ਸੀਟਾਂ ਤਾਂ ਮਿਲਦੀਆਂ 57, ਜਿਹੜੀ ਹੁਣ ਤੱਕ ਜਾਣਕਾਰੀ ਆਈ ਆ ਉਬਰ ਕੇ, ਉਹ ਕਹਿੰਦੇ ਜੀ ਕਿ ਬੀਜੇਪੀ ਲੜੂਗੀ 60 ਸੀਟਾਂ ਤੇ, ਅਕਾਲੀ ਲੜਨਗੇ 57 ਸੀਟਾਂ ਤੇ। ਤੇ ਕਹਿੰਦੇ ਪੀਐਮ ਕਿਹਦੇ ਬਾਰੇ ਕੁਛ ਨੀ ਤੈਅ ਹੋਇਆ, ਬੀਜੇਪੀ ਨੇ ਗੱਲ ਕਹੀ ਹੈ ਵੀ ਦੋਵੇਂ ਪਾਰਟੀਆਂ ਚੋਣ ਲੜਾਂਗੇ, ਜਿਹਦੇ ਇਸ ਕੋਲ ਸੀਟਾਂ ਵੱਧ ਹੋਈਆਂ ਸੀਐਮ ਉਹਨਾਂ ਦਾ ਹੋਊਗਾ, ਦੂਜੀ ਪਾਰਟੀ ਦਾ ਡਿਪਟੀ ਸੀਐਮ ਹੋਊਗਾ। ਕਿਉਂਕਿ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ, ਪਰ ਕੁੱਲ ਮਿਲਾ ਕੇ ਕਹਿੰਦੇ ਆ ਕਿ ਅਕਾਲੀ ਦਲ ਦਾ ਤੇ ਬੀਜੇਪੀ ਦਾ ਲਗਭਗ ਦਸ ਜੋੜ ਹੋ ਚੁੱਕਿਆ। ਇਹ ਪਤਾ ਲੱਗਾ ਜੀ ਕਿ ਇਸ ਗੱਠਜੋੜ ਦੇ ਵਿੱਚ ਤੇ ਬੀਜੇਪੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਪਹਿਲਾਂ ਵਾਂਗੂ 23 ਸੀਟਾਂ ਨਹੀਂ, ਐਸੀ ਅਸੀਂ 50 ਪਲੱਸ ਸੀਟਾਂ ਰੱਖਾਂਗੇ, ਤੇ ਕਹਿੰਦੇ ਅਭੀ ਅਕਾਲੀ ਦਲ ਨੇ ਇਹ ਗੱਲ ਕਬੂਲ ਕਰ ਲਈ ਹੈ।
12: ਅੱਛਾ, ਇੱਕ ਚੀਜ਼ ਹੋਰ ਰਟਣਾ ਸਾਹਿਬ, ਹੁਣ ਨਾ ਇੱਕ ਨਵਾਂ ਚੱਲ ਪਿਆ ਟ੍ਰੈਂਡ ਹੈ ਕਿ ਲਵ ਮੈਰਿਜ, ਅੱਗੇ ਪਹਿਲਾਂ ਅਰੇਂਜ ਮੈਰਿਜ ਜ਼ਿਆਦਾ ਹੁੰਦੇ ਸੀ, ਹੁਣ ਤੁਸੀਂ ਜ਼ਿਆਦਾ ਸੁਣੋਗੇ ਤੇ ਲਵ ਮੈਰਿਜ ਜਿਹੜੀ ਜ਼ਿਆਦਾ। ਤੇ ਮੈਂ ਤਾਂ ਕਈ ਵਾਰ ਇਹ ਵੀ ਸੁਣ 'ਚ ਆਇਆ ਕਿ ਕਈ ਥਾਵਾਂ 'ਤੇ ਤਾਂ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਹੀ ਲਵ ਮੈਰਿਜ ਦਾ ਟ੍ਰੈਂਡ ਜਿਹਾ ਵੀ ਚੱਲ ਪਿਆ ਸੀ, ਉਹ ਕਈਆਂ ਨੇ ਉੱਤੇ ਇਤਰਾਜ਼ ਵੀ ਜਿਤਾਏ, ਕਈਆਂ ਨੇ ਕਿਸ ਤਰੀਕੇ ਨਾਲ, ਉਹ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ। ਅਤੇ ਇੱਥੇ ਵੀ ਇੱਕ ਜਿਹੜੀ ਖਬਰ ਪਹੁੰਚ ਰਹੀ ਉਹ ਇਹ ਹੈ ਕਿ ਲਵ ਮੈਰਿਜ ਤੋਂ ਨਾਰਾਜ਼ ਜਿਹੜੇ ਸਾਲੇ ਸੀਗੇ, ਉਹਨਾਂ ਦੇ ਵੱਲੋਂ ਜੀਜੇ ਦਾ ਸ਼ਰੇ ਬਾਜ਼ਾਰ ਕਤਲ ਕਰ ਦਿੱਤਾ ਗਿਆ ਜੀ, ਕਿੱਥੋਂ ਦੀ ਖਬਰ ਹੈ?
13: ਬਿਲਕੁਲ ਜੀ ਬਿਲਕੁਲ, ਬੜੇ ਦੁੱਖ ਦੀ ਖਬਰ ਆਈ ਹੈ। ਇਹ ਤਰਨ ਤਾਰਨ ਦੇ ਇੱਕ ਪਿੰਡ ਤੋਂ ਖਬਰ ਆ, ਦੋ ਸਾਲਿਆਂ ਨੇ ਆਪਦਾ ਜੀਜਾ ਮਾਰਤਾ, ਕਿਉਂਕਿ ਇਸ ਜੀਜੇ ਨੇ ਉਹਨਾਂ ਦੀ ਭੈਣ ਦੇ ਨਾਲ ਇੱਕ ਮਹੀਨਾ ਪਹਿਲਾਂ ਇਹ ਲਵ ਮੈਰਿਜ ਕਰਵਾ ਲਈ ਸੀਗੀ, ਘਰੋਂ ਭਜਾ ਕੇ ਕੁੜੀ ਨੂੰ ਵਿਆਹ ਕਰਵਾ ਲਿਆ। ਇਹ ਫਿਰ ਬਾਅਦ ਦੇ ਵਿੱਚ ਕਈ ਲੋਕ ਕਣਕ ਦੀ ਖਾਤਰ ਕਤਲ ਕਰ ਦਿੰਦੇ, ਇਹਨਾਂ ਨੇ ਵੀ ਕਰਤਾ। 37 ਮਿੰਟਾਂ ਦੇ ਵਿੱਚ 99 ਚਾਕੂ ਮਾਰੇ ਆਪਦੇ ਜੀਜੇ ਦੇ, ਸਰੇ ਬਾਜ਼ਾਰ ਉਹਦਾ ਕਤਲ ਕਰ ਦਿੱਤਾ, ਤੇ ਲੋਕ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖੀ ਗਏ। ਗੱਲ ਤਾਂ ਸਿਰਫ ਇੰਨੀ ਆ, ਪਰ ਕੁੱਲ ਮਿਲਾ ਕੇ ਗੱਲ ਇਹ ਵੀ ਹੈ ਜੀ ਕਿ ਦੇਖੋ ਸਾਡੇ ਸਮਾਜ ਦੇ ਵਿੱਚ ਹਰ ਰੰਗ ਆ ਜੀ। ਇੱਕ ਤਾਂ ਗੱਲ ਹੈ ਵੀ ਸਿਧਾਂਤਕ ਤੌਰ ਦੇ ਉੱਤੇ ਪਿੰਡ ਦਾ ਬੰਦਾ ਪਿੰਡ ਦੀ ਕੁੜੀ ਨਾਲ ਕਰਾ ਦਿੰਦਾ, ਇੱਕ ਤਾਂ ਮੇਰੀ ਤਾਂ ਇੱਛਾ ਇਹ ਆ ਕਿ ਚਲੋ ਇੱਕ ਪਿੰਡ ਇੱਕ ਘਰ ਤਾਂ ਲੈਣ ਵੀ ਛੱਡ ਦਿੰਦੇ ਆ, ਪਰ ਜੇ ਉਮਰ ਦੇ ਉਸ ਪੜਾਅ ਦੇ ਵਿੱਚ ਮੁੰਡਾ ਕੁੜੀ ਨੇ ਕਰਵਾ ਲਿਆ, ਤੇ ਫਿਰ ਕਿਸੇ ਦਾ ਕਤਲ ਕਰਨ ਦੀ ਲੋੜ ਨਹੀਂ। ਉਹਨੂੰ ਕਹੋ ਜੀ ਭਾਈ ਤੁਸੀਂ ਕਿਤੇ ਹੋਰ ਰਹਿ ਲਓ, ਤੁਹਾਨੂੰ ਤੁਹਾਡੀ ਜ਼ਿੰਦਗੀ ਮੁਬਾਰਕ, ਸਾਨੂੰ ਸਾਡੀ ਜ਼ਿੰਦਗੀ ਮੁਬਾਰਕ, ਨਾ ਮਰੋ ਤੇ ਨਾ ਮਾਰੋ, ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੈਗਾ। ਪਰ ਕੁਝ ਘਰ ਤੋਂ ਪਹਿਲਾਂ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਉਹ ਬਠਿੰਡੇ ਵੱਲੋਂ ਆਈ ਸੀ, ਫਰੀਦਕੋਟ ਦੀ ਖਬਰ ਸੀਗੀ। ਮੁੰਡਾ ਕੁੜੀ ਇੱਕ ਪਿੰਡ ਦੇ ਸੀ, ਉਹਨੇ ਵਿਆਹ ਕਰਵਾ ਲਿਆ ਤੇ ਬਠਿੰਡੇ ਕੋਲ ਭਾਈ ਦੀਪਾ ਪਿੰਡ 'ਚ ਰਹਿਣ ਲੱਗ ਪਏ ਸੀਗੇ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਬੁਲਾਇਆ ਸੀ ਕੁੜੀ ਵਾਲਿਆਂ ਨੇ ਵੀ ਚਲੋ ਗਿਲੇ ਸਿੱਕਲੇ ਖਤਮ ਕਰਦੇ ਤੇ ਘਰੇ ਬੁਲਾ ਕੇ ਮਾਰਤਾ ਮੁੰਡਾ। ਤੇ ਇਹੋ ਜਿਹੀਆਂ ਖਬਰਾਂ ਪੰਜਾਬ ਦੇ ਵਿੱਚ ਥੋੜੇ ਕੁ ਸਮੇਂ ਬਾਅਦ ਕੋਈ ਨਾ ਕੋਈ ਆ ਜਾਂਦੀ ਹੈ।
12: ਰਾਜਾ ਬੜਿੰਗ ਉਹਨਾਂ ਦਾ ਕੀ ਹਾਲ ਆ, ਤੇ ਉਹਨਾਂ ਨੂੰ ਪਤਾ ਲੱਗਿਆ ਕਿ 5 ਦਿਨਾਂ 'ਚ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋਏ ਆ, ਇਹ ਗੱਲ ਸੱਚੀ ਹੈ ਜੀ?
13: ਹਾਂ ਬਿਲਕੁਲ ਜੀ, ਜਿਹੜੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਤੇ ਰਾਜਾ ਬੜਿੰਗ ਨੂੰ ਗ੍ਰਿਫਤਾਰ ਕੀਤਾ ਜਾਵੇ 5 ਦਿਨ ਦੇ ਵਿੱਚ, ਤੇ ਸਾਨੂੰ ਰਿਪੋਰਟ ਸੌਂਪੀ ਜਾਵੇ ਜੀ ਇਸ ਮਾਮਲੇ 'ਚ। ਉਹ ਜਾਣਕਾਰੀ ਇਹ ਪ੍ਰਾਪਤ ਹੋਈ ਸੀ ਕਿ ਰਾਜਾ ਬੜਿੰਗ ਨੇ ਨਾ ਪਿਛਲੇ ਸਾਲ ਇਸ ਸਟੇਜ ਦੇ ਉੱਤੇ ਸਰਦਾਰ ਬੂਟਾ ਸਿੰਘ ਦੇ ਬਾਰੇ, ਜਿਹੜੇ ਕਿ ਸਾਬਕਾ ਗ੍ਰਹਿ ਮੰਤਰੀ ਮਰਹੂਮ, ਉਹਨਾਂ ਦੇ ਬਾਰੇ ਗੱਲ ਕਹੀ ਸੀ ਵੀ ਉਹ ਕਾਲਾ ਜਿਹਾ ਸੀ, ਪੱਤੀਆਂ ਵੱਢਦਾ ਫਿਰਦਾ ਸੀ, ਤੇ ਕਾਂਗਰਸ ਨੇ ਉਹਨੂੰ ਚੱਕ ਕੇ ਗ੍ਰਹਿ ਮੰਤਰੀ ਬਣਾਇਆ। ਇਸ ਗੱਲ ਦੇ ਉੱਤੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਸੀ ਤੇ ਉਸ ਮਾਮਲੇ 'ਚ ਕਾਰਵਾਈ ਦੀ ਗੱਲ ਸਾਹਮਣੇ ਆਈ।
12: ਕਹਿਣਾ ਸਰ, ਜਾਂਦੇ ਜਾਂਦੇ ਵੀ ਦੱਸ ਦਿਓ ਕਿ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆ, ਉਹਨੇ ਮੁੱਖ ਮੰਤਰੀ ਦੇ ਥੱਪੜ ਵਾਲੀ ਵੀਡੀਓ ਜਿਹੜੀ ਉਹ ਪੇਜ ਤੋਂ ਹਟਾਤੀ ਹੈ ਜੀ ਕਹਿੰਦੇ?
13: ਬਿਲਕੁਲ ਜੀ, ਏਦਾਂ ਬਣਾਉਣੀ ਨਹੀਂ ਚਾਹੀਦੀ, ਏਦਾਂ ਪਾਉਣੀ ਨਹੀਂ ਚਾਹੀਦੀ, ਤੇ ਸ਼ਰਮ ਵਾਲੀ ਗੱਲ ਆ। ਇਸ ਦੀ ਇੰਨੀ ਵੱਡੀ ਪਾਰਟੀ ਤੇ ਇੰਨੀ ਸੋਹਣੀ ਗੱਲ ਕਰੇ, ਲਾਹਣ ਪੈ ਇਸ ਗੱਲ ਦੇ ਉੱਤੇ, ਕਿਉਂਕਿ ਪਤਾ ਲੱਗਾ ਜੀ ਕਿ ਬੀਜੇਪੀ ਦੇ ਵੱਲੋਂ ਨਾ ਆਪਣੇ ਆਫੀਸ਼ੀਅਲ ਪੇਜ ਦੇ ਉੱਤੇ ਇਹ ਭਗਵੰਤ ਮਾਨ ਦੀ ਇੱਕ ਵੀਡੀਓ ਬਣਾ ਕੇ ਪਾ ਦਿੱਤੀ ਗਈ। ਉਹਦੇ ਵਿੱਚ ਭਗਵੰਤ ਮਾਨ ਸਕੂਲ 'ਚ ਜਾਂਦੇ ਆ ਤੇ ਉਹਨਾਂ ਦੇ ਇੱਕ ਮਾਸਟਰ ਥੱਪੜ ਮਾਰਦਾ, ਥੱਪੜ ਮਾਰਦਾ ਜੀ। ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਵੱਡੀ ਵੀਡੀਓ ਬਣਾ ਕੇ ਉਹਨਾਂ ਨੇ AI ਦੇ ਰਾਹੀਂ ਸੋਸ਼ਲ ਮੀਡੀਆ 'ਤੇ ਪਾਤੀ। ਉਹ ਜਦੋਂ ਚਾਰੇ ਪਾਸੇ ਵਿਰੋਧ ਹੋਇਆ, ਚਲੋ ਆਮ ਆਦਮੀ ਪਾਰਟੀ ਨੇ ਵੀ ਵਿਰੋਧ ਕੀਤਾ, ਬਾਕੀਆਂ ਨੇ ਵੀ ਕੀਤਾ ਵੀ ਭਾਈ ਆ ਸਿਧਾਂਤਕ ਤੌਰ 'ਤੇ ਗੱਲ ਕਿੰਨੀ ਕੁ ਚੰਗੀ ਆ ਵੀ ਤੁਸੀਂ ਮੁੱਖ ਮੰਤਰੀ ਦੇ ਥੱਪੜ ਵਾਲੀ ਵੀਡੀਓ AI ਰਾਹੀਂ ਬਣਾਈ ਆ, ਤੇ ਹੁਣ ਭਾਈ ਬੀਜੇਪੀ ਦੇ ਵੱਲੋਂ ਆਪਣੇ ਚੀਜ਼ਾਂ ਤੋਂ ਡਿਲੀਟ ਕੀਤੇ ਗਏ ਆ।
12: ਸੋ ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ,
13: ਬਹੁਤ ਮਿਹਰਬਾਨੀ ਮਿਹਰਬਾਨੀ।
9: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਵੀ ਚੱਲਣਗੀਆਂ, ਗੀਤ ਸੰਗੀਤ ਵੀ ਚੱਲਦਾ ਰਹੇਗਾ। ਸੋ ਗੀਤ ਸੰਗੀਤ ਦੀ ਮਹਿਫਲ ਦੇ ਵਿੱਚ ਲਓ ਪਹਿਲਾਂ ਅਸੀਂ ਇੱਕ ਗੀਤ ਤੁਹਾਡੇ ਰੂਬਰੂ ਕਰਦੇ ਹਾਂ, ਸੋ ਗੀਤ ਤੋਂ ਬਾਅਦ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਇਹ ਆ ਚੱਕੋ ਬਾਈ ਜੀ।

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਕੋਈ ਕ੍ਰਿਟੀਕਲ ਇਲਨੈਸ ਕਰਵਾਉਣੀ ਹੋਵੇ ਤਾਂ ਜ਼ਰੂਰ ਉਦੋਂ ਕਰਵਾਇਆ ਕਰੋ ਜਦੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ, ਜਦੋਂ ਕੋਈ ਪ੍ਰੋਬਲਮ ਨਹੀਂ ਹੁੰਦੀ। ਬਹੁਤੀ ਵਾਰ ਮਾਲ ਸਾਹਿਬ ਬਲੱਡ ਪ੍ਰੈਸ਼ਰ ਹਾਈ ਹੋਣ ਲੱਗ ਗਿਆ ਤਾਂ ਉਹਦੇ ਨਾਲ ਵੀ ਦਿੱਕਤ ਪੈਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਬਲੱਡ ਪ੍ਰੈਸ਼ਰ ਹਾਈ ਹੋਣ ਲੱਗਿਆ ਉਹਨੇ ਕਿਡਨੀਆਂ 'ਤੇ ਵੀ ਫਰਕ ਪਾ ਦੇਣਾ ਵਾ, ਉਹਨੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਕ੍ਰੀਏਟ ਕਰ ਦੇਣੀਆਂ ਨੇ, ਅਤੇ ਉਹਨਾਂ ਨੂੰ ਵੀ ਪਤਾ ਹੁੰਦਾ ਇੰਸ਼ੋਰੈਂਸ ਕੰਪਨੀ ਨੂੰ ਭਾਈ ਇਹ ਹਾਰਟ ਦੀਆਂ ਪ੍ਰੋਬਲਮਸ ਵੀ ਅਦੋਂ ਬਾਹਾਂ ਗਾਹਾਂ ਵਧਣੀਆਂ ਨੇ, ਘਟਣੀਆਂ ਤਾਂ ਹੈ ਨਹੀਂ ਗੀਆਂ, ਅਤੇ ਫਿਰ ਜਦੋਂ ਰਿਪੋਰਟਾਂ ਉਹਨਾਂ ਕੋਲ ਚਲੇ ਜਾਂਦੀਆਂ ਡਾਕਟਰ ਤੋਂ ਰਿਪੋਰਟ ਮੰਗਦੇ ਆ, ਬਹੁਤੀ ਵਾਰ ਤਾਂ ਉਹ ਡਿਨਾਈ ਕਰ ਦਿੰਦੇ ਆ ਕਿ ਨਹੀਂ ਤੁਹਾਨੂੰ ਜੀ ਅਸੀਂ ਇਹ ਨਹੀਂ ਦੇਣੀ, ਪਰ ਬਹੁਤੀ ਵਾਰ ਉਹ ਮਿਲ ਵੀ ਜਾਂਦੀ ਹੈ। ਨੰਬਰ ਤੁਸੀਂ ਨੋਟ ਕਰੋ 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਗਪਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਹਨ। ਨਾਗਪਾਲ ਸਾਹਿਬ ਨੂੰ ਆਪਾਂ ਜੀ ਆਖਦੇ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ ਕਬੀਰ ਨੂੰ ਜੀ।
0: ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਜਿੱਥੇ ਨਾਗਪਾਲ ਸਾਹਿਬ ਨਾਲ ਗੱਲਬਾਤ ਕਰਾਂਗੇ, ਨੰਬਰ ਇਹਨਾਂ ਦਾ ਸਭ ਤੋਂ ਪਹਿਲਾਂ ਨੋਟ ਕਰਕੇ ਰੱਖ ਲਓ, 437-564-2733 'ਤੇ ਗੱਲਬਾਤ ਕਰ ਸਕਦੇ ਹੋ। ਸੋ ਤੁਸੀਂ 437-564-3175 437-564-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਹਜੇ ਤੱਕ ਵੀ ਲੋਨ ਅਪਲਾਈ ਨਹੀਂ ਸੀ ਕੀਤਾ ਤਾਂ ਜ਼ਰੂਰ ਤੁਸੀਂ ਨਾਗਪਾਲ ਸਾਹਿਬ ਨਾਲ ਸੰਪਰਕ ਕਰ ਲੈਣਾ। ਨਾਗਪਾਲ ਸਾਹਿਬ ਥੋੜ੍ਹੀ ਜਿਹੀ, ਬਹੁਤ ਵਾਰ ਨਵੇਂ ਲਿਸਨਰਸ ਵੀ ਜੁੜਦੇ ਆ, ਉਹਨਾਂ ਲਈ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿਓ ਕਿ ਤੁਸੀਂ ਕਿੱਥੇ ਕਿੱਥੇ ਬੈਠੇ ਹੋ ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਨੂੰ ਅਪਲਾਈ ਕਰ ਸਕਦੇ ਹੋ। ਜੀ
1: ਆਫਿਸ ਸਾਡਾ ਹੈਗਾ ਜੀ 218 ਐਕਸਪੋਰਟ ਬੁਲੇਵਰਡ ਹਰੇਨ ਟੈਰੀ ਡੈਰੀ ਤੇ, ਐਂਡ 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ। ਆਪ ਸਕਿੱਲ ਹਾਸਿਲ ਕਰੇ, ਸਾਥ ਮੇ ਫੰਡਿੰਗ ਹਾਸਿਲ ਕਰੇ, 50,000 ਸੇ ਲੈ ਕੇ 1,70,000 ਡਾਲਰ ਫੰਡਿੰਗ ਹੈ, ਗਾਰੰਟੀ ਫਰੀ ਲੋਨ ਹੈ, ਕ੍ਰੈਡਿਟ ਚੈੱਕ ਫਰੀ, ਜੀਰੋ ਸਕੋਰ ਹੈ, ਤਬ ਵੀ ਐਲੀਜੀਬਲ ਹੈ। ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ ਇਹ ਫੰਡਿੰਗ, ਕਈ ਵੀ ਇਸ ਪੈਸੇ ਕੋ ਕੈਸੇ ਵੀ ਯੂਜ ਕਰੇ। ਫੈਮਿਲੀ ਆਫ 4 ਕੋ ਅਪ 250,000 ਡਾਲਰ, ਫੈਮਿਲੀ ਆਫ 5 ਕੋ 1,70,000 ਡਾਲਰ ਹਾਸਿਲ ਕਰੇ, ਨੋ ਏਜ ਲਿਮਿਟ।
0: ਏਜ ਲਿਮਿਟ ਕੋਈ ਨਹੀਂ ਹੈ। ਸੋ ਤੁਸੀਂ ਕੋਈ ਹੋਰ ਅਪਡੇਟ ਇਹ 'ਚ ਕੁਛ ਹੋਰ ਦੇਣੀ ਚਾਹੁੰਦੇ ਹੋ?
1: ਹਾਂਜੀ, ਇਸ ਮੇ ਲਾਈਕ ਆ ਪੀ ਆਰ ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇ ਰਹਿਤੇ ਹੈ ਹਮਾਰੇ, ਹਮੇ ਅਭੀ ਆਪ ਕਾਲ ਕਰੇ ਆਪਕੋ ਮੈਂ ਐਸਟੀਮੇਟ ਦੇ ਦੇਂਗੇ ਫੋਨ ਪੇ, ਔਰ ਮਤਲਬ ਇੱਕ ਤਰਫ ਆਪਕੋ 1.5 ਲੱਖ ਡਾਲਰ ਤੱਕ ਆ ਰਹਾ ਹੈ, ਦੂਸਰੀ ਤਰਫ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 ਡਾਲਰ ਹੈ, ਕੋਈ ਵੀ ਹਿਡਨ ਫੀਸ ਪਰਸੈਂਟੇਜ ਨਹੀਂ ਹੈ, ਸਾਫ ਕਾਮ ਹੈ, ਕੋਈ ਵੀ ਡਾਕੂਮੈਂਟ ਐਡਿਟ ਨਹੀਂ ਹੋਤਾ, ਆਪਕਾ ਇੰਪਲੋਇਮੈਂਟ ਕਾ ਡਾਕੂਮੈਂਟ ਲਗਤਾ ਹੀ ਨਹੀਂ ਹੈ ਇਸਕੇ ਅੰਦਰ, ਹਮਾਰੀ ਫੀਸ 200 ਡਾਲਰ, ਕਬ ਕਾਮ ਹੋਣੇ ਕੇ ਬਾਅਦ ਰੀਫਾਈਨੈਂਸਿੰਗ ਕੇ ਚੱਕਰ ਮੇ ਨਾ ਪੜੇ, ਕਿਸੀ ਔਰ ਕੋ ਅਮੀਰ ਨਾ ਬਣਾਏ, ਪੈਸੇ ਦੇ ਕੇ 2 ਨੰਬਰ ਮੇ ਹਮਾਰੇ ਪਾਸ ਆਏ, ਸਕਿੱਲ ਵੀ ਡਿਵੈਲਪ ਕਰੇ, ਫੰਡਿੰਗ ਵੀ ਹਾਸਿਲ ਕਰੇ, ਆਪਣੇ ਅਕਾਊਂਟ ਮੇ ਕਰੇ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ। ਨੰਬਰ 437-264-3175, 437-264-3175, ਨੋ ਮੀਠੀ ਬਾਤੇ, ਨੋ ਚਾਬੀ, ਨੋ ਕੁੰਡੀ, 437-264-3175, 437-264-3175।
0: ਆਹ ਬੜੀ ਵਧੀਆ ਗੱਲ ਕਹੀ ਸੀ ਇਹਨਾਂ ਨੇ, ਨੋ ਮੀਠੀ ਬਾਤੇ, ਹਾਂ ਨਾ ਹੋਰ ਕੀ ਕਿਹਾ ਸੀਗਾ, ਨੋ ਕੁੰਡੀ, ਨਹੀਂ ਕੁੰਡੀ ਤਾਂ ਬਾਅਦ ਸੀਗਾ, ਨੋ ਮੀਠੀ ਬਾਤੇ, ਮੈਂ ਨਾ ਪਤਾ ਵਿਚਾਲੇ ਕੀ ਕਿਹਾ ਸੀ, ਪਾਣੀ ਦੀ ਭਾਫ ਵਰਗਾ ਕੰਮ ਇਹਨਾਂ ਦਾ, ਸਾਫ ਵਰਗਾ। 437 ਹਾਂਜੀ 564-3375 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਤੁਸੀਂ ਜਦੋਂ ਵੀ ਨਾਗਪਾਲ ਸਾਹਿਬ ਨਾਲ ਗੱਲਬਾਤ ਕਰਨੀ ਹੈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਵੀ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ, ਮੇਰੇ ਤੋਂ 20 ਨੰਬਰ ਲੈ ਸਕਦੇ ਹੋ। ਮੇਨ ਗੱਲ ਇਹ ਆ ਕਿ ਇਹਨਾਂ ਨੇ ਨਾ ਕੋਈ ਗ੍ਰੇ ਏਰੀਆ ਨਹੀਂ ਰੱਖਣਾ ਹੈਗਾ, ਇਹਨਾਂ ਨੇ ਇਹ ਨਹੀਂ ਰੱਖਣਾ ਕਿ ਬਾਈ ਤੁਹਾਨੂੰ ਕਹਿਣਾ ਕੁਛ ਆ ਅਤੇ ਕਰਨਾ ਕੁਛ ਆ, ਜਿਹੜੀ ਗੱਲ ਇਹਨਾਂ ਨੇ ਕਹਿਤੀ ਉਹ ਡੈਫੀਨੇਟਲੀ ਹੋਏਗੀ। ਸੋ 437-264-3375, 437-264-3375, 437-264-3375 ਤੇ 437-264-3375 ਤੇ ਤੁਸੀਂ ਕਾਲ ਕਰ ਲੈਣੀ ਆ। ਬਹੁਤ ਬਹੁਤ ਧੰਨਵਾਦ ਸਰ, ਮਿਲਦੇ ਹਾਂ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੱਲਾਂ ਬਾਤਾਂ ਸਾਰੀਆਂ ਚੱਲਣਗੀਆਂ। ਅੱਛਾ ਤੁਸੀਂ ਵਿਆਹ ਦੀਆਂ ਜੇ ਆਪਾਂ ਗੱਲ ਕਰਦੇ, ਮੈਨੂੰ ਇੱਕ ਵੀਰ ਨੇ ਇੱਕ ਦਿਨ ਭੇਜਿਆ ਸੀ ਗੱਲਬਾਤ, ਮੈਂ ਕਿਹਾ ਕਿਸੇ ਦਿਨ ਕਰਾਂਗੇ
2: ਜੀ,
0: ਵੀ ਵਿਆਹ ਦੀਆਂ ਰਸਮਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਰਸਮ, ਕਿੰਨੇ ਕੁ ਚੀਜ਼ਾਂ ਨੇ ਜਿਹੜੀਆਂ ਵਿਆਹ ਨਾਲ ਜੁੜੀਆਂ ਹੋਈਆਂ, ਸਭ ਤੋਂ ਪਹਿਲਾਂ ਤਾਂ ਵਿਚੋਲਾ ਜੁੜਿਆ ਹੋਇਆ।
2: ਅੱਛਾ ਬਿਲਕੁਲ ਜੀ,
0: ਹੈ ਨਾ। ਸੋ ਤੁਸੀਂ ਬਾਈ ਜੀ ਕਾਲ ਕਰ ਸਕਦੇ ਹੋ ਜਿਹੜੇ ਸੁਣ ਰਹੇ ਹੋ, ਅਤੇ ਜਿਹੜੀ ਵਿਆਹ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਆਪਾਂ ਜੇ ਵਿਆਹ ਦੀਆਂ ਰਸਮਾਂ ਕਹਿ ਲਓ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਇੱਕਦਮ ਵਿਚੋਲਾ ਹੋ ਗਿਆ ਜਿਹਨੇ ਚਲੋ ਲੱਭਣਾ ਸਭ ਤੋਂ ਪਹਿਲਾਂ
2: ਪਰਿਵਾਰਾਂ ਨਾਲ ਮੇਲ ਕਰਨਾ,
0: ਇੱਕ ਸਾਹੇ ਬਣਨਾ ਹੁੰਦਾ,
2: ਸਾਹੇ ਬਣਨਾ ਜੀ ਬਿਲਕੁਲ,
0: ਸਾਹੇ ਬਣਨਾ ਕੀ ਹੁੰਦਾ,
2: ਸਾਹੇ ਬਣਨਾ ਜਦੋਂ ਜਿਹੜੇ ਵੀ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਗਾ ਤਾਂ ਘਰ ਦੇ ਵਿੱਚ ਮੇਰਾ ਖਿਆਲ ਉਹਨੂੰ ਪੰਜੀਰੀ ਵਗੈਰਾ ਜਦੋਂ ਖਵਾਈ ਜਾਂਦੀ ਆ, ਫਿਰ ਉਦੋਂ ਬਾਅਦ ਕੋਈ ਸ਼ਗਨ ਹੁੰਦਾ ਘਰੇ ਉਹ ਰਸਮ ਕਰਕੇ ਉਦੋਂ ਬਾਅਦ
0: ਬਾਲਾ ਰੱਜ ਜਾਂਦਾ, ਫਿਰ ਉਹਨੂੰ ਬੰਨ ਦਿੰਦੇ ਆ
2: ਉਹਨੂੰ ਕਹਿੰਦੇ ਸਾਹਿਬ, ਕਹਿੰਦੇ ਅੱਜ ਤੋਂ ਬਾਅਦ ਬਾਲੀ ਬਹੁਤ ਹੀ ਦੂਰ ਨਹੀਂ ਜਾਊਗਾ, ਲੋਕਲ ਹੀ ਕੰਮ ਕਰੂਗਾ, ਜਿਵੇਂ ਕਹਿੰਦੇ ਸਾਹਿਲ
0: ਸਾਹਿਲ ਦੀ ਚਿੱਠੀ ਇੱਕ ਹੁੰਦੀ ਆ,
2: ਹਾਂ ਸਾਹਿਲ ਚਿੱਠੀ ਕੁੜੀ ਵਾਲਿਆਂ ਵੱਲੋਂ ਮੇਰਾ ਖਿਆਲ ਮੁੰਡੇ ਪਰਿਵਾਰ ਨੂੰ ਭੇਜੀ ਜਾਂਦੀ ਆ।
0: ਅੱਛਾ, ਕੁੜੀਆਂ ਵਾਲਿਆਂ ਵੱਲੋਂ ਮੁੰਡੇ ਨੂੰ ਭੇਜੀ,
2: ਜਿਹੜੀ ਸਾਹਿਲ ਨੂੰ ਪਤਾ,
0: ਜਿਹੜੀ ਸਾਹਿਲ ਦੀ ਚਿੱਠੀ ਆ। ਤੇ ਅੱਛਾ, ਉਹ ਤੋਂ ਬਾਅਦ ਹੋਰ ਕਿਹੜੀ ਰਸਮ ਹੋ ਸਕਦੀ ਹੈ ਯਾਰ? ਹੋਰ
2: ਵਿਆਹ ਤੋਂ ਪਹਿਲਾਂ ਦੇਖੋ ਮਾਈਆਂ ਲੱਗਦੀਆਂ ਨੇ ਜੀ,
0: ਮਾਈਆਂ ਲੱਗਦੀਆਂ ਨੇ, ਉਹ ਗੀਤ ਗੀਤ ਗਾਉਣ ਲਈ ਬੈਠਦੀਆਂ ਨੇ
2: ਜੀ,
0: ਲੰਮੀ ਹੇਕ ਵਾਲੇ ਗੀਤ ਜਿਹੜੇ ਹੁੰਦੇ ਸੀਗੇ
2: ਜੀ, ਬਿਲਕੁਲ ਹਾਂ,
0: ਸਿੱਠਣੀਆਂ ਵੀ ਇਹ 'ਚ ਆ ਜਾਂਦੀਆਂ ਨੇ। ਇੱਕ ਉਹ ਜਿਹੜੀ ਉਹ ਦਲਜੀਤ ਦੋਸਾਂਝ ਵੀ ਪੜ੍ਹਦਾ ਸੀਗਾ, ਸਿੱਖਿਆ ਸਿੱਖਿਆ ਹੁੰਦੀ ਆ ਨਾ
2: ਜੀ,
0: ਇਹ ਵੀ ਵਿਆਹ ਦੇ ਨਾਲ ਰਸਮ ਹੈਗੀ, ਸਿੱਖਿਆ ਪੜ੍ਹਦੇ ਹੁੰਦੇ ਸੀ ਅੱਗੇ ਕਿ ਤੂੰ ਧੀ ਐਂ ਕਰੀ, ਤੂੰ ਆਹ ਕਰੀ, ਤੂੰ ਮਾਂ ਪਿਓ ਸਮਝੀ,
2: ਆਨੰਦ ਕਾਰਜਾਂ ਵਾਲੇ ਦਿਨ,
0: ਹਾਂ, ਦੋ ਦੋ ਪੰਜ ਪੰਜ ਰੁਪਈਏ ਵੀ ਬਣਦੇ ਹੁੰਦੇ
2: ਸੀ, ਸਿਹਰਾ ਵੀ ਹੁੰਦਾ ਸੀਗਾ ਇੱਕ।
0: ਅੱਛਾ, ਸਿਹਰਾ ਮੁੰਡੇ ਵਾਲੇ ਪੜ੍ਹਦੇ ਆ, ਸਿੱਖਿਆ ਕੁੜੀ ਵਾਲੇ ਪੜ੍ਹਦੇ ਆ
2: ਪੜ੍ਹਦੇ ਆ
0: ਜੀ, ਸਿਹਰਾ ਤੇ ਸਿੱਖਿਆ 'ਚ ਇਹ ਫਰਕ ਹੁੰਦਾ ਸੀਗਾ ਨਾ,
2: ਹਾਂ,
0: ਸਿਹਰਾ ਤੇ ਸਿੱਖਿਆ,
2: ਸਿੱਖਿਆ ਦੇ ਵਿੱਚ ਤਾਂ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਸੀ, ਸਿਹਰੇ 'ਚ ਕੀ ਕਹਿੰਦੇ ਸੀਗੇ?
0: ਸਿਹਰੇ 'ਚ
2: ਧਰਵਾਸ ਹੀ ਦਿੰਦੇ ਨੇ, ਕੋਈ ਨਾ ਅਸੀਂ ਠੀਕ ਠਾਕ ਰੱਖਾਂਗੇ ਕੁੜੀ ਨੂੰ ਤੁਹਾਡੇ ਨੂੰ, ਇਹੀ ਕਹਿ ਸਕਦੇ ਆ,
0: ਕੋਈ ਗੱਲ ਨਹੀਂ।
2: ਅੱਛਾ, ਸਿਹਰੇ 'ਚ ਸਿੱਖਿਆ 'ਚ ਬਾਈ ਦੱਸੋ ਜੇ ਕਿਸੇ ਨੂੰ ਪਤਾ ਹੋਇਆ ਯਾਰ ਵੀ ਇਹਦੇ 'ਚ ਕੀ ਫਰਕ ਕੀ ਹੁੰਦਾ ਸੀ, ਕੋਈ ਸਿਹਰਾ ਤੁਸੀਂ ਵੀ ਕੱਢ ਕੇ ਦੇਖੋ ਜੇ ਕਿਸੇ ਦਾ ਹੈਗਾ, ਸਿੱਖਿਆ ਤਾਂ ਮੈਨੂੰ ਲੱਗਦਾ ਲੱਭ ਜਾਣੀ ਹੈ ਦਲਜੀਤ ਦੋਸਾਂਝ ਦੀ ਕਿਤੇ ਨਾ ਕਿਤੇ ਤੁਹਾਨੂੰ,
0: ਜੀ ਬਿਲਕੁਲ।
2: ਸੋ ਹੋਰ ਰਸਮ ਕਿਹੜੀ ਹੋ ਸਕਦੀ ਆ? ਚੁੱਲ੍ਹੇ ਨੇ ਉਹਦਾ ਦਿੰਦੇ ਹੁੰਦੇ ਸੀਗੇ ਕਿ
0: ਹਾਂ
2: ਬਈ ਭਾਈ ਤੁਹਾਨੂੰ ਸਾਰਿਆਂ ਨੂੰ ਰੋਟੀ ਟੁੱਕ ਤੁਸੀਂ ਘਰੇ ਨਹੀਂ ਕਰਨਾ, ਤੁਹਾਡੇ ਸਾਰੇ ਪਰਿਵਾਰ ਨੂੰ
0: ਪ੍ਰੋਗਰਾਮ ਚੱਲੂਗਾ,
2: ਚੁੱਲ੍ਹੇ ਨੇ ਉਹਦਾ
0: ਜੀ,
2: ਚੁੱਲ੍ਹੇ ਨੇ ਉਹਦਾ ਦਿੰਦੇ ਸੀਗੇ।
0: ਨਾਨਕ ਸ਼ੱਕ ਹੁੰਦੀ ਸੀਗੀ ਇੱਕ,
2: ਹਾਂ, ਉਹ ਨਾਨਕਿਆਂ ਵੱਲੋਂ ਹੁੰਦੀ ਸੀ ਫਿਰ ਜੀ,
0: ਹਨਾ, ਢੋਲ ਦੇ ਡਗੇ ਤੇ ਜਦੋਂ ਨਾਨਕੇ ਨਾਨਕਾ ਮੇਲ ਲੈ ਕੇ ਆਉਂਦੇ ਸੀਗੇ, ਨਾਨਕ ਸ਼ੱਕ ਪੂਰਦੇ ਸੀਗੇ
2: ਜੀ,
0: ਵੀ ਨਾਨਕ ਸ਼ੱਕ ਪੂਰਤੀ ਆ ਇਹਨੇ। ਸੋ ਲੈ, ਇੱਕ ਫਿਲਮ ਆਈ ਸੀਗੀ, ਉਹ ਵੀ ਇੱਕ ਰਸਮ ਹੁੰਦੀ ਸੀਗੀ, ਉਹ ਫਿਲਮ ਦਾ ਟਾਈਟਲ ਉਸ 'ਤੇ

0: ਰਸਮ ਦੇ ਨਾਲ ਕਾਲਰ ਵੀ ਨੇ
1: ਰਸਮ ਬੜੀ ਵਧੀਆ ਹੁੰਦੀ ਸੀ
0: ਬੜੀ ਵਧੀਆ ਹੁੰਦੀ ਸੀ ਉਹ ਮਤਲਬ ਪੰਜ ਸੱਤ ਜਾਣੇ ਇਕੱਠੇ ਜਿਹੜੇ ਹੈਗੇ ਆ ਉਹ ਹੁੰਦੇ ਸੀ ਪਹਿਲਾਂ ਫਿਰ ਉਹ ਤੁਰਦੇ ਸੀ ਇਕੱਠੇ ਹੁੰਦੇ ਸੀ ਉਹ ਚ ਉਹਨਾਂ ਦੀ ਡਿਊਟੀਆਂ ਅਲੱਗ ਅਲੱਗ ਹੁੰਦੀਆਂ ਸੀਗੀਆਂ ਇੱਕ ਤਾਂ ਬੰਦਾ ਸ਼ਾਹੀ ਜੀ ਚੱਕੀ ਫਿਰਦਾ ਹੁੰਦਾ ਸੀਗਾ ਇੱਕ ਬੰਦਾ ਜਿਹੜਾ ਥੋੜਾ ਜਿਹਾ ਤੁਹਾਡੇ ਵਰਗਾ ਪੜ੍ਹਿਆ ਲਿਖਿਆ ਉਹ ਕਾਪੀ ਪੈਨ ਚੱਕੀ ਫਿਰਦਾ ਹੁੰਦਾ ਸੀਗਾ ਹਨਾ ਸੋ ਉਹ ਰਸਮ ਹੈ ਜਿਹੜੀ ਉਹ ਕਿਹੜੀ ਰਸਮ ਸੀਗੀ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੇਖੋ ਲਾਈਨਾਂ ਸਾਡੀਆਂ ਸਾਰੀਆਂ ਫਲੈਸ਼ ਕਰ ਰਹੀਆਂ ਨੇ ਸੋ ਅਸੀਂ ਚੱਲਦੇ ਪਹਿਲਾਂ ਫਸਟ ਲਾਈਨ ਤੇ ਸਤਿ ਸ਼੍ਰੀ ਅਕਾਲ ਜੀ ਜੀ ਵੀ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੇ ਕੋਈ ਹੋਰ ਰਸਮ ਹੁਣ ਕੋਈ ਯਾਦ ਆਈ ਤਾਂ ਤੁਸੀਂ ਉਹ ਵੀ ਨਾਲ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ
2: ਬੁੜੀਆਂ ਜਾਂ ਰਿਸ਼ਤੇਦਾਰ ਆਏ ਹੁੰਦੇ ਆ ਤਾਂ ਸਵੇਰੇ ਬੁੜੀਆਂ ਗੀਤ ਗਾਉਂਦੀਆਂ ਆਟੇ ਪਾਣੀ ਕਿਹਨੇ ਪਾਇਆ ਮਾਂ ਨੇ ਪਾਇਆ ਤਾਈ ਨੇ ਪਾਇਆ ਫਿਰ ਨਾਲੇ ਬੁੜੀਆਂ ਦੇ ਜਿਵੇਂ ਅੱਗੇ ਤਾਂ ਖੰਮਣੀ ਬੰਨਦੇ ਸੀ ਹੁਣ ਗਾਨੇ ਬੰਨ ਦਿੰਦੇ ਆ ਜਿਵੇਂ ਉਹਨਾਂ ਨੂੰ ਭੁਜੀਆ ਬਦਾਨਾ ਪਾ ਕੇ ਉਹਨਾਂ ਦੀ ਕੌਲੀਆਂ ਚ ਦੇ ਦਿੰਦੇ ਆ ਤੇ ਚਾਹ ਪਾਣੀ ਹੁੰਦਾ ਜਿਵੇਂ ਸਿੰਪਲ ਕਰਦੇ ਆ ਮਾਲਵੇ ਵਾਲੇ ਲੋਕ ਤਾਂ ਸਿੰਪਲ ਕਰਦੇ ਆ ਬਟ ਹੁਣ ਫੈਂਸੀ ਵੀ ਕਰਨ ਲੱਗ ਗਏ ਜ਼ਿਆਦਾ
0: ਇੱਕ ਹੁੰਦਾ ਸੀਗਾ ਆਂਗਣ ਚੀਕੜ ਕਿਹਨੇ ਕੀਤਾ ਜਿਹਨੇ ਡੋਲਿਆ ਪਾਣੀ ਉਹ ਕਦੋਂ ਮੰਗਦੇ ਸੀਗੇ
1: ਉਹ ਨਹਾਈ ਤੋਂ ਹੀ ਵੇਲੇ ਹੁੰਦੇ
2: ਸੀ ਨਹਾਈ ਤੋਂ ਹੀ ਤਾਂ ਉਹ ਨਹਾਈ ਤੋਂ ਹੀ ਤੇ
0: ਉਹਦੇ ਚ ਉਹ ਸੌਖਾ ਬੜਾ ਸੀ ਉਹਦੇ ਚ ਕਦੇ ਮਾਮਾ ਫਿੱਟ ਕਰ ਦਿੰਦੇ ਆ ਕਦੇ ਫੁੱਫੜ ਫਿੱਟ ਕਰ ਦਿੰਦੇ ਕਦੇ ਜੀਜਾ ਫਿੱਟ ਕਰ ਦਿੰਦੇ ਮਤਲਬ ਇੱਕ ਅੱਧਾ ਅੱਖਰੀ ਬਦਲ ਸੀ ਬਾਕੀ ਉਹੀ ਹੈ ਨਾ
2: ਹਾਂਜੀ ਹਾਂਜੀ ਪਰ ਹੈ ਉਹ ਮਾਮੇ ਦਾ ਹੀ ਹੁੰਦਾ ਮਾਮੇ ਨੇ ਹੀ ਕਹਿੰਦੇ ਹੁੰਦੇ ਆ ਵੀ ਕਰਨਾ ਸਾਰਾ ਮੇਨਲੀ ਤਾਂ ਮਾਮੇ ਨੇ ਨਹਾਈ ਤੋਂ ਹੀ ਕਰਨੀ ਹੁੰਦੀ ਆ ਮਾਮੀਆਂ ਨਾਲ ਖੜ
0: ਜਾਂਦੀਆਂ
2: ਮਾਮਾ ਵੈਸੇ ਕਹਿੰਦੇ ਹੁੰਦੇ ਚਾਹੀਦਾ ਜ਼ਰੂਰ ਜਿਵੇਂ ਹੁਣ ਅੱਜ ਕੱਲ੍ਹ ਲੋਕ ਮੁੜ ਜਾਂਦੇ ਫਿਰ ਕਹਿੰਦੇ ਹੁੰਦੇ ਕਿ ਮਾਮੀ ਨੂੰ ਰੱਖੋ ਫਿਰ ਨਹਾਈ ਤੋਂ ਹੀ ਕਰਨੀ ਆ
0: ਥੈਂਕ ਯੂ ਭੈਣ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਹੈ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ
0: ਜੀ ਭਾਈ ਜੀ
3: ਹਾਂਜੀ ਇੱਕ ਨਾਨਕਾ ਮੇਲ ਵੀ ਹੁੰਦਾ ਹੋਇਆ ਜੀ
0: ਹਾਂ ਨਾਨਕਾ ਮੇਲ ਬਿਲਕੁਲ ਨਾਨਕਾ ਮੇਲ ਆਉਂਦਾ ਸੀਗਾ
3: ਹਾਂ ਨਾਨਕੀ ਸ਼ੱਕ ਨਾਨਕਾ ਮੇਲ
0: ਥੈਂਕ ਯੂ ਤੇ ਇੱਕ ਬੋਲੀ ਮਾਮੀ ਤੋਂ ਮੇਰੇ ਯਾਦ ਆ ਗਈ ਮਾਮੀ ਨਖਰੋ ਚੜ ਗਈ ਡੇਕ ਟੁੱਟ ਗਿਆ ਟਣ ਆ ਗਈ ਹੇਠ ਇਦੋਂ ਅੱਗੇ ਹੁੰਦੀ ਸੀ ਫਿਰ ਜਿਹੜੀ ਚੱਕਦੇ ਸੀ ਬੋਲੀ ਉਹ ਮਾਮੀ ਨਖਰੋ ਚੜ ਗਈ ਡੇਕ ਟੁੱਟ ਗਿਆ ਟਣ ਆ ਗਈ ਹੇਠ ਉਹ ਤੋਂ ਅੱਗੇ ਚੱਕਦੇ ਕਿਵੇਂ ਸੀ ਬੋਲੀ ਕਿਸੇ ਨੂੰ ਪਤਾ ਤਾਂ ਦੱਸ ਸਕਦੇ ਤੁਸੀਂ ਭੈਣਾਂ ਨੂੰ ਮੇਰੇ ਖਿਆਲ ਪਤਾ ਲੱਗ ਜਾਣਾ ਤੇ ਕਿਵੇਂ ਬੋਲੀ ਚੱਕਦੇ ਸੀ ਇਸ ਤੋਂ ਅੱਗੇ ਮਾਮੀ ਨਖਰੋ ਚੜ ਗਈ ਡੇਕ ਟੁੱਟ ਗਿਆ ਟਣ ਆ ਗਈ ਹੇਠ ਇਹ ਤੋਂ ਬਾਅਦ ਦੋ ਲਾਈਨਾਂ ਹੁੰਦੀਆਂ ਸੀਗੀਆਂ
1: ਓਕੇ
0: ਉਹ ਦੋ ਲਾਈਨਾਂ ਮੈਂ ਹੀ ਦੱਸ ਦਵਾਂਗਾ
1: ਮੇਰੇ ਦਿਮਾਗ 'ਚ ਨਹੀਂ ਆ ਰਹੀਆਂ
0: ਮੈਂ ਦੱਸ ਦਿੰਦਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਜੇ ਕਿਸੇ ਦਿਮਾਗ 'ਚ ਆਈਆਂ ਬਾਈ ਜੀ ਦੱਸ ਦਿਓ ਜੇ ਬੋਲੀ ਹੈ ਕਿਸੇ ਨੇ ਸੁਣੀ ਹੋਈ ਤੇ ਅਸੀਂ ਗਿੱਧੇ ਦੀ ਟੀਮ ਤਿਆਰ ਕਰਵਾਈ ਸੀ ਉਹਦੇ 'ਚ ਇਹ ਬੋਲੀ ਪਾਈ ਹੋਈ ਸੀਗੀ ਤੇ ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਬਾਈ ਦੁਆਬਾ ਟੂਰ ਐਂਡ ਟਰੈਵਲ ਦੇ ਵੱਲੋਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਦੁਆਬਾ ਟੂਰ ਐਂਡ ਟਰੈਵਲ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰਕੇ ਰੱਖ ਲਓ 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ 905-673-1400 ਤੇ ਗੱਲਬਾਤ ਕਰ ਸਕਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਇਹ ਨੋਟ ਕਰ ਲਓ ਜੇ ਤੁਸੀਂ ਕੰਟੇਨਰ ਲੈ ਕੇ ਆਉਣਾ ਚਾਹੁੰਦੇ ਹੋ ਕੋਈ ਦਾਲਾਂ ਸਬਜ਼ੀਆਂ ਵਾਲੇ ਤਾਂ ਵੀ ਜਿਹੜੇ ਤੁਸੀਂ ਟੇਕ ਆਊਟ ਕਰਵਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਜਾਂ ਡਿਸਪੋਜੇਬਲ ਪਲੇਟਾਂ ਪਲੂਟਾਂ ਚਾਹੀਦੀਆਂ ਨੇ ਓਪਨ ਟੂ ਪਬਲਿਕ ਕਰਤਾ ਇਹਨਾਂ ਨੇ ਹੁਣ ਨੰਬਰ ਨੋਟ ਕਰ ਲਓ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-7168-2116 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ
0: ਜੀ ਭਾਅ ਜੀ
3: ਹਾਂਜੀ ਉਹ ਹੁੰਦਾ ਹੈਗਾ ਮੈਂ ਕਹਿੰਦਾ ਬੋਚੋ ਵੇ ਛੜਿਆ ਉਹ ਸਿੱਧਾ ਹੁੰਦਾ
0: ਬੋਚੋ ਵੇ ਛੜਿਆ ਠੀਕ ਹੈ ਦੇਖਦੇ ਸਾਰੇ ਅਗਲੀ ਕਾਲ ਸਤਿ ਸ਼੍ਰੀ ਅਕਾਲ ਜੀ 8900 ਸਤਿ ਸ਼੍ਰੀ ਅਕਾਲ ਜੀ 9900-647 ਵਾਲਾ ਨੰਬਰ ਤੁਸੀਂ ਆਉਂਦੇ ਹੋ ਜੀ ਤੁਹਾਡੀ ਕਾਲ ਆ ਜਿਹੜੀ ਉਹ ਕੱਟੀ ਗਈ ਆ ਥੋੜ੍ਹਾ ਜਿਹਾ ਨੇੜੇ ਚਲੇ ਗਏ ਇਹ
1: ਬਿਲਕੁਲ
0: ਥੋੜ੍ਹਾ ਜਿਹਾ ਨੇੜੇ ਚਲੇ ਗਏ ਜਿਹੜੇ ਸਾਡੇ ਪਹਿਲੋਂ ਕਾਲਰ ਸੀਗੇ ਕਿ ਬੋਚੋ ਵੇ ਛੜਿਓ ਸ਼ਾਇਦ ਇਹ ਵੀ ਕਹਿ ਸਕਦੇ ਹੋ ਵੈਸੇ ਅਸੀਂ ਜਿਹੜੀ ਸੀ ਤਿਆਰ ਕੀਤੀ ਹੋ ਸਕਦਾ ਕਿ ਫਰਕ ਹੋਵੇ ਏਰੀਏ ਦਾ ਉਹ ਸੀ ਮਾਮੀ ਨਖਰੋ ਚੜ੍ਹ ਗਈ ਡੇਕ ਟੁੱਟ ਗਿਆ ਟਾਣਾ ਆ ਗਈ ਹੇਠ ਚੱਕ ਲਓ ਓਏ ਮੁੰਡਿਓ ਬੋਚੋ ਮਤਲਬ ਇਸ ਤਰੀਕੇ ਨਾਲ ਉਹਨੂੰ ਮਾਮੀ ਨੂੰ ਭੜਕਾਉਂਦੇ ਹੁੰਦੇ ਸੀਗੇ

0: ਮੈਂ ਜਾ ਕੇ ਇਸ ਤਰੀਕੇ ਦੇ ਨਾਲ ਸੋ ਅਲੱਗ ਅਲੱਗ ਜਿਹੜੀਆਂ ਰਸਮਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਅਲੱਗ ਅਲੱਗ ਏਰੀਏ 'ਚ ਅਲੱਗ ਅਲੱਗ ਰਸਮਾਂ ਨੇ ਸਤਿ ਸ਼੍ਰੀ ਅਕਾਲ ਜੀ ਹੋਰ ਰਸਮ ਸੀ ਯਾਰ ਉਹ ਇਹ ਸੀ ਵੀ ਮੀਂਹ ਜੇ ਪੈਂਦਾ ਵਾ ਤਾਂ ਤੁਸੀਂ ਬਾਹਰ ਨਿਕਲਣਾ ਵਾ
1: ਜੀ
0: ਵੀ ਮੀਂਹ ਨਾ ਪਵੇ ਕੋਈ ਚੀਜ਼ ਦੱਬਦੇ ਸੀ ਕਿਹੜੀ ਚੀਜ਼ ਦੱਬਦੇ ਸੀਗੇ ਕੋਈ ਚੀਜ਼ ਦੱਬਦੇ ਸੀ ਮੁੰਡੇ ਤੋਂ ਸ਼ਾਇਦ ਜਾਂ ਕੁੜੀ ਤੋਂ ਕਹਿੰਦੇ ਵੀ ਤੂੰ ਦੱਬਿਆ ਤੇ ਮੀਂਹ ਨਹੀਂ ਪਊਗਾ ਹਨਾ ਕੁਛ ਇਦਾਂ ਹੁੰਦਾ ਯਾਦ ਆ ਤੁਹਾਨੂੰ ਸੀਗੀ ਰਸਮ ਇੱਕ
1: ਹਾਂ ਹੈਗੀ ਸੀ ਹੈਗੀ ਸੀ
0: ਸ਼ਾਇਦ ਹਜੇ ਵੀ ਹੋਵੇ
1: ਮੀਂਹ ਪੈਂਦਾ ਕਿਉਂ ਸੀ ਇਹਦਾ ਵੀ ਕੋਈ ਕਾਰਨ ਹੁੰਦਾ ਸੀ ਇੱਕ
0: ਅੱਛਾ ਇਹਦਾ ਵੀ ਕੋਈ ਕਾਰਨ ਸੀ
1: ਕਿਸੇ ਦਾ ਵਿਆਹ ਹੈਗਾ ਉਹਦੇ ਵਿਆਹ ਤੇ ਮੀਂਹ ਕਿਉਂ ਪਿਆ
0: ਉਹਦੇ ਵਿਆਹ ਤੇ ਪਿਆਊਗਾ ਰੱਬ ਰੋਂਦਾ ਉਹ ਵੀ ਤੇਰਾ ਹੈ ਨਹੀਂ ਸੀ ਕਾਕਾ ਤੂੰ ਵਿਆਹ ਵਾਲਾ ਤੇਰਾ ਹੋ ਚੱਲੇ
1: ਇਤਿਹਾਸ ਸੀਗਾ ਪਹਿਲਾਂ
0: ਅੱਛਾ
1: ਹਾਂ
0: ਵੀ ਜੇ ਮੁੰਡੇ ਦੇ ਵਿਆਹ ਤੇ ਮੀਂਹ ਪੈ ਰਿਹਾ
1: ਹਾਂ ਜੇ ਮੁੰਡੇ ਦੇ ਵਿਆਹ ਤੇ ਮੀਂਹ ਪੈ ਰਿਹਾ ਤਾਂ ਮੁੰਡੇ ਨੇ ਪਹਿਲਾਂ ਗਲਤੀ ਕੀਤੀ ਹੁੰਦੀ ਸੀ ਇੱਕ
0: ਅੱਛਾ
1: ਜੇ ਕੁੜੀ ਦੇ ਵਿਆਹ ਤੇ ਮੀਂਹ ਪੈ ਰਿਹਾ ਤਾਂ ਕੁੜੀ ਨੇ ਵੀ ਇੱਕ ਗਲਤੀ ਕੀਤੀ ਹੁੰਦੀ
0: ਨਹੀਂ ਮੁੰਡਾ ਤਾਂ ਸੋਚਣ ਲੱਗਾ ਵੀ ਗਲਤੀ ਤਾਂ ਮੈਂ 17-18 ਕੀਤੀ ਸੀ ਕਿਹੜੀ ਗੱਲ ਕਰਕੇ ਮੀਂਹ ਪਈ
1: ਜਾਂਦਾ ਖਾਣ ਵਾਲੀ ਗਲਤੀ ਸੀ ਕੋਈ ਚੀਜ਼ ਖਾਧਾ
0: ਅੱਛਾ ਵੀ ਕੋਈ ਖਾਣ ਹੈ
1: ਉਹਨੇ ਵੀ ਕੁਝ
0: ਕੋਈ ਖਾਧਾ ਸੀਗਾ
1: ਤਾਂ ਮੀਂਹ ਪਿਆ ਖਾਧਾ ਸੀਗਾ ਵੀ ਉਹਦੇ ਵਿਆਹ ਤੇ ਮੀਂਹ ਪਿਆ
0: ਜਾਣ ਦਿਓ ਯਾਰ ਇਹ ਸੱਚੀ ਸੀ
1: ਸੱਚ ਸੀ
0: ਵੀ ਜੇ ਮਤਲਬ
1: ਸੱਚ ਸੀ ਜਾਂ ਝੂਠ ਸੀ ਇਹਦੇ ਬਾਰੇ ਨਹੀਂ
0: ਕਹਿੰਦੇ ਮਤਲਬ ਮੰਨਦੇ ਸੀ ਲੋਕ
1: ਮਤਲਬ ਲੋਕ ਮੰਨਦੇ ਸੀ ਸਾਡੇ ਮਾਲਵੇ ਚ ਮੰਨਿਆ ਜਾਂਦਾ ਸੀਗਾ ਬਾਕੀ ਏਰੀਆ ਦਾ ਨਹੀਂ ਮੈਨੂੰ ਪਤਾ
0: 905-564-6444 ਤੇ ਬਾਈ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਵੀ ਲੱਗਦਾ ਕਿ ਯਾਰ ਇਹ ਜਿਹੜੀ ਚੀਜ਼ ਕਹਿ ਰਹੇ ਕੋਈ ਹੈ ਆਈਡੀਆ ਮੈਨੂੰ ਅੱਜ ਮੈਂ ਪਹਿਲੀ ਦਿਨ ਸੁਣੀ ਆ ਨਾ ਤੋਂ ਕਿ ਵੀ ਜੇ ਮੁੰਡੇ ਨੇ ਪਤਾ ਨਹੀਂ ਕਹਿੰਦੇ ਕੀ ਖਾਧਾ ਸੀਗਾ ਇਹੋ ਜਿਹਾ ਕੀ ਖਾ ਗਿਆ ਮੁੰਡਾ ਜਿਹੜਾ ਮੀਂਹ ਪੈਣ ਲੱਗਾ ਮੈਂ ਕਮਾਲ ਆ ਮੈਂ ਹੈਰਾਨ ਆ ਮੈਂ ਪਰੇਸ਼ਾਨ ਹੋ ਗਿਆ ਸੋ ਲਓ ਜੀ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅਮੇਜ਼ ਡਾਕਟਰ ਕਲੀਨਿੰਗ ਵਾਲਿਆਂ ਤੋਂ ਕਲੀਨਿੰਗ ਕਰਵਾ ਲਿਓ ਤੇ ਚਾਹੇ ਮੀਂਹ ਪੈਂਦਾ ਹੋਵੇ ਇਹ ਆ ਜਾਣਗੇ ਅੱਜ ਹੀ ਆ ਜਾਣਗੇ ਬੈਸਟ ਰੇਟ ਤੁਹਾਨੂੰ ਦੇਣਗੇ ਨੰਬਰ 647-249-6667 ਤੇ ਗੱਲਬਾਤ ਕੀਤੀ ਜਾ ਸਕਦੀ ਹੈ 647-249-6667 647-249-6667 ਤੇ ਗੱਲਬਾਤ ਕਰ ਸਕਦੇ ਹੋ ਡਕਟ ਕਲੀਨਿੰਗ ਡਕਟ ਕਲੀਨਿੰਗ ਡਕਟ ਕਲੀਨਿੰਗ ਲਈ ਚੱਲਦੇ ਹਾਂ ਅਗਲੀ ਕਾਲ ਤੇ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
0: ਜੀ ਬਾਈ ਜੀ
2: ਮੈਂ ਕਹਿੰਦੇ ਜੀ ਕਹਿੰਦੇ ਹੁੰਦੇ ਘਰੋੜੀ ਵਾਲੇ ਚੌਲ ਖਾਧੇ ਆ ਜਿਹੜਾ ਥੱਲੇ ਲੱਗੇ ਵਾਲੇ ਹੁੰਦੇ ਨਾ ਥੱਲੇ ਨਾ ਬਾਕੀ ਉਹਨੂੰ ਮੀਂਹ ਡੱਕਣ ਵਾਸਤੇ ਫੇਰ ਪਨਾਲੇ ਥੱਲੇ ਇੱਥੇ ਪਨਾਲਾ ਵਗਦਾ ਉਹਦੇ ਮਾਂ ਦੱਬਦੇ ਹੁੰਦੇ ਜੀ
0: ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਾਲ ਕੱਟ ਹੋ ਗਈ ਹੈ ਜੀ ਅਗਲੀ ਕਾਲ ਤੇ ਚੱਲਾਂਗੇ ਸਤਿ ਸ਼੍ਰੀ ਅਕਾਲ ਜੀ
2: ਸਤਿ
0: ਸ਼੍ਰੀ ਅਕਾਲ ਜੀ
1: ਜਿਵੇਂ ਉਹ ਜੋ ਖਾ ਲੈਂਦਾ ਸੀ ਕਹਿੰਦੇ ਬਾਹਲੀ ਖੁਰਚਣ ਨਾ ਖਾ ਮਤਲਬ ਥੱਲੇ ਲੱਗੀ ਚੀਜ਼
0: ਨਹੀਂ ਉਹਦਾ ਵੀ ਰੀਜ਼ਨ ਸੀਗਾ ਉਹਦਾ ਉਹਦੇ ਖਾਣ ਦਾ ਵੀ ਰੀਜ਼ਨ ਸੀਗਾ ਉਹ ਕਹਿੰਦਾ ਮੈਂ ਥੱਲੇ ਲੱਗੀ ਚੀਜ਼ ਖਾ ਲਈ ਹੁਣ ਮੈਂ ਥੱਲੇ ਨਹੀਂ ਲੱਗਦਾ
1: ਮੌਸਮ
0: ਵਧੀਆ ਸੀਗਾ
1: ਵਿਆਹ ਤੇ ਮੀਂਹ ਪਿਆ ਫਿਰ ਪਤਾ ਲੱਗਦਾ ਵੀ ਕੀ ਦੱਬਿਆ ਜਾਂਦਾ
0: ਅੱਛਾ ਇੱਕ ਜਿਹੜਾ ਬਟਨਾ ਮਾਰਨ
1: ਹਾਂ ਇਹ ਤਾਂ ਮੇਨ ਰਸਮ ਹੁੰਦੀ ਸੀ ਵਿਆਹ ਦੀ
0: ਹਨਾ ਬਟਣਾ ਮਲਣਾ ਬਟਣਾ ਜਿਹੜਾ ਮਲਦੇ ਸੀਗੇ
1: ਅੱਜ ਕੱਲ੍ਹ ਦੇਖੋ ਇਹ ਚੀਜ਼ਾਂ ਥੋੜ੍ਹੀਆਂ ਘੱਟ ਰਹੀਆਂ ਨੇਗੀਆਂ ਹੁਣ ਤਾਂ ਕਹਿਣਗੇ ਸਾਡੇ ਮੂੰਹ ਤੇ ਨਾ ਲਾਓ ਜੀ ਸਾਡਾ ਪਾਰਲਰ ਤੋਂ ਕੁਛ ਕਰਵਾਇਆ ਹੋਇਆਗਾ
0: ਹਾਂ ਉਹ
1: ਹਾਂ ਪਹਿਲਾਂ ਤਾਂ ਐਂ ਚੰਗੀ ਤਰ੍ਹਾਂ ਮੂੰਹ ਦੇ ਉੱਪਰ ਬੇਸਣ ਕੀ ਸਾਰਾ ਕੁਛ ਮਲਾਇਆ ਜਾਂਦਾ ਸੀਗਾ ਜਿਹਦੇ ਵਿੱਚ ਚਿਹਰੇ ਤੇ ਚਮਕ ਆਉਂਦੀ
0: ਵਾਲ ਗੁੰਦਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਹਨਾ ਉਹ ਵੀ ਇੱਕ ਰਸਮ ਦੇ ਤੌਰ ਤੇ ਸੀ ਇੱਕ ਉਹ ਤੇ ਬੋਲੀ ਵੀ ਹੁੰਦੀ ਸੀ ਉੱਤੇ ਪਾ ਦੇ ਡਾਕ ਵੰਗਲਾ ਕੁਛ ਇਦਾਂ ਹੁੰਦਾ ਸੀਗਾ ਤੇ ਬੋਲੀ ਹੁੰਦੀ ਸੀ ਵਾਲਾਂ ਤੇ ਜੇ ਕਿਸੇ ਨੂੰ ਪਤਾ ਹੋਈ ਤਾਂ ਦੱਸ ਦਿਓ 905-564-6444 ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਨੂੰ ਯਾਦ ਆ ਜਾਣੀ ਡਾਕ ਬੰਗਲਾ ਮੈਨੂੰ ਚੇਤੇ ਆ ਵੀ ਡਾਕ ਬੰਗਲੇ ਵਾਲੀ ਬੋਲੀ ਜੀ ਹੁੰਦੀ ਸੀਗੀ ਕਿ ਉੱਤੇ ਪਾ ਦੇ ਡਾਕ ਬੰਗਲਾ
1: ਅੱਛਾ
0: ਵਾਲ ਗੋਂਦ ਦੇ ਪਤਾ ਨਹੀਂ ਕੁਛ ਇੱਦਾਂ ਦੀ ਸੀ ਨਾਨੇ ਸੀ ਜਾਂ ਕੁਛ ਸੀਗਾ ਜੇ ਕਿਸੇ ਨੂੰ ਯਾਦ ਹੋਈ ਦੱਸਿਓ ਜੀ ਕੀ ਸੀਗੀ ਪਰ ਦੇਖੋ ਕਿੱਥੇ ਦੀ ਕਿਸੇ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਸੋ ਆਲ ਲਿੰਕ ਟਰੈਵਲ ਵੱਲੋਂ ਵੀ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਆਲ ਲਿੰਕ ਟਰੈਵਲ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ 416-293-8700 ਤੇ ਗੱਲਬਾਤ ਕੀਤੀ ਜਾ ਸਕਦੀ ਹੈ 416-293-8700 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਲ ਲਿੰਕ ਟਰੈਵਲ 'ਤੇ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਤੁਸੀਂ ਦੱਸ ਦਿੰਦੇ ਹਾਂ ਕਿ ਮੋਨਾ ਮਹਿੰਗੀ ਜੀ ਦਾ ਨੰਬਰ ਵੀ ਨੋਟ ਕਰਕੇ ਰੱਖ ਲਓ 416-509-1509 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬ੍ਰੈਂਪਟਨ ਟੀ ਵੀ ਐਂਡ ਪਲੱਸ ਤੋਂ ਸੁਲਤਾਨ ਜੀ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੈ ਕੇ ਆਈਏ ਉਹਨਾਂ ਦਾ ਨੰਬਰ ਵੀ ਨੋਟ ਕਰਕੇ ਰੱਖੋ 416-897-4947 84 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੁਲਤਾਨ ਜੀ ਬ੍ਰਿੰਟਨ ਟੀ ਵੀ ਐਂਡ ਅਪਲਾਈਸਿਸ ਤੋਂ ਆਉਣਗੇ, ਉਹਨਾਂ ਦੇ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ। ਹੋਰ ਵੀ ਜੇ ਕੋਈ ਰਸਮ ਤੁਹਾਡੇ ਜਿਹੜੀ ਆਉਂਦੀ ਹੋਈ ਦਿਮਾਗ ਦੇ ਵਿੱਚ, ਸਰਕੜਾ ਖੇਡਣਾ ਤੁਹਾਡੇ ਹੁੰਦੀ ਸੀਗੀ ਰਸਮ, ਸਰਕੜਾ ਖੇਡਦੇ ਹੁੰਦੇ ਸੀਗੇ ਜਿਹੜੇ?
1: ਨਹੀਂ, ਕੰਗਣੇ ਵਾਲੀ ਤਾਂ ਹੈਗੀ ਸੀਗੀ ਪਰ ਆ ਨਹੀਂ ਸੀ ਕੰਗਣਾ ਖੇਡਣਾ, ਉਹ ਵਿਆਹ ਤੋਂ ਬਾਅਦ ਹੁੰਦਾ ਸੀ ਦੂਜੀ,
0: ਉਹ ਜਿਹੜਾ ਦੁੱਧ ਦੇ ਵਿੱਚ ਪਾ ਕੇ, ਉਹ ਪਾਣੀ ਦੇ ਵਿੱਚ ਪਾ ਕੇ ਜਾਂ ਲੱਸੀ ਕੁਛ ਕਹਿ ਲਓ ਉਹਦੇ 'ਚ ਪਾ ਕੇ ਜਿਹੜਾ ਖੇਡਦੇ ਹੁੰਦੇ ਸੀਗੇ, ਅਤੇ ਹਾਂ
1: ਉਹ ਕੰਗਣਾ ਖੇਡਣਾ ਜਿਹੜੀ ਸੀ ਪ੍ਰਾਂਤ ਜਿਹਦੇ ਵਿੱਚ ਦੁੱਧ ਜਿਹਾ ਪਾ ਕੇ ਅਤੇ ਮੁੰਡੇ ਕੁੜੀ ਨੂੰ ਫਿਰ ਉਹਦੇ ਵਿੱਚੋਂ ਕੁਛ ਚੀਜ਼।
0: ਇੱਕ ਹੋਰ ਰਸਮ ਹੁੰਦੀ ਸੀਗੀ ਜਿਹੜੀ ਬਾਜੀ, ਉਹ ਆਉਂਦੀ ਸੀਗੀ ਜਦੋਂ ਬਰਾਤ ਆਉਂਦੀ ਸੀਗੀ ਹੈ ਨਾ, ਉਹ ਤੋਂ ਬਾਅਦ ਪਾਣੀ ਵਾਰ ਬੰਨੇ ਦੀਏ,
1: ਹਾਂ ਲੈ ਆਉਂਦੇ ਸੀ ਮਤਲਬ
0: ਬੰਨਾ ਬੰਨੀ
1: ਬਾਹਰ ਖੜੇ
0: ਬਾਹਰ ਤੇ ਉਹ ਉੱਪਰ ਜੀ ਪਾਣੀ ਵਾਰਦੇ ਸੀ, ਫਿਰ ਉਹ ਰੋਕਦਾ ਸੀਗਾ ਬੱਚਾ, ਕਹਿੰਦਾ ਸਾਰਾ ਲੈ ਪੀ ਜੀ ਮਾਤਾ ਤੂੰ ਹੈ ਨਾ, ਉਹ ਕਾਹਤੋਂ ਰੋਕਦਾ ਸੀਗਾ?
1: ਉਹ ਰੋਕਣ ਦਾ ਰੀਜ਼ਨ ਨੀ ਮੇਰੇ ਕਨਫਰਮ ਹੈਗਾ ਕੀ ਚੱਕਰ ਸੀ,
0: ਪਰ ਕੋਈ ਨਾ ਆਪਾਂ ਪਹਿਲਾਂ ਸੁਲਤਾਨ ਜੀ ਨਾਲ ਗੱਲ ਕਰਦੇ ਆ, ਫਿਰ ਉਸ ਤੋਂ ਬਾਅਦ ਪੁੱਛਦੇ ਆ ਜੇ ਕਿਸੇ ਨੂੰ ਪਤਾ ਹੋਵੇ ਉਹ ਰੋਕਦਾ ਜਾਂ ਤੁਸੀਂ
1: ਰੋਕਿਆ ਸੀ ਕਿ ਨਹੀਂ?
0: ਹਾਂ ਰੋਕਦੇ ਹੁੰਦੇ ਸੀ,
1: ਮੈਂ ਰੋਕਦੇ ਜੀ
0: ਉਹਦਾ ਕੋਈ ਕਾਰਨ ਹੋਊਗਾ,
1: ਹਾਂ
0: ਉਹ 7 ਵਾਰ ਮੇਰੇ ਖਿਆਲ ਵਾਰਦੇ ਸੀ
1: ਜਾਂ ਕੁਝ ਵਾਰ ਕੇ, ਫਿਰ ਜਦੋਂ ਪੀਣ ਲੱਗਦੇ ਸੀ ਉਹਦੀ ਮਾਂ ਜਾਂ ਮਾਮੀ ਜੋ ਵੀ ਮਤਲਬ
0: ਸਭ ਪਾਣੀ
1: ਵਾਰਦੇ ਹੁੰਦੇ ਸੀ ਪਾਣੀਆਂ,
0: ਹਾਂ ਹਾਂ ਹਾਂ
1: ਮਾਮੀ ਚਾਚੀ
0: ਉਹ ਬੱਚੇ ਰੋਕ, ਉਹਨੂੰ ਕਹਿੰਦੇ ਵੀ ਰੋਕ ਵੀ ਰੋਕ ਫਿਲਮ, ਉਹ ਜਿਹੜਾ ਫੋਟੋਗ੍ਰਾਫਰ ਕਹਿੰਦੇ ਸੀ ਰੋਕ ਰੋਕ,
1: ਹਾਂ ਪੀਣ ਨਹੀਂ ਸੀ ਦਿੰਦੇ, ਉਹ ਫਿਰ ਜੇ ਪੀ ਲੈਂਦੇ ਸੀ ਤਾਂ ਫਿਰ ਜਿਹੜੇ ਕੋਲੇ ਖੜੇ ਹੁੰਦੇ ਨੇ ਟਲਾਉਂਦੇ ਵੀ ਹੁੰਦੇ ਸੀ ਹੱਥ ਜਾਂ ਮਾਰ ਕੇ ਪਤਾ ਨਹੀਂ ਕੀ ਗੱਲ,
0: ਅੱਛਾ
1: ਹਾਂ ਉਹ ਪੀਣ ਨਹੀਂ ਸੀ ਦਿੰਦੇ ਪ੍ਰੋਪਰ ਵੇ,
0: ਹਾਂ ਜਾਂ ਤਾਂ ਫਿਰ ਉਹ 'ਚ ਸਕੰਜ ਵੀ ਪਾਉਣੀ ਚਾਹੀਦੀ ਸੀ, ਜਾਂ ਕਿਤੇ ਪੰਪ ਪਾਣੀ ਕਰ ਲੈ ਪੀ ਗਏ,
1: ਐਨੀਵੇਜ਼
0: ਸੁਲਤਾਨ ਜੀ ਆ ਗਏ ਬ੍ਰਿੰਟਨ ਟੀਵੀ ਐਂਡ ਪਲੇਸ, ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
3: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ, ਠੀਕ ਠਾਕ ਹੋ?
3: ਜੀ ਜੀ ਬਿਲਕੁਲ ਠੀਕ, ਉੱਪਰ ਵਾਲੇ ਦਾ ਸ਼ੁਕਰ ਹੈ ਜੀ,
0: ਵਾਹ ਵਾਹ। ਸੋ ਅੱਜ ਬ੍ਰਿੰਟਨ ਟੀਵੀ ਐਂਡ ਪਲੇਸ ਤੇ ਅਸੀਂ ਪਹੁੰਚਦੇ ਹਾਂ ਤੇ ਉੱਥੇ ਗੱਲਬਾਤ ਕਰਦੇ ਹਾਂ ਕਿ ਸੁਲਤਾਨ ਜੀ ਦੇ ਕੋਲੇ ਇੱਕ ਤਾਂ ਜਿਹੜੀ ਚੇਅਰ ਆ ਉਹ ਬਹੁਤ ਕਮਾਲ ਦੀ ਹੈ, ਉਹਦੇ ਨਾਲ ਸਪੈਸ਼ਲ ਤੌਰ ਤੇ ਟੀਵੀ ਸਪੈਸ਼ਲ ਤੁਹਾਨੂੰ ਲਗਵਾ ਕੇ ਦਿੱਤਾ ਸੀ ਕਿ ਟੀਵੀ ਤੁਹਾਨੂੰ ਗਿਫਟ ਕਰਨਗੇ, ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਆਲਰੇਡੀ ਆਰਡਰ ਕਰਤੇ ਆ, ਜੇ ਤੁਸੀਂ ਰਹਿ ਗਏ ਸੀ ਤਾਂ ਤੁਸੀਂ ਆਰਡਰ ਕਰ ਲਓ ਮਸਾਜ ਚੇਅਰ, ਬਹੁਤ ਕਮਾਲ ਦੀ ਇਹਨਾਂ ਕੋਲ ਪਈ ਹੈ ਬਾਜੀ, ਪੈਨਾਸੋਨਿਕ ਜਿਵੇਂ ਬਣਾਉਂਦੀ ਨਾ ਇਹ ਇੱਦਾਂ ਦੀ ਚੇਅਰ ਆ, ਅਤੇ ਮਤਲਬ ਉਹ 'ਚ ਫੀਚਰ ਹੀ ਬਹੁਤ ਜ਼ਿਆਦਾ ਨੇ,
1: ਬਿਲਕੁਲ ਜੀ,
0: ਚੇਅਰ ਤੁਹਾਨੂੰ ਸਸਤੀ ਵੀ ਮਿਲ ਜੂਗੀ, ਕਿਤੋਂ ਚੇਅਰ 500 ਦੀ ਵੀ ਸ਼ੁਰੂ ਹੋ ਜੂਗੀ, 800 ਦੀ ਵੀ ਮਿਲ ਜੂਗੀ, ਪਰ ਗੱਲ ਹੈ ਕਿ ਫੀਚਰ ਕਿਹੜੇ ਆ, ਉਹਦੀ ਵਾਰੰਟੀ ਗਰੰਟੀ ਕੀ ਹੈ,
1: ਬਿਲਕੁਲ
0: ਉਹ ਉਹ ਡਿਊਰੇਬਲ ਕਿੰਨੀ ਗਾ, ਉਹ ਤੇ ਉਹ ਤੇ ਅਸਲ 'ਚ ਉਹਦੇ ਮੇਨ ਤਾਂ ਫੰਕਸ਼ਨਾਂ ਤੋਂ ਹੀ ਹੈ ਨਾ,
1: ਬਿਲਕੁਲ,
0: ਕਿ ਜੇ ਫੰਕਸ਼ਨ ਹੀ ਪ੍ਰੋਪਰ, ਹਾਂ ਫਿਰ ਫਾਇਦਾ ਨਹੀਂ ਹੈ,
1: ਫਿਰ ਥੋੜ੍ਹੇ ਪੈਸੇ ਲਾਏ ਵੀ ਬੇਕਾਰ ਨੇ,
0: ਹਾਂ ਬਾਜੀ ਫਿਰ ਤਾਂ ਤੁਸੀਂ ਏਅਰ ਇੰਡੀ ਦੀ ਟਿਕਟ ਲੈ ਲਓ, ਸੋ ਲਓ ਚੱਲਦੇ ਆ ਸੁਲਤਾਨ ਜੀ ਦੇ ਕੋਲ, ਸੁਲਤਾਨ ਜੀ ਕਿਵੇਂ ਆ, ਉਹ ਦੱਸੋ ਚੇਅਰ ਬਾਰੇ ਵੀ ਥੋੜ੍ਹਾ ਜਿਹਾ।
3: ਬਿਲਕੁਲ ਜੀ, ਇਹ ਜਿਹੜੀ ਮਸਾਜ ਚੇਅਰ ਹੈ ਇਹ $5,000 ਹੈ ਇਹਦੀ ਪ੍ਰਾਈਸ, ਤੇ 50% ਡਿਸਕਾਊਂਟ ਤੇ ਅੱਧੀ ਪ੍ਰਾਈਸ 'ਚ 24.99 'ਚ ਆਪਣੇ ਕਸਟਮਰ ਨੂੰ ਦੇ ਰਹੇ ਹਾਂ, 50% ਦਾ ਡਿਸਕਾਊਂਟ, ਹਿਊਜ ਡਿਸਕਾਊਂਟ ਹੈ, ਤੇ 24.99 ਛੇ ਮਹੀਨੇ 'ਚ ਪੇ ਕਰਨਾ। ਅਪਰ ਸ਼ੋਲਡਰ ਮਸਾਜ, ਲੋਅਰ ਬਾਡੀ ਮਸਾਜ, ਥਾਈ ਮਸਾਜ ਜਾਂ ਤੁਸੀਂ ਲੈਗ ਐਂਡ ਫਿਟ ਮਸਾਜ, ਇਹ ਸਾਰੇ ਦਾ ਸਾਰਾ ਸਾਰਾ ਕੁਛ ਤੁਹਾਨੂੰ ਇਸ ਚੇਅਰ 'ਚ ਮਿਲਦਾ। ਔਰ ਇਹਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਹੈ ਕਿ ਫ੍ਰੀ ਡਿਲੀਵਰ ਹੋ ਜਾਣੀ ਹੈ, 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਿਰ ਆ ਜਾਂਦੇ ਜੀ ਹੋਮ ਅਪਲਾਈਸਿਸ ਵਾਲੇ ਪਾਸੇ, ਜਿੱਥੇ 25% ਦਾ ਟੈਰਿਫ ਆਲਰੇਡੀ ਲਗਾ ਦਿੱਤਾ ਗਿਆ ਜੀ, ਸਾਨੂੰ ਨਵੀਆਂ ਪ੍ਰਾਈਸ ਲਿਸਟਾਂ ਪਹੁੰਚ ਗਈਆਂ, 25% ਟੈਰਿਫ ਪਲੱਸ 5% ਜਿਹੜਾ ਫਰੇਟ 'ਚ ਫਰਕ ਪਿਆ, ਟੋਟਲ ਪ੍ਰਾਈਸ 'ਚ 30% ਦਾ ਡਿਫਰੈਂਸ ਆਇਆ ਜੀ। $1,000 ਵਾਲਾ ਫਰਿੱਜ $1,300 ਦਾ ਹੋ ਜਾਏਗਾ 8 ਸਪਟੰਬਰ ਤੋਂ ਬਾਅਦ, $2,000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਦਾ ਹੋ ਜਾਏਗਾ 8 ਸਪਟੰਬਰ ਤੋਂ ਬਾਅਦ, ਤੇ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਐਜ ਆਫ ਟੂਡੇ $5,000 ਤੋਂ $29.99 ਦਾ ਮਿਲ ਰਿਹਾ, ਇਹ $38.99 ਦਾ ਹੋ ਜਾਏਗਾ, 30% ਪ੍ਰਾਈਸ ਜਿਹੜੀਆਂ ਇਨਕਰੀਜ਼ ਹੋ ਰਹੀਆਂ। ਸੋ ਮਿਸ ਨਾ ਕਰਨਾ, ਸਮਾਰਟ ਤੇ ਕੁਇਕ ਡਿਸੀਜਨ ਲੈ ਕੇ ਇਹਨਾਂ ਡੀਲਸ ਨੂੰ ਤੁਸੀਂ ਲੌਕ ਕਰ ਸਕਦੇ ਹੋ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਨੰਬਰ ਹੈ। ਨੈਕਸਟ ਵੀਕ ਬੈਕ ਟੂ ਸਕੂਲ ਹੈ ਜੀ, ਤੇ ਬੈਕ ਟੂ ਸਕੂਲ ਜਿਹੜੇ ਭੈਣ ਭਰਾ ਜਾ ਰਹੇ ਆ, ਬੱਚੇ ਜਾ ਰਹੇ ਆ, ਉਹਨਾਂ ਦੀਆਂ ਫੈਮਿਲੀਜ਼ ਜਾ ਰਹੀਆਂ, ਅਗਰ ਉਹਨਾਂ ਨੇ ਵੀ ਆਪਣੇ ਬੈਡਰੂਮ ਲਈ ਟੀ ਵੀ ਲੈਣਾ, 50 ਇੰਚ $299 ਦਾ ਮਿਲ ਜਾਏਗਾ। 40 ਇੰਚ ਦਾ ਟੀ ਵੀ ਲੈਣਾ ਬੈਡਰੂਮ ਵਾਸਤੇ $199 ਦਾ ਮਿਲ ਜਾਏਗਾ। 65 ਇੰਚ ਟੀ ਵੀ ਚਾਹੀਦਾ ਸਿਰਫ ਤੇ ਸਿਰਫ $599 ਦਾ ਮਿਲ ਜਾਏਗਾ। 75 ਇੰਚ ਟੀ ਵੀ ਲੈਣਾ $699 ਦਾ ਮਿਲ ਜਾਏਗਾ। ਸੋ ਮਿਸ ਨਾ ਕਰਨਾ, ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸ ਤੋਂ ਪਹਿਲੇ ਕਿ 8 ਸਪਟੰਬਰ ਨੂੰ 30% ਦਾ ਟੈਰਿਫ ਜਿਹੜਾ ਉਹ ਲੱਗ ਜਾਏ ਔਰ ਸਟਾਰਟ ਹੋ ਜਾਏ। ਪਹਿਲੇ ਪਹਿਲੇ ਤੁਸੀਂ ਬੁਕਿੰਗ ਕਰਕੇ $300-400 ਯਾਨੀ 10% ਡਿਪੋਜ਼ਿਟ ਦੇ ਕੇ $300-400 ਹੋਲਡ ਕਰ ਸਕਦੇ ਹੋ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ, ਪਰ ਲੋਐਸਟ ਪ੍ਰਾਈਸ ਜਾਂ ਐਡੀਸ਼ਨਲ ਡਿਸਕਾਊਂਟ ਦਾ ਫਾਇਦਾ ਚੁੱਕ ਲਓਗੇ। ਪਲੱਸ ਜਿਹੜਾ 30% ਟੈਰਿਫ ਲੱਗਣ ਜਾ ਰਿਹਾ 8 ਸਪਤੰਬਰ ਤੋਂ, ਉਹਦੇ ਤੋਂ ਬਚ ਜਾਓਗੇ। brampton appliances.com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ। 9054502828 ਸਾਡਾ ਨੰਬਰ ਹੈ ਜੀ। ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ। 9054502828 905-450-2828 ਜੀ,
0: 905-450-2828। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ।

0: ਅੱਛਾ ਅੱਧੇ ਜਵਾਬ ਵੀ ਦੇ ਦਿੰਦੇ ਸੀ ਨਾ ਵੀ ਹੈਰੀ ਹੈਂ ਜਵਾਬ ਦੇ ਦਿੰਦੇ ਸੀਗੇ
1: ਕਈ ਟੁੱਟਿਆ ਹੋਇਆ ਵੀ ਦੇ ਦਿੰਦੇ ਸੀ
0: ਹਾਂ
1: ਕਈ ਮੰਜਾ ਟੁੱਟਿਆ ਹੋਇਆ ਹੁੰਦਾ ਸੀ ਫਿਰ ਵਿਆਹ ਵਾਲੇ ਘਰ ਨੂੰ ਨਵਾਂ ਲੈ ਕੇ ਦੇਣਾ ਪੈਂਦਾ ਸੀਗਾ ਤੇ ਮੰਜਾ ਟੁੱਟ ਜਾਂਦਾ ਸੀ ਵਿਆਹ ਦੇ ਵਿੱਚ
0: ਅੱਛਾ ਜਿਹੜੇ ਜਿਹੜੇ ਕਈਆਂ ਦੇ ਬਿਸਤਰੇ ਪੱਕੇ ਰੱਖੇ ਹੋਏ ਵਿਆਹ ਆਏ ਗਏ ਜਦੋਂ ਮੰਜੇ ਬਿਸਤਰੇ ਹਨਾ
1: ਉਹ ਪੂਰੇ ਐਨ ਗੰਦੇ ਜਿਹਨੂੰ ਆਪਾਂ ਕਹਿ ਸਕਦੇ
0: ਹਾਂ ਜਿਹੜੇ ਜਵਾਕਾਂ ਜਵਾਕਾਂ ਨੇ ਉੱਤੇ ਮਤਲਬ ਇੱਕ ਇੱਕ ਨੰਬਰ ਜਿਹਨੇ ਕੀਤਾ ਕਰੀ ਜਾਣ ਕੋਈ ਚੱਕਰ ਨਹੀਂ ਹਨਾ ਵਿੱਚ ਦਾਗ ਦੂਗ ਉਵੇਂ ਪਏ ਹੁੰਦੇ ਸੀ
1: ਬਿਲਕੁਲ ਬਿਲਕੁਲ ਜੀ ਕਈ ਵਿਆਹਾਂ ਵਿੱਚ ਇਦਾਂ ਦੇ ਰਿਸ਼ਤੇਦਾਰ ਵੀ ਆਏ ਹੁੰਦੇ ਸੀਗੇ ਕਈ ਵਾਰ ਸ਼ਰਾਬ ਸ਼ਰੂਬ ਪੀ ਕੇ
0: ਹਾਂ
1: ਕਈ ਵਾਰ ਪੰਪਿੰਗ ਵਗੈਰਾ ਉੱਪਰ ਕਰ ਦਿੰਦੇ ਜਾਂ ਕੁਛ ਹੋਰ ਉਹ ਫਿਰ ਉਵੇਂ ਹੀ ਸਾਰਾ ਕੁਛ ਚੱਲਦਾ ਰਹਿੰਦਾ ਸੀਗਾ
0: ਮੰਜੇ ਬਿਸਤਰੇ ਇਕੱਠੇ ਕਰਨ ਦਾ ਇੱਕ ਅਲੱਗ ਟ੍ਰੈਂਡ ਸੀਗਾ
1: ਇਕੱਠੇ ਕੀਤੇ ਤੁਸੀਂ
0: ਬਿਲਕੁਲ
1: ਕੀਤੇ ਜੀ ਦੇਖੋ ਜੀ ਇਹਦੇ ਵਿੱਚ ਤਾਂ ਜਿਵੇਂ
0: ਹਾਂਜੀ
1: ਇਹ ਤਾਂ ਕਾਪੀ ਪੈਨਲ ਦਾ ਪ੍ਰਧਾਨ ਹੁੰਦਾ ਸੀ ਆਪਾਂ ਦਾ ਪ੍ਰਧਾਨ ਰਹੇ

0: ਸੁਖ ਜੀ ਵੀ ਸਾਡੇ ਨਾਲ ਆ ਗਿਆ। ਸੁਖ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ ਧੰਨਵਾਦ ਬੋਪਰ ਸਾਹਿਬ। ਬਿਲਕੁਲ ਪਰਿਵਾਰਾਂ ਨੂੰ ਇੱਕ ਖੁਸ਼ਖਬਰੀ ਹੈ ਜੀ, ਫਰਾਈਡੇ ਵਾਲੇ ਦਿਨ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਦਾ, ਤੇ ਬੋਪਰ ਸਾਹਿਬ ਇੱਕ ਇਸ ਵਾਰੀ ਨਾ ਡਿਫਰੈਂਟ ਇੱਕ ਚੀਜ਼ ਕਰਨ ਜਾ ਰਹੇ ਹਾਂ ਜਿਹੜੀ ਫਰਾਈਡੇ ਵਾਲੇ ਦਿਨ ਤੁਹਾਨੂੰ ਡਿਸਕਲੋਜ਼ ਕੀਤੀ ਜਾਊਗੀ ਬੱਚਿਆਂ ਦੇ ਲਈ। ਬੱਚਿਆਂ ਦੀ ਬਹੁਤ ਇਹਦੇ ਵਿੱਚ ਕਰੇਜ਼ ਹੁੰਦਾ, ਟ੍ਰੈਂਡ ਹੁੰਦਾ ਪਰਿਵਾਰਾਂ ਦੀ ਬੱਚਿਆਂ ਦੇ ਲਈ। ਸੋ ਨਾਲ ਤੁਸੀਂ ਚੀਜ਼ ਬਾਏ ਕਰਨੀ ਹੈ ਤੇ ਨਾਲ ਫਰਾਈਡੇ ਵਾਲੇ ਦਿਨ ਅਸੀਂ ਦੱਸਣਾ ਇੱਕ ਨਾਲ ਵੱਡਾ ਤੋਹਫਾ ਜਿਹੜਾ ਬੱਚਿਆਂ ਦੇ ਲਈ ਅਸੀਂ ਲੈ ਕੇ ਆ ਰਹੇ ਹਾਂ, ਕਿਉਂਕਿ ਬੈਕ ਟੂ ਸਕੂਲ ਬੱਚੇ ਸਕੂਲ ਵੀ ਜਾ ਰਹੇ ਨੇ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਆ, ਤੇ ਨਾਲ ਬੁੱਪਰ ਸਾਹਿਬ ਇਨਵੈਂਟਰੀ ਜਿਹੜੀ ਪੂਰਾ ਸ਼ੋਰੂਮ ਵੀ ਚੇਂਜ ਕਰ ਦਿੱਤਾ ਫਰੰਟ ਵਾਲੀ ਲੁੱਕ ਦੇ ਵਿੱਚ। ਹਾਈ ਐਂਡ ਜਿਹੜੇ ਟਰਕੀ ਤੋਂ ਹੀ ਬੈਡਰੂਮ ਸੈੱਟ ਕੀਤੇ ਸੀ ਆਰਡਰ ਉਹ ਵੀ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ। ਸੈਕਿੰਡ ਰੋ ਵੀ ਜਿਹੜੀ ਫੁੱਲੀ ਚੇਂਜ ਕਰ ਦਿੱਤੀ ਗਈ ਆ, ਬਹੁਤ ਸਾਰੇ ਡਾਇਨਿੰਗ ਟੇਬਲ ਜਿਹੜੇ ਨਵੇਂ ਧੜਾ ਧੜ ਡਿਸਪਲੇ ਦੇ ਉੱਪਰ ਲੱਗ ਰਹੇ ਨੇ, ਨਾਲ ਦੀ ਨਾਲ ਹਾਰਡ ਫੋਮ ਵਾਲੇ ਮੈਟਰਸ ਜਿਹੜੇ ਡਿਸਪਲੇ ਦੇ ਉੱਪਰ ਲੱਗ ਰਹੇ ਨੇ। ਸੋ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੋਐਸਟ ਪ੍ਰਾਈਸ ਤੇ ਨਾਲ ਇੱਕ ਤੋਹਫਾ ਜਿਹੜਾ ਵੱਡਾ ਦਿੱਤਾ ਜਾਣਾ। ਸੋ ਇਸ ਵੀਕਐਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ, 6685 ਟੋਮਕਨ ਰੋਡ ਉੱਪਰ ਹੈ ਸਾਹਿਬ
0: ਜੀ। ਬਹੁਤ ਬਹੁਤ ਧੰਨਵਾਦ, 6085 ਟੋਮਕਨ ਰੋਡ ਤੇ ਇਸ ਵਾਰ ਲੱਗਣੀ ਆ ਰੌਣਕਾਂ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ।
1: ਬਹੁਤ ਧੰਨਵਾਦ ਸਰ,
0: ਬਹੁਤ ਬਹੁਤ ਸ਼ੁਕਰੀਆ।
2: ਮੱਥਾ ਟੇਕਦਾ ਹਾਂ,
3: ਟੇਕੀ ਜਾ, ਘਰੇ ਤਾਂ ਕੋਈ ਹੈ ਨੀ।
0: ਬੇਬੇ ਮੱਥਾ ਟੇਕਦਾ, ਬੇਬੇ ਨੇ ਦੇਣਾ ਨੀ ਸੀ ਇਸ ਤਰ੍ਹਾਂ ਨਾ, ਬੇਬੇ ਕਹਿੰਦੇ ਘਰੇ ਤਾਂ ਕੋਈ ਹੈ ਨੀ,
4: ਘਰੇ ਤਾਂ ਕੋਈ ਹੈ,
0: ਟੇਕੀ ਜਾ ਮੱਥਾ। ਅੱਛਾ ਇੱਕ ਚੀਜ਼ ਹੋਰ ਹੁੰਦੇ ਸੀਗੇ ਮਾਲ ਸਾਹਿਬ, ਉਹ ਇਹ ਸੀ ਕਿ ਮੈਂ ਤੁਹਾਨੂੰ ਸੌਖਾ ਦੱਸਦਾ ਨਾ, ਪਰ ਉਹ ਜਿਵੇਂ ਭਾਂਡੇ ਆ ਜਿਹੜੇ ਉਹ ਲੈ ਕੇ ਆਉਂਦੇ ਸੀ, ਉਹਨੂੰ ਭਾਂਡੇ ਨੀ ਸੀ ਕਹਿੰਦੇ, ਵੀ ਭਾਂਡੇ ਲਿਆਉਣੇ ਆ, ਉਹਨੂੰ ਕੁਛ ਹੋਰ ਸ਼ਬਦ ਸੀ ਉਹਦਾ, ਵੀ ਕੀ ਲੈ ਕੇ ਆਉਣਾ, ਬਈ ਇੰਨੇ 40 ਚਮਚੇ ਹੋ ਗਏ ਜੀ,
4: 40 ਗਲਾਸ
0: ਜਾਂ 150 ਗਲਾਸ ਹੋ ਗਿਆ, 200 ਆਪਣੀਆਂ ਪਲੇਟਾਂ ਹੋ ਗਈਆਂ,
4: ਪਿੰਡਾਂ ਦੀ ਸਾਂਝੀ ਹੁੰਦੀ ਸੀ।
0: ਹਾਂ ਅੱਛਾ, ਇਹ ਵੀ ਤੁਸੀਂ ਮੇਲ ਤੇ ਫੀਮੇਲ ਵੀ ਦੱਸਦੇ ਹੁੰਦੇ ਸੀ,
4: ਹਾਂ
0: ਉਹਨੂੰ ਕੀ ਸ਼ਬਦ ਵਰਤਦੇ ਸੀ ਕਿ ਕੀ ਲੈ ਕੇ ਆਉਣਾ ਵਾ, ਬਈ ਮੁੰਡਿਆ ਜਾਓ ਬਈ ਉਹ ਜਾਓ ਤੁਸੀਂ ਧਰਮਸ਼ਾਲਾ ਦੇ ਵਿੱਚੋਂ ਆ ਲਿਆਓ, ਕੀ ਲਿਆਓ, ਕੀ ਸ਼ਬਦ ਵਰਤਦੇ ਸੀਗੇ, ਯਾਦ ਆ ਕਿਸੇ ਨੂੰ ਲਿਆਉਂਦੇ ਰਹੇ ਹੋਵੋਗੇ ਤੁਸੀਂ, ਹਨਾ
4: ਬਹੁਤ,
0: ਵੀ ਉਹ ਚ ਗਲਾਸ ਹੁੰਦੇ ਸੀ, ਕੌਲੀਆਂ ਹੁੰਦੀਆਂ ਸੀ, ਚਮਚੇ ਹੁੰਦੇ ਸੀ, ਦਰੀਆਂ ਦੁਰੀਆਂ ਵੀ ਮਿਲ ਜਾਂਦੀ ਸੀ ਉੱਥੋਂ ਹੀ, ਹਨਾ
4: ਕਈ ਪਿੰਡਾਂ ਦੇ ਵਿੱਚ ਪ੍ਰਬੰਧ ਕੀਤਾ ਸੀਗਾ,
0: ਕੀਤਾ ਹੋਇਆ ਸੀਗਾ, ਤੇ ਕੀ ਸੀ ਉਹਨੂੰ ਜਦੋਂ ਮੋੜ ਕੇ ਆਉਣੇ ਹੁੰਦੇ ਸੀਗੇ, ਫਿਰ ਉਹਨੂੰ ਕਹਿਣਾ ਵੀ ਜਾਓ ਜਾਂ ਮੋੜਿਓ, ਪਹਿਲਾਂ
4: ਉਹ ਚੋਂ ਘੱਟ ਵੱਧ ਵੀ ਜਾਂਦੇ ਸੀ,
0: ਵਾਲੇ ਘੱਟਦੇ ਸੀ, ਵਧਣੇ ਤਾਂ ਘੱਟ ਹੈ, ਘੱਟਣ ਦੇ ਚਾਂਸ। ਅੱਛਾ ਕੜਾਹੇ ਕੜੂਹੇ ਵੀ ਉਹ ਚ ਹੁੰਦੇ ਸੀਗੇ, ਸੋ ਉਹ ਦੱਸਿਓ ਵੀ ਉਹਦੇ ਲਈ ਸ਼ਬਦ ਆਪਾਂ ਕਿਹੜਾ ਵਰਤਦੇ ਸੀਗੇ, ਜੇ ਕਿਸੇ ਨੂੰ ਯਾਦ ਆਇਆ ਤਾਂ ਉਹ ਸ਼ਬਦ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਦੇਖਦੇ। ਸਾਡੇ ਕਾਲਰ ਵੀ ਨੇ, ਚੱਲਦੇ ਜੀ ਇਸ ਲਾਈਨ ਤੇ ਫਸਤੇ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਜੀ, ਅਸੀਂ ਕਹਿੰਦੇ ਸੀ ਭਾਂਡਿਆਂ ਦੀ ਵੇਲ ਲੈ ਆਇਓ।
0: ਹਾਂ ਬਿਲਕੁਲ, ਹਾਂਜੀ ਭਾਜੀ, ਭਾਂਡਿਆਂ ਦੀ ਵੇਲ
5: ਬਿਲਕੁਲ, ਲੁਧਿਆਣੇ ਦੇ ਸਕਦੇ ਆ ਵੇਲ ਕਹਿੰਦੇ ਸੀ, ਬਾਕੀ ਮੈਨੂੰ ਹੋਰ ਕਿਸੇ ਦਾ ਪਤਾ ਨਹੀਂ
4: ਗਾ। ਵੇਲ ਹੀ ਹੁੰਦੀ,
0: ਨਹੀਂ ਵੇਲ ਹੀ ਕਹਿੰਦੇ ਸੀ,
4: ਵੇਲ ਹੀ ਕਹਿੰਦੇ,
0: ਅਸੀਂ ਵੀ ਭਾਂਡਿਆਂ ਦੀ ਵੇਲ ਕਹਿੰਦੇ। ਥੈਂਕ ਯੂ,
5: ਹਾਂਜੀ ਵੇਲ ਵੇਲ ਕਹਿੰਦੇ ਹੁੰਦੇ ਸੀ ਨਾ।
0: ਬਹੁਤ ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ
0: ਜੀ ਬਾਈ ਜੀ, ਮੁਸਕਾਨ ਦਿਓਲ ਹੋਣਾ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਬੈਸਟ ਕੋਟ ਲੈਣ ਲਈ, ਬੈਸਟ ਸਬਸਿਡੀ ਲੈਣ ਲਈ, ਨੰਬਰ ਨੋਟ ਕਰ ਲਓ, ਮੁਸਕਾਨ ਦਿਓਲ 647-564-2733 647-564-2733 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਆ। ਨਾਗਪਾਲ ਸਾਹਿਬ ਵੈਲਕਮ ਅਗੇਨ,
7: ਥੈਂਕ ਯੂ
0: ਜੀ। ਨਾਗਪਾਲ ਸਾਹਿਬ ਸਾਡੇ ਨਾਲ ਨੇ, ਜੇਕਰ ਬੱਜੀ ਤੁਸੀਂ ਲੋਨ ਲੈਣਾ ਚਾਹੁੰਦੇ ਹੋ, ਤੁਹਾਨੂੰ 20,000-50,000 ਡਾਲਰ ਚਾਹੀਦਾ, 1.5 ਲੱਖ ਡਾਲਰ ਚਾਹੀਦਾ, ਤੁਸੀਂ ਦੋ ਬੰਦੇ ਦੀ ਫੈਮਿਲੀ, ਇਹਨਾਂ ਦੇ ਅਗਸਤ ਦੇ ਵਿੱਚ ਕਹਿੰਦੇ ਸੀ ਰੂਲ ਚੇਂਜ ਹੋਣੇ ਆ ਤੇ ਹੋ ਗਏ, ਹਰ 2 ਸਾਲ ਬਾਅਦ ਇਹ ਕਹਿੰਦੇ ਰੂਲ ਚੇਂਜ ਹੋ ਜਾਂਦੇ ਨੇ, ਜਿਹੜੇ ਹੁਣ ਨੇ ਉਹ ਪਹਿਲਾਂ ਨਹੀਂ ਸੀ, ਜਿਹੜੇ ਹੁਣ ਨੇ ਉਹ ਅੱਗੇ ਨੂੰ ਸ਼ਾਇਦ ਨਾ ਹੋਣ, ਹੋ ਸਕਦਾ ਕਿ ਬੈਟਰ ਹੋ ਜਾਣ, ਹੋ ਸਕਦਾ ਕਿ ਇਹ ਬਣਾ ਰਹਿਣ, ਕਿਉਂਕਿ ਜੇ ਪਹਿਲਾਂ ਗ੍ਰਾਂਟ ਸੀ ਉਹ ਗ੍ਰਾਂਟ ਚੱਕੀ ਗਈ,
4: ਬਿਲਕੁਲ
0: ਹੁਣ ਇਕੱਲੇ ਲੋਨ ਰਹਿ ਗਿਆ। ਸੋ ਲੋਨ ਪਰ ਇੱਕ ਫਾਇਦਾ ਇਹ ਹੋ ਗਿਆ ਕਿ ਲੋਨ ਵੱਧ ਗਿਆ, ਅੱਗੇ ਲੋਨ ਇੰਨਾ ਨਹੀਂ ਸੀ ਮਿਲਦਾ,
4: ਲੋਨ ਘੱਟ ਸੀ ਪਹਿਲਾਂ,
0: ਲੋਨ ਘੱਟ ਸੀਗਾ, ਪਰ ਇਹ ਵੀ ਫਾਇਦਾ ਕਿ 2.5 ਸਾਲ 2 ਸਾਲ ਤੁਸੀਂ ਕੁਛ ਵੀ ਪੇ ਨਹੀਂ ਕਰਨਾ,
4: ਬਿਲਕੁਲ
0: ਕੋਈ ਵੀ ਲੋਨ ਇਹੋ ਜਿਹਾ ਨਹੀਂ ਮਿਲਣਾ ਤੁਹਾਨੂੰ, ਜਿਹਦੇ ਵਿੱਚ ਅਗਲਾ ਤੁਹਾਨੂੰ ਪੈਸੇ ਵੀ ਦੇ ਦੇਵੇ ਤੇ ਇਹ ਵੀ ਕਹਿ ਦੇਵੇ ਤੂੰ ਪੇ ਨਾ ਕਰ, ਆਪਦੇ ਪੈਸੇ ਵਰਤ ਲਾ, ਜੋ ਮਰਜ਼ੀ ਕਰ ਲਾ, ਕਾਰ ਲੈਣੀ ਹੈ ਘਰ ਲੈਣਾ, ਜੋ ਮਰਜ਼ੀ ਜਿੱਥੇ ਮਰਜ਼ੀ ਵਰਤ, ਸਾਨੂੰ ਕੋਈ ਲੱਕ ਦੇਖਾ ਨਹੀਂ। ਤੇ 3-4 ਘੰਟੇ ਦੀ ਜਿਹੜੀ ਕਲਾਸ ਆਨਲਾਈਨ ਮੰਡੇ ਟੂ ਫਰਾਈਡੇ 5 ਦਿਨ ਉਹ ਲਾਉਣੀ ਹੈ ਤੁਸੀਂ, ਤੇ ਪੇਪਰ ਵੀ ਨਹੀਂ ਹੈਗਾ, ਉਹਦੀ ਅਸਾਈਨਮੈਂਟ ਦੇਣੀ ਹੈ। ਉਹਦੇ ਲਈ ਨਾਗਪਾਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ, ਤੁਹਾਡੇ ਅਕਾਊਂਟ 'ਚ ਪੈਸੇ ਆਉਣੇ, ਇਹਨਾਂ ਦੇ ਅਕਾਊਂਟ 'ਚ ਦੁੱਖੀ ਨਹੀਂ ਜਾਣੀ।
7: ਬਿਲਕੁਲ ਜੀ,
0: ਤੁਸੀਂ ਬਾਅਦ 'ਚ ਇਹਨਾਂ ਨੂੰ ਦੇਣੇ ਆ, ਬਾਅਦ 'ਚ ਵੀ ਕਿੰਨਾ ਦੇਣੇ ਆ, 199। ਨਾਗਪਾਲ ਸਾਹਿਬ ਨੰਬਰ ਦਿਓ,
7: ਨੰਬਰ ਜੀ 437-264-3175, 437-264-3175, 437-264-3175। PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ। 3 ਘੰਟੇ ਆਪਣੇ ਕਲਾਸ ਲਗਾਣੀ, 2-3 ਘੰਟੇ ਬਸ, ਮੰਡੇ ਟੂ ਫਰਾਈਡੇ। ਇੱਕ ਤਰਫ ਆਪਣੇ ਪਾਸ ਸਰਟੀਫਿਕੇਟ ਆ ਗਿਆ ਬਿਜ਼ਨਸ ਕਾ, ਦੂਸਰੀ ਤਰਫ ਆਪਣੇ ਪਾਸ 50,000 ਸੇ ਲੇਕੇ 1,70,000 ਕਾ ਲੋਨ ਬਿਨਾ ਗਾਰੰਟੀ ਕੇ 0% ਕਾ ਆਇਆ। ਔਰ ਹਮਾਰੀ ਫੀਸ ਕਿਤਨੀ ਹੈ, ਸਿਰਫ $199 ਕਾਮ ਹੋਣੇ ਕੇ ਬਾਅਦ, ਕੋਈ ਵੀ ਹਿਡਨ ਫੀਸ ਜਾਂ ਕੁਛ ਵੀ ਐਸਾ ਕੁਛ ਨਹੀਂ ਹੈ, ਸਾਫ਼ ਕਾਮ ਹੈ।
0: ਬਿਲਕੁਲ, ਤੁਹਾਨੂੰ ਤੁਹਾਡੇ ਕੋਲ ਪੈਸੇ ਆਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ $200 ਸਿਰਫ ਪੇ ਕਰਨਾ ਵਾ। ਨੰਬਰ ਇੱਕ ਵਾਰ ਫੇਰ ਨੋਟ ਕਰਵਾ ਦਿਓ, 437-264-3175 ਤੇ ਹੁਣੇ ਕਾਲ ਕਰ ਲਓ, ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿੰਨਾ ਲੋਨ ਮਿਲ ਸਕਦਾ। ਤੇ ਮੇਨ ਵੱਡੀ ਗੱਲ ਇਹ ਆ ਕਿ ਵਿੱਚ ਵਿਚੋਲਾ ਹੋਰ ਤੁਹਾਡੇ ਕੋਈ ਨਹੀਂ ਹੈ।
7: ਬਿਲਕੁਲ,
0: ਇਹਨਾਂ ਨੇ ਤੁਹਾਡੇ ਰੀਅਲ ਡਾਕੂਮੈਂਟ ਆ ਜਿਹੜੇ ਉਹੀ ਰਹਿਣੇ ਆ, ਉਹ ਅੱਗੇ ਲਾ ਦੇਣੇ ਆ, ਤੇ ਤੁਹਾਨੂੰ ਲੋਨ ਤੁਹਾਡੇ ਅਕਾਊਂਟ 'ਚ ਆਉਣਾ, ਇਹਨਾਂ ਦੇ ਅਕਾਊਂਟ 'ਚ ਕੋਈ ਨਹੀਂ ਆਉਣਾ, ਨਾ ਇਹਨਾਂ ਨੇ ਬਾਅਦ 'ਚ ਕੋਈ ਪਰਸੈਂਟੇਜ ਮੰਗਣੀ ਆ। 437-264-3175 ਇਹਨਾਂ ਦਾ ਨੰਬਰ ਆ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
7: ਥੈਂਕ ਯੂ।

0: ਜਿਹੜਾ ਰਸਮ ਜੀ ਹੁੰਦੀ ਸੀ ਜਿਹੜੇ ਬਰੀ ਦਿਖਾਉਂਦੇ ਹੁੰਦੇ ਸੀਗੇ।
1: ਹਾਂ ਬਰੀ ਦਿਖਾਉਂਦੇ ਹੁੰਦੇ ਸੀ ਆਨੰਦ ਕਾਰਜ ਤੋਂ ਬਾਅਦ।
0: ਹਾਂ
1: ਘਰਾਂ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਸੀ, ਪਹਿਲਾਂ ਘਰਾਂ 'ਚ ਹੁੰਦੇ ਸੀ, ਹੁਣ ਤਾਂ ਮੋਸਟਲੀ ਗੁਰਦੁਆਰਾ ਸਾਹਿਬ ਹੁੰਦੇ ਹੈਗੇ।
0: ਹਾਂ ਹਾਂ
1: ਤੇ ਉਹ ਫਿਰ ਜਿਹੜੇ ਮਤਲਬ ਮੁੰਡੇ ਵਾਲੇ ਲੈ ਕੇ ਆਉਂਦੇ ਸੀ ਕੋਈ ਸਮਾਨ ਕੋਈ ਆਪਣੀ ਨੂੰਹ ਵਾਸਤੇ, ਤਾਂ ਕੀ ਕੱਪੜਾ ਲੀੜਾ ਲੈ ਕੇ ਆਉਂਦਾ ਨੇ, ਕੀ ਟੂਮ ਟਾਕੀ ਲੈ ਕੇ ਆਉਂਦੀ, ਸਾਰਾ ਕੁਛ ਫਿਰ ਪੂਰੀ ਪੰਚਾਇਤ ਦੇ ਸਾਹਮਣੇ ਦਿਖਾਇਆ ਜਾਂਦਾ ਸੀ।
0: ਇੱਕ ਉਹ ਦੂਜਾ ਹੁੰਦਾ ਸੀਗਾ ਕਿ ਜਿਹੜਾ ਜਦੋਂ ਜੀਜੇ ਨੇ ਦੂਜੇ ਦਿਨ ਜਾਣਾ ਹੁੰਦਾ ਸੀਗਾ,
1: ਮੰਜੇ ਬਿਸਤਰੇ ਇਕੱਠੇ ਕਰਨ ਦੀ ਇੱਕ ਬੜੀ ਹਦਾਇਤ ਹੁੰਦੀ ਸੀ ਪਰਿਵਾਰ ਵੱਲੋਂ ਦਿੱਤੀ ਜਾਂਦੀ ਸੀ। ਜਿਹੜੇ ਮੇਰੇ ਵਰਗੇ ਚੌਧਰੀ ਬਣ ਕੇ ਜਾਂਦੇ ਸੀ ਮਸੇ ਮੰਜੇ ਇਕੱਠੇ ਕਰਨ, ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਫਲਾਣੇ ਫਲਾਣੇ ਘਰੋਂ ਮੰਜਾ ਨਹੀਂ ਲੈਣਾ।
0: ਅੱਛਾ,
1: ਕਿਉਂਕਿ ਆਪਸ ਵਿੱਚ ਉਹਨਾਂ ਦੀ ਬਣਦੀ ਨਹੀਂ ਸੀ,
0: ਆਪਣੀ ਬਣਦੀ ਨਹੀਂ,
1: ਬਣਦੀ ਨਹੀਂ ਹੁੰਦੀ ਸੀ। ਹਾਂ ਕਈ ਵਾਰ
0: ਜੇ ਬਣਦੀ ਨਹੀਂ ਫਿਰ ਤੁਸੀਂ ਲੈਣਾ ਕਿ ਉਹਨਾਂ ਦੇਣੇ ਨਹੀਂ ਸੀ ਫਿਰ ਤਾਂ
1: ਮੈਂ ਆ ਰਿਹਾ ਸੀ ਨਾ, ਕਈ ਵਾਰ ਪਰਿਵਾਰ ਵਾਲੇ ਦੱਸਦੇ ਨਹੀਂ ਸੀ ਹੁੰਦੇ, ਉਹ ਅਸੀਂ ਕਈ ਵਾਰ ਆਵਾਜ਼ ਮਾਰਦੇ ਨੀ ਵੀ ਮੰਜਾ ਇਸ ਤਰ੍ਹਾਂ ਲੈ ਕੇ ਜਾਣਾ, ਉਹਨਾਂ ਨੇ ਪੁੱਛਣਾ ਕਿਉਂ ਤੁਹਾਨੂੰ ਕਹਿ ਕੇ ਭੇਜਿਆ ਲੈ ਕੇ ਉਹਨਾਂ ਨੇ।
0: ਅੱਛਾ,
1: ਹਾਂ ਜੇ ਅਸੀਂ ਕਹਿੰਦੇ ਵੀ ਸਾਨੂੰ ਕਹਿ ਕੇ ਤਾਂ ਨੀ ਭੇਜਿਆ, ਵੀ ਮਨਾ ਵੀ ਨੀ ਕੀਤਾ ਤੇ ਕਹਿ ਕਿਉਂ ਨੀ ਭੇਜਿਆ।
0: ਅੱਛਾ, ਬਹੁਤੀ ਵਾਰ ਇਹ ਵੀ ਹੁੰਦਾ ਸੀ ਕਿ ਆਪਦੇ ਹੀ ਰਿਸ਼ਤੇਦਾਰਾਂ ਦੇ,
1: ਓਏ ਆਪਦੇ ਚਾਚੇ ਦੇ ਨਹੀਂ ਜਾਣਾ ਤੁਸੀਂ,
0: ਹਾਂ
1: ਬਿਲਕੁਲ,
0: ਹਾਂ ਉਹਦੇ ਨੀ, ਉਹਦੇ ਨੰਘ ਜੋ ਘਰ ਦੇ ਮੋਰ ਜੀ ਉੱਤਰ ਹੀ ਆਪਾਂ ਮੰਜਾ ਆਪਾਂ ਵਰਤਦੇ ਨੀ। ਅਗਲੀ
1: ਗੱਲ ਸੀ ਏਦਾਂ ਦੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ
0: ਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਇੱਕ ਮਕਲਾਵਾ ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed Di File, Gal Ki, Immigration Di Har Problem Da Solution Lain Lai, Community De Jaane Pehchane Ate Tajrube Kar Immigration Consultant, Gary Virk Nu Milo.
3: Koi case refuse Ho Gaya ya Appeal Te Chala Gaya, Hove Immigration Da Koi Bhi Masla, Hamesha Yaad Rakho Ikko Hi Na, Ate Ikko Hi Tha, CIC Immigration, Hune Hi Call Karo, 456-6166.
4: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
5: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509,
8: ਔਰ ਵਿਜ਼ਿਟ insuranceforyou.ca।
5: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
10: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
5: Hello, AM 530 to tusi sun rahe ho apna Harman Pyara radio program, Desh Pardesh Prime Time Radio. Pichle 30 varhyan to tuhade ang sang Desh Pardesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jane ke Desh Pardesh ਦਿੱਲੀ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
4: ਚਲੋ AM 530

0: ਕੀ ਹਾਲ ਚਾਲ ਨੇ ਤੁਹਾਡੇ? ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ ਸਭ ਨੂੰ ਜੀ ਆਇਆਂ 'ਚ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਵੀਕਐਂਡ ਤੋਂ ਬਾਅਦ ਤੁਸੀਂ ਹੁਣ ਆਪਣੇ ਨਵੇਂ ਵੀਕ ਦੀ ਸ਼ੁਰੂਆਤ ਬਹੁਤ ਕਮਾਲ ਦੇ ਤਰੀਕੇ ਨਾਲ ਕਰ ਰਹੇ ਹੋਵੋਗੇ। ਸਾਰੇ ਤਿਆਰ ਬਰ ਤਿਆਰ ਹੋਣਗੇ ਇਸ ਵੀਕ ਨੂੰ ਸਪੈਂਡ ਕਰਨ ਦੇ ਲਈ, ਅਤੇ ਵੀਕਐਂਡ ਸਾਰਿਆਂ ਦਾ ਬੜਾ ਵਧੀਆ ਨਿਕਲਿਆ ਹੋਏਗਾ ਅਤੇ ਤੁਹਾਡਾ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਰਾ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ।
0: ਔਰ ਮੈਨੂੰ ਪਤਾ ਕਿ ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਪਾਰਟੀਜ਼ ਖਾਧੀਆਂ ਹੋਣੀਆਂ, ਵਿਆਹ ਦਾ ਸੀਜ਼ਨ ਚੱਲ ਰਿਹਾ ਪੂਰਾ।
1: ਬਿਲਕੁਲ,
0: ਬਾਹਰ ਅੰਦਰ ਵੀ ਗਏ, ਮੇਲੇ ਮੂਲੇ ਵੀ ਵੇਖੇ ਹੋਣਗੇ ਅਤੇ ਐਮੀ ਵਿਰਕ ਦਾ ਸ਼ੋਅ ਵੀ ਵੇਖਿਆ ਹੋਊਗਾ, ਸਾਰੇ ਮਾਣੇ ਨੇ। ਅਤੇ ਹੁਣ ਆਪਾਂ ਆਉਣ ਵਾਲੇ ਵੀਕ ਦੀ ਕਰੀਏ ਤਿਆਰੀ, ਖਿੱਚ ਲਓ ਤਿਆਰੀ, ਆ ਗਿਆ ਸਮਝੋ ਮੰਡੇ ਸਟਾਰਟ ਕਰ ਲਿਆ, ਜੋ ਦੇਸ਼ ਪ੍ਰਦੇਸ਼ ਨਾਲ ਜੁੜ ਗਏ, ਸਮਝੋ ਕਿ ਲੈ ਲਿਆ ਵੀਕਐਂਡ ਦਾ ਕੰਮ ਆਪਾਂ ਮੰਡੇ।
1: ਬਿਲਕੁਲ, ਹਾਂਜੀ ਹਾਂਜੀ,
0: ਸਾਡੀ ਮੁਲਾਕਾਤ ਠੀਕ ਸ਼ਾਮ ਦੇ 6 ਵਜੇ ਤੱਕ ਆ, 3 ਘੰਟੇ ਦੀ, ਲੇਕਿਨ ਅਸੀਂ ਮਨਪ੍ਰੀਤ ਅਤੇ ਮੈਂ ਤੁਹਾਡੇ ਲਈ 1:04:10 ਤੱਕ ਹਾਜ਼ਰੀ ਲਵਾਵਾਂਗੇ। ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ ਜਦੋਂ ਦੇਸ਼ ਭਰ ਦੇ ਲਾਈਵ ਚੱਲਦਾ, 905-564-6444। ਦੋ ਤੋਂ ਤਿੰਨ ਸਾਰੰਗ ਰੇਡੀ ਨਾਲ ਜੁੜਿਆ, ਹੁਣ ਸਾਡੀ ਵਾਰੀ ਆ।
1: ਜੀ ਬਿਲਕੁਲ,
0: ਇਸ ਤੋਂ ਪਹਿਲਾਂ ਕਿ ਪਹਿਲਾਂ ਹੋਰ ਕੋਈ ਗੱਲਬਾਤ ਕਰੀਏ, ਵਾਹਿਗੁਰੂ ਉਸ ਅਕਾਲ ਪੁਰਖ ਦੇ ਨਾਲ ਜੁੜੀਏ
1: ਜੀ,
0: ਅਤੇ ਸ਼ਬਦ ਸੁਣੀਏ, ਉਸ ਤੋਂ ਬਾਅਦ ਫਿਰ ਚੱਲਦੇ ਰਹਿਣਗੇ ਸੰਗੀਤ ਗੱਲਾਂ ਬਾਤਾਂ
1: ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਭਰ ਦੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ। ਔਰ ਸੋਮਵਾਰ ਦਾ ਦਿਨ ਹੈ, ਬੜਾ ਸੋਹਣਾ ਮੌਸਮ ਹੈ, ਅੱਜ ਸਾਰਾ ਦਿਨ ਬਾਰਿਸ਼ ਦਿਖਾਈ ਗਈ ਆ, ਲੇਟ ਨਾਈਟ ਤੱਕ ਕਾਫੀ ਪੈਣ ਦੀ ਸੰਭਾਵਨਾ ਹੈਗੀ ਆ। ਨਾਲ ਦੀ ਨਾਲ ਕੱਲ੍ਹ ਨੂੰ ਮੰਗਲਵਾਰ ਨੂੰ 30 ਡਿਗਰੀ ਹਾਈ ਟੈਂਪਰੇਚਰ ਹੋਣਾ, ਕੱਲ੍ਹ ਨੂੰ ਸਨਸ਼ਾਈਨ ਹੋਏਗੀ, ਪਲੰਟੀ ਆਫ ਸਨ ਵੀ ਹੋਏਗਾ, ਨਾਲ ਬੱਦਲ ਵੀ ਹੋਣਗੇ, ਹੈ ਨਾ
1: ਜੀ।
0: ਬੁੱਧਵਾਰ ਨੂੰ ਹਾਈ 29 ਡਿਗਰੀ ਦਿਖਾਇਆ ਜਾ ਰਿਹਾ ਅਤੇ ਆਫਟਰਨੂਨ ਥੰਡਰ ਸਟੋਰਮ ਆਉਣ ਦੀ ਸੰਭਾਵਨਾ। ਵੀਰਵਾਰ ਨੂੰ ਮੌਸਮ ਬੜਾ ਵਧੀਆ, 26 ਡਿਗਰੀ ਟੈਂਪਰੇਚਰ ਆ, ਮਿਕਸ ਸਨ ਅਤੇ ਕਲਾਊਡ। ਸ਼ੁੱਕਰਵਾਰ ਨੂੰ 25 ਡਿਗਰੀ, ਪਲੋਨਟੀ ਆਫ ਸਨ ਕਹਿੰਦੇ ਹਨ ਜੀ
1: ਜੀ,
0: ਚੰਗੀ ਗੱਲ ਆ। ਸ਼ੁੱਕਰਵਾਰ ਨੂੰ ਵਧੀਆ ਹੈਗਾ, ਸੈਚਰਡੇ ਵੀ ਬਹੁਤ ਸੋਹਣਾ ਮੌਸਮ ਆ, ਹਾਈ 24 ਡਿਗਰੀ ਅਤੇ ਸੂਰਜ ਏਕਤਾ ਵੀ ਲੁਕਮਚੀ 'ਚ ਖੇਡਣਗੇ ਆਫਸ ਵਿੱਚ, ਆਈਡੈਂਸੀ
1: ਜੀ ਬਿਲਕੁਲ।
0: ਅਤੇ ਸੰਡੇ ਵੀ ਬਹੁਤ ਸੋਹਣਾ ਟੈਂਪਰੇਚਰ, ਜਿਹੜਾ ਪੂਰਾ ਵੀਕ ਇੱਕ ਹੋਰ ਵਧੀਆ ਪਕੌੜੀ ਬਣਾ ਲੈਂਦਾ, ਸਮੋਸੇ ਖਾ ਲੈਂਦਾ, ਟਿੱਕੀਆਂ ਖਾ ਲੈਂਦਾ,
1: ਕਹਿੰਦੇ ਖਾਣ ਪੀਣ ਦਾ ਬਹਾਨਾ ਚਾਹੀਦਾ,
0: ਖਾਣ ਪੀਣ ਦਾ ਬਹਾਨਾ ਤਾਂ ਚਾਹੀਦਾ ਹੁੰਦਾ
1: ਹਾਂਜੀ,
0: ਪਰ ਮੂਡ ਤੇ ਵੀ ਡਿਪੈਂਡ ਕਰਦਾ ਨਾ। ਹੁਣ ਜੇ ਮੀਂਹ ਪੈਂਦਾ ਹੋਵੇ ਕੁਦਰਤੀ ਘਰੇ ਮੂਡ ਸਰੰਦ ਕਰਨ ਦਾ, ਪਕੌੜੇ ਬਣਾ ਲਓ,
1: ਜਦ
0: ਹੋਰ ਚੀਜ਼ ਲਿਆਓ, ਬਾਹਰੋਂ ਲਿਆਓ, ਕੁਛ ਸਮੋਸੇ ਫੜ ਲਿਆਓ, ਹੈ ਨਾ, ਮੂਡ ਬਣ ਜਾਂਦਾ। ਅੱਛਾ, ਸਭ ਤੋਂ ਪਹਿਲਾਂ ਤਾਂ ਮੈਂ ਜਾਣਕਾਰੀ ਦਿਆਂ ਤੁਹਾਨੂੰ ਕਿ ਏਬਲ ਟਰੈਕਿੰਗ ਵਾਲਾ ਆ, ਏਬਲ ਟਰੈਕਿੰਗ ਵਾਲੇ ਕਹਿੰਦੇ ਕਿ ਸਾਨੂੰ ਡਰਾਈਵਰ ਚਾਹੀਦੇ ਨੇ, ਜੋਬ ਤੁਹਾਨੂੰ ਮਿਲ ਜੂਗੀ, ਬੜਾ ਵਧੀਆ ਕੰਪਨੀ ਹੈਗੀ ਕੈਰਡਨ 'ਚ, ਇਹ ਲੰਮੇ ਅਰਸੇ ਤੋਂ ਕੰਮ ਕਰ ਰਹੇ ਨੇ। ਡਰਾਈਵਰ ਚਾਹੀਦੇ ਨੇ, ਉਹਨੂੰ ਕਲੀਨ ਅਬਸਟ੍ਰਿਕਟ ਹੋਵੇ, 2 ਸਾਲ ਦਾ ਤਜਰਬਾ ਚਾਹੀਦਾ ਅਤੇ ਸਿਟੀ ਦੇ ਰੋਡ ਦੀ ਨੌਲੇਜ ਚਾਹੀਦੀ, ਕਿਉਂਕਿ ਜਿਹੜਾ ਕੰਮ ਹੈਗਾ ਜੋਬ ਹੈਗੀ ਲੋਕਲ ਜੋਬ ਆ ਸਿਟੀ ਦੀ, ਪਿਕਅਪ ਅਤੇ ਡਰੋਪ, ਹੈ ਨਾ।
1: ਅਤੇ
0: ਮਹਿੰਦਰ ਸਿੰਘ ਹੋਰਾਂ ਨੂੰ ਕਾਲ ਕਰ ਲਓ ਏਬਲ ਟਰੈਕਿੰਗ 'ਤੇ, 905-838-4346, 905-838-4346। ਕਹਿੰਦੇ ਕਿ 2 ਸਾਲ ਦਾ ਤਜਰਬਾ ਹੈਗਾ, ਕੰਮ ਤੁਹਾਡਾ, ਐਨ ਸਮੇਂ ਸਿਰ ਪੇਮੈਂਟ ਹੋਊਗੀ, ਕੋਈ ਵੀ ਪ੍ਰੋਬਲਮ ਨਹੀਂ, ਹੈ ਨਹੀਂ। 905-838-4346 ਤੇ ਕਾਲ ਕਰ ਲਓ, ਇਹਨਾਂ ਨੂੰ ਲੋਕਲ ਸਿਟੀ ਵਾਸਤੇ ਡਰਾਈਵਰ ਦੀ ਲੋੜ ਆ
1: ਜੀ ਬਿਲਕੁਲ। ਅਤੇ ਨਾਲ ਹੀ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਆਪਣੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਆਪਣੇ ਰਹਿਣ ਦੇ ਲਈ, ਤਾਂ ਇਹ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫਰੀ ਹੋਲ ਟਾਊਨ ਹਾਊਸਿਸ। ਇਹਨਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ ਸ਼ੁਰੂ ਹੁੰਦੀ ਹੈ ਪ੍ਰਾਈਸ। ਅਤੇ ਕੈਲਡਨ ਸ਼ਹਿਰ ਦੇ ਵਿੱਚ ਫਰੀ ਹੋਲ ਟਾਊਨ ਹਾਊਸਿਸ ਨੇ ਇਹ, ਜਿਨ੍ਹਾਂ ਦੀ ਕਲੋਜ਼ਿੰਗ ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਹੋ ਜਾਏਗੀ। ਅਤੇ ਇਹ 3 ਟਾਈਪ ਦੇ ਟਾਊਨ ਹਾਊਸਿਸ ਨੇ ਜਿਹੜੇ ਕਿ ਤੁਹਾਡੇ ਲਈ ਲੈ ਕੇ ਆ ਰਹੇ ਨੇ ਟੀਮ ਸਿੱਧੂ ਵਾਲੇ। 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਵੀ ਆ ਰਹੇ ਨੇ ਡਬਲ ਕਾਰ ਗਰਾਜ ਦੇ ਨਾਲ, ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। ਅਤੇ ਨਾਲ ਹੀ 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਸਟੇਅਰਸ ਹੋਣਗੀਆਂ। ਹਰੇਕ ਫਲੋਰ 'ਤੇ 9 ਫੁੱਟ ਦੀ ਸੀਲਿੰਗ ਹੋਏਗੀ, 0 ਡਿਵੈਲਪਮੈਂਟ ਚਾਰਜਿਸ ਹੋਣਗੇ, ਫਰੀ ਅਸਾਈਨਮੈਂਟ ਕਲੋਜ਼ ਹੋਏਗਾ, 5 ਅਪਲਾਈਸਿਸ ਪੈਕੇਜ ਬਿਲਕੁਲ ਫਰੀ ਹੋਏਗਾ, ਅਤੇ $10,000 ਦੇ ਡਿਕੋਰ ਡਾਲਰਸ ਵੀ ਹੋਣਗੇ। ਅਤੇ ਇਹਦੇ ਲਈ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਟੀਮ ਸਿੱਧੂ ਨੂੰ ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਕਰ ਸਕਦੇ ਹੋ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਅਤੇ ਨਿੱਘਾ ਸਵਾਗਤ ਹੈ। ਔਰ ਬਹੁਤ ਸਾਰੇ ਫੰਕਸ਼ਨ ਹੋ ਰਹੇ ਨੇ, ਮੇਲੇ ਮੁਲੇ ਜੇ ਹੋ ਰਹੇ ਨੇ, ਹੁੰਦੇ ਚੰਗੀ ਗੱਲਾਂ ਹੋਣੇ ਵੀ ਚਾਹੀਦੇ ਨੇ, ਪਰ ਔਰਗਨਾਈਜ਼ ਹੋਣਾ ਚਾਹੀਦਾ ਸਾਰਾ ਸਿਸਟਮ। ਉਹ ਵੀ ਕਹਿੰਦੇ ਮੈਨੂੰ ਗੱਲਾਂ ਕਰੀ ਜਾਣ ਲੋਕ, ਮੈਨੂੰ ਕਹਿੰਦੇ ਜੀ ਅਸੀਂ ਇੱਥੇ ਆਏ ਹਾਂ, ਨਾ ਕੋਈ ਇੱਥੇ ਪਤੰਗ ਲਿਆਂਦਾ ਉਹਨਾਂ ਨੇ, ਨਾ ਕੋਈ $25 ਦੀ ਟਿਕਟ ਲਾ ਦਿੱਤੀ ਆ, 4 ਗੱਡੀਆਂ ਪਹੁੰਚ ਗਈਆਂ ਹੋਣਗੀਆਂ ਕਹਿੰਦਾ।
1: ਹਾਂਜੀ,
0: ਉਹ ਕਹਿੰਦੇ ਜਦੋਂ ਤੁਸੀਂ ਲਾਉਣੇ ਹੋ ਕੋਈ ਔਰਗਨਾਈਜ਼ ਕਰਦੇ ਹੋ ਵੀ ਪਤੰਗਬਾਜ਼ੀ ਹੋਊਗੀ ਉੱਥੇ, ਪਤੰਗ ਹੈ ਹੀ ਨਹੀਂ ਸੀ ਕੋਈ ਇੱਥੇ।
1: ਓ ਅੱਛਾ,
0: ਮੈਂ ਕਿਹਾ ਵੀ ਇਹ ਸੋਸ਼ਲ ਮੀਡੀਆ ਵਾਲੇ ਸਾਰੇ ਸਾਡੇ ਵਾਲੇ ਨਹੀਂ ਹੈਗੇ, ਨਾ ਅਸੀਂ ਇਹਨਾਂ ਨੂੰ ਕਰਦੇ ਹੁੰਦੇ ਹਾਂ ਬੜਾ ਪ੍ਰਮੋਟ ਵੀ ਜਦੋਂ ਬੰਦਾ ਚੰਗੀ ਤਰ੍ਹਾਂ ਚੀਜ਼ਾਂ ਜਿਹੜੀਆਂ ਕਰਾਉਂਦਾ ਜਿਵੇਂ ਐਮੀ ਵਿਰਕ ਦਾ ਸ਼ੋਅ ਸੀਗਾ ਰਾਹਤ ਫਤਿਹ ਅਲੀ ਖਾਨ ਜਿਵੇਂ ਬਹੁਤ ਵੱਡਾ ਕਾਂਸਰਟ ਹੋਣਾ ਅਸੀਂ ਇਸ ਤਰ੍ਹਾਂ ਦੇ ਪ੍ਰਮੋਟ ਕਰਦੇ ਹਾਂ ਠੀਕ ਹੈ ਨਾ ਤੇ ਫਿਰ ਸੋਸ਼ਲ ਮੀਡੀਆ ਵਾਲੇ ਤਾਂ ਫਿਰ ਇਸ ਤਰ੍ਹਾਂ ਦੀ ਪ੍ਰੋਮ ਹੋਣੇ ਆ ਜਦੋਂ ਜਾ ਕੇ ਦੇਖੋ
1: ਵੈਲ ਆਰਗੇਨਾਈਜ਼ਡ ਹੋਣਾ ਚਾਹੀਦਾ ਹਰ ਚੀਜ਼ ਹੀ ਕਿ ਲੋਕਾਂ ਨੂੰ ਐਵੇਂ ਪਰੇਸ਼ਾਨੀ ਨਾ ਹੋਵੇ ਐਵੇਂ
0: ਜਾਵੇ ਕੋਈ ਉੱਥੇ ਜਾਂ ਉੱਥੇ ਫਿਰ ਅੱਗੇ ਦਾ ਫਨ ਵੀ ਖਰਾਬ ਹੋਵੇ
1: ਹਾਂਜੀ ਬਿਲਕੁਲ ਸਾਰੇ ਆਪਣੀਆਂ ਹੋਪਸ ਲਗਾ ਕੇ ਜਾਂਦੇ ਨੇ ਉੱਥੇ
0: ਬਿਲਕੁਲ ਲਓ ਜੀ ਇੰਡੀਅਨ ਫਰੂਟ ਲੈਂਡ ਤੇ ਬਹੁਤ ਵੱਡੀ ਰੱਖੜੀ ਸੇਲ ਲੱਗੀ ਹੋਈ ਹੈ ਇਹਦਾ ਫਾਇਦਾ ਉਠਾ ਲਓ ਸਵਰਨਾ ਚੱਕੀ ਆਟਾ 11.99 ਦਾ 20 ਪਾਉਂਡ ਆ ਅਤੇ 8 ਪਾਉਂਡ ਹੈਗਾ ਜੀ ਆਪਣਾ ਰਾਈਸ ਹੈਗੇ ਨੇ 6.99 ਦੇ ਔਰ ਨਾਲ ਦੀ ਨਾਲ ਇੰਡੀਅਨ ਸੋਨਾ ਮਨਸੂਰੀ ਰਾਈਸ ਲਗਾਏ ਨੇ ਇਹਨਾਂ ਨੇ 11.99 20 ਪਾਉਂਡ ਬਰਾੜ ਦਹੀਂ ਲਗਾਇਆ ਚਾਹੇ 2% ਲੈ ਲਓ ਚਾਹੇ 3.25 ਲੈ ਲਓ 5.99 ਦਾ 1.8 kg ਰਾਈਸ ਹੈਗੇ ਨੇ ਇਡਲੀ ਰਾਈਸ 11.99 20 ਪਾਉਂਡ ਅਤੇ ਬਰਾਊਨ ਸ਼ੂਗਰ ਲਗਾਈ ਇਹਨਾਂ ਨੇ 6.99 ਦੀ 8 ਪਾਉਂਡ ਰਸ ਮਲਾਈ 3 ਤਰ੍ਹਾਂ ਦੀ ਆ ਔਰ ਪਿਸਤੇ ਵਾਲੀ ਵੀ ਆ ਦੂਜੀ ਹੈ ਨਾ ਕੇਸਰ ਵਾਲੀ ਵੀ ਹੈਗੀ ਆ
1: ਜੀ
0: 7.99 ਦੀ 3 ਫਲੇਵਰ 'ਚ ਮਿਲੇਗੀ ਘਿਓ ਬੜਾ ਸਸਤਾ ਲਗਾਇਆ 1.6 kg ਬਰਾਂਡ ਘਿਓ $23.99 ਦਾ ਪ੍ਰੀਮੀਅਮ ਚਾਹ ਪੱਤੀ ਹੈਗੀ ਆ 1 kg ਟਾਟਾ ਟੀ ਪ੍ਰੀਮੀਅਮ 9.99 ਦੀ ਆ ਇੰਡੀਅਨ ਬਾਲਟੀ ਵਾਲਾ ਗੁੜ ਕਿਆ ਬਾਤ ਆ 9.99 ਦਾ 5 kg
1: ਜੀ
0: ਸਸਤਾ ਲੱਗਿਆ
1: ਬਿਲਕੁਲ
0: ਇੰਨੀ ਪ੍ਰਾਈਸ ਤੋਂ ਬੋਲ ਦਿੰਦਾ ਬਾਕੀ ਫਿਰ ਅੱਗੇ ਜਾ ਕੇ ਬੋਲ ਦਿੰਦਾ
1: ਹਾਂਜੀ ਹਾਂਜੀ ਬਿਲਕੁਲ ਚਲੋ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ ਸਭ ਤੋਂ ਪਹਿਲਾਂ ਅੱਜ ਕੋਈ
0: ਆਉਣ ਦਿਓ ਖੜਕ ਮਾਇਆ ਕੋਈ ਮੰਡੇ ਆ ਨਾ ਫਿਰ ਖੜਕ ਮਾ ਚਾਹੀਦਾ ਕੋਈ
1: ਬਿਲਕੁਲ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਵੀ ਆਪਣੀ ਕਾਲਸ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਹੋਵੇ
0: ਪੂਰਾ ਇੰਜੋਏ ਕੀਤਾ ਤਾਂ ਸਾਡੇ ਨਾਲ ਸਾਂਝ ਪਾ ਸਕਦੇ ਹੋ 9055646444
1: ਜੀ
0: ਵਿਆਹ ਸ਼ਾਦੀਆਂ ਦੇ ਵੀ ਮੌਸਮ ਨੇ ਹਨਾ
1: ਹਾਂਜੀ
0: ਚਲ ਵਧੀਆ ਚਲ ਚਾਹੀਦਾ ਬੰਦਾ ਬਿਜ਼ੀ ਚਾਹੀਦਾ ਆਲ ਦੀ ਬੈਸਟ
1: ਜੀ

ਆਖਾਂ ਉਹ ਵੀ ਡਰ ਡਰ ਕੇ ਡਰ ਡਰ ਕੇ ਦਿਨ ਕੱਟਾਂ ਤੇਰੇ ਬਾਜੋ ਮਰ ਮਰ ਕੇ ਮਰ ਮਰ ਕੇ ਸੋਹਣੀਏ ਨੀ ਦਿਲ ਵੱਡੇ ਲੈਣਾ ਤੇ

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਸੋਮਵਾਰ ਦੀਆਂ ਸ਼ੁਭਕਾਮਨਾਵਾਂ। ਕਿਉਂ ਧੱਕਾ ਸਟਾਰਟ ਕਹਿ ਦਿੰਦੇ ਇਹਨੂੰ, ਕੋਈ ਨਹੀਂ ਹਾਲਾਤ ਆ ਧੱਕਾ, ਹੁਣ ਆਪਾਂ ਕੋਈ ਸ਼ਾਮ ਹੋ ਗਈ ਆ ਅਤੇ ਲਹਿਰਾਉਣਾ ਵੱਟ ਅਤੇ ਵੀਕਐਂਡ ਆਇਆ ਪਿਆ ਸਮਝੋ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ।
0: ਸਿੰਪਲੀ ਇੰਡੀਅਨ ਵਾਲੇ ਨੇ ਕੀ ਤੁਹਾਡੇ ਕੋਲ ਮਿਲਣ ਕੰਮ ਤੋਂ ਤੁਸੀਂ ਆ ਰਹੇ ਹੋਗੇ, ਭੁੱਖ ਵਗੈਰਾ ਲੱਗੀ ਹੋਏਗੀ, ਤਾਂ ਤੁਹਾਨੂੰ ਇਸ ਜਗ੍ਹਾ ਭੇਜਦੇ ਹਾਂ ਅਸੀਂ। ਇਹਨਾਂ ਦਾ ਇੱਕ ਤਾਂ ਫੂਡ ਬੜਾ ਡਿਲੀਸ਼ੀਅਸ ਹੈ, ਬਹੁਤ ਸਾਰੇ ਟਰੱਕ ਇਹਨਾਂ ਦੇ ਪਾਸ ਨੇ 10 ਤੋਂ ਉੱਪਰ ਕੇਟਰਿੰਗ ਵਾਸਤੇ, ਜਿੱਥੇ ਵੀ ਤੁਸੀਂ ਸੱਦੇ ਹੋ ਉੱਥੇ ਭੇਜ ਦਿੰਦੇ ਨੇ। ਅਤੇ ਦੁਪਹਿਰੇ ਵੀ ਜੇ ਕੋਈ ਵੈਜੀਟੇਰੀਅਨ ਹੈਗਾ ਉਹ ਵੀ ਕੋਈ ਪ੍ਰੋਬਲਮ ਨਹੀਂ, ਨਾਲ ਜੇ ਤੁਸੀਂ ਸ਼ਾਮ ਨੂੰ ਚਾਹੁੰਦੇ ਹੋ ਕਿ ਆਪਣੇ ਬਾਰ ਟੈਂਡਰ ਵੀ ਲੈ ਕੇ ਆਉਣ, ਨਾਲ ਆਪਣੇ ਸਰਵਰ ਵੀ ਲੈ ਕੇ ਆਉਣ, ਸਾਰਾ ਅਰੇਂਜਮੈਂਟ ਕਰ ਦਿੰਦੇ ਨੇ। ਵਧੀਆ ਜੀ ਬਾਰ ਬਣਾ ਦਿੰਦੇ ਨੇ, ਪਿੱਛੇ ਬੈਕਯਾਰਡ ਦੇ ਵਿੱਚ ਕਬਾਬ ਵਗੈਰਾ ਭੁਣ ਕੇ ਖਵਾਉਂਦੇ ਨੇ, ਫਿਰ ਚਿਕਨ ਖਵਾਉਂਦੇ ਨੇ, ਫਿਰ ਸਨੈਕ ਹੁੰਦੇ ਨੇ ਪਹਿਲਾਂ ਡਿਨਰ ਦਾ ਖਾਣੇ ਖਾਣਾ ਸ਼ਾਮ ਨੂੰ। ਉਹਦੇ ਵਾਸਤੇ ਬੁੱਕ ਕਰ ਸਕਦੇ ਤੁਸੀਂ, ਮੈਂ ਨੰਬਰ ਦਿੰਦਾ ਤੁਹਾਨੂੰ। ਅੱਜ ਹੈਗਾ ਮੰਡੇ, ਅੱਜ ਲਗਾਇਆ ਉਹਨਾਂ ਨੇ ਕੁਲਚਾ ਪਲੇਟ, ਬਾਏ ਵਨ ਗੈਟ ਵਨ ਫਰੀ, ਅਤੇ ਇਹਦਾ ਫਾਇਦਾ ਉਠਾਓ ਭਾਈ। ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ, 275 ਗਾਰਡਨ ਬਰੁੱਕ ਟ੍ਰੇਲ, 905-794-8111, ਕੈਸਲ ਮੋਲ ਅਤੇ ਗਾਰਡਨ ਬਰੁੱਕ ਦੇ ਕੋਲ ਪੈਂਦਾ, ਮੇਨ ਇੰਟਰਸੈਕਸ਼ਨ ਪੈਂਦਾ 50 ਹਾਈਵੇ 50 ਅਤੇ ਕੈਸਲ ਮੋਲ
1: ਜੀ।
0: ਦੂਜੀ ਲੋਕੇਸ਼ਨ ਹੈਗੀ 15 ਫਾਈਂਡਰ ਵੇ ਬੁਬੇੜ ਅਤੇ ਚੰਗੋਲ ਦੀ, 905-840-2200। ਤੀਜੀ ਲੋਕੇਸ਼ਨ ਹੈਗੀ ਇਹਨਾਂ ਦੀ ਮਿਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ, 85 ਮਾਊਂਟ ਪਿਲਰ, ਨੰਬਰ ਹੈ 905-593-4400। ਸਿੰਪਲੀ ਇੰਡੀਅਨ 'ਤੇ ਜਾਓ
1: ਜੀ। ਸਿਟੀ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਲਈ ਕਿ ਆਪਣੀ ਜਦੋਂ ਵੀ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ, ਚਾਹੇ ਵੀਕਐਂਡ ਹੋਵੇ ਚਾਹੇ ਵੀਕਡੇ ਹੋਵੇ, ਤੁਸੀਂ ਆਪਣੇ ਸ਼ੋਰ ਸ਼ਰਾਬਾ ਘੱਟ ਰੱਖੋ, ਜਿੰਨੇ ਵੀ ਸਾਈਡ ਵਾਕਸ ਨੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ, ਸੋ ਦੈਟ ਕਿ ਕੋਈ ਵੀ ਆਪਣੀ ਤੁਸੀਂ ਗੱਡੀ ਕਿਤੇ ਵੀ ਪਾਰਕ ਕਰਦੇ ਹੋ ਤਾਂ ਉਹ ਬਾਈਕ ਲੇਨਸ ਅਤੇ ਸਾਈਡ ਵਾਕਸ ਜਿਹੜੇ ਪੈਡੈਸਟ੍ਰੀਅਨ ਸਾਈਡ ਵਾਕਸ ਹੁੰਦੇ ਨੇ ਉਹ ਕਦੇ ਵੀ ਬਲੋਕ ਨਾ ਹੋਣ, ਅਤੇ ਨਾਲੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਹੈ, ਜਿੰਨਾ ਵੀ ਗਾਰਬੇਜ ਹੁੰਦਾ, ਉਹਨਾਂ ਨੂੰ ਇੱਧਰ ਉੱਧਰ ਡੰਪ ਕਦੇ ਵੀ ਨਾ ਕਰੋ ਆਪਣੀ ਪਬਲਿਕ ਹੋਵੇ ਚਾਹੇ ਪ੍ਰੋਪਰਟੀ ਚਾਹੇ ਪ੍ਰਾਈਵੇਟ ਪ੍ਰੋਪਰਟੀ ਹੋਵੇ, ਕਿਸੇ ਵੀ ਤੁਸੀਂ ਜਗ੍ਹਾ ਤੇ ਹੈਗੇ ਹੋ, ਚਾਹੇ ਕਿਸੇ ਦੇ ਘਰ ਗਏ ਹੋ ਚਾਹੇ ਕਿਤੇ ਬਾਹਰ ਹੈਗੇ ਹੋ ਕਿਸੇ ਪਲਾਜ਼ਾ ਵਗੈਰਾ 'ਚ ਹੋਵੇ, ਕਿਤੇ ਵੀ ਤੁਸੀਂ ਗਾਰਬੇਜ ਸੁੱਟਣਾ ਹੋਵੇ ਤਾਂ ਹਮੇਸ਼ਾ ਬਿਨਸ ਦੇ ਵਿੱਚ ਹੀ ਸੁੱਟੋ, ਇੱਧਰ ਉੱਧਰ ਡਿਸਪੋਜ਼ ਨਾ ਕਰੋ, ਇੱਧਰ ਉੱਧਰ ਡੰਪ ਨਾ ਕਰੋ। ਅਤੇ ਸਟਰੀਟ ਪਾਰਕਿੰਗ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, ਸਵੇਰ ਦੇ ਟਾਈਮ ਅਤੇ ਰਾਤ ਦੇ ਟਾਈਮ 2 ਵਜੇ ਤੋਂ ਲੈ ਕੇ 6 ਵਜੇ ਤੱਕ ਪਾਰਕਿੰਗ ਬਿਲਕੁਲ ਮਨਾ ਆ, ਤੁਸੀਂ ਸਟਰੀਟ ਦੇ ਉੱਪਰ ਪਾਰਕਿੰਗ ਨਹੀਂ ਕਰ ਸਕਦੇ। ਜਦੋਂ ਵੀ ਸਟਰੀਟ ਦੇ ਉੱਪਰ ਪਾਰਕਿੰਗ ਕਰਦੇ ਹਾਂ ਤਾਂ 3 ਘੰਟੇ ਤੋਂ ਜ਼ਿਆਦਾ ਨਾ ਹੋਵੇ। ਅਤੇ ਛੋਟੇ ਛੋਟੇ ਜਿਹੇ ਸਿੰਪਲ ਜਿਹੇ ਐਕਸ਼ਨਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਲੈਣ ਲਈ ਕਹਿੰਦੇ ਨੇ, ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ, ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ। brampton.ca/bylaws ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ।
0: ਅਗਲਾ ਮੈਸੇਜ ਵੀ ਸਿਟੀ ਆਫ ਬ੍ਰੈਂਪਟਨ ਤੋਂ ਪੇਡ ਅਨਾਊਂਸਮੈਂਟ ਹੈਗੀ ਆ
1: ਜੀ।
0: ਹੁਣ ਤੁਸੀਂ ਜਦੋਂ ਸਿਟੀ ਆਫ ਬ੍ਰੈਂਪਟਨ ਦੇ ਡਾਊਨ ਟਾਊਨ 'ਚ ਕਿਤੇ ਪਾਰਕ ਕਰਦੇ ਹੋ, ਅੰਡਰਗਰਾਊਂਡ ਗਰਾਜ ਹੈਗੇ ਨੇ, ਹੈ ਨਾ, ਇਹਦੇ ਦੀ ਪਾਰਕ ਜਿੰਨੀ ਵੀ ਹੈਗੀ ਆ ਉਹ ਈਜ਼ੀ ਹੋ ਗਈ ਪੇ ਕਰਨ ਤੁਹਾਨੂੰ, ਕਿਉਂਕਿ ਕਈ ਵਾਰੀ ਤੁਸੀਂ ਪੀ

0: ਆਵਰ ਦੇ ਵਿੱਚ ਡਾਲਰ 30 ਲੱਗਦੇ ਨੇ ਪੂਰੇ ਦਿਨ ਵਾਸਤੇ 9 ਡਾਲਰ ਯਾਨੀ ਸਾਰਾ ਦਿਨ ਪਾਰਕ ਕਰਨੀ ਇੱਧਰ ਹੈ ਨਹੀਂ
1: ਪਹਿਲੇ
0: ਪਾਰਕਿੰਗ ਇਜ਼ ਅ ਫ੍ਰੀ ਹਾਂਜੀ ਹਾਂਜੀ ਪਾਰਕਿੰਗ ਇਜ਼ ਫ੍ਰੀ ਔਨ ਦਾ ਵੀਕੈਂਡਸ ਅਤੇ ਹੋਲੀਡੇਜ਼ ਹੈ ਨਾ
1: ਜੀ
0: ਅਤੇ ਤੁਸੀਂ ਜ਼ਰੂਰ ਇਹ ਜਿਹੜੀ ਇਹਨਾਂ ਦੀ ਹੈਗੀ ਇਹਨਾਂ ਨਵੀਂ ਬਣਾਈ ਆ ਔਂਕ ਵੈਬਸਾਈਟ ਅਤੇ ਉਹਦੇ ਤੁਸੀਂ ਆਪਣੇ ਫੋਨ 'ਤੇ ਡਾਊਨਲੋਡ ਕਰ ਲਓ ਉੱਥੋਂ ਪੇ ਕਰ ਦਿਓ ਸੇਫ
1: ਬਿਲਕੁਲ ਹਾਂਜੀ ਕਾਫੀ ਈਜ਼ੀ ਆ ਫੋਨ ਦੇ ਵਿੱਚ ਐਪ ਹੋਵੇ ਉਹਦੇ ਤੋਂ ਨਾਲ ਦੀ ਨਾਲ ਆਪਾਂ ਫਟਾਫਟ ਕਰ ਦਿੰਦੇ ਹਾਂ ਨਹੀਂ ਤਾਂ ਫਿਰ ਕਈ ਵਾਰ ਇੱਦਾਂ ਹੁੰਦਾ ਵੈਸੇ ਜਿਹੜੇ ਦੂਸਰੇ ਪਲੇਟ ਸਿਸਟਮ ਨਾਲ ਪੇ ਕਰ ਦਿਓ ਉਹ ਵੀ ਰਹਿਣਗੇ ਜਿਹਨਾਂ ਨੂੰ ਉਹ ਸੌਖਾ ਲੱਗਦਾ ਉਹ ਵੀ ਕਰ ਸਕਦੇ ਬਟ ਆਪਣੇ ਫੋਨ ਦੇ ਵਿੱਚ ਐਪ ਡਾਊਨਲੋਡ ਕਰ ਲਓ ਹੋਰ ਵੀ ਈਜ਼ੀ ਹੋ
0: ਜਾਂਦਾ ਪਿੱਛੇ ਜੇ ਨਾ ਫਰੋਡ ਦੀ ਐਵੇਂ ਆਈਆਂ ਸੀ ਵੀ ਉਹਨਾਂ ਨੇ ਕਿਸੇ ਹੋਰ ਹੀ ਲਾ ਗਏ ਸੀ
1: ਕਿਊ ਆਰ ਕੋਡ ਲਾ ਜਾਂਦੇ ਆ ਹਾਂਜੀ ਹਾਂਜੀ ਉਹੀ ਉਹਨਾਂ ਤੋਂ ਫਿਰ ਵਧੀਆ ਤੁਸੀਂ ਬਚ ਸਕਦੇ ਹੋ ਕੋਈ ਫਰੋਡ ਨਹੀਂ ਹੋਊਗਾ ਆਪਣੇ ਫੋਨ ਦੇ ਵਿੱਚ ਹੌਂਕ ਐਪ ਡਾਊਨਲੋਡ ਕਰ ਲਓ ਤੇ ਪਾਰਕਿੰਗ ਜਿਹੜੀ ਹੈਗੀ ਆ ਪੇ ਕਰਨੀ ਹੋਰ ਵੀ ਈਜ਼ੀ ਹੋ ਗਈ ਹੈ
0: ਔਰ ਤੁਸੀਂ ਵੈਬਸਾਈਟ ਲੌਗਇਨ ਕਰ ਸਕਦੇ ਹੋ brampton.ca/parking
1: ਜੀ
0: ਤੇ ਜਾ ਕੇ ਪੂਰੀ ਇਨਫੋਰਮੇਸ਼ਨ ਤੁਸੀਂ ਲੈ ਲਓ
1: ਬਿਲਕੁਲ ਤੇ ਨਾਲ ਹੀ ਤੁਸੀਂ ਏਬਲ ਟਰੱਕਿੰਗ ਵਾਲਿਆਂ ਦੇ ਨਾਲ ਗੱਲਬਾਤ ਕਰੋ ਇਹਨਾਂ ਨੂੰ ਇੱਕ ਆਫਿਸ ਹੈਲਪਰ ਦੀ ਲੋੜ ਹੈ ਇਹਨਾਂ ਦੇ ਕੋਲ ਨਾ ਹਾਇਰਿੰਗ ਚੱਲ ਰਹੀ ਹੈ
0: ਫੀਮੇਲ ਚਾਹੀਦੀ ਲੜਕੇ
1: ਨੂੰ ਹਾਂਜੀ ਹਾਂਜੀ ਬਿਲਕੁਲ
0: ਔਰ ਜਿਹਨੂੰ ਕੰਮ ਆਉਂਦਾ ਹੋਵੇ ਕੰਪਿਊਟਰ ਦਾ ਹੈਲਪਰ ਐਜ ਏ ਡਿਸਪੈਚ ਹੈਲਪਰ ਕਰ ਸਕਦੇ ਆ
1: ਬਿਲਕੁਲ ਜਿੰਨਾ ਕਲਰੀਕਲ ਹਾਂਜੀ ਕਲਰੀਕਲ ਕੰਮ ਹੋਊਗਾ ਸਾਰਾ ਜਿਵੇਂ ਬੁੱਕ ਕੀਪਿੰਗ ਕਰ ਲਈ ਅਕਾਊਂਟਿੰਗ ਹੋ ਗਈ ਤੇ ਵਧੀਆ ਪੇ ਰੇਟ ਤੇ ਹੋਏਗਾ ਚੰਗੀ ਸੈਲਰੀ ਤੁਹਾਨੂੰ ਪੇ ਕਰਨਗੇ ਤੇ ਜ਼ਰੂਰ ਤੁਸੀਂ ਏਬਲ ਟਰੱਕਿੰਗ ਨੂੰ ਕਾਲ ਕਰ ਲਓ ਨੰਬਰ ਹੈ 905-838-4346 905-838-4346 ਇੱਕ ਵਾਰ ਫਿਰ ਦੱਸ ਦੇ ਕਿ ਇਹਨਾਂ ਨੂੰ ਆਫਿਸ ਹੈਲਪਰ ਦੀ ਲੋੜ ਹੈ ਆਫਿਸ ਦਾ ਸਾਰਾ ਕੰਮ ਕਰਨਾ ਹੋਊਗਾ ਅਕਾਊਂਟਿੰਗ ਬੁੱਕ ਕੀਪਿੰਗ ਜਾਂ ਜਿੰਨਾ ਵੀ ਸਾਰਾ ਕਲੀਅਰਿਕਲ ਕੰਮ ਹੋਏਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੱਕ ਫੀਮੇਲ ਵਰਕਰ ਦੀ ਇਹਨਾਂ ਨੂੰ ਲੋੜ ਹੈ ਅਤੇ ਵਧੀਆ ਪੇ ਰੇਟ ਇਹ ਦੇਣਗੇ ਨੰਬਰ 905-838-4346 ਏਬਲ ਟਰੱਕਿੰਗ ਦਾ ਨੰਬਰ ਹੈ
0: ਦੋਸਤੋ ਹੁਣ ਆਪਾਂ ਨਾ ਮਾਰਕ ਕਰ ਲਈ ਕੈਲੰਡਰ 'ਤੇ ਆਪਾਂ ਬਹੁਤ ਸਾਰਿਆਂ ਨੇ ਇੰਜੋਏ ਕਰਨਾ ਗਾਇਕੀ ਬੜੀ ਬੜੀ ਪਿਆਰੀ ਹੋ ਗਈ ਬਹਿ ਕੇ ਬਿਖਰ ਵਾਲੀ ਹੈ ਵਧੀਆ ਰਾਹਤ ਫਤਿਹ ਅਲੀ ਖਾਨ ਹਾਂਜੀ ਸਤੰਬਰ 27 ਨੂੰ ਆ ਰਹੇ ਨੇ ਸ਼ਾਮ ਨੂੰ 7 ਵਜੇ ਔਰ ਸਕੋਸ਼ੀਆ ਅਰੀਨਾ ਦੇ ਵਿੱਚ ਇਹਦੀਆਂ ਟਿਕਟਾਂ ਲੋਕ ਧੜਤਲ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੂਹਰੇ ਕਿੱਥੇ ਵਧੀਆ ਮਿਲਦੀਆਂ ਆਪਣਾ ਮੈਪ ਦੇਖ ਕੇ ਤੁਸੀਂ ਵੀ ਬਸ ਬੁੱਕ ਕਰਾ ਲਓ ਤੁਹਾਡੀ ਆਪਣੀ ਮੇਲ 'ਚ ਆ ਜਾਣੀ ਹੈ ਯਾਨੀ ਜੀ ਆਪਣੀ ਜਿਹੜੀ ਟਿਕਟਾਂ ਹੈਗੀਆਂ ਨੇ ticketmaster.ca 'ਤੇ ਜਾ ਕੇ ਲੌਗਇਨ ਕਰੋ ਅਤੇ ਟਿਕਟਾਂ ਉਪਲਬਧ ਕਰੋ ਅਤੇ ਆਪਾਂ 7 ਸਤੰਬਰ ਤਕਰੀਬਨ 27 ਸਤੰਬਰ ਨੂੰ ਸ਼ਾਮ ਨੂੰ 7 ਵਜੇ ਇਹ ਸ਼ੋਅ ਨੂੰ ਮਾਨਣਾ ਹੈਗਾ ਮਹੀਨੇ ਦੇ ਐਂਡ 'ਤੇ
1: ਜੀ
0: ਸਤੰਬਰ ਮਹੀਨੇ ਦੇ ਐਂਡ ਦੇ ਉੱਤੇ ਰੇਡੀਓ ਪ੍ਰੋਗਰਾਮ ਵੀ ਇਸ ਪ੍ਰਦੇਸ਼ਾਂ ਵਿੱਚ ਜੁੜੇ ਹੋਏ ਹਨ
1: ਬਿਲਕੁਲ ਇਹਨਾਂ ਦਾ ਇੱਕ ਬੜਾ ਪਿਆਰਾ ਗਾਣਾ ਆ ਆਪਾਂ ਸੁਣਦੇ ਆ ਰਾਹਤ ਫਤਿਹ ਅਲੀ ਖਾਨ ਜੀ ਤੇ ਨਾਲ ਨੇ ਨਸੀਬੋ ਲਾਲ ਇਹਨਾਂ ਦੀ ਆਵਾਜ਼
0: ਹਾਂਜੀ ਡਿਊਟ ਵੀ ਕਰਾਇਆ ਇਹਨਾਂ ਨੇ
1: ਡਿਊਟ ਗਾਣਾ ਆ ਮੈਂ ਵੀ
0: ਡਿਊਟ ਆਪਾਂ ਲਾਇਆ ਨਹੀਂ ਪਹਿਲਾਂ
1: ਹਾਂਜੀ ਹਾਂਜੀ ਬਿਲਕੁਲ ਜੀ

0: ਖਿੱਚ ਲਓ ਤਿਆਰੀਆਂ ਫਿਰ ਪੂਰੀਆਂ ਰਾਹਤ ਫਤਿਹ ਅਲੀ ਖਾਨ ਦੇ ਸ਼ੋਅ ਦੀਆਂ 27 ਹਾਂਜੀ ਸਤੰਬਰ ਨੂੰ ਆਪਾਂ ਵੇਖਣਾ ਹੈਗਾ। ਟਿਕਟ ਮਾਸਟਰ .ca ਤੇ ਜਾ ਕੇ ਬੁੱਕ ਕਰ ਲਓ, ਵਧੀਆ ਵਧੀਆ ਟਿਕਟਾਂ ਆਪਣੀ ਰਾਖਵੀਆਂ ਕਰ ਲਓ, ਚੰਗੀ ਗਾਇਕੀ ਸੁਣਨ ਨੂੰ ਮਿਲੇਗੀ। ਆਰ ਜੀ ਤੁਹਾਨੂੰ ਦੱਸਦੀ ਹੈ ਕਿ ਬਹੁਤ ਹੀ ਜ਼ਬਰਦਸਤ ਸੇਲ ਲੈ ਕੇ ਆ ਗਏ ਨੇ ਤੁਹਾਡੇ ਵਾਸਤੇ ਗ੍ਰੈਂਡ ਫਰਨੀਚਰ ਵਾਲੇ। ਐਸ ਫਰਾਈਡੇ ਨੂੰ ਅਤੇ ਵੀਕਐਂਡ 'ਤੇ ਤੁਸੀਂ ਲਾਈਵ ਹੋਵੋਗੇ ਉੱਥੇ ਤੁਹਾਡੇ ਲਈ, ਅਤੇ ਸੁੱਖ ਵਾਰੀ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਫਰਨੀਚਰ 'ਤੇ। ਬਹੁਤ ਸਾਰੇ ਹੋਰ ਨਵੇਂ ਕੰਟੇਨਰ ਪਹੁੰਚ ਗਏ ਨੇ, ਬਹੁਤ ਸੋਹਣਾ ਸੋਹਣਾ ਫਰਨੀਚਰ ਨਵਾਂ ਆਇਆ ਅਤੇ ਉਹਦੀ ਸੇਲ ਲੈ ਕੇ ਆਏ ਨੇ
1: ਜੀ।
0: ਸੁੱਖ ਵਾਰੀ ਜੀ, ਸੁੱਖ ਜੀ ਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਸਾਹਿਬ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਐਂਡ ਉੱਪਰ ਪਹੁੰਚਣਾ, ਸਿੱਧੂ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਬਿਲਕੁਲ ਸ਼ੋਰੂਮ ਚੇਂਜ ਹੀ ਕਰ ਦਿੱਤਾ ਗਿਆ। ਸਾਰੇ ਬੈਡਰੂਮ ਸੈੱਟ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਫੈਬਰਿਕ ਵਾਲੇ ਜੇ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਲੈਣੇ ਆ, ਫੈਬਰਿਕ ਵਾਲੇ ਪਾਵਰ ਰਿਕਲਾਈਨਰ, ਈਵਨ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਲੱਗ ਚੁੱਕੀ ਆ। ਸੋ ਲੌਂਗ ਵੀਕਐਂਡ ਤੇ ਨਾਲ ਦੀ ਨਾਲ ਬੈਕ ਟੂ ਸਕੂਲ ਵਾਲੀਆਂ ਡੀਲਸ ਜਿਹੜੀਆਂ ਤੁਹਾਡੇ ਲਈ ਇਸ ਵੀਕਐਂਡ ਦੇ ਉੱਪਰ ਅਵੇਲੇਬਲ ਹੋਣਗੀਆਂ। ਪ੍ਰਾਈਜ਼ ਤਾਂ ਲੋਐਸਟ ਹੋਣਗੀਆਂ ਤੇ ਨਾਲ ਇਸ ਵਾਰੀ ਡਿਫਰੈਂਟ ਤਰੀਕੇ ਦੇ ਬੱਚਿਆਂ ਦੇ ਲਈ ਸਪੈਸ਼ਲ ਵੱਡੇ ਵੱਡੀਆਂ ਤੋਹਫੇ ਤੇ ਗੇਮਸ ਜਿਹੜੀਆਂ ਤੁਹਾਨੂੰ ਫ੍ਰੀ ਆਫ ਕੋਸਟ ਮਿਲਣਗੀਆਂ। ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਸਿੱਧੂ ਸਾਹਿਬ,
0: ਮਿਹਰਬਾਨੀ। ਔਰ ਅਸੀਂ ਟੋਮਕਨ ਰੋਡ ਤੇ ਪਹੁੰਚਾਂਗੇ ਫਰਾਈਡੇ ਨੂੰ ਵੀ ਤੁਹਾਡੇ ਲਈ 3 ਤੋਂ 6 ਵਜੇ ਤੱਕ, ਸੈਚਰਡੇ 1 ਤੋਂ 4 ਲਾਈਵ ਲੋਕੇਸ਼ਨ ਹੋਏਗਾ ਔਰ ਬਹੁਤ ਸਾਰੇ ਗਿਫਟ ਆਪ ਵੀ ਤੁਹਾਨੂੰ ਦਿਆਂਗੇ
1: ਜੀ। ਤੇ ਨਾਲੇ ਤੁਸੀਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਕਰਵਾਉਣਾ ਚਾਹੁੰਦੇ ਹੋ ਜਾਂ ਆਪਣੇ ਆਫਿਸ ਰੈਸਟੋਰੈਂਟ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਹਰ ਜਗ੍ਹਾ ਦੇ ਉੱਪਰ ਪੇਂਟ ਕਰਦੇ ਨੇ, ਸਾਰਾ GTA ਏਰੀਆ ਕਵਰ ਕਰਦੇ ਨੇ, ਚਾਹੇ ਤੁਸੀਂ ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਹੈਮਿਲਟਨ, ਜਿੱਥੇ ਕਿਤੇ ਵੀ ਰਹਿੰਦੇ ਹੋਵੋ, ਹਰ ਜਗ੍ਹਾ ਦੇ ਉੱਪਰ ਆ ਕੇ ਤੁਹਾਨੂੰ ਬਹੁਤ ਹੀ ਕਮਾਲ ਦਾ ਪੇਂਟ ਕਰਕੇ ਜਾਣਗੇ ਤੇ ਆਪਣੇ ਘਰਾਂ ਨੂੰ ਬਹੁਤ ਵਧੀਆ ਵਧੀਆ ਪੇਂਟ ਕਰਵਾਓ ਤੇ ਨਾਲ ਹੀ ਸਾਫ਼ ਸੁਥਰਾ ਕੰਮ ਕਰਦੇ ਨੇ। ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਯੂਜ ਕਰਦੇ ਨੇ, ਤੁਹਾਡੇ ਬਜਟ ਦੇ ਅਕੋਰਡਿੰਗਲੀ ਸਾਰਾ ਕੰਮ ਕਰਕੇ ਦੇਣਗੇ। ਨੰਬਰ 6478223313, ਸੁਖਜੀਤ ਸਿੰਘ ਜੀ ਦਾ ਨੰਬਰ ਹੈ, 6478223313। ਸੰਦਲ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ, ਥੋੜ੍ਹੀ ਜਿਹੀ ਰਿਕਾਰਡਡ ਕਮਰਸ਼ੀਅਲ ਲਈ ਹੈ ਤੇ ਅਸੀਂ ਆਉਂਦੇ ਹਾਂ ਵਾਪਸ, ਜੁੜੇ ਰਹੋ ਸਾਡੇ ਨਾਲ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲ ਹੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ, 6474461616, ਉਮਰਪ੍ਰੀਤ ਚਾਵਲਾ।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ, 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ, ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509,
6: ਔਰ ਵਿਜ਼ਿਟ insuranceforyou.ca।
0: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-5596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ, ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਓਪਨ 7 ਡੇਜ਼ ਅ ਵੀਕ, ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਮੋਬਾਈਲ ਰੋਡ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ 24/7, ਔਰ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਕੀਤੀ ਜਾਂਦੀ ਹੈ। ਅੱਜ ਹੀ ਆਓ 170 ਗਲਿਡਨ ਰੋਡ, ਨੰਬਰ 17, ਬ੍ਰੈਂਪਟਨ। ਟੈਲੀਫੋਨ ਨੰਬਰ ਹੈ 647-302-1322, 647-302-1322, 6473-302-1322। ਯੈਲੋ ਟਾਇਰ ਸੈਂਟਰ ਤੇ ਇੱਕ ਚੱਕਰ ਲਗਾਓ।

0: 18:07 p.m. at the Living Arts Center, Mississauga.
1: Hello, I am Sri Bari Mohammed Jitti. Umeed kar raha is baar bhi kisi aashirwad dogi.
2: Main aa ja tu mila nachiye, nachiye bahut bahapa. Main aa ja tu mila nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਹੰਸ ਰਾਜ ਹੰਸ ਤੁਹਾਡੇ ਵਾਸਤੇ ਲਿਵਿੰਗ ਆਰਟਸ ਸੈਂਟਰ ਦੇ ਵਿੱਚ 18 ਸਤੰਬਰ ਨੂੰ ਸ਼ਾਮ ਨੂੰ ਪਰਫੋਰਮ ਕਰ ਰਹੇ ਨੇ। ਇਹਦੀ ਟਿਕਟਾਂ ਵੀ ਉਪਲਬਧ ਨੇ, ਤੁਸੀਂ ਲੈ ਸਕਦੇ ਹੋ ticketmaster.ca ਤੋਂ ਜਾ ਕੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਲਓ ਫਿਰ ਆਪਾਂ ਹੰਸ ਰਾਜ ਦਾ ਵੀ ਇੱਕ ਗੀਤ ਸੁਣ ਲਈਏ ਮਨਪ੍ਰੀਤ।
4: ਹਾਂਜੀ ਬਿਲਕੁਲ,
3: ਪੁਰਾਣਾ ਗੀਤ ਆ ਇਹ, ਸਮਾਂ ਉਸ ਸਮੇਂ ਤਿਵਾੜੀ ਸਾਹਿਬ ਨੇ ਗੀਤ ਲਿਖਿਆ ਸੀਗਾ ਤੇ ਜਦੋਂ ਬੰਦੇ ਨਾ ਬੱਸਾਂ 'ਚ ਢਾਕਦੇ ਰਹਿੰਦੇ ਸ਼ਾਇਦ ਮੇਰਾ ਮਹਿਬੂਬ ਵੀ ਉੱਤਰ ਆਵੇ ਤੇ ਉਸ ਸਮੇਂ ਬਹੁਤ ਪਿਆਰਾ ਗੀਤ ਲਿਖਿਆ ਹੋਇਆ ਸਾਰੇ ਸਰ ਸਰ ਐਲਬਮ ਕੈਸਟ ਬਹੁਤ ਪਿਆਰੀ ਸੀ
4: ਇਹ।
3: ਕੀ ਨਾਂ ਸੀ ਕੈਸਟ ਦਾ? ਇਹਦੇ 'ਚ 8-9 ਗੀਤ ਸੀਗੇ, ਤੇਰਾ ਮੇਰਾ ਪਿਆਰ ਹਨ ਤੇ ਇਹਦੇ ਤਕਰੀਬ 8 ਗੀਤ ਸੀ ਕੈਸਟ ਦੇ ਵਿੱਚ। ਈ ਸੀਰੀਜ਼ ਵੱਲੋਂ ਰਿਲੀਜ਼ ਕੀਤੀ ਸੀ ਤੇ ਸਾਰੇ ਕਾਹਨੂੰ ਸਾਨੂੰ ਚਾ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਭਰ ਕੇ, ਹੈ ਨਾ
4: 1995 ਦੇ ਵਿੱਚ
3: 1995 ਦੇ ਵਿੱਚ, ਹਾਂ ਬੜਾ ਪੁਰਾਣਾ।
4: ਹਾਂਜੀ
3: ਲਓ ਫਿਰ ਸੁਣੀਏ ਗੀਤ ਹੰਸ ਰਾਜ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਦੱਸਦਿਆਂ ਕਿ ਇੰਡੀਅਨ ਫਰੂਟ ਲੈਣ 'ਤੇ ਬਹੁਤ ਵੱਡੀ ਸੇਲ ਲੱਗੀ ਆ ਬਲੈਕ ਅਤੇ ਵਾਈਟ ਚਨਾ 399 ਨੂੰ 4 pound ਹੈਗਾ ਬੰਸੀ ਗੁੜ ਵੀ ਸਸਤਾ ਲਗਾਇਆ ਖਾਣ ਪੀਣ ਵਾਸਤੇ ਤੁਸੀਂ ਅੱਜ ਉੱਥੇ ਜਾ ਸਕਦੇ ਹੋ ਗ੍ਰਿਲ 'ਤੇ ਨਾਲੇ ਇਨਸਾਈਡ ਰੈਸਟੋਰੈਂਟ ਹੈ ਬੈਜੀ ਥਾਲੀ ਲਗਾਈ ਆ ਬੈਜੀ ਉਹਨਾਂ ਨੇ ਲੋਡਡ 499 ਦੀ ਕਿਆ ਬਾਤ ਹੈ ਨਾਨ ਲੈ ਲਓ ਤੰਦੂਰੀ ਰੋਟੀ ਲੈ ਲਓ ਗਾਰਲਿਕ ਨਾਨ ਲੈ ਲਓ ਨਾਲ ਰਾਈਸ ਹੋਣਗੇ ਰਾਇਤਾ ਹੋਏਗਾ ਸਵੀਡਿਸ਼ ਗਜਰੇਲਾ ਹੋਏਗਾ ਅਤੇ 3 ਦਾਲਾਂ ਜਾਂ ਸਬਜ਼ੀਆਂ ਮਿਕਸ ਕਰਕੇ ਪਵਾ ਸਕਦੇ ਹੋ ਤੁਸੀਂ ਅਤੇ ਸੈਲਡ ਦਾ ਹੋਣਾ ਖਰ ਨਾਲ ਇਹ 399 ਦਾ 499 ਦਾ ਮਾਫ ਕਰਨਾ ਅੱਛਾ ਬੈਜੀ ਬਰਗਰ ਜਿਹੜਾ 399 ਦਾ ਅਤੇ ਵੈਜ ਬਰਿਆਨੀ ਵੀ 499 ਦੀ ਆ ਵੈਜ ਨੂਡਲ ਵੀ 699 ਦੀ ਆ ਸਟੱਫ ਕੁਲਚਾ 299 ਦਾ ਆਲੂ ਕੁਲਚਾ 490 ਚਨਾ ਭਟੂਰਾ 399 ਨੂੰ ਔਰ ਜੀ ਅੱਗੇ ਕੀ ਚਿਕਨ ਬਰਿਆਨੀ 699 ਦੀ ਔਰ ਚਿਕਨ ਕਰੀ ਵਿਦ ਨਾਨ 999 ਦੀ ਅਤੇ ਪੀਜ਼ਾ ਮੀਡੀਅਮ ਖਾ ਸਕਦੇ ਦੋ ਟੋਪਿਕ ਦੇ ਨਾਲ
1: ਜੀ
0: 699 ਗੋਲਫ ਵਾਲੀ ਬ੍ਰਾਂਚ 'ਤੇ ਵੀ ਪੀਜ਼ਾ ਹੈਗਾ ਹਾਂਜੀ ਕੇਂਬਰਿਜ ਵਾਲੀ 'ਤੇ ਵੀ ਜਿਹੜੀ ਨਵੀਂ ਖੁੱਲ੍ਹੀ 25 ਸੈਂਟਰਵੁੱਡ ਪਾਰਕ ਵਿੱਚ ਹਾਈਵੇ 10 'ਤੇ ਸਟਾਰਬਕ ਵਾਲੇ ਬਲਾਜ਼ੋ ਉੱਥੇ ਪੀਜ਼ਾ ਹੈਗਾ
1: ਜੀ ਅਤੇ ਨਾਲ ਹੀ ਤੁਸੀਂ ਮਨੀਤ ਗਿਰੀ ਜੀ ਦੇ ਨਾਲ ਜ਼ਰੂਰ ਕੰਟੈਕਟ ਕਰੋ ਜੇ ਤੁਸੀਂ ਆਪਣੇ ਪ੍ਰੀ ਕੰਸਟਰਕਸ਼ਨ ਘਰ ਦੀ APS ਸਾਈਨ ਕੀਤੀ ਸੀ ਬਟ ਹੁਣ ਤੁਹਾਡੀ ਮੌਰਗੇਜ ਅਪਰੂਵ ਨਹੀਂ ਹੋ ਰਹੀ ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਆ ਜਾਂ ਬਿਲਡਰ ਦੇ ਵੱਲੋਂ ਕੋਈ ਵੀ ਤਰ੍ਹਾਂ ਦਾ ਲੀਗਲ ਨੋਟਿਸ ਆਇਆ ਹੋਵੇ ਜਾਂ ਕਿਸੇ ਨੇ ਪੈਸੇ ਲੋਨ ਲੈ ਕੇ ਤੁਹਾਡੇ ਤੋਂ ਵਾਪਸ ਹੀ ਨਹੀਂ ਦਿੱਤੇ ਇੰਪਲੋਇਰ ਨੇ ਬਿਨਾਂ ਕੋਈ ਪ੍ਰੋਪਰ ਨੋਟਿਸ ਦਿੱਤੇ ਤੁਹਾਨੂੰ ਜੋਬ ਤੋਂ ਹੀ ਕੱਢ ਦਿੱਤਾ ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ ਕੋਈ ਵੀ ਲੀਗਲ ਮੈਟਰ ਹੋਵੇ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਤੁਹਾਨੂੰ ਸਿਵਿਲ ਲਿਟੀਗੇਸ਼ਨ ਰੀਅਲ ਇਸਟੇਟ ਲਿਟੀਗੇਸ਼ਨ ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ ਓਕਵਿਲ ਦੇ ਵਿੱਚ ਮਨੀਤ ਗਿਰੀ ਜੀ ਦੇ ਨਾਲ ਕੋਂਟੈਕਟ ਕਰੋ 437-551-8000 437-551-8000 ਮਨੀਤ ਗਿਰੀ ਜੀ ਦਾ ਨੰਬਰ ਹੈ ਗਿਰੀ ਲੀਗਲ ਲਾਅ ਆਫਿਸ ਤੋਂ ਨੇ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਇੱਕ ਵਾਰ ਫਿਰ ਸਭ ਨੂੰ ਜੀ ਆਇਆਂ ਨੂੰ ਜੀ
1: ਜੀ 0770 ਜੀ ਸਤਿ ਸ਼੍ਰੀ ਅਕਾਲ
0: ਜੀ ਅਸੀਂ ਤੁਹਾਨੂੰ ਲਾਈਨ 'ਤੇ ਲਿਆਂਦਾ ਤੁਸੀਂ ਛੱਡ ਗਏ ਹੋ ਕੱਲੀ ਦੁਬਾਰਾ ਕਾਲ ਕਰ ਲਓ ਅਸੀਂ ਤਾਂ ਬੜੀ ਜਲਦੀ ਤੁਹਾਨੂੰ ਲਿਆ ਰਹੇ ਸੀ ਏਅਰ ਦੇ ਉੱਤੇ ਸੋਫਾ ਮਾਰਟ ਦੀ ਮੈਂ ਗੱਲਬਾਤ ਕਰਾਂ ਉਹ ਕਹਿੰਦੇ ਕਿ ਤੁਸੀਂ ਨਾ ਆਪਣੀ ਗਿਣਤੀ ਮਿਣਤੀ ਕਰਕੇ ਲਿਆਓ ਲਿਵਿੰਗ ਰੂਮ ਦੀ ਉਸ ਤਰ੍ਹਾਂ ਦਾ ਹੀ ਸੋਫਾ ਤਿਆਰ ਕਰ ਦਾਂਗੇ ਜਿੰਨਾ ਵੱਡਾ ਚਾਹੀਦਾ
1: ਜੀ
0: ਅਤੇ 3 ਸੀਟਾਂ ਵਾਲਾ 3 ਸੀਟਾਂ ਇੱਕ ਸਾਈਡ 'ਤੇ ਬੇਸਿਕ ਤਾਂ ਇਹ ਹੁੰਦਾ 2 ਸੀਟਾਂ ਅਤੇ ਲਵ ਚੇਅਰ ਨਾ ਅਤੇ ਤੁਸੀਂ ਬੇਸਿਕਲੀ ਵੱਧ ਵੀ ਬਣਾ ਸਕਦੇ ਹੋ 4 ਸੀਟਾਂ ਵਾਲਾ 5 ਸੀਟਾਂ ਵਾਲਾ ਐਲ ਸ਼ੇਪ ਇੱਕ ਸਾਈਡ 5 ਸੀਟਾਂ ਦੂਜੇ ਸਾਈਡ 'ਤੇ ਨਾ
1: ਜੀ
0: ਔਰ ਬੈਡਰੂਮ ਸੈੱਟ ਵੀ ਇਹ ਖੁਦ ਤਿਆਰ ਕਰਦੇ ਨੇ ਪੇਟੀ ਬੈੱਡ ਤਿਆਰ ਕਰਦੇ ਨੇ ਬੜੇ ਵਧੀਆ ਵਧੀਆ ਅਤੇ ਤੁਸੀਂ ਸੋਫਾ ਪਾਰਟ ਦੀ ਫੈਕਟਰੀ ਵੀ ਹੈਗੀ ਆ 120 ਡੈਲਟਾ ਪਾਰਕ 'ਤੇ ਅਤੇ ਇਹਨਾਂ ਦਾ ਸ਼ੋਅਰੂਮ ਹੈਗਾ 24 ਰੀਗਨ ਰੋਡ 'ਤੇ ਰੀਗਨ ਗੁਰਦੁਆਰਾ ਸਾਹਿਬ ਦੇ ਨੇੜੇ ਉਹ ਕਹਿੰਦੇ ਉੱਥੇ ਜਿੰਨੇ ਵੀ ਆਪਣਾ ਸਮਾਨ ਪਿਆ ਉਹ ਤੁਹਾਨੂੰ ਬਹੁਤ ਸਸਤੀ ਪ੍ਰਾਈਸ 'ਤੇ ਦੇ ਰਹੇ ਹਾਂ ਅਸੀਂ ਇਹ ਨੰਬਰ ਨੋਟ ਕਰ ਲਓ ਪਰਮਜੀਤ ਦਾ 905-795-8056 ਉਹਨਾਂ ਦਾ ਟੈਲੀਫੋਨ ਨੰਬਰ ਆ
1: ਜੀ
0: ਹਾਂਜੀ
1: ਅਤੇ ANG ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ ਜਿਹੜੇ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ ਇਹ ਤੁਹਾਨੂੰ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ ਵਿੰਟਰ ਟਾਇਰਸ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਸਾਰੇ ਤਰ੍ਹਾਂ ਦੇ ਨਵੇਂ ਟਾਇਰਸ ਇਹਨਾਂ ਦੇ ਕੋਲੋਂ ਲਓ ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ ਵੀਲ ਅਲਾਈਨਮੈਂਟ ਵੀ ਕਰਦੇ ਆ ਅਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਬ੍ਰੇਕਸ ਐਗਜ਼ੋਸਟ ਹੋ ਰਹੇ ਨੇ ਰਿਪੇਅਰ ਕਰਵਾਉਣ ਦੀ ਲੋੜ ਹੈ ਜਾਂ ਆਇਲ ਚੇਂਜ ਕਰਵਾਉਣਾ ਹੋਵੇ ਅਤੇ ਨਾਲ ਹੀ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਓ ANG ਆਟੋਮੋਟਿਵ ਰਿਪੇਅਰ ਪਹੁੰਚ ਕੇ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਅਤੇ ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ 905-857-75-96 905-857-7596 ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ ਜੀ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਇਆ ਮੈਨੂੰ ਪਤਾ ਕੁਲਦੀਪ ਹੋਰਾਂ ਨੇ ਕਿਹਾ ਸੀ ਕੋਈ ਤੁਸੀਂ ਅੱਜ ਢਿੱਲੇ ਜਿਹੇ ਗੀਤ ਲਾ ਰਹੇ ਮੈਨੂੰ ਲੱਗਦਾ ਸੁੱਖ ਨਾ ਕੈਮ ਜੇ ਸੁਣਾਓ ਕੋਈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ AM 530 ਤੋਂ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Mully Tent Services ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪ੍ਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10 ਬਾਈ 10 ਫੀਟ ਤੋਂ ਲੈ ਕੇ 40 ਬਾਈ 100 ਫੀਟ ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ Mully Tent Services ਨੂੰ ਕਾਲ ਕਰੋ 647-999-2569 647-999-2569
2: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
3: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
2: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 298-952-9532 ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ
4: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
5: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
5: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
6: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
2: ਦੋਸਤੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸੋਮਵਾਰ ਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਮੈਂ ਜਾਣਕਾਰੀ ਦੇ ਦਿਆਂ ਕਿ SS ਲਾਨ ਕੇਅਰ ਅਤੇ ਸਨੋ ਰਿਮੂਵਲ ਸਪਰਿੰਗ ਕਲੀਨਅਪ ਕਰ ਦੇਣਗੇ ਪੱਤੇ ਪੁੱਤੇ ਡਿੱਗਣੇ ਨੇ ਹੁਣ ਅਤੇ ਕਾਫੀ ਹੋ ਜਾਂਦਾ ਆਪਣੇ ਘਰ ਦੇ ਪਿੱਛੇ ਹੈ ਨਾ ਅਤੇ ਕਿ ਫਾਲ ਕਲੀਨ ਵੀ ਕਰਨਗੇ ਪਲੱਸ ਹੁਣ ਵਿੰਟਰ ਆਉਣੀ ਆ ਅਤੇ ਇਹਨਾਂ ਨੂੰ ਪਹਿਲਾਂ ਹੀ ਬੁੱਕ ਕਰ ਲਓ ਸਨੋ ਹਟਾਉਣ ਵਾਸਤੇ ਹੈ ਨਾ
7: ਜੀ
2: ਠੇਕਾ ਕਰ ਲੈਂਦੇ ਆ ਜਿੰਨੀ ਵਾਰੀ ਮਰਜ਼ੀ ਪਵੇ ਜਿੰਨੀ ਮਰਜ਼ੀ ਇਹਨਾਂ ਦਾ ਹੁੰਦਾ ਤੁਸੀਂ ਇਹਨਾਂ ਨੇ ਆਪੇ ਆ ਕੇ ਹਟਾਉਣੀ ਹੈਗੀ ਆ ਸਨੋ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪਲੱਸ ਇਹਨਾਂ ਕੋਲ ਬਹੁਤ ਵੱਡੀ ਟੀਮਾਂ ਨੇ ਇਹਨਾਂ ਕੋਲ ਅਤੇ ਤੁਹਾਡੇ ਵਾਸਤੇ ਖਾਸ ਇਹ ਕਹਿੰਦੇ ਕਿ ਸਾਲਟਿੰਗ ਵਗੈਰਾ ਪਾਉਂਦੇ ਨੇ ਡੀ ਆਈਸਿੰਗ ਕਰਦੇ ਨੇ ਨੰਬਰ ਲੈ ਲਓ 437-655-1984 1984 ਪਿੱਛੇ ਪੈਂਦਾ ਫੋਨ ਦਾ ਅਤੇ 647-655-1984
7: ਜੀ ਤੇ ਨਾਲੇ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ, ਅੱਜ ਦੀ ਡੇਟ ਦੇ ਵਿੱਚ ਇਹਨਾਂ ਦੇ ਕੋਲ ਬਹੁਤ ਵਧੀਆ ਏਅਰ ਟਿਕਟਸ ਦੀਆਂ ਪ੍ਰਾਈਸਿਸ ਆ ਰਹੀਆਂ ਨੇ, ਤੁਸੀਂ ਜ਼ਰੂਰ ਬੁੱਕ ਕਰਵਾਓ। ਟੋਰਾਂਟੋ ਤੋਂ ਬੰਬੇ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। $1400 ਦੀਆਂ ਟਿਕਟਸ ਨੇ ਟੋਰਾਂਟੋ ਤੋਂ ਮੁੰਬਈ, ਮੁੰਬਈ ਤੋਂ ਫਿਰ ਟੋਰਾਂਟੋ, $1400 ਦੇ ਵਿੱਚ ਟਰੈਵਲ ਕਰ ਸਕਦੇ ਹੋ। ਟੋਰਾਂਟੋ ਤੋਂ ਅੰਮ੍ਰਿਤਸਰ ਕਿਸੇ ਨੇ ਜਾਣਾ ਸਪਟੈਂਬਰ 'ਚ ਜਾ ਕੇ ਨਵੰਬਰ ਜਾਂ ਦਸੰਬਰ ਦੇ ਵਿੱਚ ਵਾਪਸੀ, $1690 ਦੀਆਂ ਟਿਕਟਸ ਹੋਣਗੀਆਂ। $1690 ਵਿੱਚ ਤੁਸੀਂ ਅੰਮ੍ਰਿਤਸਰ ਤੋਂ ਆਉਣ ਜਾਣ ਕਰ ਸਕਦੇ ਹੋ। ਅਤੇ ਲਾਸਟ ਟਿਕਟ ਟੋਰਾਂਟੋ ਤੋਂ ਦਿੱਲੀ ਦੀ ਸਪਟੈਂਬਰ 'ਚ ਜਾ ਕੇ ਨਵੰਬਰ 'ਚ ਵਾਪਸੀ, ਰਾਊਂਡ ਟ੍ਰਿਪ ਦੀ ਟਿਕਟ $1450 ਦੀ ਹੋਏਗੀ, $1450 ਦੀ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਦਿਓਲ ਟਰੈਵਲਸ ਨੂੰ ਕਾਲ ਕਰੋ ਈਟੋਬੀਕੋ ਮੇਨ ਹੈੱਡ ਆਫਿਸ 'ਤੇ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200। ਦਿਓਲ ਟਰੈਵਲ ਦੇ ਨੰਬਰਸ ਨੇ 2865 ਜੀ। ਸਤਿ ਸ਼੍ਰੀ ਅਕਾਲ
8: ਬਾਰਿਸ਼ ਵੀ ਕਹਿੰਦੇ ਪਈ ਜਾਣੀ ਰਾਤ ਤੱਕ
7: ਹਨਾ।
8: ਖੈਰ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸਿੱਧੂ ਹੋਰਾਂ ਨੇ, ਉਹ ਹਾਲੇ ਲਾਉਣਗੇ ਠੀਕ ਸ਼ਾਮ ਦੇ 6 ਵਜੇ ਤੱਕ। ਤੇ ਆਪਣਾ ਹੁਣ ਟਾਈਮ ਆਲਮੋਸਟ ਸਮਾਪਤੀ ਵਾਲਾ ਜੀ, ਤੇ ਵਰਪੀ ਆਪਾਂ ਨੇ ਆ ਗਿਆ।
7: ਬਿਲਕੁਲ, ਸਾਡੀ ਮੁਲਾਕਾਤ ਕੱਲ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ 3-4 ਵਜੇ ਤੱਕ, ਤੇ ਤੁਸੀਂ 6 ਵਜੇ ਤੱਕ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਰਹੋ, ਤੇ ਸਾਨੂੰ ਇੱਥੇ ਇਜਾਜ਼ਤ ਦਿਓ, ਕੱਲ ਨੂੰ ਮਿਲਾਂਗੇ।
8: ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਮਰਾਜ ਸੁਧੂਰੀ ਹੋਰ ਪ੍ਰੋਗਰਾਮ ਲੈ ਕੇ ਆਉਂਦੇ ਨੇ। ਸਾਡੀ ਮੁਲਾਕਾਤ ਕੱਲ ਨੂੰ ਹੋਏਗੀ, ਔਰ ਜਾਂਦੇ ਬਾਅਦ ਦੇ ਮੁਸਕਰਾਉਂਦੇ ਰਹੋ। ਸ਼ਾਮ ਬੜੀ ਸੋਹਣੀ ਮਨਮੋਣੀ ਜੀ ਹੈ, ਆਪਣੇ ਚਾਹੁਣ ਵਾਲਿਆਂ ਨੇ ਪ੍ਰੇਮ ਕਰਨ ਮੁਹੱਬਤ ਕਰਨ ਵਾਲੇ ਨਾਲ ਮਨਾਓ, ਇਹਨੂੰ ਸੈਲੀਬ੍ਰੇਟ ਕਰੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ,
7: ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਹੈਡ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈਡ ਆਫਿਸ ਨੂੰ ਕਾਲ ਕਰੋ 416-725-2551 416-725-2551 study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jaane pehchane ate tajrubekar immigration consultant gary wilk nu milo
2: koi case refuse ho gaya ya appeal te chala gaya hove immigration da koi bhi masla hamesha yaad rakho ikko hi na ate ikko hi tha cic immigration hune hi call karo 416-456-6
3: कनेडा विच रहंदे होए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई
4: इसे लई मैं अपनी ते वाइफ की इंश्योरेंस पॉलिसी प्राइम इंश्योरेंस ते सिमराज सिद्धू तो ही करवाई है
5: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो तो सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
6: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ
7: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸਰਾਜ

0: 18, 7 p.m. at the Living Arts Center, Mississauga.
1: ਪਹਿਲਾ ਆਇਆ ਸੀ ਬੜੀ ਮੁਹੱਬਤ ਦਿੱਤੀ ਉਮੀਦ ਕਰਦਾ ਹਾਂ ਇਸ ਵਾਰੀ ਵੀ ਤੁਸੀਂ ਆਸ਼ੀਰਵਾਦ ਦਿਓਗੇ
2: ਵੇ ਆ ਜਾ ਤੂੰ ਮੇਰੇ ਨਾਲ
0: Tickets visit Ticketmaster. For information call Singh Harjeet at 647-448-1000.
3: ਦੋਸਤੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਟਰੱਕਾਂ ਦੇ ਟਾਇਰ ਤੇ ਯੂਜ ਟਾਇਰ ਵੀ ਪਵਾ ਸਕਦੇ ਹੋ। ਇਸ ਤੋਂ ਇਲਾਵਾ ਟਰੱਕਾਂ ਦੀ ਤਸੱਲੀ ਬਖਸ਼ ਬਰਾਮਦ ਵੀ ਕੀਤੀ ਜਾਂਦੀ ਹੈ। ਕਿੰਗ ਪਿੰਨ, ਫਰੰਟ ਐਂਡ ਬੁਸ਼ਿੰਗ, ਟਾਰਕ ਰੋਡ, ਲੀਫ ਸਪਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਟਿਊਬਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6443302 1322। ਜੈਰੋ ਟਾਇਰ ਸੈਂਟਰ
1: Simply Indian brings you all simply delicious deals. Buy one, get one free every day. Swere 10 to sham 7 baje tak on dine-in and take-out. Maza lavo Sunday nu paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian di sariya hi locations se. Dining, take-out and catering also available. Call at 905-794-8111. Simply delicious. Matlab, simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 West Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਟਲ ਰੋਡ, ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
3: ਤਾਂ ਫਿਕਰ ਕਿਉਂ ਕਰਦੇ ਹੋ?
4: ਵੀਲਮ ਸਜੋਬ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
2: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਬ ਨੂੰ,
2: 647-10-6477-739-8710, license number M2000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੇਅਰ ਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲਓ ਕਲੇਅਰ ਵਿਊ ਆਈ ਕੇਅਰ ਵਾਲਿਆਂ ਨੂੰ, 905-913-4545, 905-913-4545 ਟੈਲੀਫੋਨ ਨੰਬਰ ਹੈ। ਕਲੇਅਰ ਵਿਊ ਆਈ ਕੇਅਰ।
5: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪ ਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਲੂਨ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 298-952-9532 ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ
3: अपने लाजवाब टेस्ट नाल पूरे ब्रैम्पटन नु दीवाना बना चुकी है किल्स स्वीट फैक्टरी जिथे अवेलेबल है लजीज मिठाइयां दा खजाना जिदे स्वाद दा काल हो चुका है सारा जमाना सिर्फ इना ही नहीं उथों दे समोसे एक बार खाओगे ता बार बार खाओगे किल्स स्वीट फैक्टरी जो बैंक्वेट हॉल एंड स्टोर्स नु होलसेल भी कर देने इथे अवेलेबल है 100% वेज खाना जिस करके तुसी लंगर समागम अते पार्टीज लई केटरिंग भी करवा सकदे हो ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਯੂ ਕੈਨ ਕੰਟੈਕਟ ਔਨ 905-799-2616 905-799-2616
6: ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ ਦੇਸ ਪਰਦੇਸ
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੋਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ
8: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
9: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
8: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
9: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
10: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਖੇ ਬੰਦ ਕੰਮ ਦੀ ਗਰੰਟੀ 647-515-8000
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਇੱਥੋਂ ਵੀ ਕੋਈ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਪਹਿਲਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਇਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ, ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਹੀ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662। ਸਾਡੀ
11: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

503 AM band des pardes prime time radio program de naal jude hoye sade sare hi srotiyan nu sade sare darshakan nu simraj siddhu valo pyar bhari sat sri akal dosto ajj sade is monday sham de program de vich tin to leke theek 6 vaje tak is rush hour prime time drive time de vich sade naal vadh to vadh time de layi apne pure commute time de layi ja fir theek 6 vaje tak jude raho te theek 6 vaje tak hi tuhanu ajj diyan sade canada ontario ਤੇ ਲੋਕਲ ਜੀਟੀਏ ਦੀਆਂ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਸਭ ਤੋਂ ਨਵੀਆਂ ਸਭ ਤੋਂ ਵੱਡੀਆਂ ਸਭ ਤੋਂ ਅਹਿਮ ਖਬਰਾਂ ਵੀ ਤੇ ਸਾਡੇ ਵਿਚਾਰ ਵੀ ਨਿਊਜ਼ ਤੇ ਵਿਊਜ਼ ਵੀ ਪੇਸ਼ ਕਰਦੇ ਰਵਾਂਗੇ ਨਾਲ ਦੀ ਨਾਲ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ ਜੇ ਤੁਸੀਂ ਕਾਲ ਟੈਕਸਟ ਜਾਂ ਵਟਸਐਪ ਤੇ ਰਾਹੀਂ ਕੋਈ ਵੀ ਰਿਕੁਐਸਟ ਸਾਨੂੰ ਭੇਜੋਗੇ ਕਿਸੇ ਵੀ ਕਲਾਕਾਰ ਦੀ ਨਾਲ ਦੀ ਨਾਲ ਅੱਗੇ ਜਾ ਕੇ ਸਾਡੇ ਇੰਨਾ ਕੁ ਘੰਟਿਆਂ ਦੇ ਅੰਦਰ ਅੰਦਰ ਖੂਬ ਗੱਲਬਾਤ ਕਰਾਂਗੇ ਅਸੀਂ ਆਪਣੇ ਸਪਾਂਸਰਸ ਦੇ ਨਾਲ ਜਿਨ੍ਹਾਂ ਦੇ ਅਲੱਗ ਅਲੱਗ ਡਿਫਰੈਂਟ ਇੰਡਸਟਰੀਜ਼ ਅਤੇ ਬਿਜ਼ਨਸਿਸ ਅਤੇ ਪ੍ਰੋਡਕਟਸ ਅਤੇ ਸਰਵਿਸਿਸ ਹਨ ਅਤੇ ਉਹ ਵੀ ਤੁਹਾਨੂੰ ਕੁਛ ਡਾਇਰੈਕਟ ਏਅਰ ਜਾਣਕਾਰੀ ਪੇਸ਼ ਕਰਨਗੇ ਐਵਰੀ ਸਿੰਗਲ ਡੇ ਕੋਈ ਨਾ ਕੋਈ ਵਧੀਆ ਗੱਲਬਾਤ ਹੁੰਦੀ ਆ ਸੁਣ ਕੇ ਵੀ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਰੀਅਲ ਅਸਟੇਟ ਮੋਰਗੇਜ ਇਮੀਗ੍ਰੇਸ਼ਨ ਨੈਚੁਰਲ ਹੈਲਥ ਹੋਮਿਓਪੈਥੀ ਇੰਸ਼ੋਰੈਂਸ ਐਜੂਕੇਸ਼ਨ ਨਾਲ ਦੇ ਨਾਲ ਡੈਟ ਅਤੇ ਹੋਰ ਵੀ ਕੁਛ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੇਸ਼ ਪ੍ਰਦੇਸ਼ ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਪੇਸ਼ ਕਰ ਰਿਹਾ ਹੈ ਦੋ ਦਿਨ ਲਗਾਤਾਰ ਹੀ ਇਸ ਫਰਾਈਡੇ ਵੀ ਇਸ ਸੈਟਰਡੇ ਵੀ ਲੌਂਗ ਵੀਕਐਂਡ ਤੇ ਦੋ ਦਿਨ ਲਗਾਤਾਰ ਅਸੀਂ ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਵੀ ਪੇਸ਼ ਕਰ ਰਹੇ ਹਾਂ ਉਹਨਾਂ ਦੇ ਬਾਰੇ ਵੀ ਤੇ ਹੋਰਾਂ ਵੀ ਸੇਲਸ ਦੇ ਬਾਰੇ ਵੀ ਤੇ ਹੋਰਾਂ ਵੀ ਕੁਛ ਸ਼ੋਅ ਵੀ ਹੋਰ ਨੇ ਸਾਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਦੇ ਰਵਾਂਗੇ ਠੀਕ 6 ਵਜੇ ਤੱਕ ਸਾਡੇ ਤੋਂ ਸਾਡੇ ਕਿਸੇ ਵੀ ਐਡਵਰਟਾਈਜ਼ਰ ਦੀ ਕੋਈ ਵੀ ਇਨਫੋਰਮੇਸ਼ਨ ਖਾਸ ਕੋਈ ਫੋਨ ਨੰਬਰ ਕੋਈ ਅਤਾ ਪਤਾ ਚਾਹੀਦਾ ਹੋਵੇ ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਲ ਦੇ ਵਿੱਚੋਂ ਮੰਨ ਲਓ ਇੰਡੀਆ ਆਉਣ ਜਾਣ ਲਈ ਸਸਤੀਆਂ ਟਿਕਟਾਂ ਬੁੱਕ ਕਰਨੀਆਂ ਇੱਕ ਨਹੀਂ ਕੋਈ ਤਿੰਨ ਨਹੀਂ ਕੋਈ ਚਾਰ ਪੰਜ ਨੰਬਰ ਇਕੱਠੇ ਭੇਜ ਦੇਵਾਂਗੇ ਜਿੱਥੇ ਮਰਜ਼ੀ ਪਤਾ ਕਰ ਲਓ ਕਿੱਥੇ ਘੱਟ ਪ੍ਰਾਈਸ ਹੈ ਤੁਹਾਨੂੰ ਕੋਈ ਵਧੀਆ ਹੋਰ ਰਿਕਮੈਂਡੇਸ਼ਨ ਚਾਹੀਦੀ ਕੋਈ ਤਕੜਾ ਵਕੀਲ ਚਾਹੀਦਾ ਹੈ ਜੋ ਵੀ ਹੋਵੇ ਸਾਡੇ ਨਾਲ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਰਾਹੀਂ ਸੰਪਰਕ ਕਰ ਸਕਦੇ ਹੋ ਇੱਕ ਤਾਂ ਤੁਸੀਂ ਸਿੱਧੇ ਸਟੂਡੀਓ ਵਿੱਚ ਫੋਨ ਨੰਬਰ ਘੁਮਾ ਸਕਦੇ ਹੋ ਡਾਇਰੈਕਟ ਬਾਏ ਫੋਨ ਗੱਲਬਾਤ ਹੋ ਸਕਦੀ ਹੈ ਐਟ 905-564-6444 905-564-6444 905-564-6444 ਜਾਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ ਟੈਕਸਟ ਵਟਸਐਪ ਦੇ ਰਾਹੀਂ ਬੈਕ ਐਂਡ ਫੋਰਥ ਮੈਸੇਜ ਕਰ ਸਕਦੇ ਹੋ ਲਾਈਵ ਗੱਲਬਾਤ ਕਰ ਸਕਦੇ ਹਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜੋ ਹੈ 416-457-3381 416-457-3381 416-457-3381 ਤੇ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਆਪਣਾ ਭੇਜ ਸਕਦੇ ਹੋ ਸੋ ਉਸ ਤੋਂ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਣ ਦੇ ਨਾਲ ਇੱਕ ਬ੍ਰੈਂਪਟਨ ਸ਼ਹਿਰ ਦੇ ਫੋਰਮਰ ਰਿਵੋਕ ਕੀਤੇ ਗਏ ਲਾਇਸੈਂਸ ਤੇ ਪ੍ਰੈਕਟਿਸ ਲਾਅ ਵਾਲੇ ਇੱਕ ਦੇਸੀ ਫੋਰਮਰ ਵਕੀਲ ਨੂੰ ਹੁਣ ਅਰੈਸਟ ਕੀਤਾ ਗਿਆ ਹੈ $4 million ਤੋਂ ਵੀ ਜ਼ਿਆਦਾ ਦੇ ਮੋਰਗੇਜ ਐਂਡ ਚੈੱਕ ਫਰਾਡ ਦੇ ਚੱਕਰਾਂ ਦੇ ਵਿੱਚ ਸੋ ਇਹ ਜਿਹੜਾ ਬ੍ਰੈਂਪਟਨ ਦਾ ਇੱਕ ਦੇਸੀ ਫੋਰਮਰ ਵਕੀਲ ਹੈ ਪਿਛਲੇ ਸਾਲ ਹੀ ਇਹ ਸਟ੍ਰਿਪ ਕੀਤਾ ਗਿਆ ਰਿਵੋਕ ਕੀਤਾ ਗਿਆ ਉਹਦਾ ਲਾਇਸੈਂਸ ਤੇ ਪ੍ਰੈਕਟਿਸ ਲਾਅ ਅਤੇ ਹੁਣ ਪੀਓ ਰੀਜਨਲ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਪਤਾ ਲੱਗ ਗਿਆ ਹੈ ਕਿ ਇਹ ਤਾਂ ਬੰਦਾ ਕਈ ਸਾਲ ਲਗਾਤਾਰ ਜਾਣ ਬੁੱਝ ਕੇ ਨੋਇੰਗਲੀ ਮੋਰਗੇਜ ਐਂਡ ਚੈੱਕ ਐਂਡ ਡਾਕੂਮੈਂਟ ਫਰਾਡ ਦੇ ਚੱਕਰਾਂ ਦੇ ਵਿੱਚ ਸ਼ਾਮਿਲ ਸੀ ਅਤੇ ਮਿਲੀਅਨਸ ਆਫ ਡਾਲਰਸ ਇਹਨੇ ਆਪਣੇ ਹੀ ਪੋਟੈਂਸ਼ੀਅਲ ਕਲਾਇੰਟਸ ਤੋਂ ਮੋਰਗੇਜ ਦੇ ਟਾਈਮ 'ਤੇ ਅਤੇ ਮੋਰਗੇਜ ਰਿਨਿਊਲ ਦੇ ਟਾਈਮ 'ਤੇ ਠੱਗੇ ਹਨ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਵੀਕਐਂਡ 'ਤੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਇੱਕ ਅਨਪ੍ਰੋਵੋਕਡ ਐਂਡ ਹੁਣ ਪੋਟੈਂਸ਼ੀਅਲੀ ਐਂਟੀ ਸਿੱਖ ਹੇਟ ਮੋਟੀਵੇਟਡ ਅਟੈਕ ਦੇ ਵਿੱਚ ਇੱਕ ਬੰਦੇ ਨੂੰ ਲੱਤ ਦੇ ਵਿੱਚ ਹੀ ਸਟੈਬ ਕੀਤਾ ਗਿਆ ਅਤੇ ਹੁਣ ਐਜ਼ ਏ

ਸਾਗਰ ਸ਼ਹਿਰ ਦੇ ਵਿੱਚ ਹੀ ਇੱਕ ਪਲਾਜ਼ੇ ਦੇ ਵਿੱਚ ਪਾਰਕਿੰਗ ਸਪਾਟ ਦੇ ਪਿੱਛੇ ਲੜਾਈ ਹੋਈ। ਦੋ ਜਾਣਿਆਂ ਨੂੰ ਸਟੈਬ ਕੀਤਾ ਗਿਆ ਅਤੇ ਹੁਣ ਇੱਕ ਸਸਪੈਕਟ ਤਾਂ ਫੜਿਆ ਗਿਆ ਹੈ, ਪਰ ਜਿਹਨੇ ਲਾਰਜ ਵੈਪਨ ਦੇ ਨਾਲ, ਲਾਰਜ ਨਾਈਫ ਦੇ ਨਾਲ, ਜਿਹੜਾ ਜ਼ਿਆਦਾ ਹੀ ਖਤਰਨਾਕ ਬੰਦਾ ਹੈ, ਜਿਹਨੇ ਦੋਨਾਂ ਬੰਦਿਆਂ ਨੂੰ ਸਟੈਬ ਕੀਤਾ ਪਾਰਕਿੰਗ ਲਾਟ ਦੇ ਵਿੱਚ, ਪਾਰਕਿੰਗ ਸਪਾਟ ਦੇ ਪਿੱਛੇ, ਉਹ ਤਾਂ ਹੋ ਗਿਆ ਹੈ ਫਰਾਰ। ਪੁਲਿਸ ਕਹਿ ਰਹੀ ਹੈ ਕਿ ਤੈਨੂੰ ਜਲਦ ਤੋਂ ਜਲਦ ਅਸੀਂ ਲੱਭ ਵੀ ਲੈਣਾ। ਇਹਦੀ ਫੋਟੋ ਵੀ, ਵੀਡੀਓ ਵੀ ਸਰਕੂਲੇਟ ਕੀਤੀ ਜਾ ਰਹੀ ਹੈ, ਵੀਡੀਓ ਵਾਇਰਲ ਵੀ ਹੋ ਚੁੱਕੀ ਹੈ, ਜਿਹਦੇ ਵਿੱਚ ਕਿਸੇ ਸਿਆਣੇ ਨੇ ਰਿਕਾਰਡ ਕਰਕੇ ਰਿਲੀਜ਼ ਕੀਤਾ ਹੈ ਇਸ ਬੰਦੇ ਨੂੰ ਸਟੈਬ ਕਰਦੇ ਹੋਏ, ਲਹੂ ਵੀ ਲਹੂ ਡੁੱਲ ਰਿਹਾ ਹੈ, ਆ ਬੰਦੇ ਜ਼ਖਮੀ ਹੋਏ ਨੇ। ਸੋ ਪੁਲਿਸ ਕਹਿ ਰਹੇ ਨੇ ਕਿ ਚੰਗਾ ਤਕੜਾ ਵਕੀਲ ਕਰਕੇ, ਸਲਾਹ ਕਰਕੇ ਤੂੰ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਕਰ ਹੀ ਲੈ, ਕਿਉਂਕਿ ਇਫ ਨਾਟ ਥਰੇ ਕੱਲ੍ਹ ਨੂੰ ਤਾਂ ਅਸੀਂ ਤੈਨੂੰ ਫੜ ਹੀ ਲੈਣਾ ਹੈ। ਇਹਦੇ ਬਾਰੇ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੱਲ੍ਹ ਹੀ ਮਿਸ ਸਾਗਾ ਸ਼ਹਿਰ ਦੇ ਵਿੱਚ ਇੱਕ ਪਲਾਜ਼ੇ ਦੇ ਵਿੱਚ ਦੋ ਗੱਡੀਆਂ ਦੇ ਡਰਾਈਵਰਸ ਦੀ ਡਿਸਪਿਊਟ ਹੋਣ ਤੋਂ ਬਾਅਦ ਇੱਕ ਡਰਾਈਵਰ ਨੇ ਇੱਕ ਬੀਬੀ ਨੂੰ ਹਿੱਟ ਕਰਕੇ ਘੜੀਸਿਆ ਅਤੇ ਹੁਣ ਇੱਕ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ। ਨਾਲ ਦੇ ਦੋਸਤੋ, ਅੱਜ ਤਿੰਨ ਅਲੱਗ ਅੰਟੇਰੀਓ, ਬ੍ਰਿਟਿਸ਼ ਕੋਲੰਬੀਆ ਐਂਡ ਕੁਬੈਕ ਦੇ ਵਿੱਚ ਫੈਡਰਲ ਬਾਈ ਇਲੈਕਸ਼ਨ ਹੋ ਰਹੀਆਂ ਹਨ, ਵੋਟਾਂ ਹੁਣ ਵੀ ਪੈ ਰਹੀਆਂ ਹਨ ਅਤੇ ਲੱਗਦਾ ਤਾਂ ਹੈ ਕਿ ਮਾਰਕ ਕਾਰਨੀ ਦੀ ਜਿਹੜੀ ਸਲਿਮ ਮਜੋਰਟੀ ਸਰਕਾਰ ਹੈ ਉਹ ਦੋ ਜਾਂ ਈਵਨ ਤਿੰਨਾਂ ਦੇ ਵਿੱਚੋਂ ਤਿੰਨ ਸੀਟਾਂ ਜਿੱਤ ਸਕਦੇ ਨੇ, ਕਿਉਂਕਿ ਉਹ ਹੁਣ ਆਪਣੇ ਟ੍ਰੇਡ ਵਾਰ ਅਤੇ ਐਂਟੀ ਟਰੰਪ ਅਤੇ ਐਂਟੀ ਅਮੈਰੀਕਾ ਦੇ ਰੈਟੋਰਿਕ ਨੂੰ ਫਿਰ ਤੋਂ ਹੁਣ ਪੋਲਿਟਿਸਾਈਜ਼ ਕਰ ਰਹੇ ਨੇ, ਵੈਪਨਾਈਜ਼ ਕਰ ਰਹੇ ਨੇ। ਆਹੀ ਤਾਂ ਗੱਲ ਹੈ ਕਿ ਅੱਜ ਹੁਣ ਚੌਥਾ ਹਾਈ ਰੈਂਕਿੰਗ ਯੂ ਐਸ ਪੋਲੀਟੀਸ਼ੀਅਨ, ਯੂ ਐਸ ਟ੍ਰੈਜਰੀ ਸੈਕਰਟਰੀ ਸਕਾਟ ਬੈਸੈਂਟ, ਉਹਨੇ ਅੱਜ ਕਿਹਾ ਕਿ ਨਾ ਤਾਂ ਅਸੀਂ ਕੈਨੇਡਾ ਦੇ ਨਾਲ ਕਿਸੇ ਵੀ ਵਾਰ ਦੇ ਵਿੱਚ ਹਾਂ, ਨਾ ਟ੍ਰੇਡ ਵਾਰ ਦੇ ਵਿੱਚ, ਨਾ ਰੀਅਲ ਵਾਰ ਦੇ ਵਿੱਚ। ਭਾਵੇਂ ਮਾਰਕ ਕਾਰਨੀ ਨੇ ਕਿਹਾ ਕਿ ਜਦੋਂ ਸਾਡੇ 'ਤੇ ਹਮਲਾ ਹੋਇਆ ਇਹਦਾ ਮਤਲਬ ਇਹ ਹੈ ਵੇਅਰ ਆ ਵਾਰ, ਇਹ ਕੋਈ ਵਾਰ ਹੈ ਹੀ ਨਹੀਂ। ਇਹਨੇ ਕਿਹਾ ਨਾ ਤਾਂ ਵਾਰ ਦੇ ਵਿੱਚ ਤੁਸੀਂ ਸਾਡੇ ਨਾਲ ਲੜ ਸਕਦੇ ਹੋ। ਇਹਨੇ ਸਾਡਾ ਹੀ ਮਜ਼ਾਕ ਅੱਜ ਕੀਤਾ ਹੈ, ਕਿਹਾ ਕਿ ਜਿਹੜਾ ਵੈਸਟ ਐਡਮਿੰਟਨ ਮਾਲ ਦੇ ਵਿੱਚ ਦੋ ਸਬਮਰੀਨ ਦੇ ਝੂਟੇ ਹੁੰਦੇ ਸੀ, ਤੁਸੀਂ ਕੀ ਉਹ ਭੇਜੋਗੇ ਸਾਡੇ ਵੱਲ? ਸਾਡੇ ਨਾਲ ਲੜਨ ਦੇ ਲਈ ਮੁਕਾਬਲਾ ਕਰ ਹੀ ਨਹੀਂ ਸਕਦੇ। ਨਾਲੇ ਉਹਨੇ ਕਿਹਾ ਕਿ ਜਿਹੜੀ ਇਕਾਨਮੀ 13 ਗੁਣਾ ਜ਼ਿਆਦਾ ਵੱਡੀ ਹੈ ਤੁਹਾਡੇ ਨਾਲ ਕਿੱਥੋਂ ਮੁਕਾਬਲਾ ਕਰ ਲਓਗੇ? ਨਾ ਤਾਂ ਜੰਗ ਦੇ ਵਿੱਚ, ਨਾ ਤਾਂ ਮਿਲਟਰੀ ਵਾਰ ਹੋ ਸਕਦੀ ਹੈ, ਨਾ ਤਾਂ ਟ੍ਰੇਡ ਵਾਰ ਹੋ ਸਕਦੀ ਹੈ। ਉਹਨੇ ਕਿਹਾ ਕਿ ਇਹ ਸਿਰਫ ਇੱਕ ਮਾਰਕ ਕਾਰਨੀ ਦੇ ਵੱਲੋਂ ਪੋਲੀਟੀਕਲ ਸ਼ਾਊਟਿੰਗ ਮੈਚ, ਕਿ ਟਵਿੱਟਰ 'ਤੇ ਆਹ ਕਹਿਤਾ, ਟੀ ਵੀ 'ਤੇ ਆਹ ਕਹਿਤਾ, ਇੱਕ ਦੂਜੇ ਦੇ ਵੱਲ ਆਹ ਕਹਿਤਾ, ਉਹ ਕਹਿਤਾ, ਆਹੀ ਬਸ ਬਹਿਸ ਹੀ ਹੋ ਰਹੀ ਹੈ। ਅਤੇ ਇਸ ਯੂ ਐਸ ਟ੍ਰੈਜਰੀ ਸੈਕਰਟਰੀ ਸਕਾਟ ਬੈਸੈਂਟ ਨੇ ਅੱਜ ਕਿਹਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਨਫੋਰਚੁਨੇਟਲੀ ਕੈਨੇਡੀਅਨ ਲੋਕਾਂ ਦੇ ਲਈ, ਕੈਨੇਡੀਅਨ ਭਲੇ ਦੇ ਲਈ, ਕੈਨੇਡੀਅਨ ਇਕਾਨਮੀ ਲਈ, ਕੈਨੇਡੀਅਨ ਇੰਡਸਟਰੀ ਲਈ, ਕੈਨੇਡੀਅਨ ਕੰਮ ਕਾਰ ਦੇ ਲਈ ਨਹੀਂ ਕੰਮ ਕਰ ਰਿਹਾ ਹੈ, ਬਿਲਕੁਲ ਵੀ ਨਹੀਂ ਕੰਮ ਕਰ ਰਿਹਾ ਹੈ। ਉਹ ਸਿਰਫ ਅਤੇ ਸਿਰਫ ਆਪਣੀ ਹੀ ਲਿਬਰਲ ਸਰਕਾਰ ਦੀ ਤਾਕਤ ਵਧਾਉਣ ਦੇ ਲਈ ਅਤੇ ਆਪਣੇ ਹੀ ਪਰਸਨਲ ਫਾਇਦੇ ਦੇ ਲਈ ਹੀ ਕੰਮ ਕਰ ਰਿਹਾ ਹੈ। ਅਤੇ ਕੰਮ ਤਾਂ ਇੱਦਾਂ ਦਾ ਹੀ ਚੱਲਣਾ ਹੈ, ਕਿਉਂ? ਕਿਉਂਕਿ ਜਿਹੜੀ ਬੀਬਾ ਹਿਲਰੀ ਕਲਿੰਟਨ ਹੈ, ਜਿਹਨੇ 2016 ਦੇ ਵਿੱਚ ਟਰੰਪ ਦੇ ਪਹਿਲੇ ਟਰਨ ਦੇ ਵਿੱਚ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਐਜ਼ ਦ ਡੈਮੋਕ੍ਰੈਟਿਕ ਪਾਰਟੀ ਲੀਡਰ ਐਂਡ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਹੁਣ ਤੁਹਾਨੂੰ ਪਤਾ ਹੀ ਆ ਕਿ ਬਾਬਾ ਟਰੰਪ ਤਾਂ ਉਦੋਂ ਜਿੱਤਿਆ ਹੀ ਸੀ, ਹਿਲਰੀ ਕਲਿੰਟਨ ਨੂੰ ਹਰਾ ਦਿੱਤਾ ਸੀ, ਪਰ ਹਿਲਰੀ ਕਲਿੰਟਨ ਦੇ ਵਿੱਚ ਜਿਹੜੀ ਕੈਂਪੇਨ ਚਲਾਈ ਗਈ, ਪ੍ਰੈਜ਼ੀਡੈਂਸ਼ੀਅਲ ਕੈਂਪੇਨ ਚਲਾਈ ਗਈ, ਉਹਦੇ ਵਿੱਚ ਇੱਕ ਹਾਈ ਰੈਂਕਿੰਗ ਮੈਂਬਰ, ਡੈਮੋਕ੍ਰੈਟ ਪਾਰਟੀ ਇਨ ਅਮੈਰੀਕਾ ਦੀ ਇੱਕ ਹਾਈ ਰੈਂਕਿੰਗ ਮੈਂਬਰ ਐਂਡ ਯੂ ਐਸ ਸਿਟੀਜ਼ਨ, ਗੈਸ ਵਾਟ, ਕਿਹਦੇ ਵੱਲੋਂ ਹੁਣ ਹਾਇਰ ਕੀਤੀ ਗਈ ਆ? ਕਹਿੰਦੇ ਨੇ ਕਿ ਕੈਨੇਡੀਅਨ ਖਰੀਦੋ, ਕੈਨੇਡੀਅਨ ਕੰਮ 'ਤੇ ਲਾਓ, ਕੈਨੇਡੀਅਨ ਐਲਬੋਜ਼ ਆਫ ਇਡੀਅਟ ਬਣੋ, ਅਮੈਰੀਕਾ ਨੂੰ ਬੋਇਕਾਟ ਕਰੋ, ਅਤੇ ਕਰਤਾ ਉਹੀ ਕੰਮ। ਸੋ ਕੁਛ ਇੱਕ ਦਿਨ ਪਹਿਲਾਂ ਸਾਡੇ ਇੰਨੇ ਸਿਆਣੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ American politics ਦੇ ਵਿੱਚ ਸ਼ਾਮਿਲ, Democrat Party ਦੀ ਹੀ ਇੱਕ ਹਾਈ ਰੈਂਕਿੰਗ ਮੈਂਬਰ, ਹਿਲਰੀ ਕਲਿੰਟਨ ਦੀ ਹੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੀ ਹਾਈ ਰੈਂਕਿੰਗ ਮੈਂਬਰ, ਇੱਕ ਯੂ ਐਸ ਸਿਟੀਜ਼ਨ ਨੂੰ ਹਾਇਰ ਕੀਤਾ ਕਿਸ ਕੰਮ ਦੇ ਲਈ? ਪ੍ਰਾਈਮ ਮਿਨਿਸਟਰਸ ਆਫਿਸ, PMO ਦੇ ਆਫਿਸ ਦੀ ਚੀਫ ਐਗਜੈਕਟਿਵ ਆਫਿਸਰ ਬਣ ਲਈ। ਕਿਉਂ? ਇੱਥੇ ਕੋਈ ਪੜ੍ਹੇ ਲਿਖੇ ਲੋਕਾਂ ਦੀ ਕੋਈ ਕਮੀ ਹੈਗੀ ਆ ਕਿ ਤੁਹਾਨੂੰ ਜਾ ਕੇ ਡੈਮੋਕ੍ਰੈਟ ਪਾਰਟੀ ਦੇ ਹੀ ਆਪਰੇਟਿਵਸ ਨੂੰ ਹਾਇਰ ਕਰਨਾ ਪੈ ਰਿਹਾ, ਜਾਂ ਆ ਹੀ ਇੱਕ ਕੋਈ ਸਾਜਿਸ਼ ਹੈ, ਜਾਂ ਲੋਕ ਕਹਿ ਰਹੇ ਨੇ ਕੰਸਪੀਰੇਸੀ ਕਹਿ ਲਓ, ਤਾਂ ਕੁਛ ਕੁ ਮਹੀਨੇ ਬਾਅਦ ਸੱਚਾਈ ਹੀ ਪੇਸ਼ ਹੋ ਜਾਣੀ ਆ। ਕੰਸਪੀਰੇਸੀ ਅਤੇ ਸੱਚਾਈ 'ਚ 6 ਕੁ ਮਹੀਨੇ ਦਾ ਹੀ ਫਰਕ ਹੁੰਦਾ ਵੈਸੇ। ਹੁਣ ਅਲੱਜ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਪੋਲੀਟੀਕਲ ਪੰਡਿਤ ਦੇ ਵੱਲੋਂ, ਐਨਲਿਸਟ ਦੇ ਵੱਲੋਂ, ਕਿ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਰਲ ਚੁੱਕੀ ਹੈ ਯੂ ਐਸ ਡੈਮੋਕ੍ਰੈਟ ਪਾਰਟੀ ਦੇ ਨਾਲ, ਤਾਂ ਤਾਂ ਉਹਨਾਂ ਦੇ ਆਪਰੇਟਿਵਸ ਹਾਇਰ ਕਰ ਰਹੇ ਨੇ, ਇਟਸ ਵਰਕ ਹੀਅਰ ਇਨ ਕੈਨੇਡਾ ਇਨ ਦਾ PMO ਆਫਿਸ, ਅਤੇ ਉਹਨਾਂ ਦੇ ਹੀ ਕਹਿਣ 'ਤੇ ਰਲ ਮਿਲ ਕੇ ਹੀ ਲਿਬਰਲਸ ਦਾ ਇੱਥੇ ਕੈਨੇਡਾ 'ਚ ਫਾਇਦਾ, ਇਹਨਾਂ ਅੱਜ ਦੀਆਂ ਤਿੰਨ ਬਾਏ ਇਲੈਕਸ਼ਨ ਦੇ ਵਿੱਚ, ਅਤੇ

0: ਕੁਬੈਕ ਦੀਆਂ ਚੋਣਾਂ ਜੋ ਕਿ ਅਕਤੂਬਰ ਮਹੀਨੇ 'ਚ ਹੋ ਰਹੀਆਂ ਨੇ ਅਤੇ ਉੱਥੇ ਵੀ ਹੁਣ ਰੈਫਰੈਂਡਮ ਅੱਡ ਹੋਣ ਤੋਂ ਆਜ਼ਾਦ ਹੋਣ ਤੋਂ ਕੈਨੇਡਾ ਤੋਂ ਰੋਕੀ ਗਈ ਆ, ਡਿਲੇਅ ਕੀਤੀ ਗਈ ਆ ਅਤੇ ਨਾਲ ਦਿਆਂ ਅਲਬਰਟਾ ਦੇ ਵਿੱਚ ਜਿਹੜਾ ਅਕਤੂਬਰ ਦੇ ਵਿੱਚ ਹੀ ਰੈਫਰੈਂਡਮ ਹੈ ਅੱਡ ਹੋਣ ਦਾ, ਆਜ਼ਾਦ ਹੋਣ ਦਾ, ਉਹਨੂੰ ਵੀ ਨੁਕਸਾਨ ਪੇਸ਼ ਕਰਨ ਦੇ ਲਈ, ਸੋ ਲਿਟਰਲੀ ਲਿਬਰਲਸ ਦੇ ਹੀ ਫਾਇਦੇ ਦੇ ਲਈ ਅਤੇ ਨਾਲ ਦੀ ਨਾਲ ਅਮੈਰੀਕਾ ਦੇ ਵਿੱਚ ਡੈਮੋਕ੍ਰੈਟ ਪਾਰਟੀ ਦਾ ਵੀ ਮਿਡ ਟਰਮ ਇਲੈਕਸ਼ਨ ਦੇ ਵਿੱਚ ਹੀ ਫਾਇਦੇ ਦੇ ਲਈ ਉਹ ਰਲ ਮਿਲ ਕੇ ਹੁਣ ਕਲੂਡ ਕਰ ਰਹੇ ਨੇ, ਇੱਕ ਦੂਜਿਆਂ ਦੇ ਕੰਮ ਕਰਨ ਵਾਲੇ ਇੱਕ ਦੂਜੇ ਨੂੰ ਹੀ ਭੇਜ ਰਹੇ ਨੇ ਉਹਨਾਂ ਦੇ ਹੀ ਭਲੇ ਲਈ, ਨਾ ਕਿ ਮੇਰੇ ਲਈ, ਨਾ ਕਿ ਤੁਹਾਡੇ ਲਈ, ਨਾ ਕਿਸੇ ਵੀ ਇੰਡਸਟਰੀ ਦੇ ਲਈ। ਇਹਦੇ ਬਾਰੇ ਵੀ ਕਾਫੀ ਡੀਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਇਸ US ਟ੍ਰੈਜਰੀ ਸੈਕਰਟਰੀ ਨੇ ਵਾਰਨ ਕੀਤਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਲੋਕਾਂ ਨੂੰ ਪਤਾ ਲੱਗ ਹੀ ਜਾਊਗਾ ਆਫਟਰ ਦਾ ਫੈਕਟ, ਨੁਕਸਾਨ ਹੋਣ ਤੋਂ ਬਾਅਦ ਹੀ। ਜਿਵੇਂ ਬੇਕਾਰ ਲੀਡਰ ਜਸਟਿਨ ਟਰੂਡੋ ਕਿੰਨਾ ਕੁ ਬੇਕਾਰ ਹੈ, ਲੋਕਾਂ ਨੂੰ 10 ਸਾਲ ਬਾਅਦ ਹੀ ਪਤਾ ਲੱਗਿਆ, ਜਦੋਂ ਲੋਕਾਂ ਨੇ ਤਾਂ ਰੱਟ ਲਾਈ ਹੋਈ ਸੀ ਪਹਿਲੇ ਹੀ ਸਾਲ ਤੋਂ ਕਿ ਇਹ ਬੰਦਾ ਮੁਲਕ ਨੂੰ ਤਬਾਹ ਕਰੂਗਾ। ਇਸੇ ਤਰ੍ਹਾਂ ਹੁਣ 10 ਸਾਲ ਬਾਅਦ ਹੀ ਸ਼ਾਇਦ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ ਕਿ ਮਾਰਕ ਕਾਰਨੀ ਵੀ ਉਹੀ ਐਗਜ਼ੈਕਟ ਸੇਮ ਕੰਮ ਕਰ ਰਿਹਾ ਹੈ। ਹੀ ਇਜ਼ ਨਾਟ ਵਰਕਿੰਗ ਫਾਰ ਯੂ ਔਰ ਮੀ ਫਾਰ ਦ ਕੰਟਰੀ, ਹੀ ਇਜ਼ ਵਰਕਿੰਗ ਫਾਰ ਹਿਸ ਓਨ ਕੰਪਨੀ, ਹਿਸ ਓਨ ਸ਼ੇਅਰਸ, ਹਿਸ ਓਨ ਇੰਟਰਸਟ ਐਂਡ ਫਾਰ ਦ ਲਿਬਰਲ ਪਾਰਟੀ। ਐਂਡ ਜਿਹੜੇ ਵੀ ਧਾਗੇ ਖਿੱਚਣ ਵਾਲੇ ਨੇ ਯੂਰਪ ਦੇ ਵਿੱਚ, ਇੰਗਲੈਂਡ 'ਚ ਬੈਠੇ ਨੇ, ਉਹਨਾਂ ਲਈ ਹੀ ਕੰਮ ਕਰ ਰਿਹਾ ਹੈ। ਸੋ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਰਿਵਿਊਜ਼ ਪੇਸ਼ ਕਰਦੇ ਰਹਾਂਗੇ। ਅਤੇ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444, 905-564-6444, ਜਾਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਲਾਈਵ ਸਾਨੂੰ ਭੇਜ ਸਕਦੇ ਹੋ। ਟੈਕਸਟ ਜਾਂ ਵਟਸਐਪ ਕਰੋ 416-457-3381, 416-457-3381। ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444,
1: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-500-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ. ਏਬਲ ਟਰੱਕਿੰਗ ਵਾਲਿਆਂ ਨੂੰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਲ ਸਿਟੀ ਵਾਲੇ ਏ ਜ਼ੈੱਡ ਡਰਾਈਵਰ ਚਾਹੀਦੇ ਨੇ. ਜੇ ਤੁਸੀਂ ਲੋਕਲ ਸਿਟੀ ਦਾ ਪਿਕਅਪ ਐਂਡ ਡਰੋਪ ਆਫ ਦਾ ਕੰਮ ਲੱਭ ਰਹੇ ਹੋ, 365 ਦਿਨ ਪੂਰੇ ਸਾਲ ਦਾ ਬਿਜ਼ੀ ਬਿਜ਼ੀ ਕੰਮ ਲੱਭ ਰਹੇ ਹੋ, ਫਿਰ ਧਿਆਨ ਨਾਲ ਨੰਬਰ ਨੋਟ ਕਰ ਲਓ ਏਬਲ ਟਰੱਕਿੰਗ ਦਾ. ਗਰੇਵਾਲ ਦਾ ਨੰਬਰ ਹੈ 905-838-4346. ਸੋ ਘੱਟ ਤੋਂ ਘੱਟ 2 ਸਾਲ ਦਾ ਤੁਹਾਡਾ ਡਰਾਈਵਿੰਗ ਐਕਸਪੀਰੀਅੰਸ AZ ਐਕਸਪੀਰੀਅੰਸ ਜ਼ਰੂਰੀ ਹੋਣਾ ਚਾਹੀਦਾ ਹੈ ਐਂਡ ਬਿਲਕੁਲ ਸਾਫ ਐਬਸਟ੍ਰੈਕਟ ਹੋਣਾ ਚਾਹੀਦਾ ਹੈ. ਅਤੇ ਲੋਕਲ ਸੜਕਾਂ, ਲੋਕਲ ਇੱਥੇ GTA ਐਂਡ ਬਿਆਂਡ ਦੀਆਂ ਸੜਕਾਂ ਦੀ ਪੂਰੀ ਨੌਲੇਜ ਵੀ ਹੋਣੀ ਚਾਹੀਦੀ ਆ, ਕਿਉਂਕਿ ਇਹ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਹੀ ਕੰਮ ਹੈ. ਕਾਲ ਏਬਲ ਟਰੱਕਿੰਗ, ਇਹਨਾਂ ਨੂੰ ਰਾਈਟ ਵੇ ਲੋਕਲ ਸਿਟੀ ਪਿਕਅਪ ਐਂਡ ਡਰੋਪ ਆਫ ਲਈ ਐਕਸਪੀਰੀਅੰਸ ਡਰਾਈਵਰਸ ਚਾਹੀਦੇ ਨੇ. ਮਹਿੰਦਰ ਗਰੇਵਾਲ 905-838-4346. 905-838-4346. Now, Able Trucking Waliyanu, kuch office helpers for clerical work, bookkeeping, accounting, sara computer da hi kamma, top di pay tum denge. Inna nu office de vich experienced clerical workers, accounting and bookkeeping, computer da hi pura pura kam hai. Ohde layi inna nu kuch kam karne wale chahide ne, top di pay tum denge. Call Able Trucking 905-838-4346. 905-838-4346. Now, you know, saade program is sponsored kita ja riha hai by Indian Fruitland and Tandoori Grill. ਜਿੱਥੇ ਕਿ ਰੱਖੜੀ ਸੇਲ ਸ਼ੁਰੂ ਹੋ ਚੁੱਕੀ ਆ, 28 ਤਰੀਕ ਤੋਂ ਹੀ ਸ਼ੁਰੂ ਹੋ ਚੁੱਕੀ ਆ, ਅਤੇ ਹੁਣ ਤੁਹਾਡੀ ਦੋਸਤੋ 6 ਤਰੀਕ ਤੱਕ, ਸਪਟੈਂਬਰ 6 ਤਰੀਕ ਤੱਕ ਤੁਹਾਡੇ ਕਾਫੀ ਜ਼ਬਰਦਸਤ ਡੀਲਾਂ ਲੱਗੀਆਂ ਹੋਈਆਂ ਨੇ. 7 ਲੋਕੇਸ਼ਨ ਨੇ ਇੰਡੀਅਨ ਫਰੂਟਲੈਂਡ ਤੰਦੂਰੀ ਗ੍ਰਿਲ ਦੀਆਂ. ਬਰੈਂਪਟਨ ਦੇ ਵਿੱਚ 5 ਨੇ, 1 ਗਵਾਲਫ, 1 ਕੈਂਬਰਿਜ ਵਿੱਚ, ਕੁੱਲ ਮਿਲਾ ਕੇ 7 ਲੋਕੇਸ਼ਨ ਨੇ. ਤਾਂ ਹੀ ਤਾਂ ਇਹ ਇੰਨੇ ਵੱਡੇ ਬਲਕ ਦੇ ਵਿੱਚ ਸਾਰਾ ਸਮਾਨ ਮੰਗਵਾਉਂਦੇ ਨੇ ਇੰਡੀਆ, ਪਾਕਿਸਤਾਨ, ਜਿੱਥੋਂ ਮਰਜ਼ੀ ਤੋਂ, ਅਤੇ ਤੁਹਾਨੂੰ ਵੇਚਦੇ ਨੇ ਅਨਬੀਲੇਬਲ ਪ੍ਰਾਈਸ ਦੇ ਵਿੱਚ. ਸੋ 6 ਤਰੀਕ ਤੱਕ, ਸਪਟੈਂਬਰ 6 ਤੱਕ ਪਹੁੰਚੋ ਆਪਣੀ ਨੇੜਲੀ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਲੋਕੇਸ਼ਨ 'ਤੇ, ਅਤੇ ਤੁਹਾਨੂੰ 20 ਪਾਉਂਡ ਦਾ ਸਵਰਨਾ ਚੱਕੀ ਆਟਾ ਦਾ ਬੈਗ ਮਿਲੂਗਾ, ਸਿਰਫ $11.99 ਦੇ ਵਿੱਚ. 11.99 20 ਪਾਉਂਡ ਦਾ ਬੈਗ ਹੈ ਸਵਰਨਾ ਮਲਟੀਗ੍ਰੇਨ ਆਟਾ ਦਾ. ਨਾਲ ਦੀ ਨਾਲ 8 ਪਾਉਂਡ ਦਾ ਇੰਡੀਅਨ ਡੈਲਬਾਈਟ ਬਾਸਮਤੀ ਰਾਈਸ 6.99, 20 ਪਾਉਂਡ ਦਾ ਇੰਡੀਅਨ ਡੈਲਬਾਈਟ ਮਸੂਰੀ ਰਾਈਸ 11.99, ਬਰਾਊਨ ਸ਼ੂਗਰ 8 ਪਾਉਂਡ ਦਾ ਬੈਗ ਓਨਲੀ 6.99, ਇਡਲੀ ਰਾਈਸ 20 ਪਾਉਂਡ ਦਾ ਬੈਗ ਸਿਰਫ 11.99, ਦਹੀਂ, ਦੁੱਧ, ਆਟਾ, ਚੌਲ, ਦਾਲਾਂ, ਦੁੜਾਂ, ਯੂ ਨੇਮ ਇਟ, ਐਵਰੀ ਸਿੰਗਲ ਥਿੰਗ 'ਤੇ ਭਾਰੀ ਭਾਰੀ ਡਿਸਕਾਊਂਟ ਇਹਨਾਂ ਨੇ ਆਫਰ ਕੀਤੇ ਹੋਏ ਨੇ. ਬਲੈਕ ਅਤੇ ਵਾਈਟ ਚਨਾ ਦਾਲ, ਬਲੈਕ ਐਂਡ ਵਾਈਟ ਚਨਾ ਦਾਲ 4-4 ਪਾਉਂਡ ਤੁਹਾਨੂੰ 3.99 ਮਿਲਣਗੀਆਂ. ਅਤੇ ਨਾਲ ਦੀ ਨਾਲ ਇੰਡੀਅਨ ਡੈਲਬਾਈਟ ਦੀ ਮੂੰਗ ਦਾਲ ਅਤੇ ਤੂਰ ਦਾਲ ਤੁਹਾਨੂੰ ਮਿਲਣਗੀਆਂ 4-4 ਪਾਉਂਡ ਸਿਰਫ 3.99 ਦੇ ਵਿੱਚ. ਹੋਰ ਵੀ ਬਥੇਰਾ ਕੁਛ ਹੈ ਪਰ ਘੰਟਾ ਲੱਗ ਜੂਗਾ. ਆਈ ਡੋਂਟ ਥਿੰਕ ਯੂ ਵਾਂਟ ਟੂ ਹੀਅਰ ਦਿਸ ਆਲ ਦੀ ਲੌਂਗ. ਸੋ ਘੰਟਾ ਲੱਗ ਜੂਗਾ ਜੇਕਰ ਇੱਕ ਇੱਕ ਚੀਜ਼ ਦੱਸਾਂ. ਜਿਹੜੇ ਪੇਜ ਹੀ 5-6 ਭੇਜੇ ਨੇ, ਤੁਹਾਨੂੰ ਪਤਾ ਹੀ ਹੈ ਯਾਰ ਤੁਹਾਨੂੰ ਕਿਹੜੀ ਗਰੋਸਰੀ ਚਾਹੀਦੀ ਹੈ. ਨਿੱਤ ਰੋਜ਼ ਦਾ ਜਾਂਦੇ ਹੋ, ਹਰੇਕ ਹਫ਼ਤੇ ਦੂਜੇ ਹਫ਼ਤੇ ਜਾਂਦੇ ਹੀ ਹੋ, ਪਰ ਪੈਸੇ ਬਚਾਓਗੇ ਜ਼ਰੂਰ ਕਿਉਂਕਿ ਵੱਡੀ ਇਹਨਾਂ ਨੇ ਸੇਲ ਸ਼ੁਰੂ ਕੀਤੀ ਆ, ਰੱਖੜੀ ਸੇਲ ਹੁਣ ਜੋ ਕਿ ਚੱਲਣੀ ਹੈ ਸਪਟੈਂਬਰ 6 ਤਰੀਕ ਤੱਕ. ਸੋ ਪਹੁੰਚੋ 45 ਡਸਕ ਡਰਾਈਵ, ਡਸਕ ਐਂਡ ਚਿੰਕੂਜ਼ੀ, ਸਟਾਰਬਕਸ ਵਾਲਾ ਪਲਾਜ਼ਾ ਪਹਿਲੀ ਬ੍ਰੈਂਪਟਨ ਲੋਕੇਸ਼ਨ ਹੈ. ਦੂਜੀ ਬ੍ਰੈਂਪਟਨ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਅਰਡ ਅਤੇ ਚਿੰਕੂਜ਼ੀ 'ਤੇ. ਤੀਜੀ ਲੋਕੇਸ਼ਨ ਹੈ 9985 ਮਿਕਵੀਨ ਡਰਾਈਵ ਐਟ ਮਿਕਵੀਨ ਐਂਡ ਕੈਸਲਮੋਰ ਇਨ ਬਰੈਂਪਟਨ. ਚੌਥੀ ਬਰੈਂਪਟਨ ਕੈਲਡਨ ਦੇ ਬੋਰਡਰ 'ਤੇ ਲੋਕੇਸ਼ਨ ਹੈ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ. ਸਭ ਤੋਂ ਨਵੀਂ ਬਰੈਂਪਟਨ 'ਤੇ 5ਵੀਂ ਲੋਕੇਸ਼ਨ ਹੈ, 25 ਸੈਂਡਲਵੁੱਡ ਪਾਰਕਵੇ ਐਂਡ ਹਰਨਥੇਰੀਓ. ਅਤੇ ਇੱਕ ਲੋਕੇਸ਼ਨ ਹੈ 33 ਫਾਰਲੀ ਡਰਾਈਵ ਗੁਐਲਫ, ਅਤੇ ਇੱਕ ਹੈ 600 ਹੈਸਪਲ ਰੋਡ ਕੈਂਬਰਿਜ. ਕੁੱਲ ਮਿਲਾ ਕੇ 7 ਗਰੋਸਰੀ ਸਟੋਰਸ ਨੇ, ਅਤੇ 7 ਹੀ ਗਰੋਸਰੀ ਸਟੋਰਸ ਦੇ ਨਾਲ ਤੁਹਾਨੂੰ ਨਾਲ ਦੀ ਨਾਲ ਜਿਹੜੀ ਯੂਨਿਟ ਹੈ ਉਹ 'ਤੇ ਬਾਹਰ ਸਾਈਨ ਲੱਗਿਆ ਹੋਇਆ ਹੈ ਤੰਦੂਰੀ ਗ੍ਰਿਲ, ਜਿੱਥੇ ਕਿ ਅੱਡ ਕੰਪਲੀਟਲੀ ਸੈਪਰੇਟ ਵੈਜੀਟੇਰੀਅਨ ਕਿਚਨ ਐਂਡ ਸਟਾਫ, ਅੱਡ ਕੰਪਲੀਟਲੀ ਸੈਪਰੇਟ ਨਾਨ ਵੈਜੀਟੇਰੀਅਨ ਕਿਚਨ ਐਂਡ ਸਟਾਫ ਹੈ. ਅਤੇ ਵੈਜ ਥਾਲੀ ਕਹਿੰਦੇ ਕਿ ਚਾਹੇ $15 ਤੱਕ ਪ੍ਰਾਈਸ ਪਹੁੰਚ ਗਈ ਆ, ਅਸੀਂ ਤਾਂ ਸਿਰਫ 499 ਰਿਡੀਕਿਊਲਸਲੀ ਲੋ ਪ੍ਰਾਈਸ ਹੈ. ridiculously ਤਾਜ਼ੀ ਤੇ ਸਵਾਦ ਹੈ। thousands every day ਇਹ ਥਾਲੀਆਂ ਵੇਚਦੇ ਨੇ ਔਨਲਾਈਨ ਐਪਸ ਦੇ ਰਾਹੀਂ ਵੀ ਐਂਡ ਪਿਕਅਪਸ ਦੇ ਰਾਹੀਂ ਵੀ। ਸੋ $4.99 ਦੇ ਵਿੱਚ ਚੱਕੋ ਵੈੱਜ ਥਾਲੀ ਜਿਹੜੀ 3 ਦਾਲਾਂ ਅਤੇ ਸਬਜ਼ੀਆਂ ਤਾਜ਼ੀਆਂ ਤਾਜ਼ੀਆਂ ਹੋਣਗੀਆਂ, ਨਾਲੇ ਰਾਇਤਾ, ਨਾਲੇ ਅਚਾਰ, ਨਾਲੇ ਸੈਲਡ, ਨਾਲੇ ਰਾਈਸ, ਨਾਲੇ ਗਰਮ ਗਰਮ ਫੁਲਕੇ ਜਾਫਰ ਨਾਨ, ਅਤੇ ਨਾਲ ਦੇ ਨਾਲ ਡਿਜ਼ਰਟ ਤਾਂ ਚਾਹੀਦਾ ਚਾਹੀਦਾ। ਫੁੱਲ ਫਲੈਜਡ ਵੈੱਜ ਥਾਲੀ ਓਨਲੀ $4.99, ਨਾਲੇ ਚਿਕਨ ਬਰਿਆਨੀ $6.99, ਸਟੱਫਡ ਕੁਲਚਾ $2.99, ਆਲੂ ਕੁਲਚਾ $4.99, ਚਿਕਨ ਕੜੀ ਨਾਲ ਨਾਨ $9.99, ਦਾ ਲਿਸਟ ਗੋਜ਼ ਆਨ। ਸੋ 7 ਲੋਕੇਸ਼ਨ ਨੇ ਇੰਡੀਅਨ ਫੂਡ ਲੈਂਡ ਐਂਡ ਤੰਦੂਰੀ ਗ੍ਰਿਲ। ਪਹੁੰਚੋ ਆਪਣੇ ਨੇੜਲੇ 5 ਬ੍ਰੈਂਟ ਲੋਕੇਸ਼ਨ, 1 ਗੁਆਫ ਜਾਂ 1 ਕੇਂਬ੍ਰਿਜ ਦੇ ਵਿੱਚ ਲੋਕੇਸ਼ਨ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਇੰਡੀਆ ਆਉਣ ਜਾਣ ਦੇ ਸਪੈਸ਼ਲ ਪ੍ਰਾਈਸਿਸ ਭੇਜੇ ਨੇ, ਧਿਆਨ ਨਾਲ ਸੁਣੋ। ਟੋਰਾਂਟੋ ਤੋਂ ਲੈ ਕੇ ਬੰਬੇ ਕੋਈ ਵੀ ਤਿਆਰੀ ਕਰ ਰਿਹਾ ਹੈ ਸਪਟੈਂਬਰ 2 ਈਜ਼ਰ ਅਕਟੋਬਰ ਔਰ ਨਵੰਬਰ। ਸੋ ਅਗਲੇ ਮਹੀਨੇ ਕੱਲ੍ਹ ਤੋਂ ਹੀ ਅੱਗੇ ਹੀ ਸਪਟੈਂਬਰ ਮਹੀਨੇ ਦੇ ਵਿੱਚ ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਬੰਬੇ ਤੱਕ ਇਨ ਸਪਟੈਂਬਰ, ਅਤੇ ਵਾਪਸ ਇੱਥੇ ਟੋਰਾਂਟੋ ਤੱਕ ਤੁਸੀਂ ਬੁੱਕ ਕਰ ਸਕਦੇ ਹੋ ਫੋਰ ਈਜ਼ਰ ਅਕਟੋਬਰ ਔਰ ਨਵੰਬਰ। ਅਤੇ ਇਹ $1,400 ਦੇ ਵਿੱਚ ਰਾਊਂਡ ਟ੍ਰਿਪ ਹੈ $1,400 ਦੇ ਵਿੱਚ। ਜੇਕਰ ਕੋਈ ਵੀ ਸਪਟੈਂਬਰ ਟੂ ਨਵੰਬਰ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਜਾਓ ਦਿੱਲੀ ਤੱਕ ਸਪਟੈਂਬਰ ਵਿੱਚ, ਵਾਪਸ ਆਓ ਇੱਥੇ ਨਵੰਬਰ ਦੇ ਵਿੱਚ। ਰਾਊਂਡ ਟ੍ਰਿਪ ਹੈ $1,450 ਦੇ ਵਿੱਚ, $1,450 ਦੇ ਵਿੱਚ। ਕੋਈ ਵੀ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਓ ਸਪਟੈਂਬਰ ਦੇ ਵਿੱਚ, ਅਤੇ ਵਾਪਸੀ ਰੱਖੋ ਆਏਦਰ ਨਵੰਬਰ ਔਰ ਡਿਸੰਬਰ। ਇਹ 1690 ਦੇ ਵਿੱਚ 1690 'ਚ ਬੁੱਕ ਕਰ ਸਕਦੇ ਹੋ। ਸੋ ਇਹ ਤਾਂ ਸਪੈਸੀਫਿਕ ਮੰਥਸ ਦੇ ਹਿਸਾਬ ਨਾਲ ਜੈਨਰਲ ਪ੍ਰਾਈਸਿਸ ਨੇ, ਪਰ ਤੁਸੀਂ ਐਗਜੈਕਟ ਡੇਟ ਦੇ ਨਾਲ ਵੀ ਪਤਾ ਕਰ ਲਓ। ਕਾਲ ਦਿਓਲ ਟਰੈਵਲ ਬਰੈਂਪਟਨ 905-588-4200, 905-588-4200, ਜਾਂ ਫਿਰ ਇਟੋਬਕੋ ਲੋਕੇਸ਼ਨ 905-588-5100, 905-588-5100. So dosto, millions of dollars of mortgage and check fraud hon to baad ek Brampton shehar de hi disbarred desi vakil nu hun arrest te charge kita gaya hai। ਆਮ ਹੀ ਹੋ ਗਈ ਆ ਇਹ ਇੱਕ ਕਹਾਣੀ ਜਾਂ ਕਹਿ ਲਓ ਖਬਰ, ਹੁਣ ਤਾਂ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਚੜ੍ਹਦੇ ਪੁਰਾਣੇ ਤੋਂ ਪੁਰਾਣੇ ਪੋਲੀਟੀਸ਼ੀਅਨ ਵੀ ਨਿਕਲੀ ਜਾਂਦੇ ਆ, ਉਹਨਾਂ ਦੇ ਖਾਸ ਦੋਸ਼ ਲਾਈ ਜਾਂਦੇ ਨੇ। ਬਥੇਰਾ ਹੀ ਨੁਕਸਾਨ ਹੋਇਆ ਹੈ ਬਥੇਰੇ ਹੀ ਪਰਿਵਾਰਾਂ ਦਾ। ਅੱਧੇ ਤਾਂ ਸਾਨੂੰ ਵੀ ਕਾਲ ਕਰਕੇ ਦੱਸਦੇ ਨੇ ਕਿ ਆਹ ਸਾਡੇ ਨਾਲ ਵੀ ਹੋਇਆ ਹੈ ਇਸ ਫਲਾਨੇ ਵਕੀਲ ਦੇ ਨਾਲ। ਇਟਸ ਪ੍ਰੀਟੀ ਰਫ ਆਊਟ ਹੇਅਰ। ਪਿਛਲੇ ਸਾਲ ਜੁਲਾਈ 2025 ਦੇ ਵਿੱਚ ਦ ਲਾ ਸੋਸਾਇਟੀ ਟ੍ਰਾਈਬਿਊਨਲ ਆਫ ਅੰਟੇਰੀਓ ਦੇ ਵੱਲੋਂ ਬਰੈਂਪਟਨ ਸ਼ਹਿਰ ਦੇ 52-year-old ਪਵਨਜੀਤ ਸਿੰਘ ਮਾਨ ਦਾ ਲੀਗਲ ਲਾਇਸੈਂਸ ਰਿਵੋਕ ਕੀਤਾ ਗਿਆ। ਕਿਉਂ? ਕਿਉਂਕਿ ਉਹਨਾਂ ਨੇ ਫਾਇੰਡ ਕੀਤਾ ਕਿ ਇਹ ਬੰਦਾ ਜੋ ਕਿ PJ ਮਾਨ ਲਾ ਪ੍ਰੋਫੈਸ਼ਨਲ ਕਾਰਪੋਰੇਸ਼ਨ ਨੂੰ ਆਪਰੇਟ ਕਰਦਾ ਸੀ, ਇਹਨੇ 2019 ਤੋਂ ਲੈ ਕੇ 2025 ਤੱਕ ਜਾਣ ਬੁੱਝ ਕੇ ਨੋਇੰਗਲੀ ਮੋਰਗੇਜ ਫਰਾਡ ਸਕੀਮ ਦੇ ਵਿੱਚ ਪਾਰਟਿਸਪੇਟ ਕੀਤਾ। ਸੋ ਉਸ ਤੋਂ ਬਾਅਦ ਆਬਵੀਅਸਲੀ ਲੋਕਾਂ ਨੂੰ ਨੁਕਸਾਨ ਹੋਇਆ, ਤਾਂ ਹੀ ਤਾਂ ਇਹਦਾ ਲਾਇਸੈਂਸ ਖੋਇਆ ਗਿਆ। ਫਿਰ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਜੂਨ 2025 ਤੋਂ ਲੈ ਕੇ ਜੁਲਾਈ 2025 ਤੱਕ ਉਹਨਾਂ ਨੂੰ ਢੇਰ ਸਾਰੀਆਂ ਸ਼ਿਕਾਇਤਾਂ ਮਿਲੀਆਂ ਲੋਕਾਂ ਤੋਂ ਕਿ ਇਹ ਫੋਰਮਰ ਵਕੀਲ ਫਰਾਡਜੁਲੈਂਟ ਐਕਟੀਵਿਟੀ ਦੇ ਵਿੱਚ ਇਨਵੋਲਵਡ ਹੈ, ਅਤੇ ਉਹਨਾਂ ਦੇ ਵੀ ਪੈਸੇ ਮਿਲੀਅਨਸ ਦੀ ਗਿਣਤੀ ਦੇ ਵਿੱਚ ਮਾਰੇ ਗਏ। ਫਿਰ ਹੀ ਪੀਓ ਰੀਜਨਲ ਪੁਲਿਸ ਨੇ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ। ਪੁਲਿਸ ਨੂੰ ਹੁਣ ਸ਼ੱਕ ਹੈ ਕਿਉਂਕਿ ਹਜੇ ਤੱਕ ਤਾਂ ਬੰਦਾ ਇਨਸੈਂਟਲ ਪ੍ਰੂਵਨ ਗਿਲਟੀ ਹੈ, ਹਜੇ ਤੱਕ ਦੋਸ਼ ਹੀ ਲਾਏ ਗਏ ਨੇ, ਕੋਈ ਸਾਬਤ ਨਹੀਂ ਕੀਤਾ ਗਿਆ। ਸ਼ੱਕ ਹੈ ਕਿ ਇਸ ਬੰਦੇ ਨੇ ਬਰੈਂਪਟਨ ਤੋਂ ਪਵਨਜੀਤ ਸਿੰਘ ਮਾਨ ਨੇ ਘੱਟ ਤੋਂ ਘੱਟ 4 ਅਲੱਗ ਮੋਰਗੇਜ ਐਂਡ ਚੈੱਕ ਫਰਾਡ ਸਕੀਮਸ ਆਪ ਹੀ ਓਰਕੈਸਟ੍ਰੇਟ ਕੀਤੇ, ਜਿਹਦੇ ਰਾਹੀਂ $4.3 million ਦਾ ਨੁਕਸਾਨ ਹੋਇਆ ਹੈ ਵਿਕਟਮਸ ਨੂੰ, ਆਮ ਹੀ ਲੋਕਾਂ ਨੂੰ $4.3 million। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ 2 ਹਫ਼ਤੇ ਪਹਿਲਾਂ August 21, 2026 ਨੂੰ ਉਹਨਾਂ ਨੇ 52-year-old ਬਰੈਂਪਟਨ ਦੇ ਫੋਰਮਰ ਵਕੀਲ ਪਵਨਜੀਤ ਸਿੰਘ ਮਾਨ ਨੂੰ ਅਰੈਸਟ ਕੀਤਾ ਅਤੇ ਚਾਰਜ ਕੀਤਾ। 4 ਕਾਊਂਟ ਫਰਾਡ ਓਵਰ 5,000, ਪੋਜੈਸ਼ਨ ਆਫ ਪ੍ਰਾਪਰਟੀ ਓਬਟੇਨਡ ਬਾਈ ਕ੍ਰਾਈਮ, 3 ਕਾਊਂਟਸ ਆਫ ਕ੍ਰਿਮੀਨਲ ਬ੍ਰੀਚ ਆਫ ਟਰੱਸਟ, ਅਤੇ 2 ਕਾਊਂਟ ਅਟਰਿੰਗ ਫੋਰਜਡ ਡਾਕੂਮੈਂਟਸ। ਸੋ ਪੀਓ ਰੀਜਨਲ ਪੁਲਿਸ ਦੇ ਡੈਪਟੀ ਚੀਫ ਨਿਕ ਮਲਿਨੋਵਿਚ ਨੇ ਕਿਹਾ ਕਿ ਇਹ ਦੋਸ਼, ਇਹ ਐਲੀਗੇਸ਼ਨ ਕਾਫ਼ੀ ਵੱਡੇ ਬ੍ਰੀਚ ਆਫ ਟਰੱਸਟ ਰੈਪ੍ਰਜੈਂਟ ਕਰਦੇ ਨੇ, ਕਿਉਂਕਿ ਲੋਕਾਂ ਨੇ ਸਿਗਨੀਫਿਕੈਂਟ ਫਾਈਨੈਂਸ਼ੀਅਲ ਰਿਸਪੋਂਸਿਬਿਲਿਟੀ, ਇੰਨੇ ਜ਼ਿਆਦਾ ਮਿਲੀਅਨ ਡਾਲਰ ਦੀ ਜ਼ਿੰਮੇਵਾਰੀ ਉਹਨਾਂ ਦੀਆਂ ਘਰਾਂ ਦੀਆਂ ਮੋਰਗੇਜਸ ਅਤੇ ਰਿਨਿਊਅਲਸ ਇਸ ਹੀ ਇੰਡੀਵਿਜੁਅਲ ਨੂੰ ਇੰਟਰਸਟ ਕੀਤੀਆਂ ਸੀ ਸੋਚ ਕੇ ਕਿ ਯਾਰ ਵਕੀਲ ਆ ਸਾਡੇ ਲਈ ਭਲਾਈ ਕਰੂਗਾ ਸਹੀ ਕਰੂਗਾ, ਪਰ ਉਹਨਾਂ ਦੇ ਨਾਲ ਹੀ ਹੇਰਾਫੇਰੀ ਕੀਤੀ ਗਈ ਆ, ਕਮਾਲ ਦੀ ਗੱਲ ਆ। ਸੋ ਅਨਫੋਰਚੁਨੇਟਲੀ ਆਬਵੀਅਸਲੀ ਹੁਣ ਤੁਸੀਂ ਤਾਂ ਐਵਰੀਬਡੀ ਈਅਰ ਟੂ ਦਾ ਗਰਾਊਂਡ ਰੱਖਦੇ ਹੋ, ਖਬਰ ਤਾਂ ਪਤਾ ਲੱਗ ਹੀ ਜਾਂਦੀ ਆ ਅਤੇ ਸਾਡੇ ਤੋਂ ਵੀ ਸੁਣ ਵੀ ਲੈਂਦੇ ਹੋ, ਪਰ ਹੁਣ ਪਿਛਲੇ ਕੁਛ ਕੁ ਮਹੀਨਿਆਂ ਦੇ ਵਿੱਚ ਹੀ ਅਸੀਂ ਤਾਂ ਇਸ ਹੀ ਤਰ੍ਹਾਂ ਦੀਆਂ ਮਲਟੀਪਲ, ਸਿਰਫ ਆਪਣੇ ਦੇਸੀ ਪੰਜਾਬੀ ਕਮਿਊਨਿਟੀ ਵਿੱਚ ਵੀ ਨਹੀਂ, ਰੈਂਡਮ ਅਦਰ ਕਮਿਊਨਿਟੀਜ਼ ਵਿੱਚ ਵੀ ਵੈਰੀ ਵੈਰੀ ਸਿਮਲਰ। ਹੁਣ ਆਲਮੋਸਟ ਐਵਰੀ ਅਦਰ ਡੇ ਹੀ ਅਸੀਂ ਕੈਨੇਡਾ ਵਾਈਡ ਸਟੋਰੀ ਸੁਣਦੇ ਆ ਰਹੇ ਹਾਂ ਕਿ ਮੋਰਗੇਜ ਐਂਡ ਰੀਅਲ ਇਸਟੇਟ ਦੇ ਹੀ ਜਿਹੜੇ ਇਹ ਦੇਸੀ ਵਕੀਲ ਨੇ ਜਾਂ ਹੋਰ ਕੋਈ ਕਮਿਊਨਿਟੀ ਵਕੀਲ ਨੇ, ਕੁਛ ਤਾਂ ਫੋਰਮਰ ਲਿਬਰਲ ਪੋਲੀਟੀਸ਼ੀਅਨ ਵੀ ਨੇ, ਉਹਨਾਂ ਦੇ ਖਿਲਾਫ਼ ਵੀ ਹੁਣ ਮਲਟੀ ਮਲਟੀ ਮਿਲੀਅਨਸ ਡਾਲਰਸ ਦੇ ਆਮ ਲੋਕਾਂ ਅਤੇ ਪਰਿਵਾਰਾਂ ਦੇ ਪੈਸੇ ਮਾਰਨ ਦੇ ਲਈ ਹੀ, ਹੇਰਾਫੇਰੀਆਂ ਕਰਨ ਦੇ ਲਈ ਹੀ, ਘੁੱਗੀ ਮਾਰ ਕੇ ਦਸਤਖਤ ਕਰਕੇ ਇੱਧਰ ਉੱਧਰ ਪੈਸੇ ਕਰਨ ਦੇ ਲਈ ਹੀ ਬਥੇਰੇ ਗਲਤ ਮਲਤ ਐਕਸ਼ਨ ਦੇ ਖਿਲਾਫ਼ ਹੁਣ ਲਏ ਗਏ ਨੇ। ਪਰ ਤੁਹਾਨੂੰ ਦੱਸ ਦਈਏ, ਲਾਈਕ ਯੂਜੂਅਲ, ਲਾਈਕ ਐਵਰੀਵਨ ਕੈਨੇਡਾ, ਚਾਹੇ ਰੰਗੇ ਹੱਥ ਵੀ ਤੁਸੀਂ ਪਿਸਤੌਲ ਨਾਲ ਵੀ ਫੜੇ ਜਾਂਦੇ ਹੋ, ਬਲੱਡ ਵੀ ਤੁਹਾਡੇ ਹੱਥ 'ਤੇ ਲੱਭਿਆ ਜਾਂਦਾ ਹੈ, ਬੰਦੇ ਦੀ ਬਾਡੀ ਦੇ ਉੱਪਰ ਹੀ ਖੜੇ ਹੋ, ਯੂ ਆਰ ਸਟਿਲ ਇਨਸੈਂਟ ਟਿਲ ਪ੍ਰੂਵਨ ਗਿਲਟੀ ਇਨ ਦਿਸ ਕੰਟਰੀ। ਸੋ ਕੋਈ ਵੀ ਇਹ ਦੋਸ਼ ਸਾਬਤ ਨਹੀਂ ਕੀਤਾ ਗਿਆ ਹੈ, ਬੰਦਾ ਇਨਸੈਂਟ ਟਿਲ ਪ੍ਰੂਵਨ ਗਿਲਟੀ ਹੀ ਹੈ, ਦੇਖਦੇ ਹਾਂ ਕਿ ਕੀ ਬਣਦਾ ਹੈ। ਨਾਲ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਵੀਕਐਂਡ 'ਤੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਇੱਕ ਅਨਪ੍ਰੋਵੋਕਡ, ਬਿਨਾਂ ਕਾਰਨ, ਬਿਨਾਂ ਵਜ੍ਹਾ, ਬਿਨਾਂ ਈਵਨ ਕੋਈ ਵੀ ਰੀਜ਼ਨ ਤੋਂ, ਐਂਡ ਪੋਟੈਂਸ਼ਲੀ ਐਂਟੀ ਸਿੱਖ ਹੇਟ ਮੋਟੀਵੇਟਡ ਅਟੈਕ ਦੇ ਵਿੱਚ ਇੱਕ ਬੰਦੇ ਨੂੰ ਪਹਿਲਾਂ ਤਾਂ ਗਾਲਾਂ ਕੱਢੀਆਂ ਗਈਆਂ ਅਤੇ ਫਿਰ ਸਟੈਬ ਕੀਤਾ ਗਿਆ ਲੱਤ ਦੇ ਵਿੱਚ, ਅਤੇ ਹੁਣ ਇੱਕ ਸਸਪੈਕਟ ਨੂੰ ਪਛਾਣਨ 'ਚ ਅਤੇ ਲੱਭਣ 'ਚ ਪਬਲਿਕ ਦੀ ਮਦਦ ਮੰਗੀ ਜਾ ਰਹੀ ਹੈ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਰਸੋਂ ਸੈਟਰਡੇ 28 August 2026 ਸ਼ਾਮ 7:30 PM ਡਾਊਨ ਟਾਊਨ ਟੋਰਾਂਟੋ ਦੇ ਵਾਟਰ ਫਰੰਟ ਏਰੀਆ ਦੇ ਵਿੱਚ ਨੀਅਰ ਕੁਈਨਸ ਕੀ ਵੈਸਟ ਐਂਡ ਲੋਅਰ ਸਪਡਾਈਨਾ ਐਵਨਿਊ ਇੱਕ ਸਸਪੈਕਟ ਨੇ ਇੱਕ ਸਿੱਖ ਬੰਦੇ ਨੂੰ ਅਪਰੋਚ ਕੀਤਾ ਅਤੇ ਕੰਪਲੀਟਲੀ ਅਨਪ੍ਰੋਵੋਕਡ, ਨਾ ਕੋਈ ਰੌਲਾ, ਨਾ ਕੋਈ ਰੱਪਾ, ਨਾ ਤਾਂ ਨਥਿੰਗ ਰੌ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਵਜ੍ਹਾ ਤੋਂ, ਬਿਨਾਂ ਈਵਨ ਐਨੀ ਰਾਈਮ ਔਰ ਰੀਜ਼ਨ ਤੋਂ, ਪਹਿਲਾਂ ਤਾਂ ਉਹਦੇ ਖਿਲਾਫ਼ ਅਲੈਜਡਲੀ ਐਂਟੀ ਸਿੱਖ ਰਿਮਾਰਕਸ ਅਤੇ ਰੇਸ਼ਲ ਸਲਰਸ ਕਹੇ, ਫਿਰ ਉਹਨੇ ਇੱਕ ਨਾਈਫ ਕੱਢਿਆ ਅਤੇ ਉਹਨੇ ਇਸ ਸਿੱਖ ਬੰਦੇ ਨੂੰ ਲੱਤ ਦੇ ਵਿੱਚ ਹੀ ਸਟੈਬ ਕੀਤਾ ਅਤੇ ਫਿਰ ਸੀਨ ਤੋਂ ਹੋ ਗਿਆ ਫਰਾਰ। ਸੋ ਇਸ ਸਿੱਖ ਬੰਦੇ ਨੂੰ ਨਾਨ ਲਾਈਫ ਥ੍ਰੈਟਨਿੰਗ ਇੰਜਰੀ ਸਸਟੇਨ ਹੋਈਆਂ ਨੇ, ਪਰ ਹਾਸਪਿਟਲ ਭੇਜਿਆ ਗਿਆ, ਨਹੀਂ ਭੇਜਿਆ ਗਿਆ, ਇਹਦੇ ਬਾਰੇ ਐਬਸੋਲੂਟਲੀ ਕੋਈ ਵੀ ਜਾਣਕਾਰੀ ਤਾਂ ਰਿਲੀਜ਼ ਕੀਤੀ ਨਹੀਂ ਗਈ, ਨਾ ਕੋਈ ਅਪਡੇਟ ਪੇਸ਼ ਕੀਤਾ ਗਿਆ ਹੈ, ਹੋਪਫੁਲੀ ਸਹੀ ਸਲਾਮਤੀ ਹੋਵੇ। ਹੁਣ ਇਸ ਸਸਪੈਕਟ ਨੂੰ ਹੀ ਪਛਾਣਨ ਦੇ ਵਿੱਚ ਅਤੇ ਲੱਭਣ ਦੇ ਵਿੱਚ ਹੀ ਟੋਰਾਂਟੋ ਪੁਲਿਸ ਪਬਲਿਕ ਦੀ ਹੀ ਮਦਦ ਮੰਗ ਰਹੀ ਹੈ, ਪਰ ਜਿਹੜੀ ਇਹਦੀ ਤੁਰਦੇ ਜਾਂਦੇ ਹੋਏ ਦੀ ਇੱਕ ਸਟਿਲ ਇਮੇਜ CCTV ਤੋਂ ਰਿਲੀਜ਼ ਕੀਤੀ ਗਈ ਆ, ਅਨਫੋਰਚੁਨੇਟਲੀ ਇਟਸ ਨਾਟ ਦਾ ਫਰੰਟ ਆਫ ਹਿਸ ਫੇਸ, ਇਟਸ ਦਾ ਬੈਕ ਆਫ ਹਿਸ ਹੈਡ, ਬੜੀ ਅਗਲੀ ਹੈਡ, ਇਹ ਬੈਕ ਹੀ, ਇਹਦੀ ਬੈਕ ਹੀ ਇਸ ਫੋਟੋ ਦੇ ਵਿੱਚ ਰਿਕਾਰਡ ਕੀਤੀ ਗਈ ਆ। ਜਿਹੜੇ ਕੱਪੜੇ ਪਾਏ ਹੋਏ ਨੇ ਅਤੇ ਜਿਹੜਾ ਹੱਥ ਦੇ ਵਿੱਚ ਰੀਯੂਜ਼ਬਲ ਗਰੋਸਰੀ ਬੈਗ ਉਹਨੇ ਫੜੇ ਹੋਏ ਨੇ, ਅਤੇ ਅਨਪ੍ਰੋਵੋਕਡ ਅਟੈਕ ਆ, ਪਤਾ ਹੀ ਆ ਕਿ ਦਿਮਾਗੀ ਤੌਰ 'ਤੇ ਹਿੱਲਿਆ ਹੀ ਹੋਣਾ ਹੈ, ਜਾਂ ਤਾਂ ਨਸ਼ਿਆਂ ਦਾ ਕੋਈ ਇਹ ਡਰੱਗ ਅਬਿਊਸ ਦਾ ਸ਼ਿਕਾਰ ਹੋਣਾ ਹੈ, ਜਾਂ ਤਾਂ ਮੈਂਟਲ ਇਲਨੈਸ ਦਾ ਸ਼ਿਕਾਰ ਹੋਣਾ ਹੈ, ਜਾਂ ਤਾਂ ਦੋਨਾਂ ਦੇ ਸ਼ਿਕਾਰ ਹੋਣਾ ਹੈ, ਅਤੇ ਪੋਟੈਂਸ਼ਲੀ ਹੋਮਲੈਸ ਵੀ ਹੋਣਾ ਹੈ, ਜੇ ਫੜਿਆ ਵੀ ਜਾਂਦਾ ਹੈ ਇਹਦਾ ਕੀ ਜਾਂਦਾ ਹੈ, ਕਿਸੇ ਨੂੰ ਸਟੈਬ ਕਰ ਦਿੱਤਾ ਇਹਦਾ ਕੁਛ ਵੀ ਨਹੀਂ ਜਾਂਦਾ, ਪਰ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਹੀ ਹੈ, ਅਤੇ ਇਸ ਤਰ੍ਹਾਂ ਦੇ ਅਨਫੋਰਚੁਨੇਟ ਹੋਈ ਜਾਂਦੇ ਨੇ। ਹੋਪਫੁਲੀ ਇਹਨੂੰ ਫੜ ਕੇ ਹੋਪਫੁਲੀ ਸਰਕਾਰ ਕਾਨੂੰਨ ਵੀ ਬਦਲ ਦੇਵੇ ਕਿ ਲੋਕਾਂ ਨੂੰ ਦਿਮਾਗੀ ਸਿਹਤ ਦੀ ਟ੍ਰੀਟਮੈਂਟ ਅਤੇ ਨਸ਼ਿਆਂ ਦੀ ਜਿਹੜੀ ਅਡਿਕਸ਼ਨ ਆ ਉਹਦੀ ਟ੍ਰੀਟਮੈਂਟ ਦਿੱਤੀ ਜਾਵੇ, ਇੰਸਟੈਡ ਆਫ ਜਸਟ ਥਰੋਇੰਗ ਦਮ ਇਨ ਦ ਬਿਨ ਅਤੇ ਫਿਰ ਰਿਲੀਜ਼ਿੰਗ ਦਮ ਦ ਨੈਕਸਟ ਡੇ ਔਨ ਬੇਲ। ਹੋਪਫੁਲੀ ਇੱਥੇ ਮੈਂਡਟੋਰੀ ਇਨਵੋਲੰਟੇਰੀ ਧੱਕੇ ਦੇ ਨਾਲ ਹੀ ਡਰੱਗ ਟ੍ਰੀਟਮੈਂਟ ਪੇਸ਼ ਕੀਤੀ ਜਾਵੇ। ਇਹ ਕੰਟਰੋਲ ਸਿਰਫ ਫੈਡਰਲ ਸਰਕਾਰ ਦੇ ਹੱਥ ਦੇ ਵਿੱਚ ਆ, ਲਿਬਰਲ ਕਾਲੋਨੀ ਸਰਕਾਰ ਦੇ ਹੱਥ ਦੇ ਵਿੱਚ ਆ। ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਅੰਥੇਰੀਓ ਦੇ ਜਿਹੜੇ ਸਭ ਤੋਂ 20+ ਵੱਡੇ ਸ਼ਹਿਰ ਨੇ, ਇੰਥਾਇਰ ਅੰਥੇਰੀਓ ਵਿੱਚ 20+ ਬਿਗੇਸਟ ਸਿਟੀਜ਼, ਉਹਨਾਂ ਦੀ ਜਿਹੜੀ ਇੱਕ ਮੇਅਰਸ ਦੀ ਇੱਕ ਐਸੋਸੀਏਸ਼ਨ ਹੈ, ਉਹਨਾਂ ਨੇ ਇਕੱਠੇ ਹੋ ਕੇ ਹੀ ਮੰਗ ਕੀਤੀ ਆ ਸਾਰੇ ਹੀ ਲੈਵਲਸ ਆਫ ਸਰਕਾਰ ਤੋਂ ਕਿ ਦਿਨੋਂ ਦਿਨ ਵੱਧ ਰਹੀ ਇਹ ਮੈਂਟਲ ਇਲਨੈਸ ਐਂਡ ਡਰੱਗ ਅਡਿਕਸ਼ਨ ਦੀ ਜਿਹੜੀ ਇਸ਼ੂ ਹੈ, ਖਾਸ ਤੌਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਇਹਨੂੰ ਘਟਾਉਣ ਲਈ, ਇਹਨੂੰ ਸਾਂਭਣ ਲਈ ਕੁਛ ਨਾ ਕੁਛ ਤਾਂ ਚੇਂਜ ਤਾਂ ਚਾਹੀਦੀ ਆ, ਅਤੇ ਸ਼ਾਇਦ ਕੌਣੀ ਸਰਕਾਰ ਨੂੰ ਧੱਕੇ ਦੇ ਨਾਲ ਹੀ ਇਹਨਾਂ ਨੂੰ ਰੀਹੈਬ ਦੇ ਵਿੱਚ ਜਾਂ ਮੈਂਟਲ ਲੂਨੀ ਬਿਨ ਦੇ ਵਿੱਚ ਭੇਜਣਾ ਚਾਹੀਦਾ ਹੈ, ਇਨਸਟੈਡ ਆਫ ਕੀਪਿੰਗ ਦਮ ਔਨ ਦ ਸਟਰੀਟਸ। ਸੋ ਸਮਥਿੰਗ ਹੈਜ਼ ਟੂ ਚੇਂਜ, ਨਹੀਂ ਤਾਂ ਇਸੇ ਤਰ੍ਹਾਂ ਦੇ ਜਿਹੜੇ ਇੰਸੀਡੈਂਟ ਨੇ ਕਿ ਰੈਂਡਮ ਬੰਦੇ ਨੂੰ ਜਾ ਕੇ, ਸਿੱਖ ਬੰਦੇ ਨੂੰ ਬਿਨਾਂ ਲੋੜ ਤੋਂ ਹੀ ਜਾ ਕੇ ਲੱਤ ਵਿੱਚ ਸਟੈਬ ਕਰ ਦਿਉ, ਇੱਦਾਂ ਦੇ ਸਿਰਫ ਹੋਣੇ ਹੀ ਰਹਿਣੇ ਆ, ਵੈਰੀ ਅਨਫੋਰਚੁਨੇਟ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਅਜਿਹੇ ਹੋ। दोस्तों इस टाइम ते साडे नाल जुड़ चुके ने अपलायंस जंक्शन तो मिस्टर गिल। अपलायंस जंक्शन दिया दो लोकेशन ब्रैम्पटन दे विच, फ्रिज, स्टोव, वाशर, ड्रायर, डिशवाशर, बड़ा फ्लैट स्क्रीन टीवी चाहिदा है। दो लोकेशन है, पहली लोकेशन है ब्रैम्पटन वेस्ट दे विच मिसिसागा रोड ते स्टील्स मेजर इंटरसेक्शन पैंदी आ, मिसिसागा स्टील्स रिवरमाउंट प्लाजा रिवरमाउंट स्ट्रीट ते। दूजी लोकेशन है दूजे एंड ब्रैम्पटन एयरपोर्ट ते क्वीन दे बिल्कुल नेड़े एयरपोर्ट ते क्लार्क ते। कुछ वधिया डीलां लैके आए ने गिल साहब, सत श्री अकाल जी।
1: थैंक यू सो मच समराज, ते प्रोग्राम सुन रहे सारे श्रोतियों नूं मेरे वल्लों प्यार भरी सत श्री अकाल जी। ते इस वीक दीआं स्पैशल डील्स ने, सब तो पहला जिन्हें भी क्लाइंट इस टाइम अपने घर दे लई सिंगल रेफ्रिजरेटर च डील देख रहे ने, तुसीं 36 इंच वाइड दा वर्लपूल ब्रांड दा 31 क्यूबिक फीट दा इह फ्रिज है विद आइसन वाटर डिस्पेंसर दी ऑप्शन दे नाल है। $2200 दी प्राइस दा रेगुलर वैल्यू दा इह फ्रिज है जिहड़ा कि सिर्फ $1599 च तुसीं लगा सकदे आ। ग्लास टॉप दा इलैक्ट्रिक स्टोव है स्टेनलैस स्टील कलर दे विच ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ $1100 ਦੀ ਪ੍ਰਾਈਸ ਤੋਂ ਘਟਾ ਕੇ $799 ਤੇ ਸਟੇਨਲੈਸ ਸਟੀਲ ਦੀ ਇਨਸਾਈਡ ਆਊਟਸਾਈਡ ਫੁੱਲੀ ਲੋਡਡ ਡਿਸ਼ਵਾਸ਼ਰ $800 ਦੀ ਪ੍ਰਾਈਸ ਤੋਂ $499 ਦੇ ਵਿੱਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ ਜਾਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ। ਕਿਚਨ ਏਡ, ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡਸ ਦੇ ਵਿੱਚ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਤੋਂ ਇਸ ਵੀਕ ਅਪਲਾਈਂਸ ਸੈਕਸ਼ਨ ਤੇ ਸਟਾਰਟ ਹੋ ਰਹੇ ਨੇ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $999 ਤੇ ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਅ ਗਿਫਟ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸੋ 999 ਦਾ 75 ਇੰਚ ਦਾ ਟੀਵੀ ਤੇ ਨਾਲ ਫ੍ਰੀ ਸਾਊਂਡ ਬਾਰ ਸੈਮਸੰਗ ਬ੍ਰਾਂਡ ਦੇ ਵਿੱਚ ਇਹ ਟੀਵੀ ਹੈ। ਸੋ ਪੇਮੈਂਟ ਤੁਸੀਂ 6 ਮਹੀਨਿਆਂ 'ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054, 905-450-0054। ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ,
0: ਥੈਂਕ ਯੂ ਵੈਰੀ ਮਚ। ਹੁਣ ਪਹਿਲਾ ਫਰਮੈਸ਼ੀ ਗਣਾ ਲਾਉਂਦੇ ਹਾਂ। 4766 ਤੋਂ ਟੈਕਸਟ ਮੈਸੇਜ ਆਇਆ ਹੈ, ਕੁਲਦੀਪ ਮਾਣਕ ਤੇਰੇ ਟਿੱਲੇ ਤੋਂ ਪੇਸ਼ ਕਰਦੇ ਹੁਣੇ ਤੋਂ ਲਈ। ਵਾਪਸ ਆਉਂਦੇ ਹਾਂ ਇਸ ਗੀਤ ਨੂੰ ਲਾਉਣ ਤੋਂ ਬਾਅਦ, ਅਗਲੇ ਘੰਟੇ ਵਿੱਚ ਸਟੇਸ਼ਨ ਆਈਡੀ ਲੱਗਣ ਤੋਂ ਬਾਅਦ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 954, ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ।

0: ਹਰ ਹਾਫ ਐਨ ਆਵਰ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye, har parivar ko life insurance honi bahut zaruri hai. Apne parivar di financial security te future planning lai.
4: Ese lai main apni te White Tea Insurance Policy Prime Insurance te Simraj Sidhu to hi karwai hai.
5: Jekar tusi bhi kise tarah de life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure 10 ko sham 7 baje tak on dine-in and take-out. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.

ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਇੱਕੋ ਹੀ ਨਾਮ, ਦੋ ਲੋਕੇਸ਼ਨ ਨੇ ਜਿੱਥੇ ਕਿ ਤੁਹਾਨੂੰ ਸਭ ਤੋਂ ਸੋਹਣਾ, ਸਭ ਤੋਂ ਨਵਾਂ, ਸਭ ਤੋਂ ਸ਼ਾਨਦਾਰ ਫਰਨੀਚਰ ਮਿਲਦਾ ਹੈ, ਉਹ ਵੀ ਮੈਸਿਵ ਡਿਸਕਾਊਂਟ ਪ੍ਰਾਈਸ ਦੇ ਨਾਲ, ਉਹ ਵੀ ਹਰੇਕ ਪਰਚੇਸ ਦੇ ਨਾਲ ਤੁਹਾਨੂੰ ਤੋਹਫੇ ਵੀ ਮਿਲਦੇ ਆ। ਅਤੇ ਦੋਸਤੋ ਇਸ ਫਰਾਈਡੇ ਵੀ, ਇਸ ਸੈਟਰਡੇ ਵੀ, ਲੌਂਗ ਵੀਕਐਂਡ ਦੇ ਮੌਕੇ 'ਤੇ, ਬੈਕ ਟੂ ਸਕੂਲ ਦੇ ਮੌਕੇ 'ਤੇ, ਫਰਾਈਡੇ ਸੈਟਰਡੇ ਦੋ ਦਿਨ ਲਗਾਤਾਰ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਫਰੋਮ ਗ੍ਰੈਂਡ ਹੋਮ ਫਰਨੀਚਰ ਮਿਸਿਸਾਗਾ, ਡੇਅਰੀ ਐਂਡ ਥਾਮਕਿਨ। ਡੇਅਰੀ ਐਂਡ ਥਾਮਕਿਨ ਦੀ ਮੇਜਰ ਇੰਟਰਸੈਕਸ਼ਨ 'ਤੇ 6685 ਥਾਮਕਿਨ ਰੋਡ, ਮਿਸਿਸਾਗਾ ਐਟ ਡੇਅਰੀ ਐਂਡ ਥਾਮਕਿਨ। ਅਸੀਂ ਫਰਾਈਡੇ ਨੂੰ 10 ਤੋਂ ਲੈ ਕੇ 6 ਵਜੇ ਤੱਕ 3 PM ਟੂ 6 PM ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਸੈਟਰਡੇ ਨੂੰ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 to 4 PM ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਦੋਨੇ ਦਿਨ ਲਗਾਤਾਰ ਤੁਸੀਂ ਮੈਸਿਵ ਮੈਸਿਵ ਡਿਸਕਾਊਂਟਸ ਵੀ, ਚਾਹੇ ਨਵਾਂ ਸੋਫਾ ਸੈੱਟ ਚਾਹੀਦਾ ਹੈ, ਰਿਕਲਾਈਨਰ ਸੈੱਟ ਚਾਹੀਦਾ ਹੈ, ਜਾਂ ਫਿਰ ਤੁਹਾਨੂੰ ਨਵਾਂ ਬੈਡਰੂਮ ਸੈੱਟ ਚਾਹੀਦਾ ਹੈ, ਜਾਂ ਫਿਰ ਤੁਹਾਨੂੰ ਡਾਇਨਿੰਗ ਟੇਬਲ ਸੈੱਟ ਚਾਹੀਦਾ ਹੈ, ਤੁਹਾਨੂੰ ਜਿਹੜਾ ਮਰਜ਼ੀ ਫਰਨੀਚਰ ਚਾਹੀਦਾ, ਇਕੱਲਾ ਮੈਟਰਸ ਤੱਕ ਵੀ ਚਾਹੀਦਾ ਹੈ, ਹਰੇਕ ਫਰਨੀਚਰ ਪਰਚੇਸ ਦੇ ਨਾਲ ਤੁਹਾਨੂੰ ਮੈਸਿਵ ਡਿਸਕਾਊਂਟ ਵੀ ਮਿਲਣੇ ਆ। ਤਾਂ ਹੀ ਤਾਂ ਸਾਡਾ ਲਾਈਵ ਲੋਕੇਸ਼ਨ ਹੋਣ ਦਾ ਫਾਇਦਾ ਹੈ, ਅਤੇ ਨਾਲ ਦੀ ਨਾਲ ਤੁਹਾਨੂੂੰ ਗਿਫਟ ਵੀ ਮਿਲਣੇ ਆ, ਹਰੇਕ ਪਰਚੇਸ ਨਾਲ ਗਿਫਟ ਵੀ, ਕਮਾਲ ਦੇ ਹੀ ਮਹਿੰਗੇ ਮਹਿੰਗੇ ਗਿਫਟ ਹੀ ਮਿਲਣੇ ਆ। ਸੋ ਫਰਾਈਡੇ ਐਂਡ ਸੈਟਰਡੇ, ਆਫ ਕੋਰਸ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ, ਪਰ ਅਸੀਂ ਦੇਸ਼ ਪ੍ਰਦੇਸ਼ ਦੀ ਲਾਈਵ ਲੋਕੇਸ਼ਨ ਪ੍ਰੋਗਰਾਮ ਪੂਰੀ ਟੀਮ ਪੇਸ਼ ਕਰਾਂਗੇ ਫਰਾਈਡੇ ਸੈਟਰਡੇ ਦੋ ਦਿਨ ਲਗਾਤਾਰ ਐਟ 6685 ਥਾਮਕਿਨ ਰੋਡ, ਡੇਅਰੀ ਐਂਡ ਥਾਮਕਿਨ ਮਿਸਿਸਾਗਾ, ਗ੍ਰੈਂਡ ਹੋਮ ਫਰਨੀਚਰ। ਹੁਣ ਉਸ ਹੀ ਦੋ ਦਿਨਾਂ ਲਾਈਵ ਲੋਕੇਸ਼ਨ ਹੀ ਤੁਹਾਨੂੰ ਸਭ ਤੋਂ ਜ਼ਬਰਦਸਤ ਡੀਲਾਂ ਮਿਲਣੀਆਂ, ਪਰ ਤੁਹਾਨੂੰ ਇੱਕ ਸਨੀਕ ਪੀਕ ਲੈ ਕੇ ਆਏ ਨੇ ਸਾਡੇ ਬਾਈ ਸੁੱਖ, ਕੁਝ ਪਹਿਲਾਂ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਕੁਝ ਜਾਣਕਾਰੀ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਜਿੰਨੇ ਵੀ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਲੌਂਗ ਵੀਕਐਂਡ ਦੀ ਜਿਹੜੀ ਸਪੈਸ਼ਲ ਡਿਸਕਾਊਂਟ, ਤੇ ਨਾਲ ਦੀ ਨਾਲ ਬੈਕ ਟੂ ਸਕੂਲ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਵਾਸਤੇ ਇਸ ਵੀਕਐਂਡ ਦੇ ਉੱਪਰ ਨਵੇਕਲੇ ਕਿਸਮ ਦੇ ਵੱਡੇ ਵੱਡੇ ਜਿਹੜੇ ਇਲੈਕਟ੍ਰੋਨਿਕ ਤੋਹਫੇ ਇਸ ਵੀਕਐਂਡ ਦੇ ਉੱਪਰ ਕੱਢੇ ਜਾਣੇ ਆ, ਤੇ ਨਾਲ ਦੀ ਨਾਲ ਸਮਰਾਜ ਬਾਜੀ ਸਾਰੀ ਇਨਵੈਂਟਰੀ, ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ ਗਿਆ, ਜਿਹਦੇ ਵਿੱਚ ਸਾਰੀ ਇਨਵੈਂਟਰੀ ਨਵੀਂ ਨਿਊ ਅਰਾਈਵਲ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਹੁਣ ਵੀ ਮੇਰੇ ਸਾਹਮਣੇ ਇੱਕ ਸਾਈਡ ਦੇ ਬੈਡਰੂਮ ਸੈੱਟ ਇੰਸਟਾਲ ਹੋ ਰਹੇ ਨੇ, ਦੂਜੀ ਸਾਈਡ ਡਾਇਨਿੰਗ ਟੇਬਲ ਇੰਸਟਾਲ ਹੋ ਰਹੇ ਨੇ, ਸੋ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ, ਸਾਰੀ ਇਨਵੈਂਟਰੀ ਜਿਹੜੀ ਨਿਊ ਅਰਾਈਵਲ ਨਿਊ ਕਲੈਕਸ਼ਨ ਹੈ ਡਿਸਪਲੇ ਦੇ ਵਿੱਚ ਉੱਪਰ ਤੁਹਾਡੇ ਲਈ ਤਿਆਰ ਵਰ ਤਿਆਰ ਹੋ ਰਹੀ ਆ ਇਸ ਲੌਂਗ ਵੀਕਐਂਡ ਦੇ ਲਈ, ਤੇ ਨਾਲ ਦੀ ਨਾਲ ਬੈਕ ਟੂ ਸਕੂਲ ਲੌਂਗ ਵੀਕਐਂਡ ਸੇਲ ਜਿਹੜੀ ਲੱਗਣ ਜਾ ਰਹੀ ਆ। ਸੋ ਸਾਰੇ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਪਹੁੰਚਣਾ ਲੋਐਸਟ ਪ੍ਰਾਈਸਸ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਪਹੁੰਚਣਾ ਕਿੱਥੇ ਜੀ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਸਮਰਾਜ ਬਾਜੀ।
0: ਥੈਂਕ ਯੂ ਵੀ ਮੱਚ। ਇਸ ਫਰਾਈਡੇ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ, ਅਤੇ ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ, ਦੋ ਦਿਨ ਲਗਾਤਾਰ ਲੌਂਗ ਵੀਕਐਂਡ 'ਤੇ ਤੁਹਾਡੇ ਲਈ ਜ਼ਬਰਦਸਤ ਡੀਲਾਂ ਪੇਸ਼ ਕਰ ਰਹੇ ਹਾਂ ਲਾਈਵ ਐਟ ਡੇਅਰੀ ਐਂਡ ਥਾਮਕਿਨ, ਗ੍ਰੈਂਡ ਹੋਮ ਫਰਨੀਚਰ, 6685 ਥਾਮਕਿਨ ਰੋਡ। ਸੋ ਜਿਹੜਾ ਮਰਜ਼ੀ ਤੁਹਾਨੂੰ ਘਰ ਦੇ ਵਿੱਚ ਕਿਸੇ ਬਿਜ਼ਨਸ ਦੇ ਵਿੱਚ ਫਰਨੀਚਰ ਚਾਹੀਦਾ ਹੈ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਸੈੱਟ, ਕਿਚਨ ਟੇਬਲ ਸੈੱਟ, ਡੈਕੋਰ, ਸੋਫਾ ਸੈੱਟ, ਮੈਟਰਸ, ਯੂ ਨੇਮ ਇਟ, ਇਹਨਾਂ ਨੇ ਪੂਰਾ ਤਾਂ ਪੂਰਾ ਸਾਰਾ ਸਮਾਨ ਕਲੀਅਰ ਕਰ ਦਿੱਤਾ ਹੈ। ਐਬਸੋਲੂਟਲੀ ਐਵਰੀਥਿੰਗ ਬ੍ਰੈਂਡ ਨਿਊ ਹੀ ਪਹੁੰਚਿਆ ਹੋਇਆ ਹੈ। ਸੋ ਤੁਹਾਨੂੰ ਕੰਪਲੀਟਲੀ 100% ਬ੍ਰੈਂਡ ਨਿਊ ਫਰਨੀਚਰ ਹੀ ਇਹਨਾਂ ਦੇ ਸ਼ੋਰੂਮ ਦੇ ਵਿੱਚ ਹੁਣ ਦੇਖਣ ਦਾ ਮੌਕਾ ਮਿਲੂਗਾ। ਇਸ ਫਰਾਈਡੇ ਸੈਟਰਡੇ ਜ਼ਰੂਰ ਪਹੁੰਚਿਓ, ਕਾਫੀ ਜ਼ਿਆਦਾ ਪੈਸਾ ਬਚਾਓਗੇ, ਅਤੇ ਨਾਲ ਦਾ ਗਿਫਟ ਵੀ ਤੁਹਾਨੂੰ ਨਾਲ ਮਿਲਣਗੇ ਹਰੇਕ ਪਰਚੇਸ ਨਾਲ। ਸੋ ਡੇਅਰੀ ਥਾਮਕਿਨ, 6685 ਥਾਮਕਿਨ ਰੋਡ, ਪਹੁੰਚਿਓ ਜ਼ਰੂਰ ਫਰਾਈਡੇ ਸੈਟਰਡੇ ਸੰਡੇ ਐ ਗ੍ਰੈਂਡ ਹੋਮ ਫਰਨੀਚਰ ਮਿਸਿਸਾਗਾ। ਨਾਲ ਦੀ ਨਾਲ ਦੋਸਤੋ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਪੈਕਸ ਐਕਸਪ੍ਰੈਸ, ਜਿੱਥੇ ਕਿ ਬੈਕ ਟੂ ਸਕੂਲ ਡੀਲਾਂ ਸ਼ੁਰੂ ਹੋ ਚੁੱਕੀਆਂ ਨੇ। ਕਹਿੰਦੇ ਨੇ ਕਿ ਚਾਹੇ ਜਵਾਕ ਕਿੰਡਰਗਾਰਟਨ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹ ਰਹੇ ਨੇ, ਸਾਰਿਆਂ ਦੇ ਲਈ ਹੀ ਬੈਕ ਟੂ ਸਕੂਲ ਜ਼ਬਰਦਸਤ ਡੀਲਾਂ ਸ਼ੁਰੂ ਕਰ ਦਿੱਤੀਆਂ ਹਨ। 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀਅਨ ਸਟੀਲਸ, 410 ਐਂਡ ਸਟੀਲਸ, ਵੱਡਾ ਜਿਹੜਾ ਵਾਲਮਾਰਟ ਵਾਲਾ ਪਲਾਜ਼ਾ ਹੈ, ਰਾਈਟ ਐਟ ਕੈਨੇਡੀ ਸਟੀਲਸ, ਉੱਥੇ ਪਹੁੰਚੋ। ਸਪੈਕਸ ਐਕਸਪ੍ਰੈਸ 'ਤੇ ਤੁਹਾਡੇ ਲਈ ਬੈਕ ਟੂ ਸਕੂਲ ਡੀਲਾਂ, ਇਹ ਕਹਿ ਰਹੇ ਨੇ ਕਿ ਡਿਜ਼ਾਈਨਰ ਫਰੇਮ ਤੁਹਾਨੂੰ $29 ਵਿੱਚ ਦੇ ਰਹੇ ਹਾਂ। ਕਮਾਲ ਦੀ ਗੱਲ ਆ ਯਾਰ। ਇਹ ਕਹਿੰਦੇ ਨੇ ਕਿ ਤਕਰੀਬਨ 700 ਡਿਫਰੈਂਟ ਕੁੱਲ ਮਿਲਾ ਕੇ ਫਰੇਮ ਨੇ 36 ਅਲੱਗ ਕੰਪਨੀਆਂ ਦੇ, ਟਾਮੀ ਹਿਲ ਫਿਗਰ, ਲੀਵਾਈਜ਼, ਰੈਂਗਲਰ, ਲੰਡਨ ਫੋਗ, ਆਈਜ਼ਾਰ, ਮੈਨੀ ਮੈਨੀ ਮੋਰ। ਸੋ ਬਥੇਰੀਆਂ ਕੰਪਨੀਜ਼ ਨੇ, ਸਾਰੀਆਂ ਮਸ਼ਹੂਰ ਕੰਪਨੀਆਂ ਨੇ ਅਤੇ 700 ਪਲੱਸ ਫਰੇਮ ਨੇ। ਕੁਛ ਤਾਂ ਇਹਨਾਂ ਦੇ ਸ਼ੋਰੂਮ ਦੇ ਵਿੱਚ ਹੀ ਆ, ਕੁਛ ਤਾਂ ਤੁਸੀਂ ਔਨਲਾਈਨ ਵੀ ਉੱਥੇ ਦੇਖ ਸਕਦੇ ਹੋ, ਕੰਪਿਊਟਰ 'ਤੇ ਵੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ। 700 ਪਲੱਸ ਫਰੇਮ ਨੇ ਤੁਹਾਨੂੰ $29 ਵਿੱਚ ਦੇ ਰਹੇ ਨੇ, ਹੋਰ ਕੀ ਚਾਹੀਦਾ। ਸੋ ਡਾਕਟਰ ਦਾ ਵੀ ਬੰਦੋਬਸਤ ਕੀਤਾ ਹੋਇਆ ਹੈ। ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਵਾਲਿਆਂ ਦਾ, 905-460-8888 ਬੈਕ ਟੂ ਸਕੂਲ। ਇੱਕ ਵਾਰੀ ਨਿਗਾਹ ਟੈਸਟ ਕਰਵਾ ਲਓ ਜਵਾਕਾਂ ਦਾ, ਅਤੇ ਫਿਰ ਹੀ ਜਾ ਕੇ ਸਕੂਲ ਜਾ ਕੇ ਪੜ੍ਹ ਕੇ ਪੜ੍ਹ ਪੁੜ ਜੋਗੇ ਹੋਣਗੇ, ਜੇ ਕੁਝ ਦਿਸਦਾ ਵੀ ਹੋਵੇ। 905-460-8888 Resolution Drive, Brampton, Kennedy and Steeles, they are located on Specs Express. Number again, 905-460-8888. ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਇੱਕ ਬ੍ਰੈਂਡ ਨਿਊ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਰੋਡ ਐਂਡ ਹਰ ਇੰਟੀਰੀਅਰ ਸਟਰੀਟ 'ਤੇ, ਰਾਈਟ ਬਾਏ ਦਾ 410, ਰਾਈਟ ਬਾਏ ਐਵਰੀਥਿੰਗ, ਨਵੇਂ ਪਲਾਜ਼ੇ ਪਲੂਜ਼ੇ ਸਭ ਕੁਝ ਹੀ। Mayfield and her interior te name freehold townhouses di $600,000 to vi ਘੱਟ ਦੀ ਪ੍ਰਾਈਸ ਹੈ। ਸੋ ਇਹ ਮੈਨੂੰ ਪਤਾ ਨਹੀਂ ਕਿੰਨੇ, ਕੋਈ 10-15 ਸਾਲ ਹੋ ਗਏ ਹੋਣਗੇ ਜਦੋਂ ਇੱਥੇ ਇਸ ਤਰ੍ਹਾਂ ਦੀ ਕੋਈ ਪ੍ਰਾਈਸ ਅਨਾਊਂਸ ਹੋਈ ਆ। ਸੋ 600,000 ਤੋਂ ਵੀ ਘੱਟ ਦੀ ਪ੍ਰਾਈਸ ਹੈ, ਰੀਸੇਲ ਪੁਰਾਣੇ ਘਰਾਂ ਨਾਲੋਂ ਵੀ ਘੱਟ ਦੀ ਪ੍ਰਾਈਸ ਹੈ। ਫੁੱਲੀ ਫਰੀ ਹੋਲ ਟਾਊਨ ਹਾਊਸਿਸ ਨੇ, ਮਤਲਬ ਨੋ ਖਾਂਡੋ ਫੀ, ਨੋ ਮੰਥਲੀ ਫੀ, ਨੋ POTL ਫੀ। ਅਤੇ ਇਹ ਕੈਲਡਨ ਵਾਲੇ ਸਾਈਡ 'ਤੇ, ਨੌਰਥ ਆਫ ਮੇਫੀਲਡ, ਰਾਈਟ ਔਨ ਮੇਫੀਲਡ ਐਂਡ ਹਰ ਇੰਟੀਰੀਅਰ 'ਤੇ 27-28 ਦੇ ਵਿੱਚ ਤਿਆਰ ਹੋਣੇ ਆ। ਨਵੰਬਰ 2027 ਤੋਂ ਅੱਗੇ ਤੋਂ ਲੈ ਕੇ ਸਪਰਿੰਗ 2028 ਤੱਕ, ਵੇ ਮੋਰ ਦੈਨ 1 ਈਅਰ ਪਿਆ ਹੈ ਕਲੋਜ਼ਿੰਗ ਤੱਕ, 1.5 ਈਅਰਸ ਤੱਕ ਵੀ ਪਏ ਹਨ ਕਲੋਜ਼ਿੰਗ ਤੱਕ। ਸੋ ਕੈਲਡਨ ਸ਼ਹਿਰ ਦੇ ਵਿੱਚ ਮੇਫੀਲਡ ਐਂਡ ਹਰ ਇੰਟੀਰੀਅਰ ਸਟਰੀਟ 'ਤੇ 3 ਅਲੱਗ ਕਿਸਮ ਦੇ ਸਾਰੇ ਤੋਂ ਸਾਰੇ ਫਰੀ ਹੋਲਡ ਟਾਊਨ ਹਾਊਸਿਸ ਆ ਰਹੇ ਨੇ। 2-floor traditional townhouses, private backyard ਦੇ ਨਾਲ, 3-floor city towns, double car garage ਅਤੇ 4 ਗੱਡੀਆਂ ਦੀ ਪਾਰਕਿੰਗ ਦੇ ਨਾਲ, ਅਤੇ ਨਾਲੇ 3-floor back to back towns। ਜਿਹੜੀ ਸਭ ਤੋਂ ਲੋਐਸਟ ਪ੍ਰਾਈਸ ਹੈ ਉਹ $600,000 ਤੋਂ ਵੀ ਘੱਟ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ। 596,000 ਇਹ ਕਮਾਲ ਦੀ ਪ੍ਰਾਈਸ ਹੈ, 596,000 ਪਬਲਿਕ ਰਿਲੀਜ਼ ਤੋਂ ਪਹਿਲਾਂ ਹੀ ਆਪਦੀ ਗਰੰਟੀਡ ਸਭ ਤੋਂ ਲੋਐਸਟ ਪ੍ਰਾਈਸ ਲੋਟ ਨੂੰ ਅਤੇ ਘਰ ਨੂੰ ਬੁੱਕ ਕਰੋ। ਸਾਰੇ ਫਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਹੀ ਪੌੜੀਆਂ ਹਨ, ਹਰੇਕ ਫਲੋਰ 'ਤੇ ਹੀ 9 ਫੁੱਟ ਦੀ ਸੀਲਿੰਗ ਹੈ, 0 ਡਿਵੈਲਪਮੈਂਟ ਚਾਰਜਿਸ ਹਨ, ਫਰੀ ਅਸਾਈਨਮੈਂਟ ਕਲਾਜ਼ ਹੈ, ਫਰੀ 5 ਅਪਲਾਇੰਸ ਦਾ ਪੈਕੇਜ ਵੀ ਹੈ, ਅਤੇ $10,000 ਡਿਕੋਰ ਡਾਲਰ ਵੀ ਮਿਲਣਗੇ ਅਪਗ੍ਰੇਡ ਕਰਨ ਦੇ ਲਈ। ਕਾਲ ਥੀਮ ਸਿੱਧੂ, 416-302-0016 416-302-0016 ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਅੱਜ ਦੋਸਤੋ ਜੇ ਕੰਮ ਤੋਂ ਵੀਕਐਂਡ ਤੋਂ ਬਾਅਦ, ਹੁਣ ਮੰਡੇ ਦੇ ਦਿਨ ਬੜਾ ਔਖਾ ਹੁੰਦਾ ਹੈ, ਲੋਕ ਵੀ ਬੜੇ ਢਿੱਲੇ ਹੁੰਦੇ ਨੇ ਇਸ ਦਿਨ, ਬੜੇ ਜੇ ਸੁਸਤ ਜੇ ਹੁੰਦੇ ਨੇ, ਜੇ ਹੁਣ ਤੁਸੀਂ ਥੱਕੇ ਹੋਏ ਹੋ ਬੈਕ ਟੂ ਕੰਮ ਨਿਕਲ ਕੇ, ਹੁਣ ਘਰ ਤੱਕ ਜਾਂਦੇ ਜਾਂਦੇ ਹੋਏ ਯਾਰ ਪਹਿਲਾਂ ਹੀ ਫੂਡ ਪਿਕਅਪ ਕਰ ਲਓ। ਘਰ ਜਾ ਕੇ ਨਾ ਤਾਂ ਰੋਟੀ ਬਣਾਉਣੀ ਪੈਣੀ ਹੈ, ਨਾ ਸਬਜ਼ੀ ਬਣਾਉਣੀ ਪੈਣੀ ਆ, ਨਾ ਕੋਈ ਭਾਂਡੇ ਭੂੰਡੇ ਸਾਫ਼ ਕਰਨ ਦੀ ਕੋਈ ਲੋੜ ਪੈਣੀ ਹੈ। ਪਹੁੰਚੋ ਆਪਣੀ ਨੇੜ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜਿਹਨਾਂ ਦੇ 3 ਡਿਫਰੈਂਟ ਬ੍ਰੈਂਡ ਲੋਕੇਸ਼ਨਸ ਹਨ। ਤੁਸੀਂ ਪਹਿਲਾਂ ਹੀ ਫੂਡ ਪਿਕਅਪ ਕਰ ਲਓ, ਚਾਹੇ ਤੁਸੀਂ ਅੱਜ ਬਟਰ ਚਿਕਨ, ਚਾਹੇ ਗੋਟ ਮੀਟ, ਚਾਹੇ ਸਾਗ ਮੱਕੀ ਦੀ ਰੋਟੀ, ਚਾਹੇ ਇਕੱਲਾ ਚਨਾ ਭਟੂਰਾ, ਚਾਹੇ ਇਕੱਲੇ ਕੋਈ ਐਪਟਾਈਜ਼ਰ, ਹਜੇ ਇਕੱਲਾ ਮੂਡ ਬਣਿਆ ਕੋਈ ਸਮੋਸੇ, ਕੋਈ ਚਾਟ ਪਾਪੜੀ, ਚਾਹੇ ਕੋਈ ਗੋਲ ਗੱਪੇ ਹੋਣ, ਜਾਂ ਫਿਰ ਕੁਲਚਾ ਪਲੇਟ ਹੋਵੇ, ਵੈੱਜ ਥਾਲੀ ਹੋਵੇ, ਪਰੌਂਠਾ ਪਲੇਟ ਹੋਵੇ, ਜੋ ਮਰਜ਼ੀ ਹੋਵੇ, ਵੈੱਜ ਹੋਵੇ, ਨਾਨ ਵੈੱਜ ਹੋਵੇ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਹੀ ਹੋਵੇ। 3 ਲੋਕੇਸ਼ਨ ਬ੍ਰੈਂਪਟਨ ਹਨ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ। ਸੋ ਕੈਸਲਮੋਰ ਦੇ ਵਿੱਚੋਂ ਹੀ ਨਿਕਲਦੀ ਹੈ ਇਹ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਪਹਿਲੀ ਸਿੰਪਲੀ ਇੰਡੀਅਨ ਲੋਕੇਸ਼ਨ ਹੈ। ਦੂਜੀ ਸਿੰਪਲੀ ਇੰਡੀਅਨ ਲੋਕੇਸ਼ਨ ਹੈ 85 ਮਾਂਟਪੈਲੀਏ ਸਟਰੀਟ, ਮਿਸਿਸ ਸਾਗਾ ਰੋਡ ਅਤੇ ਫਾਈਨੈਂਸ਼ੀਅਲ ਅਤੇ ਮੇਜਰ ਇੰਟਰਸੈਕਸ਼ਨ 'ਤੇ। ਅਤੇ ਤੀਜੀ ਲੋਕੇਸ਼ਨ ਹੈ ਬੋਵੇਰ ਅਤੇ ਚਿੰਕੂਜ਼ੀ ਦੇ ਬਿਲਕੁਲ ਨੇੜੇ, 15 ਫੈਂਡਰ ਵੇ। ਸੋ ਆਲ 3 ਲੋਕੇਸ਼ਨਸ ਸਵੇਰੇ 2 ਵਜੇ ਤੱਕ ਤੁਹਾਨੂੰ ਤਾਜ਼ਾ ਫਰੈਸ਼ਲੀ ਮੇਡ ਫੂਡ ਆਫਰ ਕਰਦੇ ਨੇ। ਡਾਈਨ ਇਨ ਕਰੋ, ਟੇਕ ਆਊਟ ਕਰੋ, ਲਾਈਵ ਕੇਟਰਿੰਗ ਵੀ ਕਰਵਾਓ। ਇਹਨਾਂ ਦੇ 10 ਟਰੱਕ ਨੇ, ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਹਨ, ਸਰਵਰ ਵੀ ਸ਼ੈਫ ਵੀ ਸਾਰੇ ਹੀ ਪੂਰੀ ਟੀਮ ਹੀ ਭੇਜਣਗੇ। ਨੰਬਰ ਕਮਾਓ ਲਾਈਵ ਕੇਟਰਿੰਗ ਲਈ 905-794-8111 905-794-8111। ਦੋਸਤੋ ਅੱਜ ਕੈਨੇਡਾ ਵਾਈਡ 3 ਅਲੱਗ ਪ੍ਰੋਵਿੰਸਿਸ ਦੇ ਵਿੱਚ 3 ਅਲੱਗ ਫੈਡਰਲ ਬਾਈ ਇਲੈਕਸ਼ਨ ਹੋ ਰਹੀਆਂ ਹਨ, ਵੋਟਾਂ ਹੁਣ ਵੀ ਪੈ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨੂੰ ਟ੍ਰੇਡ ਵਾਰ ਅਤੇ ਪੋਲੀਟੀਕਲ ਥੀਏਟਰ ਅਤੇ ਐਂਟੀ ਡੋਨਲਡ ਟਰੰਪ ਰੈਡਿਕ ਦੇ ਨਾਲ ਉਮੀਦ ਤਾਂ ਪੂਰੀ ਤਾਂ ਪੂਰੀ ਹੋਣੀ ਆ ਕਿ ਯਾਰ ਅਸੀਂ 2 ਤਾਂ ਪੱਕੀਆਂ, ਪਰ 3 ਦੇ ਵਿੱਚੋਂ 3 ਵੀ ਅਸੀਂ ਸਾਰੀਆਂ ਰਾਈਡਿੰਗਸ ਜਿੱਤ ਸਕਦੇ ਹਾਂ, ਆਪਦੀ ਸਲਿਮ ਮੈਜੋਰਿਟੀ ਨੂੰ ਵਧਾ ਵੀ ਸਕਦੇ ਹਾਂ। ਵਧਾਉਣ ਦੀ ਲੋੜ ਵੀ ਪੈਣੀ ਹੈ ਕਿਉਂਕਿ ਫੋਰਮਰ ਜਸਟਿਨ ਟਰੂਡੋ ਏਰਾ ਇਨਵਾਇਰਮੈਂਟ ਮਿਨਿਸਟਰ AKA ਕਿੰਗ ਖਾਂਗ, ਜਿਹੜੇ ਬੰਦੇ ਨੇ ਗ੍ਰੀਨ ਪੀਸ ਐਕਟਿਵਿਸਟ ਹੁੰਦੇ ਹੋਏ ਅਰਲੀ 2000 ਦੇ ਵਿੱਚ ਡਾਊਨ ਟਾਊਨ ਟੋਰਾਂਟੋ ਦੇ ਵਿੱਚ CN ਟਾਵਰ 'ਤੇ ਚੜ੍ਹ ਕੇ ਕਨੇਡਾ ਦਾ ਅਤੇ ਅਮਰੀਕਾ ਦਾ ਕਲਾਈਮੇਟ ਚੇਂਜ ਦੇ ਵਿੱਚ ਹਿੱਸਾ ਨਾ ਪਾਉਣ ਦਾ, ਕੰਟਰੀਬਿਊਸ਼ਨ ਨਾ ਕਰਨ ਦਾ ਇੱਕ ਝੰਡਾ ਲਾਇਆ ਸੀ, ਇੱਕ ਬੈਨਰ ਲਾਇਆ ਸੀ, ਕ੍ਰਿਮੀਨਲ ਚਾਰਜ ਕੀਤਾ ਗਿਆ ਉਸ ਗਧੇ ਨੂੰ, ਜਾਂ ਕਹਿ ਲਓ ਕਿੰਗ ਕਾਂਗ ਨੂੰ, ਕ੍ਰਿਮੀਨਲ ਚਾਰਜ ਦੇ ਬਾਵਜੂਦ ਜਸਟਿਨ ਟਰੂਡੋ ਦੇ ਵੱਲੋਂ ਪੂਰੇ ਮੁਲਕ ਦਾ ਇਨਵਾਇਰਮੈਂਟ ਮਿਨਿਸਟਰ ਬਣਾਇਆ ਗਿਆ ਸਟੀਵਨ ਗੀਬੋ ਨੇ ਅੱਜ ਕਨਫਰਮ ਕੀਤਾ ਹੈ ਕਿ ਉਹਨੇ ਵੀ ਆਪਣੀ ਰਾਈਡਿੰਗ ਤੋਂ ਅਫਿਸ਼ਲ ਤੌਰ 'ਤੇ ਹੁਣ ਰਿਜ਼ਾਈਨ ਕਰ ਦਿੱਤਾ ਹੈ। ਸੋ ਉੱਥੇ ਵੀ ਬਾਈ ਇਲੈਕਸ਼ਨ ਕਾਲ ਕਰਨ ਦੀ ਜ਼ਰੂਰਤ ਪੈਣੀ ਹੈ। ਹੋਰ ਵੀ ਵੱਡੇ ਵੱਡੇ ਮੰਤਰੀ ਵੀ, ਫੋਰਮਰ ਮੰਤਰੀ ਵੀ, ਇਕੱਲੇ ਲਿਬਰਲ ਨਹੀਂ, ਕੰਜ਼ਰਵੇਟਿਵ ਵੀ, NDP ਵੀ, ਹੋਰ ਵੀ ਰਿਜ਼ਾਈਨ ਹੋ ਸਕਦੇ ਨੇ ਜਾਂ ਫਿਰ ਤੋਂ ਪੱਟੇ ਜਾ ਸਕਦੇ ਨੇ, ਖੋਏ ਜਾ ਸਕਦੇ ਨੇ ਕਿਸ ਨੇ ਕਿਸ ਲਾਲਚ ਜਾਂ ਰਿਸ਼ਵਤ ਦੇ ਨਾਲ। ਐਨੀਥਿੰਗ ਇਜ਼ ਪੋਸੀਬਲ, ਪਰ ਸਲਿਮ ਮੈਜੋਰਿਟੀ ਨੂੰ ਵਧਾਉਣ ਦੇ ਲਈ ਇਹਨਾਂ ਨੂੰ ਹੋਰ ਸੀਟਾਂ ਤਾਂ ਜਿੱਤਣੀਆਂ ਹੀ ਪੈਣਗੀਆਂ। ਫਿਲਹਾਲ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੇ 171 MPs ਹਨ, ਜਿਨ੍ਹਾਂ ਦੇ ਵਿੱਚੋਂ ਤਾਂ ਵੱਧ ਤੋਂ ਵੱਧ ਤਾਂ ਉਸ ਹੀ ਬੈਨਰ ਦੇ ਥੱਲੇ ਇਲੈਕਟ ਕੀਤੇ ਗਏ। ਨਾਓ ਆਬਵੀਅਸਲੀ ਯੂ ਨੋ, ਕਾਫੀ ਜ਼ਿਆਦਾ ਤਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਅਤੇ NDP ਤੋਂ ਖੋਏ ਵੀ ਗਏ, ਬਿਲੀਅਨਸ ਆਫ ਡਾਲਰਸ ਆਫ ਰਾਈਡਿੰਗ ਸਪੈਸੀਫਿਕ ਫੰਡਿੰਗ ਦੇ ਕੇ, ਯਾਨੀ ਕਿ ਰਿਸ਼ਵਤ ਦੇ ਨਾਲ, ਵੱਡੀਆਂ ਪੋਜੀਸ਼ਨ ਦੇ ਵਾਅਦਿਆਂ ਨਾਲ ਅਤੇ ਹੋਰ ਲਾਲਚ ਦੇ ਨਾਲ। ਸੋ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ 139 MPs, ਬਲਾਕ ਕੈਬੈਕਵਾ ਦੇ 21 MP, NDP ਦੇ ਵਿਚਾਰਿਆਂ ਦੇ ਸਿਰਫ 5 MP, ਗ੍ਰੀਨ ਪਾਰਟੀ ਦੀ ਇੱਕੋ ਹੀ ਲੀਡਰ ਦੀ ਹੀ ਕੁਰਸੀ ਹੈ ਅਤੇ ਹੁਣ 6 ਰਾਈਡਿੰਗਸ ਹਨ, ਜੇ ਆਪਾਂ ਸਟੀਵਨ ਗੀਬੋ ਨੂੰ ਗਿਣਦੇ ਹਾਂ ਫਿਰ 7 ਰਾਈਡਿੰਗ ਹਨ ਖਾਲੀ ਪਈਆਂ, ਜਿਨ੍ਹਾਂ ਦੇ ਵਿੱਚੋਂ ਅੱਜ ਹੀ 3 ਭਰੀਆਂ ਜਾਣੀਆਂ ਬਾਈ ਇਲੈਕਸ਼ਨ ਨਾਲ ਅਤੇ 3 ਜਾਂ 4 ਦੀ ਹੁਣ ਹੋਰ ਵੀ ਉਡੀਕ ਹੈ, ਪਤਾ ਨਹੀਂ ਕਦੋਂ ਤਰੀਕ ਪੇਸ਼ ਕਰਨਗੇ ਅਤੇ ਉੱਥੇ ਵੀ ਫਿਰ ਵੋਟਾਂ ਪੈਣਗੀਆਂ। ਫੋਰਮਰ ਜਸਟਿਨ ਟਰੂਡੋ ਏਰਾ ਲੌਂਗ ਟਰਮ ਲਿਬਰਲ MP ਐਂਡ ਕੈਬਨਿਟ ਮਿਨਿਸਟਰ ਜੋਨਾਥਨ ਵਿਲਕਿਨਸਨ, ਉਹਨੂੰ ਕੈਨੇਡਾ ਦਾ ਨਵਾਂ ਐਂਬੈਸਡਰ ਟੂ ਦ ਯੂਰੋਪੀਅਨ ਯੂਨੀਅਨ ਬਣਾਇਆ ਗਿਆ, ਬੜੀ ਕੁਸ਼ੀ ਜਾਬ ਦਿੱਤੀ ਗਈ ਆ, ਅਤੇ ਉਹਦੀ ਜਗ੍ਹਾ ਦੇ ਵਿੱਚ ਨੌਰਥ ਵੈਨਕੂਵਰ ਕੈਪਲਾਨੋ, ਲਿਬਰਲ ਪੱਕੀ ਅਤੇ ਪੱਕੀ ਰਾਈਡਿੰਗ ਹੈ, ਸਟਰੋਂਗ ਹੋਲਡ ਰਾਈਡਿੰਗ ਹੈ, ਉੱਥੇ ਆਲਮੋਸਟ ਪੱਕੀ ਪੱਕੀ ਗੱਲ ਆ ਕਿ ਅੱਜ ਰਾਤ ਨੂੰ ਲਿਬਰਲ ਉਮੀਦਵਾਰ ਬ੍ਰੇਡਨ ਕੈਲੀ ਹੀ ਜਿੱਤੂਗਾ ਅਤੇ ਅਗਲਾ MP ਬਣੂਗਾ। ਇਹ ਜਿਹੜਾ ਬੰਦਾ ਹੈ ਮਾਰਕ ਕਾਰਨੀ ਦਾ ਹੀ ਫੋਰਮਰ ਡੈਪਟੀ ਚੀਫ ਆਫ ਸਟਾਫ ਅਤੇ ਕਾਰਨੀ ਦੇ ਹੀ ਇਲੈਕਸ਼ਨ ਕੈਂਪੇਨ 'ਤੇ ਵੀ ਸੀਨੀਅਰ ਸਟਾਫ ਮੈਂਬਰ ਸੀ। ਸੋ ਆਬਵੀਅਸ ਹੂ ਯੂ ਨੋ ਐਂਡ ਹੂ ਯੂ ਵਾ, ਅਤੇ ਉਹਦੇ ਕਰਕੇ ਹੀ ਇਹਨਾਂ ਨੂੰ ਇਹ ਮੌਕੇ ਮਿਲਦੇ ਨੇ, ਤਾਂ ਹੀ ਤਾਂ ਇਹ ਭੱਜਦੇ ਅਤੇ ਭੱਜਦੇ ਨੇ ਕਿ ਆਪਾਂ ਵੀ ਹੁਣ ਬਣ ਜਾਈਏ MP। ਫੋਰਮਰ ਜਸਟਿਨ ਟਰੂਡੋ ਏਰਾ ਲੌਂਗ ਟਰਮ ਲਿਬਰਲ MP ਅਤੇ ਕੁਛ ਕੁ ਮਹੀਨਿਆਂ ਦਾ ਕੈਬਨਿਟ ਮੰਤਰੀ ਵੀ ਰਿਹਾ, ਫੇਲਡ ਅੰਥੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਕੰਟੈਸਟੈਂਟ, ਫੇਲਡ ਕੁਛ ਕੁ ਹਫ਼ਤੇ ਪਹਿਲਾਂ ਅੰਥੇਰੀਓ ਲਿਬਰਲ ਪਾਰਟੀ MPP ਕੰਟੈਸਟੈਂਟ ਨਥੈਨੀਓ ਅਰਸਕਿਨ ਸਮਿਥ, ਇਹਨੇ ਵੀ ਆਪਦੀ ਟੋਰਾਂਟੋ ਬੀਚਸ ਈਸਟ ਵਰਕ ਸੀਟ ਖਾਲੀ ਕੀਤੀ ਆ, ਕਿਉਂਕਿ ਕੋਸ਼ਿਸ਼ ਤਾਂ ਕਰ ਰਿਹਾ ਸੀ ਕਿ ਮੈਂ ਅੰਥੇਰੀਓ ਲਿਬਰਲ ਪਾਰਟੀ ਲੀਡਰ ਬਣ ਜਾਵਾਂ, ਫਿਰ ਇਹਨੇ ਇੱਕ ਆਪਦੀ ਸੀਟ ਜਿੱਤਣ ਦੀ ਕੋਸ਼ਿਸ਼ ਕੀਤੀ ਸਕਾਰਬੋਰ ਦੇ ਵਿੱਚ, ਉੱਥੇ ਹੀ ਹਾਰ ਗਿਆ। ਹੁਣ ਉਹ ਟੋਰਾਂਟੋ ਸ਼ਹਿਰ ਦੀਆਂ ਅਕਟੋਬਰ 2026 ਦੀਆਂ ਮਿਊਨਿਸਪਲ ਚੋਣਾਂ ਦੇ ਵਿੱਚ ਸਿਟੀ ਕੌਂਸਲਰ ਬਣਨ ਦੀ ਕੋਸ਼ਿਸ਼ ਕਰ ਰਿਹਾ। ਇਮੈਜਿਨ, ਕੁਛ ਕੁ ਮਹੀਨੇ ਲਈ ਇਹਨੂੰ ਹਾਊਸਿੰਗ ਮਿਨਿਸਟਰ ਬਣਾਇਆ ਗਿਆ ਟਰੂਡੋ ਵੱਲੋਂ, ਇਹਨੂੰ ਖੁਸ਼ ਰੱਖਣ ਲਈ ਕਿ ਪਾਰਟੀ ਨਾ ਛੱਡੀ ਭਾਈ, ਉੱਥੋਂ ਕੱਢਿਆ ਗਿਆ ਕਾਰਨੀ ਵੱਲੋਂ, ਲਿਬਰੋ ਫੈਡਰੋ ਸੀਟ ਛੱਡ ਕੇ ਪ੍ਰੋਵਿੰਸ਼ਲ ਪਾਰਟੀ ਲੀਡਰ ਬਣਨ ਦੀ ਕੋਸ਼ਿਸ਼ ਕੀਤੀ, ਉੱਥੇ ਹਾਰ ਗਿਆ, ਫਿਰ ਇਕੱਲਾ MPP ਬਣਨ ਦੀ ਕੋਸ਼ਿਸ਼ ਕੀਤੀ, ਉੱਥੇ ਹਾਰ ਗਿਆ, ਹੁਣ ਕਹਿ ਰਿਹਾ ਕਿ ਭਾਈ ਮੈਂ ਤਾਂ ਆਪਦੇ ਪੁਰਾਣੇ ਰਾਈਡਿੰਗ ਵਿੱਚ ਟੋਰਾਂਟੋ ਸਿਟੀ ਕੌਂਸਲ ਬਣਨ ਦੀ ਕੋਸ਼ਿਸ਼ ਕਰ ਰਿਹਾ। ਲੋਕ ਵੀ ਕਮਾਲ ਦੇ ਨੇ ਯਾਰ, ਇੱਥੇ ਨਹੀਂ ਫਿਰ ਉੱਥੇ ਨਹੀਂ ਫਿਰ ਇੱਥੇ ਨਹੀਂ ਫਿਰ ਉੱਥੇ ਦੇ ਨਹੀਂ, ਰੰਗ ਹੀ ਬਦਲ ਜਾਂਦੇ ਆ ਕਿਰਲੀਆਂ ਵਾਂਗੂ। ਸੋ ਇਹ ਵੀ ਇੱਕ ਲਿਬਰਲ ਸਟਰੋਂਗ ਹੋਲਡ ਰਾਈਡਿੰਗ ਹੈ ਇਨ ਟੋਰਾਂਟੋ ਬੀਚਸ ਈਸਟ ਯੋਰਕ ਕਾਫੀ ਐਥਨਿਕ ਰਾਈਡਿੰਗ ਹੈ ਵੋਟ ਬੈਂਕ ਪੋਲੀਟਿਕਸ ਦਾ ਬੜਾ ਅਹਿਮ ਰੋਲ ਹੋਣਾ ਹੈ ਅੱਜ ਦੀ ਇਸ ਬਾਈ ਇਲੈਕਸ਼ਨ ਦੇ ਵਿੱਚ ਜਿੱਥੇ ਲਿਬਰਲ ਉਮੀਦਵਾਰ ਇਹ ਵੀ ਆਲਮੋਸਟ 99% ਚਾਂਸ ਹੀ ਹੈ ਆਲਮੋਸਟ ਪੱਕੀ ਗੱਲ ਹੈ ਤਨਵੀਰ ਸ਼ਾਹਨਵਾਜ਼ ਦੇ ਜਿੱਤਣ ਦੇ ਹੀ ਵੱਧ ਤੋਂ ਵੱਧ ਚਾਂਸਿਸ ਹਨ ਇਨ ਅ ਕਪਲ ਆਫ ਆਵਰਸ ਸਭ ਤੋਂ ਜਿਹੜਾ ਤਕੜਾ ਮੁਕਾਬਲਾ ਅੱਜ ਹੋ ਰਿਹਾ ਉਹ ਹੋ ਰਿਹਾ ਹੈ ਅਕੋਰਡਿੰਗ ਟੂ ਪੋਲੀਟੀਕਲ ਪੰਡਿਟਸ ਐਂਡ ਅਕੋਰਡਿੰਗ ਟੂ ਡਿਫਰੈਂਟ ਪੋਲਿੰਗ ਐਂਡ ਸਰਵੇ ਸੋਰਸਿਸ ਸਭ ਤੋਂ ਟਾਈਟ ਕੰਪਟੀਸ਼ਨ ਤਾਂ ਹੈ ਕੁਬੈਕ ਦੇ ਚਕੂਰਮੀ ਲਫਿਓਰਡ ਰਾਈਡਿੰਗ ਦੇ ਵਿੱਚ ਜਿੱਥੇ ਕਿ ਫੋਰਮਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ MP 5 ਵਾਰੀ ਚੋਣਾਂ 'ਚ ਜਿੱਤਿਆ ਹੋਇਆ ਲਗਾਤਾਰ ਕੰਜ਼ਰਵੇਟਿਵ MP ਰਿਚਰਡ ਮਾਰਟੈਲ ਨੇ ਅਚਾਨਕ ਰਿਜ਼ਾਈਨ ਕੀਤਾ ਅਤੇ ਮਿੰਟਾਂ ਬਾਅਦ ਅਚਾਨਕ ਮਾਰਕ ਕਾਰਨੀ ਦੇ ਵੱਲੋਂ ਹੀ ਉਹਨੂੰ ਬਣਾਇਆ ਗਿਆ ਕਿ ਕੈਨੇਡੀਅਨ ਸੈਨੇਟਰ ਜਿੱਥੇ ਕਿ ਕੋਈ ਵੀ ਚੋਣਾਂ ਹੁੰਦੀਆਂ ਨਹੀਂ ਲਾਈਫ ਲੌਂਗ 70+ ਤੱਕ ਮੌਜਾਂ ਹੀ ਮੌਜਾਂ ਬੈਠੋ ਬਹਿਸ ਕਰੋ ਕਲੈਕਟ ਯੂਰ ਮਨੀ ਕਲੈਕਟ ਯੂਰ ਲਾਈਫ ਲੌਂਗ ਪੈਨਸ਼ਨ ਰਿਡਿਕਿਊਲਸ ਗੱਲਬਾਤ ਸੋ ਆਹ ਵੀ ਇਹਨੇ ਚਲੋ ਘੱਟ ਤੋਂ ਘੱਟ ਤਾਂ ਫਲੋਰ ਕਾਸਟ ਕੀਤੀ ਨਹੀਂ ਕਿ ਕੰਜ਼ਰਵੇਟਿਵ ਛੱਡ ਕੇ ਮੈਂ ਲਿਬਰਲ ਬਣ ਜਾਵਾਂ ਪਰ ਮਾਰਕ ਕਾਰਨੀ ਵੱਲੋਂ ਇਹਨੂੰ ਖਰੀਦਿਆ ਹੀ ਗਿਆ ਇਹਨੇ ਆਪਦੀ ਇਸ ਰਾਈਡਿੰਗ ਤੋਂ ਚਕੂਰਮੀ ਲਫਿਓਰਡ ਤੋਂ ਕੁਛ ਕੁ ਮਹੀਨੇ ਪਹਿਲਾਂ ਅਚਾਨਕ ਬਣਾ ਰਿਜ਼ਾਈਨ ਕੀਤਾ ਮਿੰਟ ਬਾਅਦ ਹੀ ਇਹਨੂੰ ਬਣਾਇਆ ਗਿਆ ਫਰੋਮ ਮਾਰਕ ਕਾਰਨੀ brand new Canadian senator ridiculous eh former conservative MP AC riding de vich 4 election lagatar jittya si par pichli election de vich bahut bahut close 3-way race si jo ki rare hai is mulk de vich ki koi bhi is tarah di riding ke top 3 jehdi partyan han even muqabla kar sakdiyan ne ek dooje naal so very tight race si ਕੰਜ਼ਰਵੇਟਿਵਸ ਬਲਾਕ ਕੁਬੈਕਵਾ ਨਾਲੇ ਲਿਬਰਲਸ ਦੇ ਆਪਸ ਦੇ ਵਿੱਚ ਪਰ ਅੱਜ ਰਾਤ ਨੂੰ ਸਾਰੇ ਹੀ ਪੋਲੀਟੀਕਲ ਪੰਡਿਤ ਨੂੰ ਲੱਗਦਾ ਹੈ ਕਿ ਜਾਂ ਤਾਂ ਬਲਾਕ ਕੁਬੈਕਵਾ ਦੀ ਉਮੀਦਵਾਰ ਕੈਰੋਲਾਈਨ ਡੂਬੇ ਜਾਂ ਫਿਰ ਲਿਬਰਲ ਉਮੀਦਵਾਰ ਡੈਨੀਅਲ ਗੋਬੇ ਇਹਨਾਂ ਦੇ ਵਿੱਚੋਂ ਹੀ ਇੱਕ ਜਿੱਤੂਗਾ ਸ਼ਾਇਦ ਉਹ ਵੀ ਮਸਾਂ ਕੋਈ 1.5% ਦੇ ਨਾਲ ਇੰਨੀ ਟਾਈਟ ਵੋਟਾਂ ਦਾ ਫਰਕ ਪੇਸ਼ ਹੋ ਸਕਦਾ ਹੈ ਸੋ ਰੀਅਲਿਸਟਿਕਲੀ ਸਪੀਕਿੰਗ ਲਿਬਰਲਸ 3 out of 3 maybe for 2 out of 3 to guarantee basically he jitnege aaj by elections de vich so elections canada day a we confirm kita hai ki inna 3 by elections de layi 4 dinan de advance voting de vich almost 40,000 vote payi jo ki hai ta kafi shockingly high number par ede shockingly high number of vote in advance voting pan de piche koi shock nahi hega canada us trade war tariff war the ongoing escalation hon karke log ki ta kehnde ne ki assi ta yaar falani party nu vote pauni hai vote paun da sada ek farz vi hai zimmewari vi hai pauni chahidi hai ਪਰ ਅਨਫੋਰਚੁਨੇਟਲੀ ਸਾਰੇ ਲੋਕ ਸੋਚ ਸਮਝ ਕੇ ਨਹੀਂ ਵੋਟ ਪਾਉਂਦੇ ਉਹ ਸਿਰਫ ਜੋ ਵੀ ਮੇਨ ਸਟਰੀਮ ਮੀਡੀਆ ਦੇ ਵਿੱਚ ਉਹਨਾਂ ਨੂੰ ਆਪਦਾ ਕੋਈ ਦਿਮਾਗ ਵਰਤਣ ਦੀ ਕੋਈ ਲੋੜ ਨਹੀਂ ਹੈਗੀ ਨਾ ਕੋਈ ਕ੍ਰਿਟੀਕਲ ਸੋਚ ਨਾ ਕੋਈ ਰੀਸਰਚ ਨਾ ਕੁਛ ਵੀ ਕਰਨ ਦੀ ਜ਼ਰੂਰਤ ਹੈ ਜੋ ਵੀ ਇਡੀਅਟ ਬਾਕਸ ਯਾਨੀ ਕਿ TV ਦੱਸਦਾ ਹੈ ਬਸ ਉਹਨੂੰ ਸੁਣ ਕੇ ਪਾ ਦਿਉ ਉਹਨਾਂ ਨੂੰ ਹੀ ਵੋਟ ਸੋ ਦੋਨੇ ਹੀ ਮੁਲਕ ਦੀਆਂ ਹੁਣ ਸਰਕਾਰਾਂ ਕੈਨੇਡਾ ਵੀ ਅਮਰੀਕਾ ਵੀ ਇੱਕ ਦੂਜੇ ਦੇ ਐਡਮਿਨਿਸਟ੍ਰੇਸ਼ਨ ਦੇ ਵੱਲ ਸਰਕਾਰ ਦੇ ਵੱਲ ਹੀ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਦੇ ਹੀ ਪੋਲੀਟੀਕਲ ਫਾਇਦੇ ਕਰਕੇ ਟ੍ਰੇਡ ਡੀਲ ਅਖੀਰਲੇ ਘੰਟਿਆਂ 'ਚ ਬਣਦੀ ਟੁੱਟ ਹੀ ਗਈ ਤੋੜੀ ਗਈ US ਪ੍ਰੈਜ਼ੀਡੈਂਟ ਡੋਨਲਡ ਟਰੰਪ US ਟ੍ਰੇਡ ਰੈਪ੍ਰੈਜ਼ੈਂਟੇਟਿਵ ਜੇਮਸਨ ਗ੍ਰੀਅਰ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਇਹ ਤਿੰਨੇ ਖੁੱਲ੍ਹੇਆਮ ਪਬਲਿਕਲੀ ਕਹਿ ਚੁੱਕੇ ਹਨ ਕਿ ਇਹਨਾਂ ਬਾਏ ਇਲੈਕਸ਼ਨ ਦੇ ਵਿੱਚ ਜਿੱਤਣ ਦੇ ਲਈ ਜਿਹੜੀਆਂ ਅੱਜ 3 ਹੋ ਰਹੀਆਂ ਨੇ ਅਤੇ ਫਿਰ ਅੱਗੇ ਅਕਤੂਬਰ 2026 ਦੇ ਵਿੱਚ ਦੋਸਤੋ ਜਿਵੇਂ ਸਾਡੇ ਇੱਥੇ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਹੈ ਅਤੇ PC ਪ੍ਰੋਵਿੰਸ਼ਲ ਸਰਕਾਰ ਹੈ ਉਸੀ ਤਰ੍ਹਾਂ ਕੁਬੈਕ ਦੀਆਂ ਪ੍ਰੋਵਿੰਸ਼ਲ ਚੋਣਾਂ ਕਾਫੀ ਵੱਡੀਆਂ ਚੋਣਾਂ ਹੋ ਰਹੀਆਂ ਨੇ ਕਿੱਥੇ ਕੁਬੈਕ ਦੇ ਵਿੱਚ ਹੀ ਅਤੇ ਜਿਹੜੀ ਪਿਛਲੀ ਲੈਗੋ ਅਤੇ ਫਿਰ ਬਦਲ ਗਏ ਨੇ ਫਰਸ਼ੈਟ ਤੱਕ ਜਿਹੜੀ CAQ ਦੀ ਸਰਕਾਰ ਹੈ ਜਿੱਤਣ ਦੀ ਕੋਈ ਖਾਸ ਉਮੀਦ ਹੈ ਨਹੀਂ ਨਵੀਂ ਜਿਹੜੀ ਸਰਕਾਰ ਉੱਥੇ ਬਣਨੀ ਹੈ ਉਹ ਹੈਗੀ ਹੈ ਪਾਰਟੀ ਕੁਬੈਕਵਾ PQ ਜੋ ਕਿ ਇੱਕ ਸਾਵਰਨਟੀ ਕਹਿ ਲਓ ਸੈਪਰੇਟਿਸਟ ਕਹਿ ਲਓ ਕੈਨੇਡਾ ਤੋਂ ਅੱਡ ਹੋਣ ਵਾਲੀ ਰੈਫਰੈਂਡਮ ਨੂੰ ਰੱਖਣ ਵਾਲੇ ਇੱਕ ਪਾਰਟੀ ਹਨ ਜੋ ਕਿ ਇੰਨੇ ਸਾਲਾਂ ਬਾਅਦ ਰੀਸਰਜ ਹੋਏ ਨੇ ਪਾਵਰ ਤੱਕ ਉਹ ਪੋਲਸ ਦੇ ਵਿੱਚ ਅੱਗੇ ਹੀ ਨੇ ਅੰਟਾਰੀਓ ਸੌਰੀ ਕੁਬੈਕ ਲਿਬਰਲ ਪਾਰਟੀ ਅਤੇ ਨਾਲ ਦੀ ਨਾਲ ਕੁਬੈਕ ਦੀ CAQ ਉਹ ਆਲਮੋਸਟ ਬਰਾਬਰ ਨੈਕ ਨੈਕ ਦੂਜੀ ਡਿਸਟੈਂਟ ਜਗ੍ਹਾ ਦੇ ਵਿੱਚ 10% ਤੋਂ ਵੀ ਜ਼ਿਆਦਾ ਦੇ ਫਰਕ ਨਾਲ ਦੂਜੀ ਜਗ੍ਹਾ ਦੇ ਵਿੱਚ ਟਾਈਡ ਨੇ, ਤੀਜੀ ਜਗ੍ਹਾ 'ਚ ਟਾਈਡ ਨੇ। ਸੋ ਹੁਣ ਕੁਬੈਕ ਦੀਆਂ ਚੋਣਾਂ ਹੋ ਰਹੀਆਂ ਨੇ ਅਕਤੂਬਰ ਦੇ ਵਿੱਚ, ਅਤੇ ਉੱਥੇ ਵੀ ਜਿਹੜੀ PQ ਪਾਰਟੀ ਹੈ ਕਹਿ ਰਹੀ ਹੈ ਕਿ ਇੰਨਾ ਪ੍ਰੈਸ਼ਰ ਪੈ ਰਿਹਾ ਅਮਰੀਕਾ ਤੋਂ ਕਿ ਸਾਨੂੰ ਆਜ਼ਾਦ ਹੋਣ ਦਾ ਜਿਹੜਾ ਰੈਫਰੈਂਡਮ ਹੈ, ਅੱਡ ਹੋਣ ਦਾ ਰੈਫਰੈਂਡਮ ਹੈ, ਉਹ ਤਾਂ ਡਿਲੇ ਕਰਨਾ ਹੀ ਪਊਗਾ। PQ ਦਾ ਜਿਹੜਾ ਲੀਡਰ ਹੈ ਜੋ ਕਿ ਪੋਲਸ ਲੀਡ ਕਰ ਰਿਹਾ, ਉਹ ਕਹਿ ਰਿਹਾ ਕਿ ਜਿੰਨੀ ਚਿਰ ਬਾਬਾ ਟਰੰਪ ਪਾਵਰ ਦੇ ਵਿੱਚ ਆ, ਉਨੀ ਚਿਰ ਅਸੀਂ ਕੁਬੈਕ ਦੇ ਵਿੱਚ ਆਜ਼ਾਦ ਹੋਣ ਦਾ, ਅੱਡ ਹੋਣ ਦਾ ਕੋਈ ਵੀ ਰੈਫਰੈਂਡਮ ਨਹੀਂ ਪੇਸ਼ ਕਰਾਂਗੇ। ਸੋ ਆਹੀ ਇਕੱਲੀ ਹੀ ਬਹੁਤ ਵੱਡੀ ਜਿੱਤ ਹੈ ਫੋਰ ਫੈਡਰਲਿਜ਼ਮ ਐਂਡ ਫੋਰ ਮਾਰਕ ਕਾਰਨੀਜ਼ ਫੈਡਰਲ ਲਿਬਰਲ ਗਵਰਨਮੈਂਟ। ਅਤੇ ਅਕਤੂਬਰ ਦੇ ਵਿੱਚ ਹੀ ਐਲਬਰਟਾ ਦੇ ਵਿੱਚ ਮਲਟੀ ਕੁਐਸਚਨ ਰੈਫਰੈਂਡਮ ਵੀ ਹੋ ਰਿਹਾ ਹੈ। ਸੋ ਆਹ ਕੁੱਲ ਮਿਲਾ ਕੇ ਸਭ ਕੁਝ ਜੋ ਵੀ ਹੋ ਰਿਹਾ ਹੈ, ਅੱਜ 3 ਬਾਏ ਇਲੈਕਸ਼ਨ ਰਹਿੰਦੇ ਨੇ, ਕੁੱਲ ਮਿਲਾ ਕੇ 7 ਬਾਏ ਇਲੈਕਸ਼ਨ, ਅਤੇ ਨਾਲ ਨਾਲ ਰਹਿੰਦੀ ਹੈ ਕੁਬੈਕ ਦੀਆਂ ਪ੍ਰੋਵਿੰਸ਼ਲ ਚੋਣਾਂ ਅਕਤੂਬਰ 'ਚ, ਨਾਲੇ ਰੈਫਰੈਂਡਮ ਇਨ ਅਲਬਰਟਾ ਅਕਤੂਬਰ 'ਚ। ਇਹਨਾਂ ਦੇ ਵਿੱਚ ਹੀ ਲਿਬਰਲਸ ਦੇ ਲਈ ਹੀ ਜ਼ਿਆਦਾ ਫੇਵਰੇਬਲ ਰਿਜ਼ਲਟਸ ਦੇ ਲਈ ਹੀ ਇਸ ਡੀਲ ਨੂੰ ਲਾਸਟ ਮਿਨਟ ਰਿਜੈਕਟ ਕੀਤਾ ਗਿਆ। ਇਹ ਦੋਸ਼ ਲਾਇਆ ਗਿਆ ਹੈ ਅਮੈਰੀਕਾ ਦੇ ਸਭ ਤੋਂ ਟਾਪ 3 ਰੈਂਕਿੰਗ ਪੋਲੀਟੀਸ਼ੀਅਨਸ ਦੇ ਵੱਲੋਂ, ਅਤੇ ਲੱਗਦਾ ਤਾਂ ਇਹੀ ਹੈ ਕਿ ਜਦੋਂ ਇਹਨਾਂ ਨੂੰ ਫੇਵਰੇਬਲ ਰਿਜ਼ਲਟਸ ਮਿਲ ਗਏ ਬਾਏ ਦ ਐਂਡ ਆਫ ਅਕਤੂਬਰ ਔਰ ਮੇ ਬੀ US ਦੇ ਵਿੱਚ ਮਿਡ ਟਰਮ ਨਵੰਬਰ ਇਲੈਕਸ਼ਨਸ ਤੋਂ ਬਾਅਦ, ਮਿੰਟ ਵੀ ਨਹੀਂ ਲਾਉਣਗੇ। ਇਸ ਤੋਂ ਵੀ ਜ਼ਿਆਦਾ ਮਾੜੀ ਡੀਲ ਜਾਂ ਆ ਹੀ ਡੀਲ ਜਾਂ ਮੇ ਬੀ ਸਲਾਈਟਲੀ ਬੈਟਰ ਡੀਲ ਨੂੰ ਐਕਸੈਪਟ ਕਰਨ ਦੇ ਲਈ। ਉਲਟਾ ਕਾਫੀ ਜ਼ਿਆਦਾ ਪੋਲੀਟੀਕਲ ਪੰਡਿਤ ਇਲਜ਼ਾਮ ਲਾ ਰਹੇ ਨੇ ਕਿ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੇ ਵੀ ਪੋਲੀਟਿਕਸ ਹੀ ਖੇਡੀ ਆ, ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਡੋਨਾਲਡ ਟਰੰਪ ਕੈਨੇਡਾ ਦਾ ਸੋਸ਼ਲ ਮੀਡੀਆ 'ਤੇ 15 ਵਾਰੀ, 20 ਵਾਰੀ, 30 ਵਾਰੀ ਜ਼ਿਕਰ ਕਰ ਰਿਹਾ ਹੈ। ਇੱਕ ਅਮੇਰੀਕਨ ਈਗਲ ਨੂੰ, ਇੱਕ ਕੈਨੇਡੀਅਨ ਗੂਸ ਨੂੰ ਢਾਉਂਦੇ ਹੋਏ ਦੀ ਫੋਟੋ ਰਿਲੀਜ਼ ਕੀਤੀ ਆ। ਲੇਕ ਅੰਟਾਰੀਓ ਦਾ ਨਾਮ ਬਦਲਿਆ ਹੈ ਲੇਕ ਅਮੈਰੀਕਾ ਤੱਕ। ਇਨ ਦ ਸੈਡ ਪਾਰਟ ਇਜ਼ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਅਤੇ ਸਾਡੀ ਫੈਡਰਲ ਸਰਕਾਰ ਦੀ ਅਫਿਸ਼ੀਅਲ ਵੈਬਸਾਈਟ 'ਤੇ ਵੀ ਜਾ ਕੇ ਲੇਕ ਅਮੈਰੀਕਾ ਤੱਕ ਹੀ ਲਿਖਿਆ ਹੋਇਆ ਸੀ, ਜਦੋਂ ਤੋਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਅੱਜ ਸਵੇਰ ਤੱਕ ਫਿਰ ਹੀ ਬਦਲਿਆ ਗਿਆ। ਹੁਣ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਨੇ ਸਿੱਧੇ ਐਪਲ ਨੂੰ ਕੰਟੈਕਟ ਕੀਤਾ ਕਿ ਐਪਲ ਮੈਪਸ ਜੋ ਕਿ ਤੁਹਾਡੇ ਹਰੇਕ ਆਈਫੋਨ 'ਤੇ ਹੈ, ਉਹ 'ਤੇ ਵੀ ਹਮੇਸ਼ਾ ਹੀ ਦੁਨੀਆ ਭਰ ਹੀ ਲੇਕ ਅਮੈਰੀਕਾ ਦਿਖਾਓ। ਪਰ ਪਤਾ ਹੀ ਆ ਕਿ ਲੋਕ ਤਾਂ ਇੱਥੇ ਜਦੋਂ ਆਪਦੀ ਗੱਲ ਆਉਂਦੀ ਆ, ਜਦੋਂ ਆਪਦਾ 1000-2000 ਦੀ ਗੱਲ ਆਉਂਦੀ ਆ, ਕਿਸੇ ਨੇ ਆਈਫੋਨ ਸਿੱਟਣਾ ਵੈ ਨਹੀਂ, ਨਾ ਬੋਇਕਾਟ ਕਰਨਾ ਹੈ, ਐਲਬੋਜ਼ ਆਫ ਏਰੀਅਟਸ ਤਾਂ ਉਹਦੇ ਲਈ ਤਾਂ ਬਣਨਾ ਹੀ ਨਹੀਂ ਹੈਗਾ, ਨਾ ਤਾਂ ਗੂਗਲ ਮੈਪਸ ਯੂਜ਼ ਕਰਨ ਨੂੰ ਹਟਣਾ ਹੈਗਾ। ਫੇਕ ਹੀ ਹਨ ਇੱਥੇ ਇਹ ਕੈਨੇਡੀਅਨ ਨੈਸ਼ਨਲਿਸਟ ਅਤੇ ਐਲਬੋਜ਼ ਆਫ ਏਰੀਅਟਸ, ਆਪਦਾ ਪੈਸੇ ਜਦੋਂ ਜਾਂਦਾ ਹੈ ਇਹਨਾਂ ਨੇ ਕੁਝ ਕਰਨਾ ਕੁਰਨਾ ਹੈ ਨਹੀਂ। ਐਨੀਵੇਜ਼ ਅਲੱਗ ਗੱਲ ਆ, ਪਰ ਇਲਜ਼ਾਮ ਹੁਣ ਲਾਇਆ ਜਾ ਰਿਹਾ ਹੈ ਪੋਲੀਟੀਕਲ ਪੰਡਿਤ ਦੇ ਵੱਲੋਂ ਦੈਟ ਦੇਅਰ ਇਜ਼ ਏ ਰੀਜ਼ਨ ਵਾਈ, ਕਾਰਨ ਖਾਸ ਹੈ ਕਿ ਡੋਨਾਲਡ ਟਰੰਪ ਬਾਰ ਬਾਰ ਕੈਨੇਡਾ ਨੂੰ ਕਿਉਂ ਟਾਰਗੇਟ ਕਰ ਰਿਹਾ, ਅਤੇ ਉਹਨੂੰ ਕੋਈ ਵੀ ਅਸਲ ਦੇ ਵਿੱਚ ਦਿਲਚਸਪੀ ਹੈ ਹੀ ਨਹੀਂ ਕੈਨੇਡਾ ਨੂੰ ਟਾਰਗੇਟ ਕਰਨੀ। ਕਿਸ ਚੀਜ਼ ਦੇ ਵਿੱਚ ਇਹ ਦਿਲਚਸਪੀ ਹੈ, ਜਿਹੜੀਆਂ ਹੁਣ ਨਵੰਬਰ 2026 ਦੇ ਵਿੱਚ US ਮਿਡ ਟਰਮ ਇਲੈਕਸ਼ਨ ਹੋ ਰਹੀਆਂ ਹਨ, ਉਹਦੇ ਵਿੱਚ ਹੀ ਜ਼ਿਆਦਾ ਫੇਵਰੇਬਲ ਰਿਜ਼ਲਟਸ ਟਰੰਪ ਦੇ ਰਿਪਬਲਿਕਨ ਪਾਰਟੀ ਲਈ ਹੋਣ। ਖਾਸ ਤਾਂ ਮਿਸ਼ੀਗਨ, ਓਹਾਇਓ ਐਂਡ ਪੈਨਸਲਵੇਨੀਆ ਜੋ ਕਿ ਬੋਰਡਰਿੰਗ ਸਟੇਟਸ ਵੀ ਨੇ ਪਰ ਨਾਲ ਦੀ ਨਾਲ ਸਭ ਤੋਂ ਵੱਡੀਆਂ RO ਇੰਡਸਟਰੀ ਸਟੇਟਸ ਹਨ, ਉੱਥੇ ਰਿਪਬਲਿਕਨਸ ਲਈ ਜਿੱਤਣਾ ਬੇਹੱਦ ਜ਼ਰੂਰੀ ਹੈ। ਪਰ ਕੁਛ ਥਾਵਾਂ ਦੇ ਵਿੱਚ ਤਾਂ ਡੈਮੋਕ

ਕਾਰ ਅਮੇਰਿਕਾ ਐਂਟੀ ਅਮੇਰਿਕਾ ਨਫ਼ਰਤ ਸਪਰੈਡ ਕਰਦਾ ਆ ਰਿਹਾ ਹੈ, ਆਪਦਾ ਪੋਲੀਟੀਕਲ ਕਰੀਅਰ ਹੀ ਇਸ ਗੱਲਾਂ ਤੋਂ ਬਣਾਇਆ ਹੈ। ਮਾਰਕ ਕਾਰਨੀ, ਹੁਣ ਸੁਣੋ ਮੇਰੀ ਗੱਲ ਧਿਆਨ ਨਾਲ, ਜਿਹੜੇ ਲੋਕ ਇਹਨੂੰ ਹਜੇ ਤੱਕ ਵੀ ਡਿਫੈਂਡ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਅੱਧਾ ਪਰਸੈਂਟ ਸ਼ਾਇਦ ਹੁਣ ਘੱਟ ਹੀ ਜਾਵੇ ਇਹ ਅਗਲੀ ਗੱਲਬਾਤ ਸੁਣ ਕੇ। ਮਾਰਕ ਕਾਰਨੀ ਨੇ ਹੁਣ ਫੋਰਮਰ 2016 ਅਮੇਰੀਕਨ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹਿਲਰੀ ਕਲਿੰਟਨ, ਬਿਲ ਕਲਿੰਟਨ ਦੀ ਘਰਵਾਲੀ ਹਿਲਰੀ ਕਲਿੰਟਨ, ਜਿਹੜੀ ਬੀਬੀ ਟਰੰਪ ਦੇ ਖਿਲਾਫ ਖੜੀ ਸੀ 2016 ਦੇ ਵਿੱਚ, ਇਹਨੇ ਹੁਣ ਮਾਰਕ ਕਾਰਨੀ ਨੇ ਇੱਕ ਔਰਤ ਨੂੰ ਹਾਇਰ ਕੀਤਾ ਹੈ ਜੋ ਕਿ ਹਿਲਰੀ ਕਲਿੰਟਨ ਦੇ ਹੀ ਟਰੰਪ ਦੇ ਖਿਲਾਫ 2016 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਸੀਨੀਅਰ ਕੈਂਪੇਨ ਮੈਨੇਜਰ ਸੀ। ਡੈਮੋਕ੍ਰੈਟ ਇੱਕ ਆਪਰੇਟਿਵ ਹੈ, ਸਿਰਫ ਅਤੇ ਸਿਰਫ ਡੈਮੋਕ੍ਰੈਟ ਹੀ ਸਪੋਰਟ ਕਰਦੀ ਹੈ, ਯੂ ਐਸ ਸਿਟੀਜ਼ਨ ਹੈ ਅਤੇ ਹਾਇਰ ਕੀਤੀ ਗਈ ਹੈ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਵੱਲੋਂ, ਸਾਡੇ ਮੁਲਕ ਦੇ ਵਿੱਚ ਸਾਡੇ ਪੀ ਐੱਮ ਓ ਦੇ ਆਫਿਸ ਦੇ ਵਿੱਚ ਕੰਮ ਕਰਨ ਦੇ ਲਈ, ਟੂ ਬੀ ਇਨ ਚਾਰਜ। ਇਸ ਔਰਤ ਦਾ ਨਾਮ ਹੈ ਮਾਇਆ ਜੌਨਸਨ, ਸ਼ੀ ਇਜ਼ ਨਾਟ ਕੈਨੇਡੀਅਨ, ਸ਼ੀ ਇਜ਼ ਐਨ ਅਮੇਰੀਕਨ ਸਿਟੀਜ਼ਨ ਅਤੇ ਅਮੇਰੀਕਨ ਪੋਲੀਟੀਕਲ ਪਾਰਟੀ ਦੀ ਹੀ ਇੱਕ ਟੈਲੈਂਟ ਹੈ, ਆਪਰੇਟਿਵ ਹੈ। ਸੋ ਤਾਂ ਹੀ ਤਾਂ ਹੁਣ ਇਹਨੂੰ ਪ੍ਰਾਈਮ ਮਿਨਿਸਟਰ ਆਫਿਸ, ਕਾਰਨੀ ਦੇ ਆਫਿਸ ਦੇ ਵਿੱਚ ਹੀ ਐਸ ਦ ਚੀਫ ਆਪਰੇਟਿੰਗ ਆਫਿਸਰ ਬਣਾਇਆ ਗਿਆ ਹੈ, ਵਿਚ ਇਜ਼ ਰਿਡੀਕਿਊਲਸ। ਅਤੇ ਫਿਰ ਸਾਨੂੰ ਕਹਿੰਦੇ ਨੇ ਕਿ ਅਮਰੀਕਾ ਬੋਇਕਾਟ ਕਰੋ, ਕੈਨੇਡੀਅਨ ਹੀ ਸਭ ਕੁਝ ਕਰੋ, ਅਤੇ ਹਾਇਰ ਕਰੀ ਜਾਂਦੇ ਆ ਇਹ ਅਮੇਰੀਕਨ ਪੋਲੀਟੀਕਲ ਆਪਰੇਟਿਵਸ। ਇੱਥੇ ਕੀ ਕੋਈ ਵੀ ਕਮੀ ਹੈ ਪੋਲੀਟੀਕਲ ਟੈਲੈਂਟ ਦੀ? ਨੋ। ਤਾਂ ਹੀ ਤਾਂ ਹੁਣ ਕਾਫੀ ਜ਼ਿਆਦਾ ਲੋਕਾਂ ਨੂੰ ਇਹੀ ਸ਼ੱਕ ਹੈ ਕਿ ਜਿਹੜੇ ਉੱਪਰ ਬੈਠੇ ਹੋਏ ਧਾਗੇ ਖਿੱਚਣ ਵਾਲੇ ਨੇ, ਜੋ ਕਿ ਸਾਰੀਆਂ ਪੋਲੀਟੀਕਲ ਪਾਰਟੀਜ਼ ਇਨ ਦਾ ਵੈਸਟ ਨੂੰ ਹੀ ਇਕੱਠੇ ਕੰਟਰੋਲ ਕਰਦੇ ਨੇ, ਉਹਨਾਂ ਨੇ ਹੁਣ ਮਾਰਕ ਕਾਰਨੀ ਨੂੰ ਹੁਕਮ ਦਿੱਤਾ ਹੈ ਕਿ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹੀ ਆਪੋਜੀਸ਼ਨ, ਯਾਨੀ ਕਿ ਯੂ ਐਸ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਹੀ ਇਕੱਠੇ ਕੰਮ ਕਰ, ਉਹਨਾਂ ਨੂੰ ਨਵੰਬਰ ਮਹੀਨੇ ਦੀਆਂ ਮਿਡ ਟਰਮ ਦੇ ਵਿੱਚ ਹਰਾਉਣ ਦੇ ਲਈ, ਬੁਰੀ ਤਰ੍ਹਾਂ ਹਰਾਉਣ ਦੇ ਲਈ, ਜਿਹਦੇ ਨਾਲ ਯੂ ਐਸ ਦੇ ਵਿੱਚ ਡੈਮੋਕ੍ਰੈਟਸ ਦਾ ਪੂਰਾ ਫਾਇਦਾ ਹੋਊਗਾ ਇਨ ਦ ਸੈਨੇਟ ਐਂਡ ਇਨ ਦ ਹਾਊਸ, ਅਤੇ ਕੈਨੇਡਾ ਦੇ ਵਿੱਚ ਵੀ ਅਫਕੋਰਸ ਲਿਬਰਲਸ ਦਾ ਵੀ ਪੋਲੀਟੀਕਲ ਫਾਇਦਾ ਤਾਂ ਹੋਣਾ ਹੀ ਹੋਣਾ ਹੈ। ਅੱਜ ਦੀਆਂ ਤਿੰਨ ਬਾਇਓ ਇਲੈਕਸ਼ਨਸ ਅਤੇ ਕੁਬੈਕ ਦੀਆਂ ਚੋਣਾਂ ਅਕਤੂਬਰ 'ਚ ਅਤੇ ਅਲਬਰਟਾ ਦੀ ਰੈਫਰੈਂਡਮ ਵੀ ਅਕਤੂਬਰ ਦੇ ਵਿੱਚ, ਭਾਵੇਂ ਦੋਨਾਂ ਮੁਲਕਾਂ ਦੇ ਵਿੱਚ ਹੋਰ ਲੋਕਾਂ ਦਾ ਨੁਕਸਾਨ ਹੋਣਾ ਹੈ, ਭੁੱਖੇ ਮਰਨੇ ਆ, ਕੰਮ ਕਾਰ ਤਬਾਹ ਹੋਣੇ ਆ, ਪਰ ਫਾਇਦਾ ਕਿਹਦਾ ਹੋਣਾ ਹੈ? ਯੂ ਐਸ ਦੇ ਵਿੱਚ ਡੈਮੋਕ੍ਰੈਟਸ ਦਾ, ਕੈਨੇਡਾ ਦੇ ਵਿੱਚ ਲਿਬਰਲਸ ਦਾ, ਸਿੰਪਲ ਐਸ ਦੈਟ। ਹੁਣ ਹਾਸੇ ਵਾਲੀ ਗੱਲ ਤਾਂ ਇਹ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਾਰਨੀ ਨੇ ਕੁਛ ਇੱਕ ਦਿਨ ਪਹਿਲਾਂ ਕਿਹਾ, ਯੂਅਰ ਐਟ ਵੋਰ ਵੈਨ ਯੂ ਗੈਟ ਅਟੈਕਡ, ਵੀ ਗੋਟ ਅਟੈਕਡ, ਜਦੋਂ ਉਹਨੇ ਟ੍ਰੇਡ ਡੀਲ ਆਪ ਹੀ ਵਾਕ ਬੈਕ ਕੀਤੀ ਤੋੜੀ। ਪਰ ਅੱਜ ਯੂ ਐਸ ਸੈਕਰਟਰੀ, ਸੋਰੀ, ਯੂ ਐਸ ਟ੍ਰੈਜਰੀ ਸੈਕਰਟਰੀ ਸਕਾਟ ਬਸੈਂਟ ਨੇ ਕਿਹਾ ਕਿ ਅਸੀਂ ਨਾ ਤਾਂ ਕੋਈ ਵੀ ਅਸਲੀ ਵੋਰ ਦੇ ਵਿੱਚ ਹਾਂ ਕੈਨੇਡਾ ਨਾਲ, ਨਾ ਤਾਂ ਅਸੀਂ ਕੋਈ ਵੀ ਟ੍ਰੇਡ ਵੋਰ ਦੇ ਵਿੱਚ ਹਾਂ। ਇਹਨੇ ਕਿਹਾ ਅਸਲੀ ਵੋਰ ਤਾਂ ਹੋ ਹੀ ਨਹੀਂ ਸਕਦੀ। ਇਹਨਾਂ ਨੇ ਕੀ ਕਰਨਾ, ਵੈਸਟ ਐਡਮਿੰਟਨ ਮਾਲ ਦੇ ਵਿੱਚ ਜਿਹੜੇ ਕਈ ਸਾਲ ਪਹਿਲਾਂ ਸਬਮਰੀਨ ਝੂਟੇ ਹੁੰਦੇ ਸੀ ਉਹ ਭੇਜਣੇ ਆ ਸਾਨੂੰ ਲੜਨ ਦੇ ਲਈ, ਅੱਜ ਲਿਟਰਲੀ ਇਹਨੇ ਕਿਹਾ ਅਤੇ ਕਿਹਾ ਕਿ ਟ੍ਰੇਡ ਵੋਰ ਵੀ ਅਸੀਂ ਕੋਈ ਫੇਸ ਹੀ ਨਹੀਂ ਕਰ ਰਹੇ, ਕੋਈ ਟ੍ਰੇਡ ਵੋਰ ਹੈ ਹੀ ਨਹੀਂ ਕੈਨੇਡਾ ਅਮੇਰੀਕਾ ਦੀ, ਕਿਉਂਕਿ ਕੋਈ ਵੀ 13 ਗੁਣਾ ਜ਼ਿਆਦਾ ਵੱਡੀ ਇਕਾਨਮੀ ਨਾਲ ਤਾਂ ਕੋਈ ਟ੍ਰੇਡ ਵੋਰ ਵੀ ਨਹੀਂ ਲੜ ਸਕਦਾ। ਸੋ ਇਹਨੇ ਬੇਸਿਕਲੀ ਕਿਹਾ ਨਾ ਤਾਂ ਕੈਨੇਡਾ ਰੀਅਲ ਵੋਰ, ਨਾ ਤਾਂ ਟ੍ਰੇਡ ਵੋਰ ਸਾਡੇ ਨਾਲ ਅਮਰੀਕਾ ਨਾਲ ਲੜ ਹੀ ਨਹੀਂ ਸਕਦਾ, ਨਾ ਤਾਂ ਅਮੇਰੀਕਾ ਇਹਨਾਂ ਨਾਲ ਲੜ ਰਿਹਾ ਹੈ। ਇਹਨੇ ਕਿਹਾ ਕਿ ਅਸਲ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪੋਲੀਟੀਕਲ ਸ਼ਾਊਟਿੰਗ ਮੈਚ ਦੇ ਵਿੱਚ ਹੈ, ਨਾਟ ਅ ਵੋਰ, ਅ ਸ਼ਾਊਟਿੰਗ ਮੈਚ, ਉਹਦੇ ਵਿੱਚ ਇਨਵੋਲਵਡ ਹੈ ਟਵਿੱਟਰ ਫਿੰਗਰਸ, ਇੰਸਟਾਗ੍ਰਾਮ ਫਿੰਗਰਸ, ਸੋਸ਼ਲ ਮੀਡੀਆ 'ਤੇ ਜਾ ਕੇ ਕੀਬੋਰਡ ਵਾਰੀਅਰ ਬਣ ਚੁੱਕਿਆ ਹੈ ਸਾਡਾ ਪੀ ਐੱਮ, ਜਿਹਦੇ ਨਾਲ ਇਹ ਆਪਣੀ ਵੋਟ ਬੇਸ ਵਧਾ ਰਿਹਾ ਹੈ ਅਤੇ ਹੁਣ ਪਾਵਰ ਵਧਾਉਣ ਦੇ ਲਈ ਹੀ ਇਹ ਸਭ ਕੁਝ ਕਰ ਰਿਹਾ ਹੈ। ਇਸ ਬੰਦੇ ਨੇ, ਯੂ ਐੱਸ ਟ੍ਰੈਜਰੀ ਸੈਕਰਟਰੀ ਸਕਾਟ ਬਸੈਂਟ ਨੇ ਕਿਹਾ ਕਿ ਕਾਰਨੀ ਪਾਵਰ ਦੇ ਵਿੱਚ ਹੀ ਆਇਆ ਐਂਟੀ ਅਮੈਰੀਕਾ ਐਂਟੀ ਟਰੰਪ ਏਜੰਡੇ ਦੇ ਨਾਲ, ਹੁਣ ਪਾਵਰ ਵਧਾਉਣ ਲਈ ਉਹੀ ਸੇਮ ਕੰਮ ਕਰ ਰਿਹਾ ਹੈ, ਉਹੀ ਗੱਲਾਂ ਫਿਰ ਤੋਂ ਕਰ ਰਿਹਾ ਹੈ। ਉਹ ਕੈਨੇਡੀਅਨ ਲੋਕਾਂ ਦੇ ਭਲੇ ਦੇ ਲਈ ਬਿਲਕੁਲ ਵੀ ਨਹੀਂ ਕੰਮ ਕਰ ਰਿਹਾ, ਉਹ ਸਿਰਫ ਲਿਬਰਲ ਪਾਰਟੀ ਅਤੇ ਮਾਰਕ ਕਾਰਨੀ ਆਪਣੇ ਆਪ ਦੇ ਲਈ ਹੀ ਕੰਮ ਕਰ ਰਿਹਾ ਹੈ। ਪਰ ਇਹਨੇ ਕਿਹਾ ਕਿ ਲੌਂਗ ਟਰਮ ਦੇ ਵਿੱਚ ਲੋਕਾਂ ਨੂੰ ਇਸ ਸੱਚਾਈ ਦੇ ਬਾਰੇ ਪਤਾ ਲੱਗ ਹੀ ਜਾਊਗਾ, ਜਦੋਂ ਤੱਕ ਨੁਕਸਾਨ ਹੋ ਹੀ ਜਾਣਾ ਹੈ, ਜਿਵੇਂ ਕਿ ਮੈਜੋਰਿਟੀ ਆਫ ਕੈਨੇਡੀਅਨਸ ਨੂੰ 10 ਸਾਲ ਲੱਗੇ ਦੇਖਣ ਦੇ ਲਈ ਕਿ ਜਸਟਿਨ ਟਰੂਡੋ ਕਿੰਨਾ ਮਾੜਾ, ਕਿੰਨਾ ਬੇਕਾਰ ਸੀ ਇਸ ਮੁਲਕ ਦੇ ਲਈ। ਇਸ ਹੀ ਤਰ੍ਹਾਂ ਲੋਕਾਂ ਦੀਆਂ ਅੱਖਾਂ ਉੱਨੀ ਚਿਰ ਨਹੀਂ ਖੁੱਲਦੀਆਂ ਜੇ ਮੁਲਕ ਤਬਾਹ ਹੀ ਨਹੀਂ ਕੀਤਾ ਜਾਂਦਾ, ਇਸ ਹੀ ਤਰ੍ਹਾਂ ਕਈ ਸਾਲ ਲੱਗਣਗੇ, ਨੁਕਸਾਨ ਹੋ ਹੀ ਜਾਣਾ ਹੈ, ਫਿਰ ਹੀ ਲੋਕਾਂ ਦੀਆਂ ਅੱਖਾਂ ਖੁੱਲ੍ਹਣਗੀਆਂ ਮਾਰਕ ਕਾਰਨੀ ਦੇ ਬਾਰੇ ਅਤੇ ਉਹਦੇ ਅਸਲੀਅਤ ਦੇ ਬਾਰੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜੇ ਹੋ,
ਸਟੂਡੀਓ ਦਾ ਫੋਨ ਨੰਬਰ ਹੈ 90

905-564-6444. 905-564-6444. 905-564-6444. 905-564-6444. ਇੱਕ ਫਰਮੈਸ਼ੀ ਗਾਣਾ ਆਇਆ ਹੈ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ, ਉਹ ਗਾਣਾ ਪੇਸ਼ ਕਰਦੇ ਤੇ ਵਾਪਸ ਆਉਂਦੇ ਆ ਬਹੁਤ ਹੀ ਜਲਦ। ਸਟੂਡੀਓ ਫੋਨ ਨੰਬਰ ਹੈ 905-564-6444, 905-564-6444.

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਦੋਸਤੋ। ਇਸ ਟਾਈਮ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ। ਮੋਰਗੇਜ ਤੁਹਾਡੀ ਹਮੇਸ਼ਾ ਟਾਪ ਦੀ ਬੈਂਕ ਤੋਂ ਆਨ ਟਾਈਮ ਕਰਕੇ ਦਿੰਦੇ ਨੇ। ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524 ਦੋਸਤੋ, ਪਹਿਲੀ ਵਾਰੀ ਮੋਰਗੇਜ ਕਰਵਾਉਣੀ ਹੈ, ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਹੈ ਕਿ ਯਾਰ ਕੀ ਕੁਛ ਰਿਕੁਆਇਰਮੈਂਟ ਆ, ਕਿੰਨੇ ਅਮਾਊਂਟ ਦੇ ਕੁਆਲੀਫਾਈ ਕਰਾਂਗੇ, ਮੋਰਗੇਜ ਹੋ ਵੀ ਜਾਊਗੀ ਕਿ ਹੁਣ ਨਹੀਂ ਹੋ ਜਾਊਗੀ। ਅਸੀਂ ਸੈਲਫ ਇੰਪਲੋਇਡ ਹਾਂ, ਪੇ ਰੋਲ 'ਤੇ ਹਾਂ, ਘੱਟ ਇਨਕਮ ਦਿਖਾਉਂਦੇ ਹਾਂ, ਵੱਧ ਦਿਖਾਉਂਦੇ ਹਾਂ। ਜੋ ਵੀ ਤੁਹਾਡਾ ਸਵਾਲ ਹੈ, ਇਹਨਾਂ ਨਾਲ ਸੰਪਰਕ ਕਰੋ। ਮੋਰਗੇਜ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਚਾਹੁੰਦੇ ਹੋ ਕਿ ਜੋ ਮਰਜ਼ੀ ਹੋ ਜਾਵੇ, ਜਿੱਥੋਂ ਮਰਜ਼ੀ ਹੋ ਜਾਵੇ, ਸਾਡਾ ਰੇਟ ਘੱਟ ਜਾਵੇ, ਕਿਸ਼ਤ ਘੱਟ ਜਾਵੇ, ਵਿਆਜ ਘੱਟ ਜਾਵੇ, ਜਾਂ ਤੁਹਾਨੂੰ ਰਾਈਟ ਵੇ ਪੈਸਿਆਂ ਦੀ ਜ਼ਰੂਰਤ ਪੈ ਗਈ ਆ, ਕੋਈ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣੀ ਆ, ਜਾਂ ਲੋਅ ਇੰਟਰਸਟ 'ਤੇ ਤੁਹਾਨੂੰ ਲੋਨ ਚਾਹੀਦਾ ਹੋਵੇ, ਇਹਨਾਂ ਨਾਲ ਸੰਪਰਕ ਕਰੋ। 416-710-7524 ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰ, ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਬ੍ਰਦਰ, ਬਹੁਤ ਲੋਕਾਂ ਦੀਆਂ ਘਰ ਦੀਆਂ ਮੋਰਗੇਜ ਰਿਨਿਊਅਲਸ ਆ ਰਹੀਆਂ ਨੇ, ਈਵਨ ਉਹਨਾਂ ਦੀਆਂ ਜਿਹੜੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਨੇ ਉਹਨਾਂ 'ਤੇ ਵੀ ਰਿਨਿਊਅਲਸ ਆ ਰਹੀਆਂ ਨੇ, ਅਤੇ ਪੱਲਿਓਂ ਹੀ ਬਥੇਰਾ ਪੈਸਾ ਪੇ ਕਰਨਾ ਪੈ ਰਿਹਾ ਹੈ, ਕਿਉਂਕਿ ਪਹਿਲਾਂ ਨਾਲ ਰੇਟ ਤਾਂ ਹੁਣ ਕਾਫੀ ਮਹਿੰਗੇ ਹੋ ਗਏ ਨੇ। ਸੋ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਵੀ ਮੋਰਗੇਜ ਚੱਲਦੀ ਆ, ਮੰਨ ਲਓ ਟਾਪ ਦੀ ਕੋਈ ਬੈਂਕ ਹੈਗੀ ਆ, ਜੇ ਕੋਈ ਇੱਧਰ ਉੱਧਰ ਸਵਿੱਚ ਕਰ ਲੈਂਦੇ ਆ, ਕੋਈ ਇੰਟਰਸਟ ਰੇਟ ਘੱਟ ਸਕਦਾ, ਕੋਈ ਕਿਸ਼ਤ ਘੱਟ ਸਕਦੀ ਆ, ਜਾਂ ਮੰਨ ਲਓ ਕਿ ਕਿਸੇ ਦੀ ਪਹਿਲਾਂ ਹੀ ਕਿਸੇ ਪ੍ਰਾਈਵੇਟ ਲੈਂਡਰ, ਬੀ ਲੈਂਡਰ ਨਾਲ ਹੋਈ ਆ, ਮਹਿੰਗੀ ਮੋਰਗੇਜ ਹੋਈ ਆ, ਕੀ ਉਹਨਾਂ ਦਾ ਰੇਟ ਘਟਾ ਸਕਦੇ ਹੋ? ਦੱਸੋ ਜੀ।
1: ਬਿਲਕੁਲ ਸਮਰਾਜ ਵੀਰੇ, ਜਿਹੜੇ ਤੁਸੀਂ ਪ੍ਰਾਈਵੇਟ ਲੈਂਡਰ, ਬੀ ਲੈਂਡਰ ਦਾ ਜ਼ਿਕਰ ਕੀਤਾ, ਉਹ ਤਾਂ ਦੇਖੋ ਜੀ, ਮੈਂ ਗਾਰੰਟੀਡ ਕਹਿੰਦਾ ਵੀ ਤੁਹਾਨੂੰ ਜੇ ਤੁਹਾਡੇ ਸਕੋਰ 650 ਤੋਂ ਉੱਤੇ ਹੈਗਾ, ਕ੍ਰੈਡਿਟ ਬਿਊਰੋ ਦਾ ਸਕੋਰ ਐਕੋਫੈਕਸ ਦੇ ਉੱਤੇ ਜੇ 650 ਤੋਂ ਉੱਤੇ ਹੈਗਾ ਬਾਈ ਜੀ, ਤੁਸੀਂ ਪ੍ਰਾਈਵੇਟ ਮੋਰਗੇਜ, ਫਸਟ ਪ੍ਰਾਈਵੇਟ, ਸੈਕਿੰਡ ਮੋਰਗੇਜ ਪ੍ਰਾਈਵੇਟ ਚੱਕੀ ਵੀ ਹੈਗੀ, ਜਾਂ ਤੁਸੀਂ ਬੀ ਸਾਈਡ ਵਾਲੇ ਬੈਂਕ ਤੋਂ ਕਲੋਜ਼ ਕਰਾਏ ਵੀ ਹੈਗੀ ਆਪਣੀ ਪ੍ਰੋਪਰਟੀ, ਤਾਂ ਰੀਨੂਅਲ ਟਾਈਮ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੁੰਦਾ ਏ ਸਾਈਡ ਤੇ ਆਉਣ ਦਾ, ਸਕੈਜੂਅਲ ਏ ਲੈਂਡਰ ਨਾਲ ਆਉਣ ਦਾ, ਕਿੱਥੇ ਤੁਹਾਨੂੰ 6-7% ਤੇ ਰੀਨੂਅਲ ਆਫਰ ਆ ਰਿਹਾ ਇਸ ਵਕਤ, ਤੇ ਕਿੱਥੇ ਤੁਹਾਡਾ ਸਾਰੇ ਦਾ ਸਾਰੇ 3-4 ਦੇ ਵਿੱਚ ਵਿੱਚ ਤੁਹਾਡੀ ਮੋਰਗੇਜ ਹੋ ਜਾਣੀ। ਤੁਹਾਡੀ ਜਿਹੜੀ ਮਹੀਨੇ ਦੀ ਮੰਥਲੀ ਪੇਮੈਂਟ ਆ ਬਾਈ ਜੀ, $2,000 ਤੱਕ ਲੋਕਾਂ ਦੀ ਪੇਮੈਂਟ ਡਰੋਪ ਹੁੰਦੀ ਦੇਖੀ ਜਦੋਂ ਸਕੈਜੂਅਲ ਏ ਤੇ ਆਉਂਦੇ ਨੇ। ਸੋ ਗੱਲ ਕੀ ਹੈ, ਗੱਲ ਕਰੋਗੇ ਜੇ ਤੁਹਾਡੀ ਰੀਨੂਅਲ ਆਉਂਦੇ 6-7 ਮਹੀਨਿਆਂ ਨੂੰ ਵੀ ਆ ਰਹੀ ਹੈ, ਹੋ ਸਕਦਾ ਤੁਹਾਡਾ ਸਕੋਰ ਨਹੀਂ ਸਹੀਗਾ, ਉਦੋਂ ਤੱਕ ਤੁਸੀਂ ਆਪਦਾ ਸਕੋਰ ਸਹੀ ਕਰ ਲਓਗੇ। ਸੋ ਗੱਲ ਇਹ ਹੈ ਵੀ ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਆਪ ਜਾਣ ਨੂੰ ਪਹਿਲੀ ਗੱਲ ਜੀ ਸਟੱਕ ਨਾ ਮਹਿਸੂਸ ਕਰੋ, ਜਿਹੜੇ ਵੀ ਲੈਂਡਰ ਨਾਲ ਤੁਸੀਂ ਅੱਜ ਹੈਗੇ ਹੋ, ਤੁਸੀਂ ਆਪਣਾ ਲੈਂਡਰ ਮਨ ਚਾਹਿਆ ਸਿਲੈਕਟ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡੀ ਜਿਹੜੀ ਪ੍ਰੋਫਾਈਲ ਹੈ, ਤੁਹਾਡੇ ਜਿਹੜੀ ਕ੍ਰੈਡਿਟ ਬਿਊਰੋ ਹੈ, ਤੁਹਾਡੀ ਪ੍ਰੋਫਾਈਲ 'ਤੇ ਜਾਣ ਚਾਹੀਦੀ ਬੈਂਕ ਨੂੰ ਪ੍ਰਜੈਂਟ ਕਰਨ ਲਈ। ਉਹ ਹੋਣੀ ਕਿਵੇਂ ਹੈ, ਗੱਲ ਕਰੋਗੇ ਫੋਨ ਤੇ ਸਾਰਾ ਸਮਝਾਊਂਗਾ, ਆ ਕੇ ਆਫਿਸ 'ਚ ਮਿਲੋਗੇ, ਸਾਰਾ ਤੁਹਾਨੂੰ ਦੱਸਿਆ ਜਾਊਗਾ ਕਿਹੜੀ ਚੀਜ਼ ਕਿਵੇਂ ਕਰਨੀ ਹੈ। ਨਾਲ ਦੀ ਨਾਲ ਤੁਹਾਨੂੰ ਗਾਰੰਟੀਡ ਕਹਿਣਾ, ਨਵੇਂ ਬੈਂਕ ਕੋਲੇ ਜਾਵਾਂਗੇ ਰੀਨੂਅਲ ਮੌਕੇ ਤੇ, ਜਿਹੜਾ ਅੱਜ ਤੁਹਾਨੂੰ ਰੀਨੂਅਲ ਰੇਟ ਮਿਲ ਰਿਹਾ, ਭਾਵੇਂ ਸਕੈਜੂਅਲ ਏ ਬੈਂਕ ਤੋਂ ਵੀ, ਭਾਵੇਂ TD BM ਹੋਰ ਬੈਂਕ ਵੀ ਲਾ ਲਓ, ਜੋ ਤੁਹਾਨੂੰ ਰੇਟ ਦੇ ਰਹੇ ਨੇ, ਨਵੇਂ ਬੈਂਕ ਕੋਲੇ ਜਾ ਕੇ ਤੁਹਾਨੂੰ ਕੰਪੈਟੀਟਿਵ ਰੇਟ ਮਿਲੂਗਾ। ਬਥੇਰੇ ਭੈਣ ਭਰਾਵਾਂ ਦੇ ਵੀ ਸ਼ਿਕਵਾ ਰਹਿੰਦਾ ਵੀ ਲਾਈਨ ਆਫ ਕ੍ਰੈਡਿਟ ਨੀ ਬਾਈ ਜੀ ਸਾਨੂੰ ਨਾਲ ਮਿਲੀ, ਜਦੋਂ ਪਹਿਲਾਂ ਮੋਰਗੇਜ ਐਪਲੀਕੇਸ਼ਨ ਕਰਵਾਈ ਸੀਗੀ, ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵੀ ਨਾਲ ਬਣਵਾ ਕੇ ਦੇਣਗੇ, ਜਿਹਦੇ ਨਾਲ ਕੀ ਹੈ, ਜਿਵੇਂ ਜਿਵੇਂ ਤੁਹਾਡਾ ਬਕਾਇਆ, ਤੁਹਾਡਾ ਬੈਲੈਂਸ ਜਿਵੇਂ ਜਿਵੇਂ ਘਟੀ ਜਾਊਗਾ, ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਜਾਊਗੀ। ਅੱਜ ਤੱਕ ਭੈਣ ਭਰਾ ਜਿਹੜੇ ਵੀ ਪੁਰਾਣੀ ਜਿਹਨਾਂ ਨੇ ਮੋਰਗੇਜਾਂ ਕਰਵਾਈਆਂ ਨੇ, ਉਹਨਾਂ ਦੇ 2-2.5 ਲੱਖ ਦੀਆਂ ਲਾਈਨ ਆਫ ਕ੍ਰੈਡਿਟਾਂ ਹੀ ਬਾਈ ਜੀ ਬਣੀਆਂ ਵੀ, ਬਹੁਤ ਗਹਿਣੇ ਵਰਗੀ ਚੀਜ਼ ਹੁੰਦੀ ਆ, ਠੀਕ ਹੈ ਜੀ। ਉਸ ਤੋਂ ਵੱਡੀ ਗੱਲ, ਜ਼ਿਆਦਾ ਵੋਲਿਊਮ ਦੇਣ ਕਰਕੇ ਤੁਹਾਨੂੰ ਕੈਸ਼ ਬੈਕ ਵੀ ਆਲਮੋਸਟ ਹਰ ਇੱਕ ਬੈਂਕ ਤੋਂ ਦਵਾਈ ਗਿਆ, ਤੇ ਨਾਲ ਦੀ ਨਾਲ ਕੁਝ ਕੁ ਲੈਂਡਰ ਨੇ ਸਾਨੂੰ ਆਪਣੇ ਵੱਲੋਂ ਪ੍ਰਮੋਸ਼ਨ ਦਿੱਤੇ ਹੁੰਦੀਆਂ ਕਿਉਂਕਿ ਵੱਧ ਵੋਲਿਊਮ ਕੱਢੀ ਦੀ ਆ, ਕਿਸੇ ਕਿਸੇ ਸਿਨੈਰੀਓਸ ਦੇ ਵਿੱਚ ਤੁਹਾਡੀ ਜਿਹੜੀ ਲੋਅਰ ਦੀ ਫੀਸ ਆ ਉਹ ਵੀ ਕਵਰ ਕਰਵਾ ਦਿੰਦੀ ਬਾਈ ਜੀ। ਹੋਰ ਤਾਂ ਦੋ ਵੱਧ ਦੇਖੋ ਮੈਂ ਕੀ ਆਫਰ ਕਰ ਸਕਦਾ, ਰੀਨੂਅਲ ਟਾਈਮ ਤੇ ਪੈਨਲਟੀ ਫ੍ਰੀ ਆਪਣਾ ਲੈਂਡਰ ਸਵਿੱਚ ਕਰਵਾਓ, ਜਿਹੜੇ ਸਾਰੇ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਤੁਹਾਨੂੰ ਗਾਰੰਟੀਡ ਲਿਖਤ ਦਊਂਗਾ, ਇਹੀ ਚੀਜ਼ ਤੁਹਾਨੂੰ ਪ੍ਰਜੈਂਟ ਹੋਊਗੀ ਰੀਨੂਅਲ ਟਾਈਮ ਤੋਂ। ਉੱਤੋਂ ਸਭ ਤੋਂ ਵੱਡਾ ਫਾਇਦਾ ਜਿਹੜਾ ਫਾਇਦਾ ਪਤਾ ਕੀ ਹੁੰਦਾ, ਜੇ ਤੁਹਾਨੂੰ ਲੱਗਦਾ ਤੁਹਾਨੂੰ ਜਿਹੜਾ ਆਫਰ ਮੈਂ ਦੇਣਾ ਤੁਹਾਨੂੰ ਨਹੀਂ ਐਕਸੈਪਟ ਹੋ ਰਿਹਾ, ਤੁਸੀਂ ਨਹੀਂ ਐਕਸੈਪਟ ਕਰਨਾ ਚਾਹੁੰਦੇ, ਘੱਟੋ ਘੱਟ ਜਿਹੜਾ ਤੁਹਾਡਾ ਐਗਜਿਸਟਿੰਗ ਲੈਂਡਰ ਹੈ, ਐਗਜਿਸਟਿੰਗ ਬੈਂਕ ਹੈ, ਤੁਸੀਂ ਉਹਦੇ ਨਾਲ ਤਾਂ ਬੈਠੇ ਹੋ। ਸੋ ਤਾਂ ਹੀ ਮੈਂ ਕਹਿੰਦਾ ਰੀਨੂਅਲ ਟਾਈਮ ਤੇ ਜ਼ਰੂਰ ਸ਼ੋਪ ਰਾਊਂਡ ਕਰੋ, ਸ਼ੋਪ ਰਾਊਂਡ ਕਰਿਆਂ ਦਾ ਕੋਈ ਖਰਚਾ ਨੀਗਾ, ਸਾਰਾ ਜੋ ਵੀ ਮਿਹਨਤ ਲੱਗਣੀ, ਜ਼ੋਰ ਲੱਗਣਾ ਮੇਰਾ ਲੱਗਣਾ, ਤੁਹਾਨੂੰ ਚੀਜ਼ ਜਚੂਗੀ ਤਾਂ ਹੀ ਤੁਸੀਂ ਖਰੀਦੋਗੇ, ਸਿੱਧੀ ਜਿਹੜੀ ਗੱਲ ਹੈ, ਨਹੀਂ ਜਚੀ ਜਿਹੜੇ ਲੈਂਡਰ ਨਾਲ ਤੁਸੀਂ ਐਗਜਿਸਟਿੰਗ ਆਲਰੇਡੀ ਹੈਗੇ, ਤੁਸੀਂ ਉਵੇਂ ਜੀ ਸੱਦ ਕੇ ਰਹਿ ਲਓ। ਬਟ ਇੱਕ ਵਾਰੀ ਜ਼ਰੂਰ ਮੌਕਾ ਦਿਆ ਕਰੋ ਆਪਦੇ ਆਪ ਨੂੰ ਸਵਿੱਚ ਕਰਨੇ ਦਾ, ਨਵੇਂ ਲੈਂਡਰ ਕੋਲ ਗਾਰੰਟੀਡ ਸਭ ਤੋਂ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਪ੍ਰਜੈਂਟ ਕਰਵਾਵਾਂਗੇ। ਨੰਬਰ ਦੱਸ ਦਿੰਦਾ ਇੱਕ ਵਾਰੀ, 416-710-7524 416-710-7524 ਇਹ ਰੀਨੂਅਲ ਕੱਲੀ ਰੈਜੀਡੈਂਸ਼ੀਅਲ ਘਰਾਂ ਦੀ ਨੂੰ ਮੈਂ ਗੱਲ ਕਰਦਾ, ਜੇ ਕੋਈ ਭੈਣ ਭਰਾ ਕਮਰਸ਼ੀਅਲ ਯੂਨਿਟ ਵੀ ਲੈਣ ਫਿਰਦਾ ਹੈ, ਜਾਂ ਕਮਰਸ਼ੀਅਲ ਦੀ ਕੋਈ ਤੁਹਾਡੀ ਪ੍ਰਾਈਵੇਟ ਮੋਰਗੇਜ ਸਟੱਕ ਹੈ, ਕਿਸੇ ਤਰੀਕੇ ਦੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਓਵਰਆਲ ਕੋਈ ਵੀ ਤੁਹਾਡੀ ਰੀਨੂਅਲ ਆ ਰਹੀ ਹੈ, ਪਹਿਲਾਂ ਕਾਲ ਕਰ ਲਓ, ਤੁਹਾਨੂੰ ਸਲਾਹ ਚੰਗੀ ਦਿੱਤੀ ਜਾਊਗੀ। ਹਮੇਸ਼ਾ ਕਹਿੰਦਾ ਹੁੰਦਾ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਖੁੱਲ੍ਹ ਕੇ ਗੱਲਬਾਤ ਕਰੋ ਪ੍ਰਭਦੀਪ ਸਿੰਘ ਨਾਲ, ਮੋਰਗੇਜ ਬ੍ਰੋਕਰ ਨਾਲ। ਫੋਨ ਨੰਬਰ ਹੈ 416-710-7524, 416-710-7524। ਦੋਸਤੋ, ਰੱਬ ਨਾ ਹੀ ਕਰੇ, ਪਰ ਜੇਕਰ ਤੁਸੀਂ ਇੱਕ ਕਾਰ, ਵੈਨ, ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ, ਐਜ਼ ਅ ਡਰਾਈਵਰ, ਐਜ਼ ਅ ਪੈਸੰਜਰ, ਐਜ਼ ਅ ਪੈਡੈਸਟਰੀਅਨ, ਕੋਈ ਵੀ ਸੱਟ ਲੱਗੀ ਆ ਤੇ ਤੁਸੀਂ ਆਪਣੇ ਲੀਗਲ ਆਪਸ਼ਨ ਜਾਣਨਾ ਚਾਹੁੰਦੇ ਹੋ, ਫਿਰ ਜ਼ਰੂਰ ਸੰਪਰਕ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ ਨਾਲ, ਜਿਹੜੇ ਦੇ 5 ਕੈਨੇਡੀਅਨ ਬੋਰਨ ਐਂਡ ਐਜੂਕੇਟਡ, ਪੰਜਾਬੀ ਵੀ ਇੰਗਲਿਸ਼ ਵੀ ਬੋਲਦੇ ਤਕੜੇ ਵਕੀਲ ਨੇ। ਹੁਣ ਤੱਕ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਲੋਕਾਂ ਨੂੰ ਦਿਲਵਾ ਚੁੱਕੇ ਨੇ। ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ ਹੀ ਇੰਸ਼ੋਰੈਂਸ ਕੰਪਨੀਜ਼ ਤੋਂ ਇਹ ਵੱਡੀਆਂ ਵੱਡੀਆਂ ਸੈਟਲਮੈਂਟ ਦਿਲਵਾ ਚੁੱਕੇ ਨੇ। ਹੁਣ ਜੇ ਤੁਹਾਨੂੰ ਕੋਈ ਵੀ ਸੱਟ ਲੱਗੀ ਆ ਗੱਡੀ ਦੇ ਟੱਕਰ ਦੇ ਵਿੱਚ, ਤੁਸੀਂ ਇੱਕ ਵਾਰੀ ਇਹਨਾਂ ਨਾਲ ਬਿਲਕੁਲ ਫ੍ਰੀ ਸਲਾਹ ਮਸ਼ਵਰਾ ਕਰ ਲਓ। ਖਾਓ ਰੂਪਾ ਬਰਾੜ 416-991-5939, 416-991-5939। ਸਭ ਤੋਂ ਖਾਸ ਗੱਲ ਇਹ ਹੈ, ਕੌਨਸਲਟੇਸ਼ਨ ਬਿਲਕੁਲ ਫ੍ਰੀ। ਕੇਸ ਜੇ ਸ਼ੁਰੂ ਕੀਤਾ ਵੀ ਜਾਂਦਾ, ਅਪ ਫਰੰਟ ਪੱਲਿਓਂ ਤੁਸੀਂ ਇੱਕ ਸੈਂਟ ਵੀ ਨਹੀਂ ਦੇਣਾ। ਤੁਸੀਂ ਜਦੋਂ ਪੈਸੇ ਰਿਸੀਵ ਕਰੋਗੇ, ਜਦੋਂ ਸੈਟਲਮੈਂਟ ਤੁਹਾਨੂੰ ਦਿਲਵਾਈ ਜਾਊਗੀ, ਉਸ ਤੋਂ ਬਾਅਦ ਹੀ ਫੀਸ ਲਈ ਜਾਊਗੀ। ਖਾਓ 416-991-5939। ਅਸੀਂ ਅੱਜ ਬਰਾਰ ਟੈਂਬਰ ਵਾਲਿਆਂ ਨੂੰ ਵਧਾਈਆਂ ਵੀ ਦੇਣਾ ਚਾਹੁੰਦੇ ਹਾਂ, ਕਿਉਂਕਿ ਅੱਜ ਇਹਨਾਂ ਨੇ ਆਪਣਾ ਸੈਕਿੰਡ ਐਨੂਅਲ ਬਰਾਰ ਟੈਂਬਰ ਚੇਅਰਡੀ ਗੋਲਫ ਟੂਰਨਾਮੈਂਟ ਵੀ ਰੱਖਿਆ ਸੀ ਬ੍ਰੈਂਪਟਨ ਦੇ ਵਿੱਚ, ਮਿਸਿਸ ਸਾਗਰ ਰੋਡ ਫਾਈਨੈਂਸ਼ੀਅਲ ਅਤੇ ਲਾਇਨ ਹੈਡ ਗੋਲਫ ਕੋਰਸ ਦੇ ਵਿੱਚ, ਅਤੇ ਸਾਰੇ ਦੇ ਸਾਰੇ ਪੜੋਸੀ ਡੋਨੇਟ ਹੀ ਕੀਤੇ ਹਨ। ਸੋ ਦੋਸਤੋ, ਅਗੈਨ, ਰੱਬ ਨਾ ਕਰੇ ਕੋਈ ਕਾਰ, ਵੈਨ, ਟਰੱਕ ਐਕਸੀਡੈਂਟ, ਐਜ਼ ਅ ਡਰਾਈਵਰ, ਪੈਸੰਜਰ, ਫਰੰਟ ਸੀਟ, ਬੈਕ ਸੀਟ, ਪੈਡੈਸਟਰੀਅਨ, ਕੋਈ ਵੀ ਸੱਟ ਲੱਗੀ ਆ, ਇਹ ਤੁਹਾਨੂੰ ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ ਲੱਖਾਂ ਤੋਂ ਲੈ ਕੇ ਮਿਲੀਅਨ ਡਾਲਰ ਦੀ ਸੈਟਲਮੈਂਟ ਦਿਲਵਾ ਸਕਦੇ ਆ। 416-991-5939, 416-991-5939। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਇੱਕ ਟਰੈਕਿੰਗ ਕੰਪਨੀ ਭਾਲ ਦੇ ਵਿੱਚੋਂ, AZ ਲਾਇਸੈਂਸ ਹੈਗਾ ਤੁਹਾਡੇ ਕੋਲ, ਲੋਕਲ ਸ਼ਹਿਰ ਦਾ ਕੰਮ ਕਰਨਾ, ਸਾਰੇ ਇਹੀ ਕੰਮ ਲੱਭ ਰਹੇ ਨੇ, ਫਿਰ ਏਬਲ ਟਰੱਕਿੰਗ, ਵੱਧ ਤੋਂ ਵੱਧ ਡਰਾਈਵਰਸ ਰਾਈਡ ਵੇ ਕੰਮ ਸ਼ੁਰੂ ਕਰਨਾ ਡਰਾਈਵਰਸ ਲੱਭ ਰਹੇ ਨੇ, ਘੱਟ ਤੋਂ ਘੱਟ 2 ਦਾ AZ ਤਜ਼ਰਬਾ ਹੋਣਾ ਚਾਹੀਦਾ ਹੈ, ਐਂ ਬਿਲਕੁਲ ਸਾਫ਼ ਸੁਥਰਾ ਐਬਸਟ੍ਰੈਕਟ ਹੋਣਾ ਚਾਹੀਦਾ ਹੈ, ਅਤੇ ਲੋਕਲ ਸ਼ਹਿਰਾਂ ਦੀਆਂ ਸੜਕਾਂ ਦੀ ਨੌਲੇਜ ਹੋਣੀ ਚਾਹੀਦੀ ਆ। ਕਿਉਂ? ਕਿਉਂਕਿ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਹੀ ਕੰਮ ਹੈ, ਟਾਪ ਦੀ ਪੇ ਹੈ। ਅੱਜ ਏਬਲ ਟਰੱਕਿੰਗ ਦੇ ਗਰੇਵਾਲ ਨਾਲ ਸੰਪਰਕ ਕਰੋ 905-838-4346, 905-838-4346। ਲੋਕਲ ਪਿਕਅਪ ਐਂਡ ਡਰੋਪ ਦਾ ਕੰਮ ਹੈ, AZ ਡਰਾਈਵਰ ਚਾਹੀਦੇ ਨੇ, 2 ਦਾ ਤਜ਼ਰਬਾ ਅਤੇ ਕਲੀਨ ਐਬਸਟ੍ਰੈਕਟ ਚਾਹੀਦਾ ਹੈ। ਕਾਲ ਏਬਲ ਟਰੱਕਿੰਗ 905-838-4346, 905-838-4346। ਅਤੇ ਦੋਸਤੋ, ਜੇ ਕਿਸੇ ਵੀ ਇੰਪਲੋਇਰ ਨੇ ਤੁਹਾਡੇ ਪੈਸੇ ਮਾਰੇ ਆ, ਤੁਹਾਨੂੰ ਪੇ ਨਹੀਂ ਦਿੱਤੀ ਹੈ, ਚੈੱਕ ਨਹੀਂ ਦਿੱਤਾ ਹੈ, ਓਵਰ ਟਾਈਮ ਨਹੀਂ ਦਿੱਤੀ ਹੈ, ਜਾਂ ਕੰਮ ਤੋਂ ਤੁਹਾਨੂੰ ਕੱਢ ਦਿੱਤਾ ਅਤੇ ਅਖੀਰਲੇ ਪੈਸੇ ਹਜੇ ਪੈਂਡਿੰਗ ਨੇ, ਜਾਂ ਕਿਸੇ ਟਰੱਕਿੰਗ ਕੰਪਨੀ ਨੇ ਤੁਹਾਡੇ ਹਜ਼ਾਰਾਂ ਡਾਲਰ ਮਾਰੇ ਹੋਏ ਨੇ, ਅੱਜ ਹੀ ਗਿਰੀ ਲੀਗਲ ਸਰਵਿਸ ਤੋਂ ਮਨੀਤ ਗਿਰੀ ਨਾਲ ਸੰਪਰਕ ਕਰੋ। ਇਹ ਵੈਰੀ ਵੈਲ ਵਰਸਡ ਹਨ ਇਨ ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਅਤੇ ਸਿਵਲ ਲਾਅ ਅਤੇ ਫੈਮਿਲੀ ਲਾਅ। ਹੁਣ ਤੱਕ ਬਥੇਰੇ ਹੀ ਲੋਕਾਂ ਅਤੇ ਪਰਿਵਾਰਾਂ ਦੀ ਮਦਦ ਕਰ ਚੁੱਕੇ ਨੇ। ਸਾਡੇ ਪ੍ਰੋਗਰਾਮ ਦੇ ਵਿੱਚ ਹੀ ਇਹਨਾਂ ਨੇ ਇਸ ਮਹੀਨੇ ਮਸ਼ਹੂਰੀ ਸ਼ੁਰੂ ਕੀਤੀ ਆ, ਅਤੇ ਢੇਰ ਸਾਰੀ ਲਾਈਨ ਲੱਗ ਚੁੱਕੀ ਹੈ, ਕਿਉਂਕਿ ਅਨਫੋਰਚੁਨੇਟਲੀ ਹਾਲਾਤ ਹੀ ਇਸ ਤਰ੍ਹਾਂ ਦੇ ਨੇ ਕਿ ਲੋਕਾਂ ਦੇ ਪੈਸੇ ਮਾਰੇ ਜਾ ਰਹੇ ਨੇ ਡਿਫਰੈਂਟ ਡਿਫਰੈਂਟ ਇੰਪਲੋਇਰਸ ਐਕਸੈਟਰਾ ਦੇ ਵੱਲੋਂ। ਸੋ ਤੁਹਾਡਾ ਕੋਈ ਵੀ ਪੈਸਾ ਪੈਂਡਿੰਗ ਹੈ, ਲਾਰੇ ਲਾਏ ਜਾ ਰਹੇ ਨੇ, ਜਾਂ ਫੋਨ ਚੱਕਿਆ ਹੀ ਨਹੀਂ ਜਾ ਰਿਹਾ ਹੈ, ਜਾਂ ਬੰਦਾ ਕਹਿ ਰਿਹਾ ਕਰ ਲਾ ਜੋ ਕਰਨਾ ਅਤੇ ਤੁਹਾਨੂੰ ਪੈਸੇ ਨਹੀਂ ਮਿਲੇ ਹਨ, ਤੁਹਾਡੀ ਹੱਕ ਦੀ ਕਮਾਈ ਤੁਹਾਨੂੰ ਦਿਲਵਾਉਣਗੇ ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ। ਮਨੀਤ ਗਿਰੀ ਫਰਮ ਗਿਰੀ ਲੀਗਲ ਸਰਵਿਸਿਜ਼, ਕਾਲ 437-551-8000, 437-551-8000। ਇੱਕ ਬ੍ਰੈਂਪਟਨ, ਇੱਕ ਓਕਵਿਲ ਦੇ ਵਿੱਚ ਇਹਦੇ ਆਫਿਸਿਸ ਹਨ, ਦੇਸ ਪ੍ਰਦੇਸ ਦਾ ਰੈਫਰੈਂਸ ਦਿਓ, ਫ੍ਰੀ ਕੰਸਲਟੇਸ਼ਨ ਹੋਊਗੀ। ਨਾਲੇ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਕਾਂਡੋ ਜਾਂ ਕੋਈ ਵੀ ਘਰ ਬੁੱਕ ਕੀਤਾ ਸੀ, ਚਾਹੇ ਜਿੰਨੇ ਮਰਜ਼ੀ ਸਾਲ ਹੋ ਗਏ ਨੇ, ਹੁਣ ਬਿਲਡਰ ਨਾ ਤਾਂ ਬਣਾ ਰਿਹਾ ਹੈ ਨਾ ਬਣਾਉਣ ਜੋਗਾ ਹੈ, ਨਾ ਤੁਹਾਨੂੰ ਡਿਪੋਜ਼ਿਟ ਵਾਪਸ ਦੇ ਰਿਹਾ ਹੈ। ਫਿਰ ਇਹਨਾਂ ਨਾਲ ਸੰਪਰਕ ਕਰੋ, ਇਹ ਤੁਹਾਨੂੰ ਤੁਹਾਡਾ ਪੂਰਾ ਡਿਪੋਜ਼ਿਟ ਪਲੱਸ ਪੈਨਲਟੀ ਪਲੱਸ ਇੰਟਰਸਟ ਦਿਲਵਾਉਣਗੇ। ਕੋਰਟ ਕਚਹਿਰੀ ਜਾਣ ਤੋਂ ਪਹਿਲਾਂ ਹੀ ਕੁਛ ਦਿਨਾਂ ਦੇ ਵਿੱਚ ਹੀ ਤੁਹਾਨੂੰ ਪੈਸੇ ਦਿਲਵਾਉਣਗੇ। ਸੋ ਕੋਈ ਵੀ ਤੁਹਾਡਾ ਡਿਪੋਜ਼ਿਟ ਦਿੱਤਾ ਹੋਇਆ ਜਿੰਨਾ ਮਰਜ਼ੀ ਹੋਵੇ ਉਹ ਤੁਹਾਨੂੰ ਰਾਈਟ ਵੇ ਇਹ ਵਾਪਸ ਦਿਲਵਾ ਸਕਦੇ ਆ। ਲੀਗਲ ਐਕਸ਼ਨ ਬਗੈਰ ਤਾਂ ਕੁਛ ਨਹੀਂ ਬਿਲਡਰ ਕਰਨ ਲੱਗਿਆ। ਅਤੇ ਜੇ ਹੁਣ ਤੁਹਾਨੂੰ ਬਹੁਤ ਜ਼ਿਆਦਾ ਡਿਲੇ ਤੋਂ ਬਾਅਦ ਲੀਗਲ ਨੋਟਿਸ ਭੇਜੇ ਜਾ ਰਹੇ ਨੇ ਕਿ ਘਰ ਦੀ ਕਲੋਜ਼ਿੰਗ ਕਰਨੀ ਹੁਣ ਪੈਣੀ ਆ, ਜਾਂ ਸਾਨੂੰ ਹੋਰ ਪੈਸੇ ਦੇਣੇ ਪੈਣੇ ਆ, ਜਾਂ ਸਾਨੂੰ ਹੋਰ ਚੈੱਕ ਦੇਣੇ ਪੈਣੇ ਆ, ਜਾਂ ਹੁਣ ਬਿਲਡਰ ਕਹਿ ਰਿਹਾ ਹੈ ਕਿ ਮੋਰਗੇਜ ਕਰਵਾਓ ਹੁਣੇ ਕਰਵਾਓ, ਕਲੋਜ਼ਿੰਗ ਤੁਹਾਨੂੰ ਕਰਨੀ ਪੈਣੀ ਆ। ਪਰ ਮੋਰਗੇਜ ਤੁਹਾਡੀ ਹੁੰਦੀ ਵੀ ਨਹੀਂ ਹੈਗੀ ਕਿਉਂਕਿ ਲੱਖਾਂ ਡਾਲਰ ਘੱਟ ਪ੍ਰਾਈਸ ਹੋ ਗਈ ਆ ਪ੍ਰਾਪਰਟੀ ਦੀ ਜਕਾਂਡੋ ਦੀ, ਜਾਂ ਤੁਸੀਂ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ। ਤੁਹਾਡੇ ਕਈ ਆਪਸ਼ਨ ਹੋ ਸਕਦੇ ਨੇ, ਤੁਹਾਡਾ ਪੂਰਾ ਡਿਪੋਜ਼ਿਟ ਫਿਰ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਆ ਅਤੇ ਕੰਟਰੈਕਟ 'ਚ ਕਢਾ ਵੀ ਸਕਦੇ ਆ। ਕਾਲ ਗਿਰੀ ਲੀਗਲ ਮਨੀਤ ਗਿਰੀ 437-551-8000 437-551-8000, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਵੀਕਐਂਡ 'ਤੇ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਪਲਾਜ਼ੇ ਦੇ ਵਿੱਚ ਪਾਰਕਿੰਗ ਸਪਾਟ ਦੇ ਪਿੱਛੇ ਲੜਾਈ ਹੋਈ, ਦੋ ਜਾਣਿਆਂ ਨੂੰ ਸਟੈਬ ਕੀਤਾ ਗਿਆ ਅਤੇ ਹੁਣ ਇੱਕ ਸਸਪੈਕਟ ਫੜਿਆ ਗਿਆ। ਪਰ ਜ਼ਿਆਦਾ ਹੀ ਖਤਰਨਾਕ ਬੰਦਾ ਜਿਹੜਾ ਆਰਮਡ ਡੇਂਜਰ ਬੰਦਾ ਹੈ ਉਹਨੂੰ ਹੁਣ ਲੱਭਿਆ ਜਾ ਰਿਹਾ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਰਸੋਂ ਸੈਟਰਡੇ ਆਗਸਟ 29, 2026 ਸ਼ਾਮ 5 ਵਜੇ ਉਹਨਾਂ ਦੇ ਆਫਿਸਰਸ ਨੂੰ ਮਿਸਿਸਾਗਾ ਦੇ ਵਿੱਚ ਕੁੱਕਸਵਿਲ ਨੇਬਰਹੁੱਡ ਦੇ ਵਿੱਚ ਸੱਦਿਆ ਗਿਆ, ਨੀਅਰ ਡੰਡਾ ਸਟਰੀਟ ਵੈਸਟ ਐਂਡ ਪਾਰਕਰ ਹਿੱਲ ਰੋਡ, ਜਿੱਥੇ ਕਿ ਇੱਕ ਸ਼ਾਪਿੰਗ ਮਾਲ ਪਲਾਜ਼ਾ ਦੇ ਵਿੱਚ ਲੜਾਈ ਰਿਪੋਰਟ ਕੀਤੀ ਗਈ। ਅਤੇ ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ ਉਹਨਾਂ ਨੇ ਪਾਰਕਿੰਗ ਲਾਟ ਦੇ ਵਿੱਚ ਦੋ ਅਡਲਟ ਬੰਦੇ, ਇੱਕ 30+ ਇੱਕ 40+ ਬੰਦੇ ਨੂੰ ਜੋ ਕਿ ਇੱਕ ਦੂਜੇ ਨੂੰ ਜਾਣਦੇ ਹੀ ਸੀ, ਇਕੱਠੇ ਹੀ ਸੀ, ਉਹਨਾਂ ਨੂੰ ਇਕੱਠੇ ਹੀ ਸਟੈਬ ਵੂਨ ਤੋਂ ਸਫ਼ਰ ਕਰਦੇ ਹੋਏ ਲੱਭਿਆ। ਦੋਨਾਂ ਨੂੰ ਸੀਰੀਅਸ ਇੰਜਰੀਜ਼ ਨਾਲ ਲੋਕਲ ਹਾਸਪਿਟਲ ਤੱਕ ਰਸ਼ ਕੀਤਾ ਗਿਆ। ਉਸ ਤੋਂ ਬਾਅਦ ਆਫਿਸਰ ਨੇ ਲੋਕਲ ਏਰੀਆ ਦੇ ਵਿੱਚ ਸਰਚ ਵਧਾਈ ਅਤੇ ਮਿਸਿਸਾਗਾ ਤੋਂ 30 ਸਾਲ ਦੇ ਅਲੀ ਹਲੀਮੀ ਨੂੰ ਗ੍ਰਿਫਤਾਰ ਕੀਤਾ। ਪਰ ਉਹਦਾ ਇੱਕ ਹੋਰ ਮਿਡਲ ਈਸਟਰਨ ਸਾਥੀ ਹੈ ਜੋ ਕਿ ਸੀਨ ਤੋਂ ਨਿਕਲ ਗਿਆ, ਨਿਕਲਣਾ ਹੈ ਨਹੀਂ ਕਾਫੀ ਚਿਰਾਂ ਲਈ, ਪੁਲਿਸ ਵੱਲੋਂ ਲੱਭਿਆ ਹੀ ਜਾਣਾ ਹੈ ਕਿਉਂਕਿ ਕਲੀਅਰ ਸ਼ਕਲ ਫੋਟੋ ਰਿਲੀਜ਼ ਕੀਤੀ ਗਈ ਆ, ਉਹ ਹਜੇ ਤੱਕ ਲੱਭਿਆ ਹੀ ਜਾ ਰਿਹਾ। ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇਹ ਲੜਾਈ ਅਤੇ ਦੋ ਬੰਦਿਆਂ ਨੂੰ ਸਟੈਬ ਵੂਨਸ ਨਾਲ ਹਾਸਪਿਟਲ ਭੇਜਿਆ ਗਿਆ। ਫੋਰ ਵਾਟ? ਪਾਰਕਿੰਗ ਸਪਾਟ ਦੇ ਪਿੱਛੇ। ਪੀਓ ਰੀਜਨਲ ਪੁਲਿਸ ਦੇ ਕਾਂਸਟੇਬਲ ਥਾਇਲਰ ਬੈਲ ਮੋਰੇਨਾ ਨੇ ਕਿਹਾ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਹੀਰਡ ਪਾਰਕਿੰਗ ਸਪਾਟ ਦੇ ਪਿੱਛੇ ਇਨਕਾਊਂਟਰ 'ਚ ਸ਼ਾਮਿਲ ਹੋ ਜਾਂਦੇ ਹੋ, ਜੇ ਤੁਹਾਨੂੰ ਪਤਾ ਹੈ ਯਾਰ ਯੂ ਨਾ ਅਬਾਊਟ ਦੈਟ ਲਾਈਫ, ਬੁੱਢੇ ਹੀ ਹੋ ਸਪੈਸ਼ਲੀ, ਲੜਨ ਨੂੰ ਜੋਗੇ ਹੈ ਨਹੀਂ, ਫਿਰ ਜਸਟ ਵਾਕ ਅਵੇ। ਅਤੇ ਜੇਕਰ ਤੁਹਾਨੂੰ ਤੁਹਾਡੀ ਜਾਨ ਪਿਆਰੀ ਹੈ ਜਸਟ ਵਾਕ ਅਵੇ। ਕਿਉਂ? ਕਿਉਂਕਿ ਅਗਲੇ ਦਾ ਅੱਜ ਕੱਲ੍ਹ ਕੀ ਭਰੋਸਾ ਯਾਰ, ਜੇ ਖਾਸ ਤਾਂ ਇਹ ਸਾਈਡ ਬੈਗ ਨਾਲ ਤੁਰਦੇ ਫਿਰਦੇ ਨੇ ਉਹਦੇ ਵਿੱਚ ਕੁਛ ਨਾ ਕੁਛ ਰੱਖਿਆ ਹੀ ਹੁੰਦਾ ਹੈ, ਫੈਸ਼ਨ ਲਈ ਤਾਂ ਨਹੀਂ ਹੁੰਦਾ ਹੈ। ਅਤੇ ਆਹ ਜਿਹੜਾ ਬੰਦਾ ਹੁਣ ਲੱਭਿਆ ਜਾ ਰਿਹਾ ਸਾਈਡ ਬੈਗ ਦੇ ਵਿੱਚੋਂ ਹੀ ਇਹਨੇ ਕੋਈ ਨਾ ਕੋਈ ਮਛੜੀ ਜਾਂ ਵੱਡਾ ਤਲਵਾਰ ਵਾਂਗੂ ਇੱਕ ਬਲੇਡ ਕੱਢ ਕੇ ਹੀ ਲੋਕਾਂ ਨੂੰ ਸਟੈਬ ਕੀਤਾ ਹੈ। ਸੋ ਇਸ ਪੁਲਿਸ ਆਫਿਸਰ ਨੇ ਕਿਹਾ ਇਟਸ ਜਸਟ ਨਾਟ ਵਰਥ ਵਟ ਵੀ ਸਾ ਹੈਪਨ ਐਂਡ ਦੇ ਆਰ ਬੋਥ ਵੈਰੀ ਲੱਕੀ ਟੂ ਬੀ ਅਲਾਈਵ, ਜਾਨ ਬਚ ਗਈ ਆ ਇੰਨਾ ਕੁ ਬਥੇਰਾ ਹੈ, ਰੱਬ ਦਾ ਸ਼ੁਕਰ ਕਰੋ। ਹੁਣ ਪੀਓ ਰੀਜਨਲ ਪੁਲਿਸ ਦੂਜੇ ਸਸਪੈਕਟ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਜੋ ਕਿ ਐਕਚੁਅਲ ਕਲਪ੍ਰਿਟ ਹੈ, ਆਰਮਡ ਐਂਡ ਡੇਂਜਰਸ ਹੈ, ਕਾਫੀ ਖਤਰਨਾਕ ਬੰਦਾ ਹੈ, ਇਹੀ ਜਿਹੜਾ ਬੰਦਾ ਹਜੇ ਲੱਭਿਆ ਜਾ ਰਿਹਾ ਹੈ ਜਿਹਨੇ ਲਾਰਜ ਨਾਈਫ ਦੇ ਨਾਲ ਹੀ ਦੋਨੇ ਬੰਦਿਆਂ ਨੂੰ ਸਟੈਬ ਕੀਤਾ। ਹੁਣ ਇਹਨੂੰ ਦੋ ਕਿਉਂ ਅਟੈਂਪਟਡ ਮਰਡਰ ਦੇ ਲਈ ਲੱਭਿਆ ਜਾ ਰਿਹਾ, ਜਿਹੜਾ ਫੜਿਆ ਗਿਆ ਇਕੱਲਾ ਅਸਾਲਟ ਫੇਸ ਕਰ ਰਿਹਾ, ਜਿਹੜਾ ਹੁਣ ਲੱਭਿਆ ਜਾ ਰਿਹਾ ਹੈ ਇਸ ਫੇਸਿੰਗ 2 counts ਆਫ ਅਟੈਂਪਟਡ ਮਰਡਰ। ਇਸ ਇੰਸੀਡੈਂਟ ਦੀ ਬੜੀ ਗ੍ਰਾਫਿਕ ਵੀਡੀਓ ਰਿਲੀਜ਼ ਕੀਤੀ ਗਈ ਹੈ ਕਿਸੇ ਸਿਆਣੇ ਵੱਲੋਂ, ਵਾਇਰਲ ਹੋ ਚੁੱਕੀ ਆ, ਜਿਹਦੇ ਵਿੱਚ ਸਸਪੈਕਟਸ ਨੂੰ ਨਾਈਫ ਦੇ ਨਾਲ ਦੋ ਬੰਦੇ ਨੂੰ ਸਟੈਬ ਕਰਦੇ ਹੋਏ ਰਿਕਾਰਡ ਕੀਤਾ ਗਿਆ ਹੈ। ਅਤੇ ਪੀਓ ਰੀਜਨਲ ਪੁਲਿਸ ਨੇ ਕਿਹਾ ਇਟਸ ਅ ਮੈਟਰ ਆਫ ਟਾਈਮ, ਅੱਜ ਨਹੀਂ ਤਾਂ ਕੱਲ੍ਹ ਨੂੰ ਅਸੀਂ ਇਹਨੂੰ ਪਬਲਿਕ ਦੇ ਸਾਥ ਦੇ ਨਾਲ ਆਈਡੈਂਟੀਫਾਈ ਕਰਕੇ ਲੱਭ ਕੇ ਫੜ ਹੀ ਲੈਣਾ। ਅਤੇ ਇਹਨੂੰ ਸਲਾਹ ਪੇਸ਼ ਕੀਤੀ ਆ ਕਿਉਂਕਿ ਫੇਸ ਵੀ ਕ੍ਰਿਸਟਲ ਕਲੀਅਰ ਕੈਮਰੇ 'ਚ ਪੇਸ਼ ਹੋਇਆ ਹੈ ਕਿ ਚੰਗਾ ਵਕੀਲ ਕਰਕੇ ਸਲਾਹ ਕਰਕੇ ਆਪਦੇ ਆਪ ਨੂੰ ਪੁਲਿਸ ਤੱਕ ਸਰੈਂਡਰ ਹੀ ਕਰ ਲਾ, ਇਦੋਂ ਵੀ ਮੁੜ ਲੀਨੀ ਨਾ ਨਹੀਂ ਹੋ। ਨਾਲ ਦੀ ਨਾਲ ਦੋਸਤੋ ਕੱਲ੍ਹ ਹੀ ਮਿਸਿਸਾਗਾ ਸ਼ਹਿਰ ਦੇ ਇੱਕ ਪਲਾਜ਼ੇ ਦੇ ਵਿੱਚ ਦੋ ਗੱਡੀਆਂ ਦੇ ਡਰਾਈਵਰਸ ਦੀ ਡਿਸਪਿਊਟ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਔਰਤ ਨੂੰ ਗੱਡੀ ਦੇ ਵੱਲੋਂ ਹਿੱਟ ਕਰਕੇ ਘੜੀਸਿਆ ਹੀ ਗਿਆ ਅਤੇ ਹਾਸਪਿਟਲ ਭੇਜਿਆ ਗਿਆ ਹੈ। ਅਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਆ। ਪੀਓ ਪੈਰਾਮੈਡਿਕਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਸੰਡੇ ਆਗਸਟ 30, 2026 ਰਾਤ 11:50 PM ਐਂਬੂਲੈਂਸ ਨੂੰ ਸੱਦਿਆ ਗਿਆ ਮਿਸਸਾਗਾ ਸ਼ਹਿਰ ਦੇ ਵਿੱਚ ਵਿੰਸਟਨ ਚਰਚਿਲ ਬੁਲੇਵਾਰਡ ਐਂਡ ਐਗਲਿੰਟਨ ਐਵਨਿਊ ਵੈਸਟ ਦੇ ਏਰੀਆ ਦੇ ਵਿੱਚ ਇੱਕ ਮੈਕਡੋਨਲਡ ਵਾਲੇ ਬਿਜ਼ੀ ਪਲਾਜ਼ੇ ਵਿੱਚ ਜਿੱਥੇ ਕਿਸੇ ਨੇ ਕਿਹਾ ਕਿ ਇੱਕ ਪੈਡੈਸਟਰੀਅਨ ਨੂੰ ਹੀ ਗੱਡੀ ਨਾਲ ਹਿੱਟ ਕੀਤਾ ਗਿਆ ਸੋ ਪੀਓ ਪੈਰਾਮੈਡਿਕਸ ਨੇ ਇੱਕ ਔਰਤ ਨੂੰ ਕਾਫੀ ਸੀਰੀਅਸ ਇੰਜਰੀਜ਼ ਨਾਲ ਲੱਭਿਆ ਅਤੇ ਉਹਨੂੰ ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਉਸ ਤੋਂ ਬਾਅਦ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਕਿ ਤਕਰੀਬਨ 3 ਮਿੰਟ ਬਾਅਦ 11:53 PM ਉਹਨਾਂ ਦੇ ਆਫਿਸਰਸ ਨੂੰ ਵੀ ਏਸੀ ਲੋਕੇਸ਼ਨ ਅਤੇ ਏਸੀ ਪਲਾਜ਼ਾ ਤੱਕ ਸੱਦਿਆ ਗਿਆ ਜਿੱਥੇ ਕਿਸੇ ਨੇ ਕੰਪਲੇਨ ਕੀਤੀ ਕਿ ਦੋ ਡਰਾਈਵਰਸ ਇੱਕ ਦੂਜੇ ਨਾਲ ਬਹਿਸ ਕਰ ਰਹੇ ਸੀ ਲੜ ਰਹੇ ਸੀ ਹੁਣ ਇਨਵੈਸਟੀਗੇਟਰ ਨੂੰ ਸ਼ੱਕ ਹੈ ਕਿ ਜਦੋਂ ਇਹ ਦੋ ਡਰਾਈਵਰਸ ਇੱਕ ਦੂਜੇ ਨਾਲ ਬਹਿਸ ਕਰ ਰਹੇ ਸੀ ਉਹਨਾਂ ਦੇ ਇੱਕ ਗੱਡੀ ਦੇ ਵਿੱਚੋਂ ਇੱਕ ਫੀਮੇਲ ਪੈਸੰਜਰ ਗੱਡੀ ਤੋਂ ਬਾਹਰ ਖੜ੍ਹੀ ਸੀ ਅਤੇ ਉਹਨੂੰ ਅਨਇੰਟੈਂਸ਼ਨਲੀ ਉਹਨੂੰ ਅਣਜਾਣੇ ਦੇ ਵਿੱਚ ਹੀ ਇੱਕ ਡਰਾਈਵਰ ਦੇ ਗੱਡੀ ਨਾਲ ਹਿੱਟ ਕੀਤਾ ਗਿਆ ਅਤੇ ਕੁਛ ਡਿਸਟੈਂਸ ਲਈ ਉਹਨੂੰ ਡਰੈਗ ਕੀਤਾ ਗਿਆ ਯਾਨੀ ਕਿ ਘੜੀਸਿਆ ਗਿਆ ਅਤੇ ਡਰਾਈਵਰ ਸੀਨ 'ਤੇ ਰੁਕਿਆ ਹੀ ਨਹੀਂ ਜਾਂ ਰੁਕੀ ਹੀ ਨਹੀਂ ਪਰ ਉਸ ਡਰਾਈਵਰ ਨੇ ਖੁਦ ਆਪ 911 ਕਾਲ ਕਰਕੇ ਪੁਲਿਸ ਨੂੰ ਦੱਸਿਆ ਕਿ ਆਹ ਸਭ ਕੁਝ ਹੋਇਆ ਹੈ ਸੋ ਫਿਲਹਾਲ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਪਰ ਪੀਓ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਚਾਰਜਿਸ ਵੀ ਲੇ ਕੀਤੇ ਜਾ ਸਕਦੇ ਮੇ ਬੀ ਨਾ ਉਹ ਨਾ ਬਣਾਓ ਵੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਚੱਲ ਰਹੇ ਹੋ ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਣੇ ਜਵਾਕਾਂ ਲਈ ਸੋਹਣੀ ਐਨਕ ਤਿਆਰ ਕਰਵਾਉਣੀ ਆ ਉਹ ਵੀ ਸਿਰਫ $99 ਵਿੱਚ ਬੈਕ ਟੂ ਸਕੂਲ ਪਹਿਲਾਂ ਤੁਸੀਂ ਉਹਨਾਂ ਲਈ ਇੱਕ ਆਈ ਐਗਜ਼ਾਮ ਕਰਵਾ ਲਓ ਅਤੇ ਨਾਲੇ ਐਨਕ ਤਿਆਰ ਕਰਵਾ ਲਓ ਖਰਚਾ ਤੁਹਾਨੂੰ ਪੈਣਾ $99 ਚਾਹੇ ਇੰਸ਼ੋਰੈਂਸ ਨੂੰ ਬਿਲ ਕੀਤਾ ਜਾਵੇ ਚਾਹੇ ਪੱਲਿਓਂ ਪੇ ਕਰਦੇ ਹੋ $99 ਕਿੱਥੇ ਕਲੀਅਰ ਵਿਊ ਆਈ ਕੇਅਰ 11615 ਮਿਕਵੀਨ ਡਰਾਈਵ ਬਰੈਂਪਟਨ ਐਟ ਮੇਫੀਲਡ ਐਂਡ ਮਿਕਵੀਨ 905-913-4545 905-913-4545 ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਦੋਨੇ ਕੈਨੇਡੀਅਨ ਬੋਰਨ ਬਹੁਤ ਹੀ ਪ੍ਰੋਫੈਸ਼ਨਲ ਪੰਜਾਬੀ ਅਤੇ ਨਾਲ ਦੇ ਇੰਗਲਿਸ਼ ਬੋਲਦੇ ਡਾਕਟਰ ਨੇ ਚਾਹੇ ਬਜ਼ੁਰਗਾਂ ਨੂੰ ਲੈ ਕੇ ਜਾਣਾ ਚਾਹੇ ਜਵਾਕਾਂ ਨੂੰ ਲੈ ਕੇ ਜਾਣਾ ਕੋਈ ਵੀ ਲੈਂਗੁਏਜ ਬੈਰੀਅਰ ਹੋਣਾ ਹੀ ਨਹੀਂ ਹੈਗਾ 905-913-4545 ਨਵੀਂ ਬਹੁਤ ਹੀ ਸੋਹਣੀ ਟੋਰੀ ਐਨਕ ਤਿਆਰ ਕਰਵਾ ਲਓ ਸਿਰਫ ਅਤੇ ਸਿਰਫ $99 ਦੇ ਵਿੱਚ 905-913-4545 ਕਲੀਅਰਵਿਊ ਆਈ ਕੇਅਰ ਮਿਕਵੀਨ ਅਤੇ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ ਹਨ ਅਤੇ ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਦੋਸਤੋ ਕਿ ਜੇ ਤੁਸੀਂ ਇੰਡੀਆ ਆਉਣ ਜਾਣ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ ਫਿਰ ਸੰਪਰਕ ਕਰੋ ਸਾਡੇ ਸਪਾਂਸਰ ਕੋਮਲ ਟਰੈਵਲ ਦੇ ਨਾਲ ਐਂਡ 905-239-7711 ਕੋਮਲ ਟਰੈਵਲ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਟੋਬਰ ਟੂ ਨਵੰਬਰ ਰਾਊਂਡ ਟ੍ਰਿਪ 2 bags ਭਰ ਕੇ ਬੁੱਕ ਕਰਨਾ ਚਾਹੁੰਦਾ ਹੈ ਟ੍ਰਿਪ ਅਕਟੋਬਰ ਨਵੰਬਰ ਟੋਰਾਂਟੋ ਦਿੱਲੀ 2 bags ਵਿੱਚ ਇੰਕਲੂਡ ਨੇ $1490 ਵਿੱਚ ਬੁੱਕ ਕਰ ਸਕਦੇ ਹੋ ਨੰਬਰ ਕਮਾਓ 905-239-7711 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਇੰਸ਼ੋਰੈਂਸ ਰਿਲੇਟਡ ਗੱਲਬਾਤ ਕਰਨਾ ਚਾਹੁੰਦੇ ਹੋ ਚਾਹੇ ਲਾਈਫ ਡਿਸਬਿਲਿਟੀ ਖੁਦ ਕੋਈ ਇਲਨੈਸ ਕਿਡਸ ਐਜੂਕੇਸ਼ਨ ਪਲਾਨਸ ਕਿਡਸ ਇੰਸ਼ੋਰੈਂਸ ਪਲਾਨਸ ਜਾਂ ਕੋਈ ਪੁਰਾਣੀ ਪਾਲਿਸੀ ਰਿਵਿਊ ਕਰਵਾਉਣੀ ਆ ਜਾਂ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਜ਼ੁਰਗਾਂ ਲਈ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਆ 416-457-3381 416-457-3381 ਇੱਥੇ ਤੋਂ ਅੱਗੇ ਜੀ ਸਤਿ ਸ਼੍ਰੀ ਅਕਾਲ

0: Get ready for Rapsapara, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
0: Get ready for Rapsapara, presented by AM 530. Live at the Canadian National Exhibition on Friday, September 4th. Free with your CNE admission. Get your tickets now at thex.com.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Punjabi Lehra.
4: Punjabi Lehra program samarpit hai Rangle Punjab nu.
3: Punjabi boli te Punjabi sabhyachar nu.
4: Guru Sahiban peeran fakiran di dharti nu.
3: Khandiyan chhaavan jiyan maavan nu.
4: Chaudiyan chhatiyan wale gabruan nu.
3: Charkha katdiyan te pinga chootdiyan mutyara nu.
4: Lok geetan bhangde ate gidyan diyan chhankara nu.
3: Program Punjabi Lehra.
4: Hafte de satte din prime time te Punjabi Lehra Punjabiyat di seva vich.
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ वास्ते बेस्ट गिफ्ट जिस विच संपूर्ण पाठ हैगा श्री गुरु ग्रंथ साहिब जी दा नितनेम दीयां सारीयां बाणियां ने ढाडी वारा ने 300 शब्द ने 110-220 दा चार्जर अते ईयर प्लग दे नाल नाल 20 घंटे दी बैटरी टोरंटो एयरपोर्ट तो लैके तुहाडे पिंड तक दा तुहाडा साथी ढिल्लों वीडियो दा गुरबाणी रेडियो IPTV दी स्टॉप दी सर्विस या ढिल्लों वीडियो गुरबाणी रेडियो गो रोड एबनीजर सत्ते दे दिन खुले ने 11 तो 8 905-204-1313 905-204-1313
8: जे तुसी भी करना चाहुंदे हो अपना खुद दा रेडियो प्रोग्राम ता आज ही सानू कॉल करो 647-504-1557 जे तुसी जाना होवे किस भी टोरंटो आइलैंड्स नू सेंटर आइलैंड वार्ड्स आइलैंड या हैनलिन्स पॉइंट ता लेके जाओ टी डॉट वाटर टैक्सी फेरी दियां 2-3 घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी टी डॉट वाटर टैक्सी दी डॉक लोकेटेड है 1 क्वींस की ईस्ट ते यंग अते क्वींस की ईस्ट दे बिल्कुल कॉर्नर ते मामूली जिहा रेट अते आराम नाल राजियां वांग जाओ अपनी प्राइवेट वाटर टैक्सी ते टी डॉट वाटर टैक्सी 647-370-8368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
9: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
10: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
7: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1499-1498-1498-1498 ਰੋਇਲ ਆਟੋ ਸੈਂਟਰ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਹੈ ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਤੁਹਾਡੀ ਸਾਡੀ ਗੱਲਬਾਤ ਬੜੀ ਪਿਆਰੀ ਜੀ ਆਪਣੀ ਮੁਲਾਕਾਤ ਹੋਵੇਗੀ ਸੋ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਨੇ ਠੀਕ ਠਾਕ ਬੱਲੇ ਬੱਲੇ ਮੈਨੂੰ ਪਤਾ ਕਿ ਮੌਸਮ ਥੋੜ੍ਹਾ ਜਿਹਾ ਯਾਰ ਸੁੰਨਾ ਜਿਹਾ ਹੋਇਆ ਹੋਇਆ ਐਸੇ ਮੌਸਮ ਵਿੱਚ ਥੋੜ੍ਹਾ ਜਿਹਾ ਜੀ ਜਿਹਾ ਵੀ ਨਹੀਂ ਲੱਗਦਾ ਹੁੰਦਾ ਕਿ ਨਹੀਂ ਬੰਦੇ ਨੂੰ ਹੁੰਦਾ ਯਾਰ ਕਿ ਕੁਛ ਨਹੀਂ ਕਰਨ ਨੂੰ ਜੀ ਕਰਦਾ ਨਾ ਜੀ ਕਰਦਾ ਕਿ ਬਾਹਰ ਜਾਈਏ ਨਾ ਜੀ ਕਰਦਾ ਕਿ ਕੋਈ ਕੰਮ ਕਾਜ ਕਰੀਏ ਜੀ ਕਰਦਾ ਬਸ ਚਾਹ ਦਾ ਪਿਆਲਾ ਪੀਏ ਅਤੇ ਆਪਣਾ ਫੇਵਰ ਕੋਈ ਟੀ ਵੀ ਸ਼ੋਅ ਦੇਖੀਏ ਸੋ ਚਲੋ ਇਟਸ ਓਕੇ ਕਣੀਆਂ ਵੀ ਪੈਣੀਆਂ ਚਾਹੀਦੀਆਂ ਨੇ ਅਤੇ ਹੁਣ ਦਿਨ ਬ ਦਿਨ ਵੈਦਰ ਹੌਲੀ ਹੌਲੀ ਚੇਂਜ ਹੁੰਦਾ ਜਾਊਗਾ ਅਤੇ ਗਰਮੀਆਂ ਨੂੰ ਧੁੱਪ ਨੂੰ ਸਨਸ਼ਾਈਨ ਨੂੰ ਆਪਾਂ ਹੌਲੀ ਹੌਲੀ ਅਲਵਿਦਾ ਵੀ ਕਰਾਂਗੇ ਸੋ ਚਲੋ ਜ਼ਿੰਦਗੀ ਹੈ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਜਾਂਦੀਆਂ ਵੀ ਨੇ ਜਿਹੜੀਆਂ ਕਹਿੰਦੇ ਹੁੰਦੇ ਕਿ ਲਾਈਫ ਇਜ਼ ਅ ਫੁੱਲ ਸਰਕਲ ਜਾਂਦੀਆਂ ਨੇ ਉਹ ਮੁੜ ਕੇ ਆ ਵੀ ਜਾਂਦੀਆਂ ਸੋ ਖੈਰ ਲੈਟਸ ਹੈਵ ਅ ਗੁੱਡ ਟਾਈਮ ਇੰਜੋਏ ਕਰਦੇ ਹਾਂ ਅਸੀਂ ਤੁਹਾਡੇ ਨਾਲ ਰੌਣਕ ਮੇਲਾ ਲਾਉਂਦੇ ਹਾਂ ਤੁਹਾਨੂੰ ਅਸੀਂ ਉਦਾਸ ਮਹਿਸੂਸ ਹੋਣ ਹੀ ਨਹੀਂ ਦੇਣਾ ਯਾਰ ਪ੍ਰੋਗਰਾਮ ਐਸਾ ਪੇਸ਼ ਕਰਾਂਗੇ ਕਿ ਤੁਸੀਂ ਆਪ ਕਹੋਗੇ ਨਵੀਂ ਬੱਸ ਚੱਕ ਅਤੇ ਫੱਟੇ ਤੁਹਾਡੇ ਆਉਣ ਨਾਲ ਸਾਡਾ ਦਿਨ ਬਣ ਗਿਆ ਹੁੰਦਾ ਕਈ ਵਾਰ ਕੁਝ ਸੁਣ ਲੈਂਦੇ ਹੋ ਪੋਜ਼ਿਟਿਵ ਯਾਰ ਕੋਈ ਆਵਾਜ਼ਾਂ ਸੁਣ ਲੈਂਦੇ ਹੋ ਵਧੀਆ ਜੀਆਂ ਅਤੇ ਤੁਹਾਡਾ ਵੀ ਥੋੜ੍ਹਾ ਜਿਹਾ ਦਿਨ ਭਾਵੇਂ ਨਹੀਂ ਉਨਾ ਚੰਗਾ ਲੰਘ ਰਿਹਾ ਬਟ ਦਿਨ ਪੂਰਾ ਐਨ ਬਦਲ ਜਾਂਦਾ ਸੋ ਦਿਨ ਦੇਖੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹਦੇ ਨਾਲ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਾ ਉਹਦਾ ਦਿਨ ਬਦਲੋ ਬੰਦਾ ਕੋਈ ਉਦਾਸ ਹੈ ਬੰਦਾ ਕੋਈ ਅਪਸੈਟ ਹੈ ਬੰਦਾ ਕਿਸੇ ਟੈਨਸ਼ਨ 'ਚ ਹੈ ਉਹਨਾਂ ਟੈਨਸ਼ਨਾਂ ਤੋਂ ਦੂਰ ਕਰੋ ਅਗਲੇ ਨੂੰ ਤਾਂ ਕਿ ਅਗਲਾ ਕਹੇ ਯਾਰ ਅਸੀਂ ਤਾਂ ਬਸ ਨਵੀਂ ਨਾਲ ਗੱਲ ਕਰੀਏ ਅਤੇ ਥੋੜ੍ਹਾ ਜਿਹਾ ਠੀਕ ਹੋ ਜਾਈਏ ਸੋ ਪ੍ਰੋਗਰਾਮ ਪੰਜਾਬੀ ਦਾ ਓਕੇ ਅਸੀਂ ਨਾ ਕੁਝ ਕੁ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ CNE ਇਸ ਫਰਾਈਡੇ 4 ਸਪਤੰਬਰ ਨੂੰ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ CNE ਦੀ ਟਿਕਟ ਤੁਸੀਂ ਲੈ ਲਈ ਅਤੇ ਸ਼ੋਅ ਨੂੰ ਤੁਹਾਡੀ ਐਂਟਰੀ ਬਿਲਕੁਲ ਫਰੀ ਹੈ ਕਿਉਂਕਿ CNE ਦਾ ਜਿਹੜਾ ਸਟੇਜ ਹੈ ਨਾ ਉਹ ਇਨਕਲੂਡਿਡ ਹੈ ਵਿਥ ਐਂਟਰੀ ਸੋ CNE ਨਾਲੇ ਦੇਖੋ ਨਾਲੇ ਸ਼ੋਅ ਦੇਖੋ ਇਸ ਸਪਤੰਬਰ 4 ਤਰੀਕ ਨੂੰ ਰੈਫ ਸਪੇਰਾ ਲਾਈਵ ਐਟ CNE ਅਸੀਂ ਤੁਹਾਨੂੰ 2 VIP ਟਿਕਟਾਂ ਜਿੱਤਣ ਦਾ ਮੌਕਾ ਦੇ ਰਹੇ ਹਾਂ ਹੁਣ ਕਰਨਾ ਕੀ ਹੈ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਉਹਦੇ 'ਤੇ ਅਸੀਂ ਹੁਣੇ ਵੀਡੀਓ ਪਾਈ ਹੈ ਅਤੇ ਅਸੀਂ 2 VIP ਟਿਕਟਾਂ ਤੁਹਾਨੂੰ ਦੇਵਾਂਗੇ ਤੁਸੀਂ ਉੱਥੇ ਟੈਗ ਕਰ ਦਿਓ ਕਿ ਜੇ ਤੁਸੀਂ ਟਿਕਟਾਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ ਠੀਕ ਹੈ ਸੋ VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਐਟ CNE ਇਸ ਫਰਾਈਡੇ ਤੁਸੀਂ ਜਿੱਤ ਸਕਦੇ ਹੋ ਐਂਡ ਤੁਸੀਂ ਸਾਡੀ ਜਿਹੜੀ ਪੋਸਟ ਪਾਈ ਹੈ ਉਹਦੇ 'ਤੇ ਜਾ ਕੇ ਬਸ ਇੱਕ ਬੰਦੇ ਨੂੰ ਟੈਗ ਕਰਨਾ ਨਾਲੇ ਸਾਨੂੰ ਫੋਲੋ ਕਰਨਾ ਜ਼ਰੂਰ ਹੈ ਜੇ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਵਿਨਰ ਨਹੀਂ ਹੋ ਸਕਦੇ ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਤੁਸੀਂ ਲੈ ਕੇ ਜਾਓਗੇ ਸ਼ੋਅ 'ਤੇ ਫ੍ਰੀ 2 VIP ਟਿਕਟਾਂ ਅਨਲਿਮਿਟਿਡ CNE ਦੀਆਂ ਰਾਈਡਸ ਇੰਜੋਏ ਕਰੋ VIP ਐਕਸੈਸ VIP ਸੀਟਸ VIP ਬਾਰ VIP ਵਾਸ਼ਰੂਮ ਅਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ ਕਰਨਾ ਕੀ ਹੈ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਜਾ ਕੇ ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਲੈ ਕੇ ਜਾਓਗੇ ਉਸ ਸ਼ੋਅ 'ਤੇ ਅਤੇ ਅਸੀਂ ਤੁਹਾਨੂੰ ਫਿਰ ਅਗਲੇ 1 ਅੱਧੇ ਦਿਨ ਤੱਕ ਦੱਸਾਂਗੇ ਕੌਣ ਵਿਨਰ ਹੈ ਜਸਟ ਗੋ ਫੋਲੋ ਵੀਡੀਓ ਦੇਖੋ ਟੈਗ ਕਰੋ ਔਨ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ ਹੈ PUNJABILEHRAN PUNJABILEHRAN ਟੈਗ ਕਰ ਦਿਓ ਕਿਹਨੂੰ ਲੈ ਕੇ ਜਾਓਗੇ ਈਜ਼ੀ ਜਿਹਾ ਕੰਟੈਸਟ ਹੈ ਜਸਟ ਗੋ ਵੀਡੀਓ ਦੇਖੋ ਕਮੈਂਟ ਕਰੋ ਠੀਕ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 905-673-3337 905-673-3337 905-673-3337 ਅਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋ ਰਹੀ ਹੈ ਅਤੇ ਲਾਉਂਦੇ ਹਾਂ ਰੌਣਕਾਂ ਹੈ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਜੀ ਕੁਝ ਗੀਤ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ ਵੈਸੇ ਜੇ ਤੁਸੀਂ ਨਾ ਚਲੋ ਕੰਟੈਸਟ ਵੀ ਐਂਟਰ ਕਰ ਲਓ ਬਟ ਵਿਨ ਨਹੀਂ ਨਾ ਕਰਦੇ ਫਿਰ ਵੀ ਤੁਸੀਂ ਸ਼ੋਅ 'ਤੇ ਜ਼ਰੂਰ ਆਇਓ ਬੜਾ ਵਧੀਆ ਸ਼ੋਅ ਹੋਊਗਾ ਅਤੇ CNE 'ਚ ਹੋ ਰਿਹਾ ਸਿਰਫ $26 ਦੀ ਟਿਕਟ ਹੈ ਜਨਰਲ ਐਡਮਿਸ਼ਨ ਅਤੇ ਨਾਲ ਤੁਹਾਨੂੰ ਇਨਕਲੂਡਿਡ ਸ਼ੋਅ ਦੇਖਣ ਨੂੰ ਮਿਲੇਗਾ ਸੋ ਜਸਟ ਗੋ ਟੂ TheX.com TheX.com ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਅਤੇ ਕੀ ਕਹਿ ਰਹੇ ਸੀ ਫਿਰ ਨਛੱਤਰ ਗਿੱਲ ਸਾਹਿਬ

ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਰੋਇਲ ਇੰਡੀਆ ਗਰੋਸਰਜ਼ ਦੇ ਵੱਲੋਂ। ਰੋਇਲ ਇੰਡੀਆ ਗਰੋਸਰਜ਼ ਤੁਹਾਡੇ ਲਈ 24 ਘੰਟੇ ਖੁੱਲਦਾ, 10950 ਗੋਰਵੇ ਡਰਾਈਵ, ਕੰਟਰੀ ਸਾਈਡ ਤੇ ਗੋਰਵੇ ਦੇ ਕੋਰਨਰ ਤੇ ਜਿਹੜਾ ਪਲਾਜ਼ਾ, ਉਸ ਵਿੱਚ ਰੋਇਲ ਇੰਡੀਆ ਗਰੋਸਰਜ਼। ਤੇ ਰੋਇਲ ਇੰਡੀਆ ਗਰੋਸਰਜ਼ ਬੈਸਟ ਕੁਆਲਿਟੀ, ਫਰੈਸ਼ ਸਮਾਨ, ਸਭ ਤੋਂ ਲੋਐਸਟ ਪ੍ਰਾਈਸਿਸ। ਇਸ ਫਰਾਈਡੇ ਸ਼ਾਮ ਨੂੰ 6 to 9 ਅਸੀਂ ਲਾਈਵ ਪ੍ਰੋਗਰਾਮ ਇੱਥੋਂ ਪੇਸ਼ ਕਰ ਰਹੇ ਹਾਂ। ਅਤੇ ਇਹਨਾਂ ਨੇ ਬੈਕ ਟੂ ਸਕੂਲ ਡੀਲਾਂ ਲਾਈਆਂ, ਇੰਡੀਆ ਗੇਟ ਫੀਸਟ, ਰੋਜ਼ਾਨਾ ਬਾਸਮਤੀ ਰਾਈਸ 5 kg ਸਿਰਫ 10.99 ਦਾ, ਰੈਗੂਲਰ 12.99 ਦਾ, ਸੀਲ ਟੈਸਟ ਹੋਮੋ ਮਿਲਕ 7.99 ਰੈਗੂਲਰ ਤੁਹਾਡੇ ਲਈ 7.29 'ਚ, ਬੈਂਗਣ ਰੈਗੂਲਰ 1.99 ਤੁਹਾਡੇ ਲਈ 99 cents ਪਾਊਂਡ, ਅਤੇ ਹਰੀਆਂ ਮਿਰਚਾਂ ਯਾਨੀ ਕਿ ਗ੍ਰੀਨ ਬੈਲ ਪੈਪਰ ਰੈਗੂਲਰ 1.99 ਨੂੰ ਪਾਊਂਡ ਤੁਹਾਡੇ ਲਈ 99 cents ਪਾਊਂਡ, ਟਮਾਟਰ $1.99 ਨੂੰ ਪਾਊਂਡ ਰੈਗੂਲਰ ਤੁਹਾਡੇ ਲਈ ਸਿਰਫ 99 cents ਪਾਊਂਡ, ਅਤੇ ਹੋਰ ਕੀ ਹੈ, ਉਹ ਵਾਹ ਵੀ ਵਾਹ, ਲੈਟੈਸਟ 2.99 ਦੀ ਜਿਹੜੀ ਹੁੰਦੀ ਹੈ ਤੁਹਾਡੇ ਲਈ 1.99, ਯੈਲੋ ਅਨੀਅਨ 10 pounds ਦਾ ਜਿਹੜਾ ਬੈਗ ਹੈ ਰੈਗੂਲਰ 6.99 ਤੁਹਾਡੇ ਲਈ 3.99। ਸੋ ਇਸ ਵੀਕ ਲਈ ਸੇਲ ਹੈ, ਤੁਸੀਂ ਜਾਓ। ਅਤੇ ਇਹਨਾਂ ਦੇ ਜਿਹੜਾ ਗਰੋਸਰੀ ਸਟੋਰ ਉਹਦੇ ਨਾਲ ਹੀ ਨਾ ਗ੍ਰਿਲ ਕਲੱਬ ਹੈ, ਗ੍ਰਿਲ ਕਲੱਬ ਅਤੇ ਅਚਾਰੀ ਚਿਕਨ ਵਿੰਗਸ ਕੁਕਡ 5.99 ਦੇ, ਜਰਕ ਚਿਕਨ ਲੈਗਸ ਕੁਕਡ 3.99, ਤੰਦੂਰੀ ਫਿਸ਼ ਟਿੱਕਾ ਓਵਨ ਬੇਕਡ 7.99, ਅਤੇ 10% ਡਿਸਕਾਊਂਟ ਰੋ ਮੀਟ 'ਤੇ ਅਗਰ $30 ਖਰਚਦੇ ਹੋ ਤਾਂ। ਸੋ ਰੋਇਲ ਇੰਡੀਆ ਗਰੋਸਰੀ 24 ਘੰਟੇ ਖੁੱਲ੍ਹਾ, 10950 ਗੋਰਵੇ ਡਰਾਈਵ, ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ 'ਤੇ ਜਾਓ, ਇੰਜੋਏ ਕਰੋ ਅਤੇ ਡੀਲਾ ਲਓ।

ਗੀਤ ਲਾਉਣੇ ਟੈਨਸ਼ਨ ਨਾ ਲਓ ਯਾਰ, ਹੁਣੇ ਹੁਣੇ ਆਏ ਹਾਂ ਅਤੇ ਥੋੜ੍ਹੇ ਜਿਹਾ ਗਰਮ ਹੋ ਲੈਣ ਦਿਉ ਅਤੇ ਫਿਰ ਤੁਹਾਡੇ ਲਈ ਗੀਤ ਸੰਗੀਤ ਵੀ ਲਾਵਾਂਗੇ। ਟੋਰਾਂਟੋ 'ਚ ਨਾ ਬਹੁਤ ਪੰਗਾ, ਖਾਸ ਤੌਰ 'ਤੇ ਜਿਹੜੇ ਨਿੱਕੇ ਜਿਹੇ ਇੱਕ ਤਾਂ ਈ ਬਾਈਕ ਜਿਹੇ ਨੇ ਜਾਂ ਹੈ ਬਾਈਸਾਈਕਲ ਵਰਗੇ, ਬਟ ਮਾਈਕਰੋ, ਉਹਨਾਂ ਨੂੰ ਮਾਈਕਰੋ ਮੋਬਿਲਿਟੀ ਡਿਵਾਈਸ ਕਹਿੰਦੇ ਨੇ। ਸੋ ਕਾਫੀ ਟਿਕਟਾਂ ਦਿੱਤੀਆਂ ਗਈਆਂ। ਸੋ ਜਿਹੜੇ ਲੋਅ ਸਪੀਡ ਏ ਵਹੀਕਲ ਨੇ, ਬਾਈਸਾਈਕਲ, ਈ ਬਾਈਕ, ਈ ਸਕੂਟਰ, 1200 ਤੋਂ ਵੱਧ ਟਿਕਟਾਂ ਇਸ਼ੂ ਕੀਤੀਆਂ ਗਈਆਂ। ਟੋਰਾਂਟੋ ਪੁਲਿਸ ਕਹਿੰਦੇ ਵੀ ਜਿਹੜੇ ਵਹੀਕਲ ਪਾਰਕ ਕੀਤੇ ਗਏ ਆ ਬਾਈਕ ਲੇਨ 'ਚ, ਅਤੇ 300 ਤੋਂ ਵੱਧ ਟਿਕਟਾਂ ਜਿਹੜੇ ਈ ਬਾਈਕ ਨੇ ਉਹਨਾਂ ਲਈ। ਸੋ ਟੋਰਾਂਟੋ ਪੁਲਿਸ ਨੇ ਅਨਾਊਂਸ ਕੀਤਾ ਇੱਕ 2 ਹਫ਼ਤੇ ਦਾ ਕੈਂਪੇਨ ਤਾਂ ਕਿ ਈ ਸਕੂਟਰ, ਈ ਬਾਈਕ ਅਤੇ ਇਹ ਜਿਹੜੇ ਡਿਵਾਈਸਿਸ ਨੇ ਇਹਨਾਂ ਦੀ ਐਜੂਕੇਸ਼ਨ ਹੋਵੇ। 10 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹ ਚੱਲੀ ਜਿਹੜੀ ਬਲਿਟਸ ਹੈ, ਅਤੇ 324 ਟਿਕਟਾਂ ਦਿੱਤੀਆਂ ਗਈਆਂ ਇਲੀਗਲ ਸਾਈਡ ਵਾਕ ਰਾਈਡਿੰਗ, ਜਿਹੜੇ ਹੁਣ ਤੁਸੀਂ ਨਹੀਂ ਨਾ ਚਲਾ ਸਕਦੇ ਸਾਈਡ ਵਾਕਾਂ 'ਤੇ, ਜਾਂ ਗਲਤ ਓਪੋਜ਼ਿਟ ਕਹਿ ਲਓ ਕਿ ਸਾਈਡ 'ਤੇ ਜਾ ਰਹੇ ਨੇ। ਸੋ ਥੋੜ੍ਹਾ ਸਮਝਣ ਦੀ ਲੋੜ ਹੈ ਆਪਾਂ ਨੂੰ, ਚਾਹੇ ਡਾਊਨ ਟਾਊਨ ਜਾਂ ਚਾਹੇ ਇੱਥੇ ਲੋਕਲ ਆ, ਕਿ ਕਿੱਥੇ ਚਲਾ ਸਕਦੇ ਹਾਂ ਕਿੱਥੇ ਨਹੀਂ। ਇੱਕ ਐਜੂਕੇਸ਼ਨ ਦੀ ਕਮੀ ਬਹੁਤ ਹੈ, ਹਰੇਕ ਨੂੰ ਇਹ ਲੱਗਦਾ ਕਿ ਸਾਡੇ ਤਾਂ ਬਾਪੂ ਦੀ ਰੋਡ ਹੈ, ਅਸੀਂ ਤਾਂ ਜੋ ਮਰਜ਼ੀ ਕਰਾਂਗੇ। ਇੱਥੇ ਕਿਸੇ ਦੇ ਬਾਪੂ ਦੀ ਰੋਡ ਨਹੀਂ ਹੁੰਦੀ ਬਈ, ਇੱਥੇ ਤਾਂ ਤੁਸੀਂ ਰੂਲ ਮੁਤਾਬਿਕ ਚੱਲੋ, ਚਾਹੇ ਜੋ ਮਰਜ਼ੀ ਯੂਨੋ ਤੁਹਾਡਾ ਸਟੇਟਸ ਹੈ, ਜੋ ਮਰਜ਼ੀ ਤੁਸੀਂ ਸੋਚਦੇ ਹੋ ਕਿ ਯਾਰ ਸਾਨੂੰ ਕੋਈ ਨਹੀਂ ਕੁਛ ਕਹਿੰਦਾ। ਇੱਥੇ ਤਾਂ ਬਾਈਕ ਵਾਲਿਆਂ ਨੂੰ ਵੀ ਟਿਕਟਾਂ ਮਿਲੀ ਜਾਂਦੀਆਂ ਨੇ। ਕਦੇ ਸੋਚਿਆ ਸੀਗਾ ਕਿ ਬਾਈਕ ਚਲਾਉਣ ਵੇਲੇ ਕੋਈ ਗਲਤੀ ਹੋਵੇ ਤਾਂ ਟਿਕਟ ਮਿਲ ਸਕਦੀ ਹੈ, ਇੱਥੇ ਹੋ ਸਕਦਾ। ਸੋ ਕੈਨੇਡੀਅਨ ਜੋ ਕਸਟਮਸ ਨੇ, ਚਲੋ ਅੱਜ ਕੱਲ੍ਹ ਥੋੜ੍ਹਾ ਜਿਹਾ ਹੈਗਾ ਕਿ ਉਨੀਆਂ ਟਿਕਟਾਂ ਨਹੀਂ ਮਿਲਦੀਆਂ ਜਿੰਨੀਆਂ ਮਿਲਣੀਆਂ ਚਾਹੀਦੀਆਂ, ਬਟ ਰੂਲ ਇਜ਼ ਅ ਰੂਲ, ਮਿਲਣੀਆਂ ਚਾਹੀਦੀਆਂ। ਵੈਸੇ ਹੁਣ ਟਿਕਟਸ ਮਿਲਣਗੀਆਂ ਤਾਂ ਹੀ ਲੋਕ ਸੁਧਰਨਗੇ ਥੋੜ੍ਹਾ ਬਹੁਤਾ, ਨਹੀਂ ਤਾਂ ਕਿਸੇ ਨੂੰ ਕੋਈ ਪ੍ਰਵਾਹ ਹੀ ਨਹੀਂ। ਸੋ ਇੱਕ ਮੈਸੇਜ ਲਾਉਂਦੇ ਹਾਂ ਤੁਹਾਡੇ ਲਈ, ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕਰਦੇ ਹਾਂ। ਜੇ ਗਿੱਲ ਸਾਹਿਬ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਅਤੇ ਗਿੱਲ ਸਾਹਿਬ ਦਾ ਮੈਸੇਜ ਹੈ ਉਹ ਪਹਿਲਾਂ ਆਪਾਂ ਸੁਣੀਏ, ਅਤੇ ਮਿਸਟਰ ਜੇ ਗਿੱਲ ਹੋਰਾਂ ਦੇ ਨਾਲ ਥੋੜ੍ਹੀ ਗੱਲਬਾਤ ਕਰਾਉਣੀ ਹੈ। ਗਾਣਾ ਕੋਈ ਚੱਲ ਰਿਹਾ ਪਿੱਛੇ ਪਿੱਛੇ ਨਾ ਵੀ ਇਹਨੂੰ ਥੋੜ੍ਹੇ ਆਪਾਂ ਚੱਖੋ, ਇਹ ਬਾਅਦ 'ਚੋਂ ਲਾਵਾਂਗੇ, ਲਾਉਣਾ ਆਪਾਂ ਸਪੈਸ਼ਲ ਅੱਜ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: ਜਾਂ ਸੁਪਰਵਾਈਜ਼ਰ ਦੇ ਅੰਡਰ ਕੰਮ ਕਰ ਰਿਹਾ, ਉਹਨੀ ਗੱਲਾਂ ਸੁਣ ਕੇ ਬੰਦੇ ਦਾ ਮਾਈਂਡ ਥੱਕ ਜਾਂਦਾ ਤੇ ਬਾਡੀ ਵੀ ਥੱਕ ਜਾਂਦੀ ਹੈ। ਫਿਰ ਨਹੀਂ ਕਰਿਆ ਜੀ ਕਰਦਾ, ਉਹ ਦੋ ਘੰਟੇ ਘੰਟੇ ਰਿਲੈਕਸ ਕਰਕੇ ਰੋਟੀ ਖਾ ਕੇ ਸੌਣਾ ਚਾਹੁੰਦਾ ਹੁੰਦਾ। ਤੇ ਸਹੀ ਗੱਲ, ਲੇਡੀਜ਼ ਦੀ ਕੌਣ ਕਰੇ, ਵੀ ਪ੍ਰੈਸ਼ਰ ਨੀ ਹੁੰਦਾ, ਸਬਜ਼ੀ ਬਣਾਉਣੀ ਹੈ, ਸਾਰਾ ਕੁਛ ਕਰਨਾ, ਉਹ ਲਾਈਕ ਆਪਦਾ ਕੰਮ ਡਨ ਕਰਕੇ ਘੰਟਾ ਦੋ ਘੰਟੇ ਰੈਸਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਕਰ ਸਕਦੇ ਆ। ਬਟ ਬੰਦਾ ਜੇ 8 ਘੰਟੇ ਸ਼ਿਫਟ ਲਾ ਰਿਹਾ, ਉਹਨੂੰ 8 ਘੰਟੇ ਸ਼ਿਫਟ ਲਾਉਣੀ ਓ ਪੈਣੀ ਆ। ਤੇ ਰਹੀ ਗੱਲ ਵੀਕੈਂਡਸ ਤੇ, ਵੀਕੈਂਡਸ ਤੇ ਬੰਦਾ ਕੰਮ ਕਰ ਸਕਦਾ ਵਾ। ਲਾਈਕ ਹੁਣ ਜੇ ਮੈਂ ਆਪਦੇ ਦੇ ਗੱਲ ਕਰਾਂ, ਮੈਂ ਹੁਣ ਮੈਂ ਲੌਂਡਰੀ ਮੈਂ ਕਰਦਾ, ਬਟ ਘਰ ਦੀ ਜੋ ਸਫਾਈ ਆ ਉਹ ਵਾਈਫ ਕਰਦੀ ਆ, ਉਹ ਪਰ ਵੀਕਐਂਡ ਤੇ ਕਰਦੇ ਅਸੀਂ। ਬਟ ਮੈਂ ਹੁਣ 5 ਦਿਨ ਸੀ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ, 5 ਦਿਨ ਚ ਅਸੀਂ ਕੁਛ ਨੀ ਕਰਨਾ ਹੁੰਦਾ, ਜੋ ਸਫਾਈ ਹੋਊਗੀ ਲੌਂਡਰੀ ਹੁੰਦੀ ਉਹ ਵੀਕਐਂਡ ਤੇ ਕਰਾਂਗੇ,
1: ਠੀਕ ਹੈ,
0: ਕਿਉਂਕਿ ਮੇਰੀ ਵਾਈਫ ਵਰਕਿੰਗ ਆ ਤੇ। ਬਟ ਉਹ ਸਬਜ਼ੀ ਭਾਜੀ ਆ ਸਾਰਾ ਕੁਝ ਘਰੇ ਬਣਾਉਂਦੇ ਆ।
1: ਠੀਕ ਹੈ, ਸੋ ਤੁਹਾਨੂੰ ਵੀ ਲੱਗਦਾ ਕਿ ਵਾਈਫ ਨੂੰ ਹਸਬੈਂਡ ਨੂੰ ਐ ਕਹਿਣਾ ਕਿ ਕੰਮ ਤੋਂ ਬਾਅਦ ਵੈਕਿਊਮ ਮਾਰ ਦੇ, ਪੋਚਾ ਮਾਰ ਦੇ, ਇਹ ਨਹੀਂ ਸਹੀ ਹੈਗਾ?
2: ਤੁਹਾਨੂੰ
1: ਲੱਗਦਾ ਕਿ ਕੰਮ ਕਰਨਾ ਸੌਖਾ, ਬੱਚੇ ਸਾਹਮਣੇ ਔਖੇ ਆ?
2: ਹਾਂਜੀ, ਉਹਨੂੰ ਜਿਹੜਾ ਮੈਨੇਜਰ ਨੂੰ ਇੱਕ ਦਿਨ ਵੀ ਸਾਂਭ ਲਵੇ ਹਨਾ, ਜਾਂ ਦੋ ਦਿਨ ਵੀ ਸਾਂਭ ਕੇ ਵੇਲੇ, ਫਿਰ ਉਹ ਲੇਡੀਜ਼ ਲਈ ਮੈਂ ਕਹੂੰ ਫਿਰ ਲੇਡੀਜ਼ ਆਲਰੇਡੀ ਉਹ ਹਾਰ ਮੰਨ ਲਓਗੀ। ਪਰ ਜੇ ਆਪਾਂ ਸਹੀ ਹੈ ਵੀ ਲੇਡੀਜ਼ ਇਕੱਲੇ ਘਰ ਦਾ ਕੰਮ ਜਾਂ ਬੱਚੇ ਸਾਂਭਣ ਲਈ ਇਹ ਜ਼ਰੂਰੀ ਨਹੀਂ ਹੁੰਦਾ, ਅਸੀਂ ਵੀ ਆਪਣੇ ਬੱਚੇ ਪਾ ਰਹੇ ਹਾਂ, ਸਭ ਨੂੰ ਜ਼ਿਆਦਾ ਜਿਹੜੇ ਬੱਚੇ ਹੋਣ ਦੇ ਬੱਚੇ ਸਾਹਮਣੇ ਬਹੁਤ ਹਾਰਡ ਆ,
1: ਠੀਕ ਹੈ,
2: ਪਰ ਕੰਮ ਕਰਨਾ ਸੌਖਾ, ਕੰਮ ਕਰਨਾ ਬਹੁਤ ਈਜ਼ੀ ਆ, ਪਰ ਜਿਹੜੇ ਬੱਚੇ ਸਾਹਮਣੇ ਬਹੁਤ ਹਾਰਡ ਆ। ਇਨੀਸ਼ੀਏਸ਼ਨ ਆ, ਬੰਦੇ ਨੂੰ ਉਹਦੀ ਹੈਲਪ ਕਰਾਉਣੀ ਚਾਹੀਦੀ ਆ ਕਿ ਜ਼ਰੂਰ ਹੈਲਪ ਕਰਿਓ,
1: ਠੀਕ ਹੈ, ਓਕੇ,
2: ਨੂੰ ਉਹ ਵੀ ਰੈਸਟ ਕਰਨਾ ਚਾਹੁੰਦੀ ਆ।
1: ਓਕੇ, ਸੋ ਲੇਡੀ ਵੀ ਰੈਸਟ ਕਰਨਾ ਚਾਹੁੰਦੀ ਹੈ ਤੇ ਇਹ ਕਹਿੰਦੇ ਕਿ ਜਿਹੜਾ ਬੰਦਾ ਭਾਵੇਂ ਉਹ 10-11 ਘੰਟੇ ਦੀ ਸ਼ਿਫਟ ਲਾ ਕੇ ਘਰੇ ਆ ਰਿਹਾ, ਵੀ ਉਹ ਇੱਕ ਦਿਨ ਬੱਚੇ ਸਾਂਭ ਕੇ ਦੇਖੇ ਸਾਰਾ ਦਿਨ, ਜੇ ਕਰ ਲਵੇ ਤਾਂ ਕੁੜੀ ਹਾਰ ਮੰਨ ਲਊਗੀ। ਚਲੋ ਠੀਕ ਹੈ, ਸੋ 905-673-3337 ਨੰਬਰ ਹੈ ਆਪਣਾ ਸਟੂਡੀਓ ਦਾ, 905-673-3337, 905-673-3337 ਆਪਣਾ ਨੰਬਰ ਹੈ। ਬਟ ਤੁਹਾਨੂੰ ਲੱਗਦਾ ਕਿ ਬੱਚੇ ਸਾਹਮਣੇ ਬਾਹਰ 10-12 ਘੰਟੇ ਦੀ ਸ਼ਿਫਟ ਲਾਉਣ ਦੇ ਬਰਾਬਰ ਹੈ? ਕਹਿ ਲਓ ਦੋ ਬੱਚੇ ਨੇ, ਇੱਕ ਬੱਚਾ ਹੈਗਾ 3 ਸਾਲ ਦਾ, ਇੱਕ ਹੈਗਾ 1 ਸਾਲ ਦਾ, ਯੂ ਥਿੰਕ ਵੀ ਹੁਣ ਜਿਹੜਾ ਬੰਦਾ ਬਾਹਰ ਲੇਬਰ ਦੀ ਜੋਬ ਕਰਦਾ ਹੈ, ਕੋਈ ਟ੍ਰੇਡਸ ਦਾ ਕੰਮ ਕਰਦਾ, ਕੋਈ ਕੰਸਟਰਕਸ਼ਨ ਦੇ ਵਿੱਚ ਹੈ, ਕੋਈ ਇਲੈਕਟ੍ਰੀਸ਼ਨ ਹੈ, ਤੁਸੀਂ ਕਹੋਗੇ ਕਿ ਬੱਚੇ ਸਾਹਮਣੇ ਉਸ ਜੋਬ ਦੇ ਬਰਾਬਰ ਹੈ? ਇਹ ਜੋ ਲੇਡੀ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਜਿਹੜਾ ਬੰਦਾ ਉਹ ਇੱਕ ਦਿਨ ਸਾਂਭ ਕੇ ਦਿਖਾਵੇ ਬੱਚਿਆਂ ਨੂੰ। ਸੋ P&J ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਵੀ ਤੁਸੀਂ ਯਾਦ ਰੱਖੋ, ਵਧੀਆ ਟੌਪ ਦੀ ਨੰਬਰ 1 ਰੈਨੋਵੇਸ਼ਨ ਕੰਪਨੀ P&J ਰੈਨੋਵੇਸ਼ਨ, ਪ੍ਰਸ਼ਾਂਤ ਨੂੰ ਫੋਨ ਕਰੋ ਅਗਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਤੁਸੀਂ ਵਾਸ਼ਰੂਮ ਕੋਈ ਰੈਨੋਵੇਟ ਕਰਾਉਣੇ ਹੈ, ਫਲੋਰ ਨਵਾਂ ਪਵਾਉਣਾ, ਡਰਾਈ ਵਾਲਿੰਗ, ਕੋਈ ਫਰੇਮਿੰਗ ਕਰਾਉਣੀ ਹੈ, ਪ੍ਰਸ਼ਾਂਤ ਬਹੁਤ ਵਧੀਆ ਸੋਲਿਡ ਕੰਮ ਕਰਦੇ ਆ, ਕੋਈ ਵੀ ਸ਼ੋਰਟਕੱਟ ਨਹੀਂ ਵਰਤਦੇ, ਬਹੁਤ ਵਧੀਆ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ, ਇਹਨਾਂ ਨੂੰ ਕਾਲ ਕਰ ਲਓ। ਅਤੇ ਕੋਈ ਤੁਸੀਂ ਰੀਅਲਟਰ ਹੋ, ਪ੍ਰੋਪਰਟੀ ਮੈਨੇਜਰ ਹੋ, ਪ੍ਰੋਪਰਟੀ ਦੀ ਕੋਈ ਵੀ ਨਿੱਕੀ ਮੋਟੀ ਮੇਨਟੇਨੈਂਸ ਵੀ ਹੋਵੇ ਤਾਂ ਪ੍ਰਸ਼ਾਂਤ, 437-318-0400, 437-318-0400,
2: 437-318-0400।
1: ਤੇ ਕਹਿੰਦਾ ਕਿ ਮੇਰੀ ਵਾਈਫ ਹਮੇਸ਼ਾ ਮੈਨੂੰ ਕਹਿ ਦਿੰਦੀ ਹੈ ਕਿ ਵੈਕਿਊਮ ਮਾਰ ਦੇ, ਲੌਂਡਰੀ ਕਰਾ ਦੇ, ਵੀ ਉਹਦੀਆਂ ਹਮੇਸ਼ਾ ਕੋਈ ਨਾ ਕੋਈ ਮੇਰੇ ਤੋਂ ਐਕਸਪੈਕਟੇਸ਼ਨ ਹੁੰਦੀਆਂ, ਭਾਵੇਂ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆ ਰਿਹਾ ਹੁੰਦਾ, ਕਹਿੰਦਾ ਮੈਂ ਉਹਨੂੰ ਕਹਿ ਤਾ ਕਿ ਮੈਂ ਘਰੇ ਆਉਣਾ, ਮੇਰੇ ਤੋਂ ਕੋਈ ਕੰਮ ਨਾ ਕਿਰਾਇਆ ਘਰ ਨਾ ਮੈਂ ਕਰਨਾ ਹੈਗਾ, ਮੈਂ ਕੰਮ ਆਲਰੇਡੀ ਕਰਾਇਆ, ਤੂੰ ਘਰ ਦਾ ਕੰਮ ਜੇ ਸਾਂਭਦੀ ਆ ਤਾਂ ਤੂੰ

0: ਤੂੰ ਹੀ ਸਾਂਭ ਮੇਰੇ ਤੇ ਨਾ ਲਾ
1: ਓਕੇ ਆਈ ਗਾਟ ਇਟ ਰਾਈਟ ਨਾਓ ਮੇਰੇ ਕੋਲ ਇੱਕ 4 ਇਅਰ ਦੀ ਬੇਟੀ ਆ ਤੇ 3 ਮੰਥਸ ਦਾ ਬੇਟਾ ਆ ਜਿਹੜੇ ਭੈਣ ਜੀ ਹੁਣੇ ਪਹਿਲਾਂ ਗੱਲ ਕਰਕੇ ਗਏ ਆ ਨਾ ਕਿ ਇੱਕ ਦਿਨ ਹੀ ਚੈਲੰਜ ਹੈ ਇੱਕ ਦਿਨ ਬੰਦਾ ਇੱਕ ਦਿਨ ਬੱਚੇ ਸਾਂਭ ਕੇ ਨਾਲ ਰੋਟੀ ਪਾਣੀ ਸਵੇਰ ਨੂੰ ਟਿਫਨ ਪੈਕ ਕਰਕੇ ਸਾਰਾ ਕੁਛ ਕਰਕੇ ਦਵੇ ਓਬਵੀਅਸਲੀ ਕੁੜੀ ਹਾਰ ਮੰਗੂਗੀ
0: ਅੱਛਾ ਸੋ ਤੁਹਾਨੂੰ ਵੀ ਲੱਗਦਾ ਹੈ ਕਿ ਬੱਚੇ ਸਾਹਮਣੇ ਓਨੇ ਹੀ ਮੁਸ਼ਕਿਲ ਹੈ ਜਿੰਨੇ ਇੱਕ ਕੋਈ ਕਹਿ ਲਓ 10-12 ਘੰਟੇ ਦੀ ਸ਼ਿਫਟ ਬੰਦਾ ਲਾ ਰਿਹਾ ਵੀ ਉਸਦੇ ਬਰਾਬਰ ਹੈ
1: ਓਕੇ ਯੈਸ ਹੁਣ ਮੇਰੇ ਹਸਬੈਂਡ ਕੰਮ ਕਰਕੇ ਆਏ ਆ ਉਹਨਾਂ ਨੇ ਰਾਤ ਨੂੰ ਆ ਕੇ ਸੌ ਲੈਣਾ ਰਾਈਟ ਮੈਂ ਸਾਰਾ ਦਿਨ ਬੱਚੇ ਵੀ ਦੇਖਣੇ ਮੈਂ ਉਹਨਾਂ ਦਾ ਟਿਫਨ ਤਿਆਰ ਕਰਨਾ ਮੈਂ ਘਰ ਦਾ ਸਾਰਾ ਦੇਖਣਾ ਫਿਰ ਰਾਤ ਨੂੰ ਆਈ ਹੈਵ ਨੋ ਸਲੀਪ ਬੱਚੇ ਜਾਗਦੇ ਆ ਉਹ ਮੇਰੇ ਤੇ ਆ ਸਾਰਾ ਕੁਛ ਮੇਰੇ ਤੇ ਆ ਫੋਰ ਸ਼ੋਰ ਮੇਰੇ ਹਸਬੈਂਡ ਹੈਲਪ ਕਰਦੇ ਆ ਉਹ ਇੱਦਾਂ ਦੀ ਥਿੰਕਿੰਗ ਨਹੀਂ ਰੱਖਦੇ ਕਿ ਮੈਨੂੰ ਕੰਮ ਨਾ ਕਿਹਾ ਕਰ ਰਾਈਟ ਨਾਓ ਉਹਨਾਂ ਨੇ ਮੇਰੇ ਬੇਟੇ ਨੂੰ ਫੜਿਆ ਹੋਇਆ ਵਾ ਮੈਂ ਕਿਤੇ ਜਾ ਰਹੀ ਹਾਂ ਪਰ ਬੰਦੇ ਨੂੰ ਹੈਲਪ ਕਰਨੀ ਹੀ ਚਾਹੀਦੀ ਆ ਤਾਂ ਕਿ ਤੁਹਾਡਾ ਪਾਰਟਨਰ ਤੁਹਾਡੀ ਕਹਿ ਲਓ ਕਿ ਮੈਰਿਜ ਲਾਈਫ ਜਿਹੜੀ ਆ ਕਿ ਬੈਲੈਂਸ ਰਹੇ ਰਾਈਟ
0: ਦੇਖੋ ਮੈਂ ਡਿਸਐਗਰੀ ਨਹੀਂ ਕਰਦਾ ਮੈਂ ਸਹਿਮਤ ਹਾਂ ਤੁਹਾਡੇ ਨਾਲ ਮੈਨੂੰ ਵੀ ਪਤਾ ਬੱਚੇ ਸਾਹਮਣੇ ਕਿੰਨੇ ਮੁਸ਼ਕਿਲ ਹੈ ਬਟ ਜਿਵੇਂ ਹੁਣ ਇਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਹ ਕਹਿ ਰਿਹਾ ਕਿ ਯਾਰ ਮੈਂ ਹੁਣ ਇਹ ਟ੍ਰੇਡਸ ਦੇ ਵਿੱਚ ਹੈ ਕੰਸਟਰਕਸ਼ਨ ਦਾ ਕੰਮ ਕਰਦਾ ਕਹਿੰਦਾ ਯਾਰ ਮੈਂ ਤਾਂ ਥੱਕਿਆ ਹੁੰਬਿਆ ਮਸਾਂ ਘਰ ਆਉਣਾ ਅਤੇ ਉਹਦਾ ਇਹ ਮੰਨਣਾ ਹੈ ਕਿ ਜੇ ਮੇਰੀ ਵਾਈਫ ਹਾਊਸ ਵਾਈਫ ਹੈ ਉਹਨੇ ਉਹ ਰੋਲ ਐਕਸੈਪਟ ਕੀਤਾ ਕਿ ਘਰ ਦਾ ਸਾਰਾ ਕੰਮ ਮੈਂ ਕਰਾਂਗੀ ਫਿਰ ਮੇਰੇ ਤੋਂ ਕਿਉਂ ਐਕਸਪੈਕਟੇਸ਼ਨ ਰੱਖਦੀ ਹੈ ਜਦੋਂ ਮੈਂ ਆਲਰੇਡੀ ਇੰਨੀ ਮਿਹਨਤ ਕਰਾਇਆ ਬਾਹਰ
1: ਓਕੇ ਉਹਨੇ ਜੇ ਉਹਦੇ ਨਾਲ ਵਿਆਹ ਕਰਾਇਆ ਤਾਂ ਐਕਸਪੈਕਟੇਸ਼ਨ ਵੀ ਉਹਦੇ ਤੋਂ ਹੀ ਰੱਖਣੀਆਂ ਰਾਈਟ ਜੇ ਉਹ ਇੱਕ ਕੇ ਮੰਨ ਲਓ 10-12 ਘੰਟੇ ਦੀ ਸ਼ਿਫਟ ਆਈ ਨੋ ਇਟਸ ਨਾਟ ਈਜ਼ੀ ਥਿੰਗ ਬਾਹਰ ਕੰਮ ਕਰਨਾ ਵੀ ਬਹੁਤ ਔਖਾ ਆ ਪਰ ਜੇ ਆ ਕੇ ਸਿਰਫ ਅੱਧਾ ਘੰਟਾ ਜਾਂ ਇੱਕ ਘੰਟਾ ਕੋਈ ਇੱਕ ਹੀ ਕੰਮ ਕਰ ਦੋ ਨਾ ਤਾਂ ਇਟਸ ਸੋ ਮੱਚ ਬੈਟਰ ਤੁਸੀਂ ਬਹੁਤ ਲਾਈਕ ਮੈਂਟਲੀ ਤੁਹਾਡੇ ਤੇ ਜਿਹੜਾ ਬੋਝ ਹੁੰਦਾ ਨਾ ਤੁਸੀਂ ਬਹੁਤ ਲਾਈਟ ਫੀਲ ਕਰਦੇ ਹੋ ਇਸ ਹੈਲਪ ਨਾਲ ਹੀ ਨਾ ਤੁਸੀਂ ਆਪਣੇ ਪਾਰਟਨਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਸੋ ਦੈਟ
0: ਠੀਕ ਹੈ ਨਹੀਂ ਚਲੋ ਨਹੀਂ ਥੈਂਕ ਯੂ ਤੁਹਾਡਾ ਆਪਾਂ ਸਾਰਿਆਂ ਦੇ ਓਪੀਨੀਅਨ ਲੈ ਰਹੇ ਹਾਂ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕੌਂਸਰਟ ਹੋ ਰਿਹਾ ਸ਼ੋਅ ਹੋ ਰਿਹਾ CNE ਦੀ ਐਡਮਿਸ਼ਨ ਦੇ ਨਾਲ ਕੌਂਸਰਟ ਫਰੀ ਹੈ ਸੋ $25-26 ਦੀ CNE ਦੀ ਟਿਕਟ ਦੇ ਨਾਲ ਕੌਂਸਰਟ ਫਰੀ ਬਟ ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ 2 VIP ਟਿਕਟਾਂ ਇਹ ਆਮ VIP ਟਿਕਟਾਂ ਨਹੀਂ ਇੰਨਾ ਕੁਛ ਇਨਕਲੂਡਿਡ ਹੈ ਇੱਕ ਮਿੰਟ ਹੁਣ ਮੈਂ ਖੋਲ ਹੀ ਲਵਾਂ ਯਾਰ ਨਵੀਂ ਨੇ ਦੱਸਣਾ ਤਾਂ ਪੂਰਾ ਐਨ ਠੋਕ ਕੇ ਦੱਸੋ ਸੋ 2 VIP ਟਿਕਟਾਂ ਜਿਸ ਵਿੱਚ CNE ਦੀ ਐਂਟਰੀ ਫਰੀ ਹੈ ਅਨਲਿਮਿਟਿਡ CNE ਦੀਆਂ ਰਾਈਡਾਂ ਫਰੀ ਨੇ ਜਿਹਦੀ $80 ਦੀ ਵੈਲਿਊ ਕਲੀਅਰ ਰਾਈਡਾਂ ਦੀ ਹੈ ਅਨਲਿਮਿਟਿਡ ਰਾਈਡਾਂ ਲਓ ਅਤੇ VIP ਸ਼ੋਅ ਦੀਆਂ ਟਿਕਟਾਂ ਫਰੀ ਬਿਲਕੁਲ ਫਰੰਟ ਆਫ ਸਟੇਜ ਸ਼ੋਅ ਦੇਖੋ VIP ਲਾਊਂਜ ਹੈ VIP ਬਾਰ ਹੈ VIP ਵਾਸ਼ਰੂਮ ਨੇ ਅਤੇ ਇੱਕ ਡਰਿੰਕ ਸਾਡੇ ਵੱਲੋਂ ਫਰੀ ਹੈ ਕਿਆ ਬਾਤ ਹੈ ਪਹਿਲਾਂ ਤੁਸੀਂ ਜਾਓ ਰਾਈਡਾਂ ਰੂਡਾਂ ਲਓ CNE ਦਾ ਆਨੰਦ ਲਓ ਫਿਰ 8:30 ਸ਼ੋਅ ਹੈ ਸ਼ੋਅ 'ਤੇ ਚਲ ਜਾਓ ਉੱਥੇ ਹੀ ਆ ਜਿੱਥੇ CNE ਹੈ ਸੋ ਕਿਵੇਂ ਤੁਸੀਂ VIP ਟਿਕਟਾਂ ਜਿੱਤ ਸਕਦੇ ਹੋ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ PUNJABILEHRAN ਉਹਨੂੰ ਫੋਲੋ ਕਰੋ ਉਹਦੇ 'ਤੇ ਮੈਂ ਵੀਡੀਓ ਪਾਈ ਹੈ ਅੱਜ ਹੀ ਉਸ ਵੀਡੀਓ 'ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਆਪਣੇ ਨਾਲ ਜੇ ਤੁਸੀਂ ਜਿੱਤਦੇ ਹੋ ਬਸ ਫਿਰ ਅਸੀਂ ਵਿਨਰ ਚੁਣਾਂਗੇ ਫੋਲੋ ਸਾਡਾ ਪੇਜ ਇੰਸਟਾਗ੍ਰਾਮ 'ਤੇ ਵੀਡੀਓ 'ਤੇ ਟੈਗ ਕਰੋ ਕਿਸੇ ਨੂੰ ਜਿਹਨੂੰ ਨਾਲ ਲੈ ਕੇ ਜਾਓਗੇ ਅਤੇ ਫਿਰ ਤੁਹਾਡਾ ਨਾਂ ਡਰਾਅ 'ਚ ਪਾਇਆ ਜਾਊਗਾ ਅਤੇ ਦੇਖਦੇ ਹਾਂ ਕੌਣ ਵਿਨ ਕਰਦਾ VIP ਟਿਕਟਾਂ ਨਾਲੇ CNE ਦੀ ਫਰੀ ਐਂਟਰੀ 2 ਜਣਿਆਂ ਲਈ ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ ਕਿ ਤੁਸੀਂ ਮੱਲੀ ਟੈਂਟ ਨੂੰ ਯਾਦ ਰੱਖੋ ਹੁਣ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਿਹਾ ਕਣੀਆਂ ਕੁਣੀਆਂ ਪੈਂਦੀਆਂ ਨੇ ਵਾਟਰਪਰੂਫ ਟੈਂਟ ਲਵਾਉਣਾ ਆਪਣੇ ਬੈਕਯਾਰਡ ਫਰੰਟਯਾਰਡ 'ਚ ਤਾਂ ਮੱਲੀ ਟੈਂਟ ਸਰਵਿਸਿਜ਼ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਹੈ ਮੱਲੀ ਟੈਂਟ ਸਰਵਿਸਿਜ਼ ਤੁਸੀਂ ਕਾਲ ਕਰ ਲਓ ਇਹਨਾਂ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਛ ਅਵੇਲੇਬਲ ਹੈ ਮੱਲੀ ਟੈਂਟ 6469-9992569
2: ਹੈਲੋ ਹਾਂਜੀ ਸਰ
0: ਜੀ ਸਰ
2: ਮੈਂ ਦੋ ਗੱਲਾਂ ਕਹਿਣੀਆਂ ਪਤਾ ਨਾ, ਕਿਸੇ ਦੂਜੇ ਦਾ ਕੰਮ ਹਰੇਕ ਦਾ ਹੀ ਸੌਖਾ, ਮੇਰੇ ਲਈ ਰੇਡੀਓ ਸੌਖਾ, ਤੁਹਾਡੇ ਲਈ ਸੌਖਾ, ਵਾਈਫ ਲਈ ਬੱਚੇ ਸਾਹਮਣੇ ਬਾਹਰ ਕੰਮ ਕਰਨਾ ਸੌਖਾ, ਹਸਬੈਂਡ ਲਈ ਕੰਮ ਕਰਨਾ ਸੌਖਾ,
0: ਮੈਂ ਸਾਰਾ ਦਿਨ ਥੱਕਿਆ ਹੁੰਦਾ ਮਸਾਂ ਘਰੇ ਆਉਣਾ ਤੇ ਘਰੇ ਆ ਕੇ ਮੇਰੇ ਤੋਂ ਹੋਰ ਐਕਸਪੈਕਟੇਸ਼ਨ ਹੁੰਦੀਆਂ,
3: ਬਹੁਤ ਰੌਣਕੀ ਲੱਗ ਰਹੀ ਸਾਰੇ ਕੰਮ ਕਰਦੇ ਆ, ਕੋਈ ਉਹ ਤਾਂ ਨੀ ਹੈਗਾ ਕਿ ਕੋਈ ਹਾਊਸ ਵਾਈਫ ਨੇ ਘਰੇ ਰਹਿੰਦੇ ਆ ਕਿ ਉਹਨਾਂ ਉੱਪਰ ਉਹ ਕੰਮ ਨੀ ਕਰਦੇ ਹਨਾ, ਉਹਨਾਂ ਨੂੰ ਮੋਰ ਦੈਨ ਜ਼ਿਆਦਾ ਕੰਮ ਪੈ ਜਾਂਦਾ। ਮੈਨੂੰ ਵੀਰ ਜੀ ਵਾਸਤੇ ਇਹੀ ਸਲਾਹ ਆ ਕਿ ਜਿਨ੍ਹਾਂ ਨੇ ਤੁਹਾਨੂੰ ਅੱਜ ਟੋਪਿਕ ਵਾਸਤੇ ਬੋਲਿਆ ਹਨਾ ਡਿਸਕਸ ਕਰਨ ਲਈ, ਕਿ ਜੇਕਰ ਉਹ ਪੂਰਾ ਦਿਨ ਲਾਈਕ 8 ਘੰਟੇ ਦੀ 12 ਘੰਟੇ ਦੀ ਸ਼ਿਫਟ ਕਰਦੇ ਆ, ਵਾਈਫ ਘਰ 'ਚ ਰਹਿੰਦੇ ਆ ਰਾਈਟ, ਐਂਡ ਉਹ ਕੋਈ ਕੰਮ ਨਹੀਂ ਕਰਦੇ ਹੈਗੇ, ਤੇ ਉਹਨਾਂ ਨੂੰ ਸਿਰਫ ਇੰਨਾ ਕਰਨਾ ਚਾਹੀਦਾ ਆ ਕਿ ਤੁਸੀਂ ਆ ਕੇ ਪੁੱਛੋ ਵਾਈਫ ਨੂੰ ਕਿ ਤੁਸੀਂ ਪੂਰਾ ਦਿਨ ਘਰ ਦੇ ਵਿੱਚ ਰਹੇ ਹੋ, ਕੰਮ ਕੀਤਾ, ਤੁਸੀਂ ਅੱਜ ਖਾਣਾ ਕੀ ਬਣਾਇਆ, ਤੁਸੀਂ ਬੈਠੋ ਆਰਾਮ ਦੇ ਨਾਲ, ਤੇ ਮੈਂ ਫਰੈਸ਼ ਹੋ ਕੇ ਮੈਂ ਲੈ ਕੇ ਆਉਂਦਾ। ਜੇ ਕਿਤੇ ਇੰਨਾ ਵੀ ਕਹਿ ਦੇਣਗੇ ਨਾ ਕਿ ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਕਿ ਬਹੁਤ ਸੋਹਣੀ ਚੱਲੇਗੀ, ਤੇ ਉਹ ਇਰੀਟੇਟ ਨਹੀਂ ਹੋਣਗੇ ਇਸ ਗੱਲ ਤੋਂ। This is my opinion.
0: So, ਤੁਹਾਨੂੰ ਲੱਗਦਾ ਹੈ ਕਿ ਬੰਦਾ ਭਾਵੇਂ ਪੂਰੇ ਦਿਨ ਕੰਮ ਕਰਕੇ ਆ ਗਿਆ ਵੀ ਉਹਨੂੰ ਘਰ ਦੇ ਕੰਮ 'ਚ ਵੀ ਮਦਦ ਕਰਨੀ ਚਾਹੀਦੀ ਹੈ?
3: ਬਿਲਕੁਲ, ਬੇਸ਼ੱਕ ਉਹ ਫੂਡ ਖਾਣਾ ਪਾ ਕੇ ਲਿਆਉਣ ਰਾਈ, ਡਿਨਰ ਲਿਆਉਣ, ਕੋਈ ਵੀ ਚੀਜ਼ ਆ ਕੇ ਪੁੱਛ ਲੈਣਾ ਨਾ। ਇੱਕ ਲਾਈਕ ਵਾਈਫ ਹੋਣ ਦੇ ਨਾਤੇ ਮੈਂ ਇਸ ਚੀਜ਼ ਨੂੰ ਫੀਲ ਕਰਦੀ ਹਾਂ, ਮਹਿਸੂਸ ਕਰਦੀ ਹਾਂ ਹਨਾ, ਆਪਾਂ ਘਰ 'ਚ ਰਹਿੰਦੇ ਕੰਮ ਕਰਦੇ ਹਾਂ। ਮੰਨ ਲਓ ਜੇ ਮੈਂ ਬਾਹਰ ਮੈਂ ਜੋਬ ਕਰਦੀ, ਮੇਰੇ ਹਸਬੈਂਡ ਘਰ ਹੁੰਦੇ ਆ, ਉਹ ਕੰਮ ਕਰਦੇ ਆ ਹਨਾ, ਤੇ ਆਪਾਂ ਨੂੰ ਇੱਕ ਲਾਈਫ ਨੂੰ ਗੱਡੀ ਨੂੰ ਚਲਾਉਣ ਦੀਏ, ਆਪਾਂ ਨੂੰ ਮਿਲ ਕੇ ਕੰਮ ਕਰਨਾ ਪੈਣਾ। ਇਹ ਨਹੀਂ ਕਿ ਮੈਂ ਹਸਬੈਂਡ ਨੂੰ ਮੈਂ ਜਾ ਕੇ ਕਵਾਂ ਮੈਂ ਪੂਰਾ ਦਿਨ 12 ਘੰਟੇ ਦੀ ਸ਼ਿਫਟ ਕਰ ਗਈ ਹਾਂ, ਤੁਸੀਂ ਘਰੇ ਰਹੇ ਹੋ, ਕੋਈ ਕੰਮ ਨਹੀਂ ਕਰ ਰਹੇ, ਤੁਸੀਂ ਕਰੋ, ਕਿਵੇਂ ਔਕਵਰਡ ਜਿਹਾ ਫੀਲ ਹੋਊਗਾ ਨਾ। ਤੇ ਬੈਟਰ ਇਹੀ ਆ ਕਿ ਤੁਸੀਂ ਛੋਟਾ ਮੋਟਾ ਕੰਮ ਕਰ ਲਓ, ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੋਈ ਡਿੱਗ ਕੰਮ ਕਰਨਾ, 2 ਘੰਟੇ ਦਾ ਵਰਕਆਊਟ ਕਰਨਾ, ਸਿਰਫ 5-10 ਮਿੰਟ ਦਾ ਖਾਣਾ ਪਾ ਕੇ ਲਿਆਉਂਗੇ। ਵਾਈਫ ਇੰਨੇ ਨਾਜ਼ੁਕ ਹੁੰਦੇ ਆ ਕਿ ਉਹਨਾਂ ਦੀ ਇੰਨੀ ਚੀਜ਼ ਦੇ ਨਾਲ ਹੀ ਮਤਲਬ ਉਹਨਾਂ ਦਾ ਪਿਆਰ ਵੱਧ ਜਾਣਾ ਹੈ। ਬਹੁਤ ਕੋਮਲ ਹੁੰਦੀਆਂ ਨੇ ਕੁੜੀਆਂ, ਹਾਂਜੀ, ਬਹੁਤ ਜ਼ਿਆਦਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ। ਨਹੀਂ ਮੈਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਵੀ ਖਾਣਾ ਪਾ ਦਿਓ, ਬਟ ਉਹ ਗੱਲ ਹੋ ਹੀ ਨਹੀਂ ਰਹੀ, ਇਹ ਖਾਣਾ ਪਾਉਣ ਦੀ ਨਹੀਂ। ਅਤੇ ਯੂਨੋ ਜਿਹੜੀਆਂ ਡਿਊਟੀਜ਼ ਨੇ, ਚੋਰਸ ਨੇ, ਵੀ ਬਰਾਬਰ ਹੋ ਕੇ ਹੁਣ ਚਲੋ ਭਾਵੇਂ ਕੰਮ ਕਰਕੇ ਤੁਸੀਂ ਨਾਲ ਕਰੋ, ਖਾਣਾ ਪਾ ਤਾ ਮਾੜੇ ਹੱਥ ਪੈਰ ਘੁੱਟਤੇ, ਉਹ ਤਾਂ ਚਲੋ ਵੱਖਰੀ ਗੱਲ ਹੈ, ਉਹ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ। ਰਾਜਵੰਤ ਨੂੰ ਤੁਸੀਂ ਯਾਦ ਰੱਖੋ, ਰਾਜਵੰਤ ਕੌਰ ਬਹੁਤ ਕਮਾਲ ਕਮਾਲ ਕਮਾਲ ਦਾ ਕੰਮ ਕਰਦੇ ਆ। ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ, ਕਮਾਲ ਦੀ ਟੀਮ ਹੈ ਇਹਨਾਂ ਦੀ। ਦੇਖੋ ਤੁਸੀਂ ਇੱਕ ਵਾਰ ਕਾਲ ਕਰਨਾ ਜੇ ਤੁਹਾਡੇ ਗੱਡੀਆਂ ਦੇ ਇੰਸ਼ੋਰੈਂਸ ਦੀ ਰਿਨਿਊਅਲ ਜਾਂ ਘਰ ਦੇ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਕਹੋ ਰਾਜਵੰਤ ਸਾਡੀ ਇਹ ਐਸਟੀਮੇਟ ਹੈ, ਤੁਸੀਂ ਕੀ ਕਰ ਸਕਦੇ ਹੋ, ਉਹਨੇ ਦੱਸ ਦੇਣਾ ਕਿਸ ਨੂੰ ਇਹ ਡਿਸਕਾਊਂਟ ਦੇ ਸਕਦੇ ਹਾਂ, ਅਤੇ ਦੈਟਸ ਇਟ। ਕਾਲ ਕਰੋ 6476744735 6476744735 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ। ਐਂਡ ਕਣੀਆਂ ਪੈ ਰਹੀਆਂ ਨੇ, ਜੇ ਤੁਹਾਡੀ ਛੱਤ ਕਿਤੇ ਲੀਕ ਹੋ ਗਈ ਬੜਾ ਵੱਡਾ ਪੰਗਾ, ਪਲੀਜ਼ ਲੀਕੇਜ ਦੀ ਰਿਪੇਅਰ ਕਰਾ ਲਓ। ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਨੂੰ ਕਾਲ ਕਰਨਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਹੁਣੇ ਨੇ, ਰੂਫ ਲੀਕ ਹੋ ਰਹੀ ਇੱਕ ਵਾਰ ਫੋਨ ਕਰ ਲਓ, ਤੁਹਾਡਾ ਬੜਾ ਬੈਨੀਫਿਟ ਹੋਊਗਾ। ਕਿਉਂਕਿ ਕਈ ਵਾਰ ਯਾਰ ਆਪਾਂ ਡਿਲੇ ਬੋ ਕਰਦੇ ਹਾਂ, ਛੱਤ ਨਾ ਨਵੀਂ ਲਵਾਉਂਦੇ ਹਾਂ ਨਾ ਰਿਪੇਅਰ ਕਰਾਉਂਦੇ ਹਾਂ, ਫਿਰ ਲੀਕ ਇੰਨਾ ਵੱਧ ਜਾਂਦਾ, ਫਿਰ ਹੋਰ ਵੀ ਡੈਮੇਜ ਹੁੰਦੀ ਹੈ ਘਰ ਨੂੰ। ਸੋ ਜਲਦੀ ਤੋਂ ਪਹਿਲਾਂ ਤੁਸੀਂ ਜ਼ਰੂਰ ਰੂਫ ਰਿਪੇਅਰ ਜਾਂ ਨਵੀਂ ਰੂਫ ਲਵਾ ਲਓ। 647-919-9913 ਫੁੱਲੀ ਇੰਸ਼ੋਰਡ ਕੰਪਨੀ ਹੈ। 6479-919-9413 9413 ਪੈਸ਼ਨ ਰੂਫਿੰਗ 0093 ਹੈਲੋ
4: ਹਾਂ ਜੀ ਕੀ ਹਾਲ ਚਾਲ
0: ਠੀਕ ਹੈ ਜੀ ਕਿਵੇਂ ਹੋ
4: ਜੀ ਅੱਲਾਹ ਦਾ ਕਰਮ ਅੱਛਾ ਮੇਰਾ ਪੁਆਇੰਟ ਆਫ ਵਿਊ ਇਹ ਇੱਕ ਬੰਦਾ ਮਜ਼ਦੂਰੀ ਕਰਦਾ ਹੈ ਸਾਰਾ ਦਿਨ ਠੇਕੇਦਾਰ ਦੀਆਂ ਝਿੜਕਾਂ ਸੁਣਦਾ ਹੈ ਸੀਮਟ ਦੀਆਂ ਬੋਰੀਆਂ ਚਾਹੁੰਦਾ ਵੇਲਚਿਆਂ ਨਾਲ ਉਹ ਮਸਾਲਾ ਇਕੱਠਾ ਕਰਦਾ ਉਹ ਤਰੁੱਟ ਮਰ ਕੇ ਘਰ ਪਹੁੰਚਦਾ ਹੈ ਬਜਾਏ ਇਸ ਦੇ ਕਿ ਉਹ ਬੇਗਮ ਉਹਦੇ ਆਉਂਦੇ ਨੇ ਇਸਤਕਬਾਲ ਕਰੇ ਉਹਦਾ ਉਹਦੇ ਰਾਤੀ ਪੈਰ ਧੋ ਕੇ ਉਹਦੇ ਪੈਰ ਪਾਵੇ ਉਲਟਾ ਉਹਨਾਂ ਕੇ ਬਾਅਦ ਇੱਥੇ ਹੁਣ ਝਾੜੂ ਦੇ ਇੱਥੇ ਆ ਹੁਣ ਜਨਾਬ ਅਲੀ ਇਹ ਫਲਾਣਾ ਕੰਮ ਕਰ ਮੈਂ ਬੱਚੇ ਸਾਂਭਦੇ ਰਹੀ ਹੈ ਦੋ ਬੱਚੀਆਂ ਤੇ ਕਿੰਨਾ ਕੁ ਸਾਂਭਦੇ ਜਨਾਬ ਅਲੀ ਇੱਕ ਫੀਡਰ ਬਾਜੀ ਫਿਰਦੀ ਹੈ ਸਾਰਾ ਦਿਹਾੜਾ ਸਾਰਾ ਦਿਨ ਨਿਕਲ ਜਾਂਦਾ ਬੱਚੇ ਦਾ
0: ਪਰ ਭਾਜੀ ਤੁਸੀਂ ਦੇਖੋ ਹੁਣ ਆਪਾਂ ਬੰਦੇ ਆ ਆਪਾਂ ਤਾਂ ਕਹਿ ਦਿੰਦੇ ਹਾਂ ਕਿ ਕਿੰਨਾ ਕੁ ਬੱਚੇ ਦਾ ਹੁਣ ਦੋ ਲੇਡੀਜ਼ ਕਹਿੰਦੀਆਂ ਉਹ ਕਹਿੰਦੀਆਂ ਕਿ ਇੱਕ ਦਿਨ ਜਿਹੜਾ ਮਰਦ ਹੈ ਉਹ ਸਾਂਭ ਕੇ ਦਿਖਾਵੇ ਬੱਚਿਆਂ ਨੂੰ ਸਾਰਾ ਦਿਨ ਕਹਿੰਦੇ ਅਸੀਂ ਮੰਨ ਜਾਂਗੇ
4: ਇਹ ਮੇਰੀ ਭੈਣ ਬਿਲਕੁਲ ਠੀਕ ਪੀ ਜਾਂਦੀ ਤੇ ਜੇ ਇੱਕ ਦਿਨ ਇਸ ਭੈਣ ਉਹਦੇ ਸਿਰ ਉੱਤੇ ਸੀਮਟ ਦੀ ਬੋਰੀ ਧਰੀ ਹੋਵੇ ਨਾ ਤੇ ਆਖੀ ਨਾ ਉਤਲੀ ਮੰਤਰ ਤੇ ਲੈ ਕੇ ਚੜ ਸਮਝ ਸਾਰੀ ਰਲ
0: ਜਾਂਦੀ ਇਹ ਵੀ ਗੱਲ ਠੀਕ ਹੈ ਤੁਹਾਡੀ ਚਲੋ ਮੇਕ ਸੈਂਸ ਵੀ ਹੁਣ ਜੇ ਲੇਡੀ ਆਏ ਕਹਿ ਸਕਦੇ ਬੰਦਾ ਵੀ ਕਹਿ ਸਕਦਾ ਕਿ ਚੱਲ ਤੂੰ ਮੇਰੇ ਨਾਲ ਕਰ ਕੰਸਟਰਕਸ਼ਨ ਦਾ ਕੰਮ
4: ਲੇਕਿਨ ਅਗਰ ਹਾਊਸ ਵਾਈਫ ਹੈ ਨਾ ਉਹ ਬਿਲਕੁਲ ਵੀ ਬਿਲਕੁਲ ਉਹ ਉਲਟਾ ਪ੍ਰੋਟੋਕੋਲ ਦੇਵੇ ਉਸਦੇ ਪੈਰ ਦਬਾਵੇ ਉਹ ਸਾਰਾ ਥੱਕਿਆ ਮਜ਼ਦੂਰੀ ਕਰਕੇ ਆਉਂਦਾ ਤੇ ਇਹ ਇਹਨਾਂ ਬੱਚਿਆਂ ਵਾਸਤੇ ਕਰਨ ਲੱਗਾ ਆ
0: ਤੇ ਇਹ ਬਿਲਕੁਲ ਅੱਛਾ ਸੋ ਜਦੋਂ ਬੰਦਾ ਘਰ ਆਉਂਦਾ ਤਾਂ ਘਰ ਵਾਲੀ ਪੈਰ ਵੀ ਦਬਾਵੇ ਹੈ
4: ਜੀ ਪੈਰ ਵੀ ਦਬਾਵੇ ਔਰ ਘਰ ਆਉਣੇ ਤੋਂ ਪਹਿਲਾਂ ਸਾਫ ਸੁਥਰੀ ਨਹਾ ਧੋ ਕੇ ਬੰਦਾ ਆਪਣੀ ਬੇਗਮ ਨੂੰ ਵੇਖੇ ਤੇ ਉਹਦੇ ਤਖੇੜੇ ਰਹਿ ਜਾਣ ਤੇ ਜੋ ਬਾਹਰੋਂ ਵੀ ਤਰੁੱਟ ਮਰ ਗਿਆ ਵੇ ਤੇ ਅੱਗੋਂ ਫਿਰ ਉਹਨੂੰ ਇੰਗੀ ਸ਼ੈਲ ਲੱਭ ਜਾਏ ਤੇ ਉਹ ਤੇ ਮਰ ਗਿਆ ਪਾਗਲ ਹੋ ਜਾਂਦੀ
0: ਚਲੋ ਠੀਕ ਹੈ ਬਟ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਬਰਜੇ ਬੰਦ ਦੇਖੋ ਜੇ ਹੁਣ ਲੇਡੀ ਕਵੇ ਕਿ ਮੇਰਾ ਤਾਂ ਮੇਰੀ ਤਾਂ ਬੱਸ ਹੋ ਗਈ ਮੈਂ ਕਿੱਥੋਂ ਰੈਡੀ ਰੂਡੀ ਹੋ ਕੇ ਟੌਰ ਟੂਰ ਕੱਢਾ ਹੈ ਜੇ ਉਹ ਕਵੇ ਕਿ ਤੁਹਾਨੂੰ ਕੀ ਪਤਾ ਕਿ ਸਾਰਾ ਦਿਨ ਇੱਕ ਬੱਚੇ ਦਾ ਡਾਇਪਰ ਸਾਫ ਕੀਤਾ ਦੂਜੇ ਦਾ ਕਰਤਾ ਫਿਰ ਦੂਜੇ ਬੱਚੇ ਨੇ ਕਹਿ ਲਓ ਖਾਣਾ ਖੁਣਾ ਡੋਲਤਾ ਉਹ ਸਫਾਈ ਕੀਤੀ ਉਹ ਕਵੇ ਕਿ ਮੇਰੇ ਕੋਲ ਕਿੱਥੇ ਟਾਈਮ ਹੈ ਬਈ ਮੈਂ ਰੈਡੀ ਰੂਡੀ ਹੋ ਕੇ ਟੌਰ ਕੱਢਾਂ ਤੇਰੇ ਲਈ ਸੋ ਠੀਕ ਹੈ ਬਾਈ ਜੀ ਨੇ ਵੀ ਕਹਿ ਤਾ ਇਹ ਕਹਿੰਦੇ ਕਿ ਜੇ ਲੇਡੀਜ਼ ਕਹਿ ਰਹੀਆਂ ਨੇ ਮੈਂ ਵੀ ਸੁਣਾ ਦੇਵਾਂ ਦੋ ਚਾਰ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਟੌਪ ਦੀਆਂ ਡੀਲਾਂ ਲਾਈਆਂ ਹੋਈਆਂ ਨੇ ਦੁਆਬਾ ਟਰੈਵਲ ਤੇ ਸਪੈਸ਼ਲ ਦਿਵਾਲੀ ਦੀ ਸੇਲ ਹੈ ਸੁਣੋ ਹੁਣ ਅਕਤੂਬਰ ਦੇ ਵਿੱਚ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ ਤੇ ਨਵੰਬਰ 'ਚ ਮੁੜ ਕੇ ਆਉਣਾ $1470 ਦੀ ਸਿਰਫ ਟਿਕਟ ਹੈ ਅਕਤੂਬਰ ਜਾਓ ਨਵੰਬਰ 'ਚ ਮੁੜ ਆਓ ਡਾਇਰੈਕਟ ਫਲਾਈਟ ਕਿਤੇ ਰੁਕਦੀ ਨਹੀਂ 1470 ਦੁਆਬਾ ਟਰੈਵਲ 9057967800 9057967800 9057967800 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਕਰੋ ਗੱਲਬਾਤ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਐਂਡ ਵਧੀਆ ਟੌਪ ਦੀਆਂ ਕਮਾਲ ਦੀਆਂ ਡੀਲਾਂ ਤੁਹਾਡੇ ਲਈ ਦੁਆਬਾ ਟਰੈਵਲ ਵਾਲੇ ਲੈ ਕੇ ਹਾਜ਼ਰ ਨੇ ਉਸ ਤੋਂ ਇਲਾਵਾ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਅਤੇ ਰੈਸਟੋਰੈਂਟ ਵਾਲੇ ਨੇ ਹੁਣ ਸਬਜ਼ੀ ਮਾਰਕੀਟ ਰੈਸਟੋਰੈਂਟ ਖੋਲ੍ਹਿਆ ਤੀਜੀ ਲੋਕੇਸ਼ਨ ਜੋ ਕਿ ਅੱਜ ਤੋਂ ਓਪਨ ਹੈ ਵਿਲੀਅਮਸ ਪਾਰਕਵੇ ਟੋਰਨ ਦੇ ਕੋਰਨਰ 'ਤੇ ਅਸੀਂ ਆਉਣ ਵਾਲੇ ਦਿਨਾਂ ਤੋਂ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ 11 ਸਪਤੰਬਰ ਨੂੰ ਸੋ ਗੇਟ ਰੈਡੀ ਬਟ 24 ਘੰਟੇ 7 ਦਿਨ ਖੁੱਲ੍ਹਾ ਹੁਣ ਤੁਹਾਡੇ ਲਈ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ ਐਟ ਵਿਲੀਅਮ ਪਾਰਕਵੇ ਐਂਡ ਟੋਰ ਬ੍ਰਬ 0839 ਹੈਲੋ
5: ਹੈਲੋ ਨਵੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
5: ਤੁਸੀਂ ਬੜਾ ਸੈਂਸਿਟਿਵ ਟੌਪਿਕ ਰੱਖਿਆ ਅੱਜ ਤੇ ਇਸੇ ਅਗਰੀ ਹੋਣਾ ਸਾਰਿਆਂ ਦਾ ਔਖਾ ਆ
0: ਜੀ
5: ਤੇ ਮੈਂ ਤੁਹਾਨੂੰ ਨਵੀ ਕਹਾਂ ਮੈਂ ਜੌਬ ਵੀ ਕਰਦੀ ਹਾਂ ਆਈ ਹੈਵ 3 ਕਿਡਸ ਟੂ ਹੈਨਾ ਤੇ ਮੈਨੂੰ ਲੱਗਦਾ ਆ ਵੀ ਦੋਨੋਂ ਦੇ ਨਾ ਥੋੜੀ ਪ੍ਰੋਬਲਮ ਕੰਮ ਦੀ ਘੱਟ ਹੁੰਦੀ ਹੈ ਥੋੜੀ ਕਮਿਊਨੀਕੇਸ਼ਨ ਦੀ ਜ਼ਿਆਦਾ ਹੁੰਦੀ ਆ ਤੇ ਕਈ ਵਾਰ ਕਿਉਂਕਿ ਜਿਹੜਾ ਬੰਦਾ ਬਾਹਰੋਂ ਕੰਮ ਕਰਕੇ ਆਇਆ ਯੂ ਡੋਨਟ ਨੋ ਵੀ ਉਹ ਕਿੱਦਾਂ ਦਾ ਦਰ ਨਿਕਲਿਆ ਉਹਦਾ ਕੀ ਐਕਸਪੀਰੀਅੰਸ ਰਿਹਾ ਕੀ ਉਹਦੇ ਨਾਲ ਹੋਇਆ ਉਹਦਾ ਮੈਂਟਲ ਸਟੇਜ ਕੀ ਆ ਹਨਾ
0: ਜੀ
5: ਜਿਹੜਾ ਘਰੇ ਆ ਉਹਦਾ ਕਿੱਦਾਂ ਦਾ ਨਿਕਲਿਆ ਬਾਹਰ ਵਾਲੇ ਨੂੰ ਸਮਝ ਨਹੀਂ ਆ ਹਨਾ ਤੇ ਕਈ ਵਾਰ ਕੀ ਹੁੰਦਾ ਉਹ ਵੀ ਇਰੀਟੇਟ ਆਇਆ ਹੁੰਦਾ ਬਸ ਬੰਦਾ ਟ੍ਰਿਗਰ ਹੋਣ ਲਈ ਬੈਠਾ ਹੁੰਦਾ ਹਨਾ ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਤੁਸੀਂ ਕੰਮਾਂ ਦੀ ਗੱਲ ਕਰ ਰਹੇ ਐਕਚੁਅਲੀ ਜਿਹੜੇ ਥੋੜੇ ਜਿਹੜੇ ਬੰਦਾ ਕਹਿੰਦਾ ਮੈਂ ਬਾਹਰੋਂ ਆਇਆ ਕਿ ਵੈਕਿਊਮ ਕਰਨਾ ਜਾਂ ਕੁਕਿੰਗ ਹਨਾ ਇਹ ਹਾਰਡ ਆ
0: ਦੋਨੋਂ ਚੀਜ਼ਾਂ ਤੁਸੀਂ ਦੇਖੀਆਂ ਕੀਤੀਆਂ ਦੋਨਾਂ ਚੋਂ ਕਿਹੜੀ ਔਖੀ ਹੈ ਕੰਮ ਵਾਲੀ ਜਾਂ ਘਰੇ ਰਹਿ ਕੇ ਬੱਚਿਆਂ ਦੀ ਟੇਕ ਕੇਅਰ ਕਰ
5: ਦੇ ਕੰਮ ਦੇਖੋ ਕੀ ਆ, ਜਦੋਂ ਕੰਮ ਤੁਸੀਂ ਕਿਸੇ ਦੇ ਅੰਡਰ ਕਰਦੇ ਆ, ਤੁਸੀਂ ਓਨਰ ਨੀ ਹੈਗੇ, ਦੈਟਸ ਰੀਅਲੀ ਟਫ, ਕਿਉਂਕਿ ਤੁਹਾਡੇ ਸਿਰ ਤੇ ਕੋਈ ਬੋਸ ਆ, ਯੂ ਆਰ ਅਨਸਰੇਬਲ, ਹੈ ਨਾ? ਤੇ ਬੱਚਿਆਂ ਵਾਲੇ ਵੀ ਸੌਖੇ ਨੀ, ਬਟ ਯੂ ਕੈਨ ਸਟਿਲ ਮੈਨੇਜ, ਕਿਉਂਕਿ ਤੁਹਾਡਾ ਆਪਣਾ ਟਾਈਮ ਮੈਨੇਜਮੈਂਟ ਆ. ਤੇ ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਹੈਲਪ ਮਦਰ ਨੂੰ ਚਾਹੀਦੀ ਹੁੰਦੀ ਡੈਫੀਨੇਟਲੀ, ਹਨਾ, ਪਰ ਉਹ ਚੀਜ਼ਾਂ ਆਪਾਂ ਇਹ ਕਰ ਸਕਦੇ ਆ ਵੀ ਜਿਹੜੇ ਮੇਜਰ ਕੰਮ ਹੈ ਜਿਵੇਂ ਗਰੋਸਰੀ ਆ, ਕਲੀਨਿੰਗ ਆ, ਲਾਂਡਰੀ ਆ, ਵੀਕਐਂਡ ਤੇ ਦੋਨੇ ਰਲ ਕੇ ਕਰ ਲਓ.
0: ਬਿਲਕੁਲ ਬਿਲਕੁਲ.
5: ਜਿਹੜੇ ਛੋਟੇ ਮੋਟੇ ਕੰਮ ਹੈ ਤੁਸੀਂ ਉਹ ਹੈਂਡਲ ਦੋਨੋਂ ਥੋੜਾ ਬਹੁਤਾ ਕਦੇ ਕਿਸੇ ਨੂੰ ਲੋੜ ਪੈਗੀ ਕਰ ਸਕਦੇ ਹੋ ਆਨ ਆਫ, ਹਨਾ, ਪਰ ਜਿਹੜੇ ਮੇਜਰ ਕੰਮ ਹੈ ਉਦੋਂ ਹੈਲਪ ਚਾਹੀਦੀ ਹੁੰਦੀ ਵਾਈਫ ਨੂੰ ਵੀ, ਕਿਉਂਕਿ ਉਹਨੂੰ ਤਾਂ ਬ੍ਰੇਕ ਹੀ ਨੀ 24/7 ਕੰਮ
0: ਜੀ ਜੀ ਜੀ.
5: ਉਦੋਂ ਵੀਕਐਂਡ ਤੇ ਆ ਕੇ ਹਸਬੈਂਡ ਉਹ ਚੀਜ਼ਾਂ ਕਵਰ ਕਰ ਸਕਦਾ. ਮੈਂ ਨਹੀਂ ਐਕਸਪੈਕਟ ਕਰਦੀ ਵੀ ਰੋਜ਼ 12 ਘੰਟੇ ਸ਼ਿਫਟ ਤੋਂ ਬਾਅਦ ਆ ਕੇ
0: ਕਰੇ.
5: ਹਾਂ, ਮਾੜੀ ਮੋਟੀ ਕਰ ਸਕਦੇ ਆ ਵੀ ਕਿੱਦਾਂ ਦਿਨ ਰਿਹਾ, ਕੋਈ ਸਿੱਖ ਆ ਥੋੜੀ ਹੈਲਪ ਕਰਤੀ, ਘੰਟਾ ਲੱਗ ਗਿਆ, ਨੋ ਪ੍ਰੋਬਲਮ, ਹਨਾ, ਪਰ ਮੇਜਰ ਕੰਮ ਨਹੀਂ ਐਕਸਪੈਕਟ ਕਰ ਸਕਦੇ ਆਪਾਂ ਉਹ ਵੀਕਐਂਡ ਤੇ ਕੀਤੇ ਜਾ ਸਕਦੇ.
0: ਠੀਕ ਹੈ,
5: ਪਰ ਜੇ ਵੀਕਐਂਡ ਤੇ ਵੀ ਨਹੀਂ ਕਰਦਾ ਦੈਨ ਇਜ਼ ਰੀਅਲ ਪ੍ਰੋਬਲਮ.
0: ਹਾਂ, ਸੋ ਠੀਕ ਹੈ. ਜਿਹੜੀ ਵਾਈਫ ਰੋਜ਼ ਐਕਸਪੈਕਟ ਕਰਦੀ ਹੈ ਵੀ ਹਸਬੈਂਡ ਘਰ ਦੇ ਕੋਈ ਯੂ نو ਵੈਕਿਊਮ ਪੋਚਾ ਲਾਂਡਰੀ ਕਰੇ, ਉਹ ਐਕਸਪੈਕਟ ਕਰਨਾ ਗਲਤ ਹੈ,
5: ਕਿਉਂਕਿ ਰੋਜ਼ ਹੁੰਦੇ ਵੀ ਨਹੀਂ ਨਾ, ਉਹ ਵੀਕਐਂਡ ਤੇ ਕਰਨ ਵਾਲੇ ਕੰਮ ਹੁੰਦੇ ਆ.
0: ਪਰ ਜਦੋਂ ਜਦੋਂ ਜਦੋਂ ਘਰੇ ਦੋ ਬੱਚੇ ਹੋਣ ਫਿਰ ਤਾਂ ਰੋਜ਼ ਹੀ ਹੋ ਜਾਂਦੇ ਆ ਬੱਚਿਆਂ ਦੇ ਕੱਪੜੇ.
5: ਸਟਿਲ ਨਵੀਂ ਜੇ ਫੁੱਲ ਟਾਈਮ ਮੈਨੂੰ ਬਤਾਇਆ ਮੈਨੇਜਿੰਗ 3 ਕਿਡਸ, ਸਭ ਸਟਿਲ ਆਪਾਂ ਮੈਨੇਜ ਕਰ ਸਕਦੇ. 24/7 ਆਵਰ ਕੰਮ ਕਰਕੇ ਉਹ ਤੋਂ ਐਕਸਪੈਕਟ ਨਹੀਂ ਕਰ ਸਕਦੇ.
0: ਠੀਕ ਹੈ, ਓਕੇ.
5: ਇਹ ਕਰ ਸਕਦੇ ਵੀ ਫੂਡ ਤੋਂ ਡਿਸ਼ਸ ਰੱਖਦੇ ਜਾਂ ਸਮਥਿੰਗ ਲਾਈਕ ਦੈਟ.
0: ਨਹੀਂ, ਮੈਂ ਸਮਝਦਾ ਤੁਹਾਡੀ ਗੱਲ. ਥੈਂਕ ਯੂ. ਸੋ ਇਹ ਵੀ ਕਹਿੰਦੇ ਕਿ ਵੀਕਐਂਡ ਤੇ ਕਰਾ ਲਓ, ਐ ਨਹੀਂ ਵੀ ਬੰਦਾ 12 ਘੰਟੇ ਦੀ ਸ਼ਿਫਟ ਲਾ ਕੇ ਆਇਆ ਤੇ ਉਹ ਤੋਂ ਤੁਸੀਂ ਕੋਈ ਉਮੀਦਾਂ ਰੱਖੋ. ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ. ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ. ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ. ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ. ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 9057991478905-799-1478-1499-1498. ਰੋਇਲ ਆਟੋ ਸੈਂਟਰ. ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800-9058285800 ਤੇ ਕਾਲ ਕਰੋ.
6: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ. ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ. ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ. ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ. ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 9915544548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ. 9915544548.
0: ਬਿਲਕੁਲ, 9944. ਹੈਲੋ
7: ਹੈਲੋ
0: ਜੀ.
7: ਹਾਂਜੀ ਹਾਂਜੀ ਭਾਈ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
7: ਬਸ ਵਧੀਆ, ਠੀਕ ਠਾਕ. ਮੈਨੂੰ ਤੇ ਨਾ ਸਾਰਾ ਸੋੜੀ ਕਹਿੰਦਾ, ਮੈਨੂੰ ਭਾਈ ਜਾਂਦਾ ਆਇਆ ਸੀ, ਕਾਲ ਆਈ ਸੀ, ਮੈਨੂੰ ਉਹੀ ਹੱਸ ਆਈ ਜਾਂਦਾ ਇਹ ਸੁਣ ਕੇ. ਕਹਿੰਦੇ
0: ਜਦੋਂ ਬੰਦਾ ਕੰਮ ਤੋਂ ਘਰੇ ਆਉਂਦਾ, ਜਿਹੜੀ ਘਰ ਵਾਲੀ ਪੈਰ ਵੀ ਦਬਾਵੇ, ਨਾਲੇ ਪੂਰਾ ਰੈਡੀ ਸ਼ੈਡੀ ਹੋ ਕੇ, ਤਿਆਰ ਤੁਰ ਹੋ ਕੇ ਉਹ ਵੇਟ ਕਰੇ, ਪਰ ਆ ਕਿਹਦੇ ਕੋਲ ਟਾਈਮ ਹੈ ਰੈਡੀ ਰੁਡੀ ਹੋਣ ਦਾ? ਹੈ
7: ਮੈਨੂੰ ਤਾਂ ਇਹ ਲੱਗਦਾ ਨਵੀਂ ਭਾਈ, ਜਿੱਦਾਂ ਨਾ ਮਤਲਬ ਮੈਨੂੰ ਲੱਗਦਾ ਨਾ ਹੀ ਜਿਹੜਾ ਹਸਬੈਂਡ ਨੂੰ ਇਹ ਕਹਿਣ ਦੀ ਲੋੜ ਪਵੇ ਕਿ ਮਤਲਬ ਮੈਂ ਬਾਹਰੋਂ ਕੰਮ ਕਰਕੇ ਆਉਂਦਾ, ਤੇ ਨਾ ਹੀ ਲੇਡੀ ਨੂੰ ਇਹ ਕਹਿਣ ਦੀ ਲੋੜ ਪਵੇ ਕਿ ਮੈਂ ਮਤਲਬ ਸਾਰਾ ਦਿਨ ਬੱਚੇ ਸਾਂਭਦੀ ਨਹੀਂ, ਤੂੰ ਮੇਰੇ ਨਾਲ ਕੰਮ ਕਰਾਂ. ਸਾਰੇ ਮਤਲਬ ਦੋਵੇਂ ਜਾਣੇ ਰਲ ਮਿਲ ਕੇ ਕਰ ਲੈਣ, ਥੋੜੇ ਬੱਚੇ ਉਹ ਸਾਂਭ ਲੈ, ਹਨਾ, ਥੋੜੇ ਬੱਚੇ.
0: ਨਹੀਂ ਪਰ ਹੁਣ ਭਾਜੀ, ਜਿਹੜਾ ਬੰਦਾ ਜਿਹਦੀ ਰੋਜ਼ ਡਿਊਟੀ ਹੈ, ਜਿਹਨੇ ਸਵੇਰੇ 7-8 ਵਜੇ ਚੱਲ ਜਾਣਾ ਤੇ ਉਹਨੇ ਮੁੜਨਾ ਵੀ 6-7 ਵਜੇ, ਉਹ ਕਿੱਥੇ ਜਾਣਾ? ਤੇ ਉਹਨੇ ਮੁੜਨਾ ਵੀ 6-7 ਵਜੇ, ਉਹ ਕਿੱਥੋਂ ਬੱਚੇ ਸਾਂਭੂਗਾ?
7: ਉਹ ਛੁੱਟੀ ਵਾਲੇ ਦਿਨ ਕਰ ਲਵੇ ਫਿਰ ਆਪਣੀ ਡਿਊਟੀ,
0: ਚਲੋ 2 ਦਿਨ ਕਰ ਲਵੇ,
7: ਮੈਂ ਤਾਂ ਕੰਮ ਤੇ ਜਾਣ ਡਿਆ, ਮੈਨੂੰ ਬੜਾ ਭਾਜੀ ਕਹਿੰਦੇ
0: ਤੁਹਾਡੇ ਜੀ। ਪਰ ਨਹੀਂ ਗੱਲ, ਚਲੋ ਇੱਕ ਭਾਜੀ ਨੇ ਵੀ ਕਿਹਾ ਸੀ ਕਿ ਦੂਜੇ ਦਾ ਕੰਮ ਹਮੇਸ਼ਾ ਸੌਖਾ ਲੱਗਦਾ। ਹੁਣ ਹੋ ਸਕਦਾ ਕੁਝ ਇੱਕ ਲੇਡੀਜ਼ ਕਹਿੰਦੀ ਆ ਤੂੰ ਤਾਂ ਬਾਹਰ ਚਲ ਜਾਣਾ, ਤੈਨੂੰ ਨਾ ਘਰ ਦੀ ਟੈਨਸ਼ਨ ਆ, ਨਾ ਤੈਨੂੰ ਬੱਚਿਆਂ ਦਾ ਰੌਲਾ ਸੁਣਦਾ, ਨਾ ਤੈਨੂੰ ਬੱਚਿਆਂ ਦੀਆਂ ਡਿਮਾਂਡਾਂ ਸੁਣਦੀ ਆ। ਤੇ ਫਿਰ ਬੰਦਾ ਕਹਿੰਦਾ ਕਿ ਤੂੰ ਆ ਫਿਰ ਮੇਰੇ ਨਾਲ ਇੱਕ ਦਿਨ, ਤੈਨੂੰ ਮੈਂ ਦਿਖਾਉਣਾ ਕਿ ਕਿੰਨੀ ਮਿਹਨਤ ਦੇ ਨਾਲ ਕੰਮ ਕਰਨਾ ਪੈਂਦਾ, ਸਮਰ ਚ ਪਸੀਨੋ ਪਸੀਨਾ ਬੰਦਾ ਹੋਇਆ ਹੁੰਦਾ। ਸੋ ਠੀਕ ਹੈ ਵੀ ਹਮੇਸ਼ਾ ਦੂਜੇ ਦੀ ਲਾਈਫ ਥੋੜੀ ਸੌਖੀ ਲੱਗਦੀ ਆਪਾਂ ਨੂੰ। ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਾਣਾ ਸੁਣਾਉਣਾ ਯਾਰ, ਬਹੁਤ ਹੀ ਖੂਬਸੂਰਤ ਗੀਤ ਹੈ। ਦੇਖੋ ਸਾਡੇ ਜਿੰਨੇ ਵੀ ਸਟੂਡੈਂਟ ਮਿੱਤਰ ਸੱਜਣ ਨੇ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਆ, ਸਟੂਡੈਂਟ ਸਾਡੇ ਵੀਰ ਭੈਣ ਨੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਏ ਨੇ, ਅਤੇ ਰੋਜ਼ ਹੁਣ 15-15 ਘੰਟੇ ਦੀਆਂ ਸ਼ਿਫਟਾਂ ਲਾਉਣੀਆਂ, ਪੜ੍ਹਨਾ ਵੀ ਹੈ, ਦਿਨ ਰਾਤ ਮਿਹਨਤ ਕਰਨੀ, ਸੋਣਾ ਨਹੀਂ, ਘਰੋਂ ਦੂਰ ਮਾਪਿਆਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ, ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ, ਅਤੇ ਦੁੱਖ ਲੱਗਦਾ। ਚਲੋ ਜਦੋਂ ਆਪਾਂ ਫਿਰ ਵੀ ਕਹਿੰਦੇ ਹਾਂ ਮਾੜੇ ਆ ਸਟੂਡੈਂਟ, ਯੇ ਹੈ ਵੋ ਹੈ, ਚਲੋ ਦੇਖੋ ਜ਼ਿੰਦਗੀ 'ਚ ਨਾ ਚੰਗੇ ਮਾੜੇ ਸਾਰੇ ਮਿਲਦੇ ਆ, ਜ਼ਰੂਰੀ ਨਹੀਂ ਵੀ ਇੱਕ ਬੰਦਾ ਮਾੜਾ, ਸਾਰੇ ਮਾੜੇ ਨੇ। ਸੋ ਬੜੇ ਸਟੂਡੈਂਟ ਸਾਡੇ ਮਿੱਤਰ ਸੱਜਣ ਨੇ ਜਿਹੜੇ ਮਿਹਨਤ ਨਾਲ ਕੰਮ ਕਰਦੇ। ਇੱਕ ਗੀਤ ਆਇਆ ਅਮਰਦੀਪ ਦੇਵਗਨ ਹੋਰਾਂ ਦਾ, ਬੜਾ ਖੂਬਸੂਰਤ ਗੀਤ ਹੈ। ਅਮਰਦੀਪ ਦੇਵਗਨ ਹੋਰਾਂ ਨੇ ਲਿਖਿਆ ਵੀ ਹੈ ਅਤੇ ਗਾਇਆ ਵੀ ਹੈ, ਅਤੇ ਮਿਊਜ਼ਿਕ ਦ ਕਲਾਕਾਰ ਸਟੂਡੀਓਜ਼ ਨੇ ਕੀਤਾ, ਰੰਗਰੇਜ਼ ਫਿਲਮਸ ਦੀ ਵੀਡੀਓ ਹੈ, ਅਤੇ ਲੰਡਨ ਅੰਟੇਰੀਓ, ਕਿਆ ਬਾਤ ਹੈ, ਲੰਡਨ ਦੇ ਵਿੱਚ ਸ਼ੂਟ ਕੀਤਾ ਗਿਆ ਗੀਤ ਹੈ। ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ, ਮੈਨੂੰ ਯਾਦ ਹੈ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਮਰਦੀਪ ਦੇਵਗਨ ਹੋਰਾਂ ਦਾ ਗੀਤ ਆਇਆ ਸੀਗਾ ਇੰਟਰਨੈਸ਼ਨਲ ਸਟੂਡੈਂਟ, ਬੜਾ ਚੱਲਿਆ ਯਾਰ ਗਾਣਾ, ਅਤੇ ਉਸਦੀ ਵੀ ਪ੍ਰਮੋਸ਼ਨ ਅਸੀਂ ਪੰਜਾਬੀ ਲਹਿਰਾਂ 'ਤੇ ਕੀਤੀ ਸੀ, ਆਇਆ ਮੈਂਬਰ, ਅਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਸਟੂਡੈਂਟ 2 ਵੀ ਆਇਆ, ਅਤੇ ਹੁਣ ਸਟੂਡੈਂਟ ਮਹਿਕਮਾ ਗੀਤ ਅਮਰਦੀਪ ਹੋਣਾ ਨੇ ਰਿਲੀਜ਼ ਕੀਤਾ। ਸੋ ਤੁਸੀਂ ਵੀ ਯੂਟਿਊਬ 'ਤੇ ਜਾਓ, ਸਟੂਡੈਂਟ ਮਹਿਕਮਾ ਸਰਚ ਕਰੋ, ਅਮਰਦੀਪ ਦੇਵਗਨ, ਆਪਣੀਆਂ ਰੀਲਾਂ ਰੂਲਾਂ ਬਣਾਓ ਬਈ, ਅਤੇ ਸਪੋਰਟ ਕਰੋ। ਸੁਣਦੇ ਆ ਲੋਕ ਬੋਲ ਇਸ ਗੀਤੇ ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ।

0: ਕਿਆ ਬਾਤ ਹੈ। ਸੋ ਸਟੂਡੈਂਟ ਮਹਿਕਮਾ ਅਮਰਦੀਪ ਦੇਵਗਨ ਹੁਣਾਂ ਦਾ ਗਾਇਆ ਹੋਇਆ ਗੀਤ ਰਿਲੀਜ਼ ਹੋ ਚੁੱਕਿਆ ਔਨ ਅਮਰਦੀਪ ਦੇਵਗਨ ਯੂਟਿਊਬ ਚੈਨਲ। ਸੋ ਤੁਸੀਂ ਜ਼ਰੂਰ ਸਰਚ ਕਰ ਲਓ ਸਟੂਡੈਂਟ ਮਹਿਕਮਾ ਅਮਰਦੀਪ ਦੇਵਗਨ, ਗਾਣੇ ਨੂੰ ਸੁਣੋ, ਸਪੋਰਟ ਕਰੋ, ਯਾਰਾਂ ਦੋਸਤਾਂ ਨਾਲ ਤੁਸੀਂ ਸ਼ੇਅਰ ਕਰੋ। ਸੋ ਅਮਰਦੀਪ ਬਹੁਤ ਸਾਰੀ ਮੁਬਾਰਕਾਂ ਹੁਣ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਸਟੂਡੈਂਟ ਮਹਿਕਮਾ। 4514 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹਾਲ ਚਾਲ?
0: ਬਹੁਤ ਵਧੀਆ ਸਰ, ਕਿਵੇਂ ਹੋ?
1: ਵਧੀਆ ਵਧੀਆ ਵਧੀਆ। ਜਿਹੜਾ ਤੁਹਾਡਾ ਅੱਜ ਦਾ ਟੌਪਿਕ ਆ ਉਹ ਬਹੁਤ ਇੰਟਰਸਟਿਡ ਹੈਗਾ ਆ
0: ਜੀ।
1: ਇਹ ਦੋਨਾਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਕੱਲੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈਗੀ ਪਰਿਵਾਰ ਨੂੰ ਚਲਾਉਣਾ, ਦੋਨਾਂ ਦੀ ਜ਼ਿੰਮੇਵਾਰੀ ਆ
0: ਜੀ,
1: ਦੀ ਵੀ ਤੇ ਬੰਦੇ ਦੀ ਵੀ। ਠੀਕ ਹੈ ਨਾ? ਤੇ ਆਪਣੇ ਸਾਊਥ ਏਸ਼ੀਆ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਆਪਣੇ ਮੁੰਡਿਆਂ ਤੋਂ ਕੰਮ ਘੱਟ ਕਰਾਉਂਦੇ ਆ, ਕੁੜੀਆਂ ਤੋਂ ਜ਼ਿਆਦਾ ਕਰਾਉਂਦੇ ਆ। ਤੇ ਮੁੰਡਿਆਂ ਨੂੰ ਉਹ ਚੀਜ਼ਾਂ ਦੱਸੀਆਂ ਨੀ ਜਾਂਦੀਆਂ ਵੀ ਆਹ ਤੂੰ ਆਹ ਵੀ ਕੰਮ ਕਰ ਸਕਦਾ ਜਾਂ ਆਹ ਵੀ ਕਰ ਸਕਦਾ
0: ਜੀ,
1: ਉਹੀ ਉਹਦੀ ਆਦਤ ਬਣੀ ਹੁੰਦੀ ਆ ਤਾਂ ਉਹੀ ਚੱਲੀ ਜਾਂਦੀ।
0: ਪਰ ਭਾਜੀ ਜ਼ਰੂਰੀ ਨਹੀਂ ਹੁਣ ਮੁੰਡੇ, ਮੈਨੂੰ ਨਹੀਂ ਲੱਗਦਾ ਮੁੰਡੇ ਕਹਿੰਦੇ ਕਿ ਅਸੀਂ ਆਹ ਕਰਨਾ ਹੀ ਨਹੀਂ ਕੰਮ। ਹੁਣ ਜਿਹੜੀ ਮੈਂ ਤੁਹਾਨੂੰ ਸਟੋਰੀ ਦੱਸੀ ਹੈ, ਮੁੰਡਾ ਇਹ ਨਹੀਂ ਕਹਿ ਰਿਹਾ ਵੀ ਮੈਂ ਕਰਨਾ ਨਹੀਂ, ਉਹ ਕਹਿੰਦਾ ਯਾਰ ਮੈਂ ਦਿਨ ਸਾਰਾ ਦਿਨ ਬਾਹਰ ਰਿਹਾ ਕੰਮ ਕਰਕੇ, ਐ ਵੀ ਹੁਣ ਨਾ ਮੇਰੇ ਤੋਂ ਤੂੰ ਐਕਸਪੈਕਟੇਸ਼ਨ ਰੱਖ।
1: ਹੁਣ ਮੈਂ ਭਾਜੀ ਸਵੇਰੇ 6 ਵਜੇ ਕੰਮ ਸ਼ੁਰੂ ਕੀਤਾ ਸੀਗਾ ਤੇ ਹੁਣ ਮੈਂ ਘਰ ਨੂੰ ਚੱਲਾਂ
0: ਜੀ,
1: ਅੱਧਾ ਘੰਟਾ ਲੱਗਣਾ
0: ਜੀ,
1: ਮਾੜਾ ਮੋਟਾ ਜਿਹੜਾ ਛੋਟਾ ਮੋਟਾ ਕੰਮ ਆ ਉਹ ਮੈਂ ਜਾ ਕੇ ਕਰ ਦੇਣਾ। ਮੈਂ ਇਹ ਥੋੜੀ ਕਹਿਣਾ ਵੀ ਤੂੰ ਕਰਨਾ।
0: ਅੱਛਾ ਤੁਸੀਂ ਕਰ ਦੋਗੇ, ਤੁਸੀਂ ਆਏ ਨਹੀਂ ਕਹਿਣਾ ਕਿ ਮੈਂ ਤਾਂ ਵੀ ਥੱਕਿਆ ਹੰਬੇ ਆਇਆ?
1: ਨਹੀਂ ਨਹੀਂ ਨਹੀਂ,
0: ਠੀਕ ਹੈ ਚਲੋ ਤੁਹਾਡਾ ਵਡੱਪਣਾ ਫਿਰ। ਕਈ ਬੰਦੇ ਹੈਗੇ ਉਹ ਕਹਿੰਦੇ ਕਿ ਮੇਰੇ ਤੋਂ ਨਾ ਤੂੰ ਉਮੀਦ ਰੱਖ।
1: ਨਹੀਂ ਨਹੀਂ ਉਹ ਐਕਚੁਅਲੀ ਕੀ ਆ, ਐਕਚੁਅਲੀ ਗੱਲ ਆ ਜਾਂਦੀ ਆ ਉਹ ਕਿ ਮੈਂ ਬੰਦਾ ਆ ਤੇ ਤੇਰਾ ਕਿ ਤੇਰਾ ਫਰਜ਼ ਬਣ।
0: ਅੱਛਾ ਸੋ ਤੁਹਾਨੂੰ ਲੱਗਦਾ ਵੀ ਬੰਦਿਆਂ ਨੂੰ ਥੋੜੀ ਜੀ ਈਗੋ ਹੈ ਕਿ ਇਦਾਂ ਦੇ ਕੰਮ ਨਹੀਂ ਮੈਂ ਕਰਨੇ ਹੈ?
1: ਹਾਂ ਜੀ ਹਾਂ ਜੀ, ਨਹੀਂ ਉਹ ਕਰ ਲੈਣੇ ਚਾਹੀਦੇ ਆ ਭਾਜੀ। ਹੁਣ ਦੇਖੋ ਅਸੀਂ ਕਹਿਣਾ ਹੁੰਦਾ ਦੋਨਾਂ ਦੇ, ਦੋਨਾਂ ਦੇ ਕੰਮ ਕਿਤੇ ਕਿਤੇ ਸਰਨਾ ਨਹੀਂ
0: ਜੀ,
1: ਹਾਲਾ ਮਾਰਗੇਜ ਵੀ ਦੇਣੀ ਆ ਚਾਹ ਦੇ।
0: ਠੀਕ ਹੈ, ਸੋਰੀ ਭਾਜੀ ਤੁਹਾਡੀ ਆਵਾਜ਼ ਕੱਟ ਰਹੀ ਹੈ, ਬਟ ਨਹੀਂ ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਬਟ ਠੀਕ ਹੈ, ਓਕੇ ਵੀਲ ਬੀ ਰਾਈਟ ਬੈਕ ਤੇ ਫਿਰ ਅਗਲੀ ਕਾਲ ਲੈਂਦੇ ਹਾਂ।
2: ਦਿਸ ਇਜ਼ AM 530 CHLO AM ਐਨ ਐਵਨੋਫ ਕਮਿਊਨੀਕੇਸ਼ਨ ਸਟੇਸ਼ਨ ਸਰਵਿੰਗ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਦ GTA ਐਂਡ ਦ ਵਰਲਡ ਐਟ am530.ca।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ, ਢਿੱਲੋਂ ਵੀਡੀਓ ਮੈਂ ਦੱਸਦਾ ਯਾਰ, ਢਿੱਲੋਂ ਵੀਡੀਓ ਤਾਂ ਤੁਸੀਂ IPTV ਬਾਕਸ ਲੈ ਲੈਣਾ, ਬਸ ਬੁੱਲੇ ਲੁੱਟੋਗੇ, ਇੰਜੋਏ ਕਰੋਗੇ ਪੂਰਾ। ਢਿੱਲੋਂ ਵੀਡੀਓ 905-204-1313, 905-204-1313, ਢਿੱਲੋਂ ਵੀਡੀਓ 2450। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ ਸਰ, ਅੱਜ ਦਾ ਟੋਪਿਕ ਤਾਂ ਨਾ ਮੇਰਾ ਫੇਵਰਟ ਟੋਪਿਕ ਹੈ। ਇਹ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਨਾ, ਵੀ ਜੇ ਐਕਸਪੈਕਟ ਕਰਦੇ ਹੋ ਨਾ ਤੁਸੀਂ ਲੇਡੀ ਤੋਂ ਵੀ ਉਹ ਨਾਲ ਤੁਹਾਡੇ ਬਰੋਬਰ ਪੈਸੇ ਵੀ ਕਮਾਵੇ, ਤਾਂ ਇਹ ਵੀ ਐਕਸਪੈਕਟ ਕਰਨਾ ਗਲਤ ਗੱਲ ਹੈ ਵੀ ਸਾਰਾ ਘਰ ਦਾ ਕੰਮ ਵੀ ਉਹ ਕਰੇ।
0: ਨਹੀਂ ਪਰ ਅੱਜ ਗੱਲ ਉਹ ਜਿਹੜੇ ਸਿਚੁਏਸ਼ਨ ਦੀ ਗੱਲ ਹੋਈ ਹੈ, ਜਿਹੜੇ ਬੰਦੇ ਦੀ ਗੱਲ ਮੈਂ ਕੀਤੀ ਹੈ, ਉਹ ਐਕਸਪੈਕਟ ਹੀ ਨਹੀਂ ਕਰਦਾ ਵੀ ਉਹਦੀ ਵਾਈਫ ਪੈਸਾ ਕਮਾਵੇ। ਪੈਸਾ ਉਹ ਕਮਾਉਂਦੀ ਨਹੀਂ, ਪੈਸਾ ਸਾਰਾ ਉਹ ਕਮਾਉਂਦਾ।
1: ਨਹੀਂ ਜਿਵੇਂ ਹੁਣ ਮੈਂ ਆਉਂਦੀ ਹਾਂ ਕੈਨੇਡਾ ਰਹਿ ਰਹੀ ਹਾਂ, ਕੈਨੇਡਾ ਮੋਸਟਲੀ ਤਾਂ ਲੇਡੀਜ਼ ਵੀ ਵਰਕਿੰਗ ਹੈਗੀਆਂ ਹੀ ਹੈਗੀਆਂ ਆ, ਤੇ ਫਿਰ ਇਹ ਚੀਜ਼ ਹੈਗੀ ਹੈ ਵੀ ਦੋਨਾਂ ਨੂੰ ਹੱਥ ਵੰਡਾਉਣਾ ਚਾਹੀਦਾ ਹੈਗਾ ਆ। ਹਲੇ ਚਲੋ ਜਵਾਕ ਹੈ ਨਹੀਂ ਗੇ ਸਾਡੇ ਕੋਲੇ, ਪਰ ਹੁਣ ਵੀ ਬਹੁਤ ਵੀ ਡਿਫੀਕਲਟ ਹੋ ਜਾਂਦਾ। ਜਿਵੇਂ ਮੈਂ PSW ਦਾ ਕੰਮ ਕਰਦੀ ਹਾਂ, ਹਨਾ, ਆਪਣਾ ਫਿਜ਼ੀਕਲ ਵੀ ਜਾਂਦਾ, ਮੈਂਟਲ ਹੈਲਥ ਵੀ ਉਹਦੇ ਵਿੱਚ ਜਾਂਦੀ ਹੈ, ਬਹੁਤ ਔਖਾ ਹੋ ਜਾਂਦਾ। ਤੇ ਫਿਰ ਇੱਕ ਬੰਦੇ ਨੇ ਚਲੋ ਠੀਕ ਹੈ ਉਹ ਵੀ ਬਾਹਰੋਂ ਆਉਂਦਾ ਹੈ ਕਮਾਉਂਦਾ ਹੈ, ਪਰ ਜੋ ਜਿਸ ਦਿਨ ਫ੍ਰੀ ਹੈ ਨਾ ਕਿ ਤੁਸੀਂ ਸਾਰਾ ਦਿਨ ਬੈੱਡ ਤੇ ਬੈਠ ਕੇ ਫੋਨ ਦੇਖੋ, ਥੋੜਾ ਬਹੁਤਾ ਤਾਂ ਨਾਲ ਕਰਵਾਉਣਾ ਹੀ ਚਾਹੀਦਾ ਆ।
0: ਨਹੀਂ ਪਰ ਦੇਖੋ, ਜਿਹੜਾ ਬੰਦਾ ਉਹ ਕਹਿ ਰਿਹਾ ਕਿ ਯਾਰ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆਇਆ, ਤੇ ਤੂੰ ਦੇਖੋ, ਮੈਂ ਤੁਹਾਨੂੰ ਇਹ ਉਹਨਾਂ ਦੀ ਸਟੋਰੀ ਦੱਸ ਰਿਹਾ, ਮੈਂ ਨਹੀਂ ਕਹਿ ਰਿਹਾ। ਉਹ ਕਹਿੰਦਾ ਕਿ ਆਪਦੀ ਵਾਈਫ ਨੂੰ ਵੀ ਤੂੰ ਸਾਰਾ ਦਿਨ ਘਰੇ ਸੀਗੀ, ਤੇਰਾ ਰੋਲ ਹੈ ਤੂੰ ਘਰ ਦਾ ਕੰਮ ਸਾਂਭ, ਮੇਰਾ ਰੋਲ ਹੈ ਮੈਂ ਬਾਹਰ ਜਾ ਕੇ ਹੱਥੀ ਮਿਹਨਤ ਕਰਕੇ ਪੈਸਾ ਕਮਾਵਾਂ, ਵੀ ਮੇਰੇ ਤੋਂ ਘਰੇ ਆ ਕੇ ਨਾ ਤੂੰ ਐਕਸਪੈਕਟ ਕਰਿਆ ਕਰਕੇ ਮੈਂ ਇਹ ਵੀ ਕੰਮ ਕਰਾਂ।
1: ਜੇ ਇਨ ਕੇਸ ਆਪਾਂ ਇਹ ਚੀਜ਼ ਸੋਚ ਰਹੇ ਹਾਂ ਵੀ ਲੇਡੀ ਸਾਰਾ ਦਿਨ ਘਰੇ ਰਹਿ ਰਹੀ ਹੈ, ਤੇ ਬਹੁਤ ਕੰਮ ਵੀ ਹੋ ਜਾਂਦੇ ਆ। ਏਦਾਂ ਨੀ ਕਹਿ ਰਹੇ ਕਿ ਵੀ ਘਰੇ ਆਪਾਂ ਸਾਰਾ ਦਿਨ ਵਿਹਲੇ ਹੀ ਬੈਠਦੇ ਰਹਿੰਦੇ ਹਾਂ, ਜਾਂ ਜਵਾਕਾਂ ਦਾ ਵੀ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈਗੀ, ਜਵਾਕ ਵੀ ਬਹੁਤ ਤੰਗ ਕਰਦੇ ਆ। ਜੇ ਬੰਦਾ ਕੋਈ ਤਾਂ ਬਾਹਰੋਂ ਆ ਰਿਹਾ, ਜੇ ਜਵਾਕਾਂ ਨਾਲੋਂ 1 ਘੰਟਾ ਜਾਂ 2 ਘੰਟੇ ਖੇਡ ਕੇ ਕਹਿ ਰਿਹਾ ਨਹੀਂ ਬਸ ਮੈਂ ਥੱਕ ਗਿਆ ਹੁਣ ਤੂੰ ਲੈ ਜਾ ਇਹਨਾਂ ਨੂੰ, ਮੈਂ ਬਸ ਬਹੁਤੀ ਕਿਚ ਕਿਚ ਨਹੀਂ ਸੁਣ ਸਕਦਾ ਇਹਨਾਂ ਦੀ, ਤੇ ਸੋਚੋ ਵੀ ਉਹ ਸਾਰਾ ਦਿਨ ਜੇ ਜਵਾਕਾਂ ਨਾਲ ਰਹਿ ਕੇ ਉਹਨਾਂ ਨੂੰ ਸਾਂਭ ਰਹੀ ਹੈ, ਤੇ ਉਹਦਾ ਕੀ ਹਾਲ ਹੁੰਦਾ ਹੋਊਗਾ। ਉਹ ਵੀ ਮੈਂਟਲ ਹੈਲਥ ਜਾ ਰਹੀ ਹੈ ਆਲਰੇਡੀ।
0: ਠੀਕ ਹੈ,
1: ਇਹ ਤਾਂ ਦੋਨਾਂ ਦਾ ਇਹ ਚੀਜ਼ ਹੈ ਵੀ ਦੋਨਾਂ ਦੀ ਜ਼ਿੰਮੇਵਾਰੀ ਅੱਡ ਅੱਡ ਬਣਦੀ ਹੈਗੀ ਹੈਗੀ। ਇੰਡੀਆ ਵਾਲਾ ਸਿਸਟਮ ਹੈ ਜਿਹੜਾ ਉਹ ਡਿਫਰੈਂਟ ਹੁੰਦਾ ਆ, ਆਪਣੇ ਕੋਲ ਹੋਰ ਫੈਮਿਲੀ ਮੈਂਬਰਸ ਹੁੰਦੇ ਆ, ਬਟ ਕੈਨੇਡਾ ਦੇ ਵਿੱਚ ਮੋਸਟਲੀ ਪੇਰੈਂਟਸ ਨਹੀਂ ਹੁੰਦੇ, ਜਿਹੜੇ ਪੁਰਾਣੇ ਆਏ ਵੀ ਆ ਉਹਨਾਂ ਦੇ ਪੇਰੈਂਟਸ ਹੁੰਦੇ ਆ ਡੈਫੀਨੇਟਲੀ, ਬਟ ਮੋਸਟਲੀ ਇੱਥੇ ਆਪਾਂ ਜਿਵੇਂ ਦੋਨੇ ਹਸਬੈਂਡ ਵਾਈਫ ਹੀ ਰਹਿੰਦੇ ਆ
0: ਜੀ। ਨਹੀਂ ਠੀਕ ਹੈ, ਨਹੀਂ ਥੈਂਕ ਯੂ ਸੋ ਮਚ, ਸੋ ਬਹੁਤ ਸ਼ੁਕਰੀਆ, ਗੱਲ ਠੀਕ ਹੈ। ਦੇਖੋ ਸਾਰੀਆਂ ਲੇਡੀਜ਼ ਇਹਦਾ ਕਹਿ ਰਹੀਆਂ ਨੇ ਕਿ ਬੰਦਿਆਂ ਨੂੰ ਤੁਸੀਂ ਕਹੋ ਕਿ ਉਹ 1 ਦਿਨ ਟਰਾਈ ਕਰ ਲੈਣ ਕਿ ਸਾਰਾ ਦਿਨ ਬੱਚਿਆਂ ਨੂੰ ਸਾਂਭਣਾ, ਦੈਟਸ ਇਟ, ਤੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਮੁਸ਼ਕਿਲ ਕੰਮ ਹੈ ਜੀ। 2 sorry 5959। ਹੈਲੋ,
2: ਹਾਂਜੀ ਨਵੀ ਜੀ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿੱਦਾਂ?
2: ਹਾਂਜੀ ਮੈਨੂੰ ਤਾਂ ਹੈ ਨਾ, ਭਾਂਡੇ ਧੋਣੇ ਬਹੁਤ ਵਧੀਆ ਲੱਗਦੇ ਆ ਤੇ ਬਰੂਮ ਕਰਨਾ ਬਹੁਤ ਵਧੀਆ ਲੱਗਦਾ।
0: ਅੱਛਾ, ਭਾਂਡੇ ਧੋਣੇ ਤੇ ਬਰੂਮ ਕਰਨਾ ਤੁਹਾਨੂੰ ਵਧੀਆ ਲੱਗਦਾ?
2: ਹਾਂ ਹਾਂ, ਮੈਂ 5 ਸਾਲ ਸ਼ਿਫਟ 'ਚ ਕੰਮ ਕੀਤਾ, ਮੈਂ 25 ਬੰਦੇ ਰੋਟੀ ਖਵਾਉਂਦਾ ਹੁੰਦਾ ਸੀ, ਤੇ ਮੈਂ ਭਾਂਡੇ ਧੋਣੇ ਵੱਧ ਤੋਂ ਵੱਡਾ ਕੰਮ ਨੀ ਹੈਗਾ ਇਹ।
0: ਬਟ ਦੇਖੋ ਅਗੇਨ, ਜੇ ਤੁਸੀਂ ਸਾਰਾ ਦਿਨ ਸ਼ਿਫਟ ਲਾ ਕੇ ਆ ਰਹੇ ਹੋ ਫਿਰ ਵੀ ਨੀ ਕੋਈ ਵੱਡਾ ਕੰਮ?
2: ਨਹੀਂ ਨਹੀਂ ਨਹੀਂ, ਕਾਹਦਾ ਕੰਮ ਹੈ, ਬਰੂਮ ਦਾ ਕਾਹਦਾ ਕੰਮ ਹੈ?
0: ਅੱਛਾ,
2: ਬਰੂਮ ਦਾ ਐਵੇਂ ਫੜਿਆ ਚਾ ਕੇ ਉਹ ਮਾਰਿਆ ਕਰਕੇ 2 ਮਿੰਟ 'ਚ ਬਾਹਰ। ਮੈਨੂੰ ਨਾ ਮੇਰਾ ਸਾਡਾ ਬੌਸ ਹੁੰਦਾ ਸੀ ਗਰੀਕ ਹੀ, ਉਹ ਕਹਿੰਦਾ ਜੇ ਕੋਈ ਕੰਮ ਵੀ ਹੈ ਨੀ ਹੈ ਨਾ, ਉਦੋਂ ਬਾਅਦ 'ਚ ਬਰੂਮ ਫੜ ਲਿਆ ਕਰੋ ਤੁਸੀਂ।
0: ਅੱਛਾ,
2: ਹਾਂ ਕਹਿੰਦਾ ਬਰੂਮ ਫੜ, ਕਹਿੰਦਾ ਉਹਦਾ ਕੀ, ਬਰੂਮ ਫੜ ਖੜੇ ਰਹੋ ਜੋ ਮਰਜ਼ੀ ਕਰੀਏ, ਹੁਣ ਅਗਲੇ ਨੂੰ ਪਤਾ ਲੱਗਦਾ ਬਰੂਮ ਕਰ ਰਿਹਾ ਹੈ, ਸਫਾਈ ਕਰ ਰਿਹਾ ਨਾ।
0: ਭਾਂਡੇ ਧੋ ਜੋ ਪਹਿਲਾ ਬੰਦਾ ਸੁਣਿਆ ਕਹਿੰਦੇ ਕਿ ਭਾਂਡੇ ਧੋਣੇ ਤਾਂ ਮੇਰਾ ਸ਼ੌਂਕ ਹੈ, ਕਹਿੰਦੇ ਮੈਨੂੰ ਤਾਂ ਵਧੀਆ ਲੱਗਦਾ। ਦੱਸ ਹੈ, ਵੱਖਰੇ ਵੱਖਰੇ ਲੋਕਾਂ ਦੇ ਸ਼ੌਂਕ ਦੇਖ ਲਓ ਤੁਸੀਂ, ਕਿਆ ਬਾਤਾਂ ਨੇ ਭਾਜੀ, ਤੁਸੀਂ ਤਾਂ ਛਾ ਗਏ, ਨੰਬਰ ਲੈ ਗਏ। ਬਿਯੋਂਡ ਆਈਵੇਅਰ ਵਾਲੇ ਨੇ ਬੈਕ ਟੂ ਸਕੂਲ ਐਨਕਾਂ 'ਤੇ ਡੀਲ ਲਾਤੀ, ਬਾਏ 1 ਗਿੱਟ 1 ਫ੍ਰੀ, ਮਿਕਸ ਐਂਡ ਮੈਚ ਕਰ ਲਓ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨ ਗਲਾਸਿਸ, ਸਿੰਗਲ ਵਿਜ਼ਨ ਦੀ ਐਨਕਾਂ 400 ਵਾਲੀਆਂ $99 'ਚ, ਪ੍ਰੋਗਰੈਸਿਵ ਐਨਕਾਂ 600 ਵਾਲੀਆਂ 249 'ਚ, ਆਈ ਡਾਕਟਰ ਅਵੇਲੇਬਲ ਨੇ ਬਿਯੋਂਡ ਆਈਵੇਅਰ, 905-793-3937। 9057933937 ਬਿਯੋਂਡ ਆਈਵਰ, ਠੀਕ ਹੈ? ਤੇ ਫੈਸ਼ਨ ਆਈਕਿਊ ਵਾਲਿਆਂ ਨੇ ਜਿਹੜੀ ਰੱਖੜੀ ਦੀ ਸੇਲ ਲਾਈ ਸੀ, ਉਸ ਸੇਲ ਦੇ ਅਖੀਰਲੇ ਇੱਕ ਦੋ ਦਿਨ ਚੱਲ ਰਹੇ ਨੇ। ਫੈਸ਼ਨ ਆਈਕਿਊ ਲੇਡੀਜ਼ ਰੱਖੜੀ ਸਪੈਸ਼ਲ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਓ ਵਾਹ, ਤੇ ਤਿੰਨ ਪੀਸ ਟੈਚੀ ਦਾ ਲਗੇਜ ਸੈੱਟ 149 ਦਾ। ਨੰਬਰ ਹੈ 9054532225, ਫੈਸ਼ਨ ਆਈਕਿਊ 9054532225। ਇੱਕ ਲੋਕੇਸ਼ਨ ਹੈ ਏਅਰਪੋਰਟ ਡੇਰੀ ਤੇ, ਦੂਜੀ ਹੈ ਕੁਈਨ ਐਨ ਕੈਨੇਡੀ, ਤੀਜੀ ਹੈ ਏਅਰਪੋਰਟ ਰੋਡ ਐਂਡ ਡੇਰੀ, ਠੀਕ ਹੈ? 2398 ਹੈਲੋ।
3: ਹੈਲੋ, ਸਤਿ ਸ੍ਰੀ ਅਕਾਲ ਨਵੀਂ ਵੀਰ, ਕੀ ਹਾਲ ਹੈ?
0: ਠੀਕ ਹੈ ਵੀਰ, ਕਿੱਦਾਂ?
3: ਵਧੀਆ ਵਧੀਆ ਵੀਰੇ। ਇਹ ਤਾਂ ਅੰਡਰਸਟੈਂਡਿੰਗ ਚਾਹੀਦੀ ਹੈ ਬੰਦੇ ਦੀ। ਐਂ ਤਾਂ ਪਹਿਲਾਂ ਮੈਂ ਉਬਰ ਚਲਾਉਂਦਾ ਹੁੰਦਾ ਸੀ, ਫਿਰ ਰਾਤ ਨੂੰ ਮੈਂ ਜਵਾਕ ਸਾਂਭਣਾ ਜੀ, ਇਹ ਤਾਂ ਆਪਣੇ ਕੰਪਰੋਮਾਈਜ਼ ਕਰਨਾ ਪੈਂਦਾ ਜੀ ਦੋਨੇ ਮਾਲਕ ਤੀਵੀਂ ਨੂੰ ਆਪਣਾ ਜੀ।
0: ਅੱਛਾ, ਤੁਸੀਂ ਸਾਰਾ ਦਿਨ 8-10 ਘੰਟੇ 10-12 ਘੰਟੇ ਉਬਰ ਚਲਾ ਕੇ ਫਿਰ ਸ਼ਾਮ ਨੂੰ ਬੱਚਿਆਂ ਨੂੰ ਵੀ ਸਾਂਭਦੇ ਸੀ?
3: ਹਾਂਜੀ ਹਾਂਜੀ, ਫਿਰ ਸਵੇਰੇ ਘਰ ਵਾਲੀ ਨੂੰ ਛੱਡ ਕੇ ਵੀ ਆਉਣਾ, ਫਿਰ ਲੈ ਕੇ ਵੀ ਆਉਣਾ ਕੰਮ ਤੋਂ।
0: ਨਹੀਂ ਪਰ ਉਹ ਹੈ ਨਾ, ਤੁਹਾਡੀ ਘਰ ਵਾਲੀ ਵੀ ਕੰਮ ਕਰ ਰਹੀ ਸੀ ਨਾ, ਉਹ ਆਏ ਥੋੜਾ ਵੀ ਉਹ ਘਰੇ ਬਸ ਹਾਊਸ ਵਾਈਫ ਹੀ ਸੀਗੀ।
3: ਹਾਂਜੀ, ਇੱਕ ਟਾਈਮ ਉਹ ਸਾਂਭਦੀ, ਇੱਕ ਟਾਈਮ ਮੈਂ, ਦੋਨੇ ਜਣੀ ਕੇ ਸ਼ੌਪ ਤਾਂ ਇੱਕ ਸ਼ਿਫਟ ਉਹ ਲਾਉਂਦੀ ਸੀਗੀ, ਇੱਕ ਮੈਂ।
0: ਨਹੀਂ ਤੁਹਾਡੇ ਤੁਹਾਡੇ ਸਿਚੁਏਸ਼ਨਸ ਤਾਂ ਫਿਰ ਬਣਦਾ ਵੀ ਹੈ, ਕਿਉਂਕਿ ਉਹ ਵੀ ਕੰਮ ਕਰੇ, ਉਹ ਕਿਹੜਾ ਵਿਹਲੀ ਹੈ ਘਰੇ।
3: ਹਾਂਜੀ ਹਾਂਜੀ,
0: ਸੋ ਇੱਥੇ ਅਸੀਂ ਇੱਥੇ ਪਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਬੰਦੇ ਦਾ ਰੋਲ ਹੈ ਕੰਮ ਕਰਨਾ, ਪੈਸੇ ਕਮਾਉਣੇ, ਘਰ ਵਾਲੀ ਕੰਮ ਨਹੀਂ ਕਰਦੀ, ਉਹ ਬਸ ਘਰੇ ਹੀ ਆ।
3: ਹਾਂ, ਫਿਰ ਉਹਦੇ ਚ ਤਾਂ ਇੱਦਾਂ, ਫਿਰ ਉਹ ਤਾਂ ਆਪਣੀ ਹਾਊਸ ਵਾਈਫ ਹੋ ਗਈ ਨਾ ਫਿਰ। ਹਾਂਜੀ, ਫਿਰ ਉਹ ਤਾਂ ਹਾਊਸ ਵਾਈਫ ਬਣ ਕੇ ਰਹੂਗੀ, ਫਿਰ ਉਹਦੇ ਚ ਤਾਂ ਫਿਰ ਅਸੈਪਟ ਨਾ ਕਰੇ ਬੰਦਾ ਵੀ ਮੈਨੂੰ ਕੋਈ ਕੰਮ ਵੀ ਕਰੂਗੀ, ਉਹ ਫਿਰ ਬਈ ਮੇਰੇ ਨਾਲ ਜੋਬ ਵੀ ਕਰੇ, ਫਿਰ ਇਕੱਲਾ ਉਹਦਾ ਹੱਕ ਬਣਦਾ
0: ਜ਼ਬਰਦਸਤ ਡੀਲ ਸੁਣੋ ਹੁਣ। ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, ਸਿਰਫ $40 'ਚ ਯਾਰ ਸਾਰਾ ਕੁਛ। ਸੋ ਮਿਸਟਰ ਸਿੰਘ ਪੀਜ਼ਾ 905-504-1000, 9055004000, 905-504-1000 ਮਿਸਟਰ ਸਿੰਘ ਪੀਜ਼ੇ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਘੁਮਾਓ ਅਤੇ ਵਧੀਆ ਟੋਪ ਦੀਆਂ ਡੀਲਾਂ ਮਿਸਟਰ ਸਿੰਘ ਤੋਂ ਲਓ। ਜੇ ਤੁਸੀਂ ਇੱਕ ਟੋਪ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ, ਆਪਣੇ ਸ਼ਹਿਰ ਦੀ ਸਭ ਤੋਂ ਵਧੀਆ ਮੂਵਿੰਗ ਕੰਪਨੀ, ਸਭ ਤੋਂ ਪੁਰਾਣੀ ਨਾਲੇ, ਐਚ ਕੇ ਮੂਵਰਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਪਿਛਲੇ ਤਕਰੀਬਨ ਇਹ 30 ਸਾਲਾਂ ਤੋਂ ਮੂਵਿੰਗ ਦਾ ਕੰਮ ਕਰ ਰਹੇ, 30 ਈਅਰਸ, ਵਾਹ। ਸੋ ਤੁਸੀਂ ਇਹਨਾਂ ਨੂੰ ਯਾਦ ਰੱਖੋ, 30 ਸਾਲ ਤੋਂ ਮੂਵਿੰਗ ਦਾ ਕੰਮ, ਐਂਡ 416-516-524-6704 ਨੰਬਰ ਇਹਨਾਂ ਦਾ, 416-524-6704 HK Movers। ਜੇ ਤੁਸੀਂ ਦੂਰ ਵੀ ਜਾ ਰਹੇ ਹੋ, ਬਰੈਂਪਟਨ ਛੱਡ ਕੇ ਸਰੀ ਕੈਲਗਰੀ ਮੂਵ ਹੋ ਰਹੇ ਹੋ, 416-500-2400
4: ਨਹੀਂ ਜਨਾਬ, ਦੂਜੇ ਪਾਸੇ ਮੈਨੂੰ ਤੁਹਾਡੇ ਵਰਗਾ ਬੰਦਾ ਉੱਥੇ ਲੱਗਾ ਜੀ, ਆਪਣੇ ਚਾਂਦਨੀ ਵਾਲੇ ਦੇ ਮੰਦਾ ਦਾ।
0: ਨਹੀਂ ਨਹੀਂ, ਮੈਂ ਚਾਂਦਨੀ ਤੇ ਹੈ ਹੀ ਨਹੀਂ ਸੀ ਭਾਜੀ ਵੀਕਐਂਡ ਤੇ,
4: ਫਰਾਈਡੇ ਫਿਰ।
0: ਨਹੀਂ ਨਹੀਂ ਨਹੀਂ, ਮੈਂ ਨਹੀਂ, ਤੁਸੀਂ ਕਿਤੇ ਕਿਸੇ ਹੋਰ ਨੂੰ ਦੇਖਿਆ ਹੋਊਗਾ, ਮੈਂ ਹੈ ਨਹੀਂ ਸੀ। ਮੈਂ ਫਰਾਈਡੇ ਨੂੰ ਤਾਂ ਮੈਂ ਸ਼ਹਿਰ 'ਚ ਨਹੀਂ ਸੀਗਾ, ਮੈਂ ਕਿਤੇ ਬਾਹਰ ਸੀ।
4: ਠੀਕ ਠੀਕ, ਫਿਰ ਭੁਲੇਖਾ ਲੱਗ ਗਿਆ।
0: ਹਾਂਜੀ,
4: ਤੇ ਆਪਣੇ ਗੱਲ ਆ ਜੀ, ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਆ।
0: ਹਾਂ,
4: ਤੇ ਗੱਲ ਇੱਦਾਂ ਆ ਵੀ ਜੇ ਹੁਣ ਲੇਡੀ ਨਹੀਂ ਕੁਛ ਕਰਦੀ ਤਾਂ ਫਿਰ ਤਾਂ ਜੇ ਹਾਊਸ ਵਾਈਫ ਆ ਤਾਂ ਫਿਰ ਤਾਂ ਕੰਮ ਕਰਨਾ ਹੀ ਪੈਣਾ ਜੀ, ਹਨਾ। ਤੇ ਜੇ ਚਲੋ ਦੋਨੋਂ ਜੀ ਕੰਮ ਕਰਦੇ ਫਿਰ ਚਲੋ ਥੋੜਾ ਬਹੁਤ ਕੰਮ ਬੰਦਾ ਬਣ ਸਕਦਾ, ਪਰ ਜੇ ਘਰੇ ਆ ਤਾਂ ਫਿਰ ਤਾਂ ਫੁੱਲ ਟਾਈਮ ਸਾਹਮਣੇ ਬਣਾ ਹੀ ਕੰਮ ਕਰ, ਫਿਰ ਤਾਂ ਕੋਈ ਦੂਜੀ ਰਾਈ ਨੀ ਹੈਗੀ। ਫਿਰ ਤਾਂ ਬੰਦਾ ਆਪਣੇ ਸਮਝ ਸਹੀ ਹੈ ਜੀ, ਉਹਨੇ ਤਾਂ ਪੂਰੀ ਫੁੱਲ ਸਹੂਲਤ ਦਿੱਤੀ ਹੈ ਕਿ ਚਲੋ ਕਿਤੇ ਕੰਮ ਨੀ ਕਰਨਾ, ਕੁਛ ਨੀ ਕਰਨਾ।
0: ਸੋ ਫਿਰ ਜੇ ਲੇਡੀ ਹਾਊਸ ਵਾਈਫ ਹੈ, ਉਹਨੂੰ ਆਪਣੇ ਹਸਬੈਂਡ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, ਇਹ ਵੀ ਘਰ ਦਾ ਕੰਮ ਥੋੜਾ ਬਹੁਤ ਕਰੇ,
4: ਰੱਖ ਜਾਂਦਾ ਲੇਡੀਜ਼ ਉਦਾਂ ਵੀ ਹੈ ਨੀ ਭਾਜੀ।
0: ਨਹੀਂ, ਕਈ ਰੱਖਦੀਆਂ ਨੇ, ਕਈ ਕਹਿੰਦੀਆਂ ਦੇਖ, ਹੁਣ ਭਾਜੀ 2-4 ਲੇਡੀਜ਼ ਆਈਆਂ, ਉਹ ਕਹਿੰਦੀਆਂ ਕਿ ਦੇਖੋ ਕਿਸੇ ਬੰਦੇ ਨੂੰ ਕਹੋ ਕਿ ਉਹ ਸਾਡਾ ਕੰਮ ਕਰਕੇ ਦੇਖਣ ਘਰ ਵਾਲਾ ਸਾਰਾ ਦਿਨ।
4: ਹਾਂਜੀ ਗੱਲ ਤਾਂ ਹੁੰਦਾ ਤਾਂ ਹਾਰਡ ਹੀ ਆ, ਸੌਖਾ ਨੀ ਹੈਗਾ, ਪਰ ਫਿਰ ਵੀ ਜੇ ਬੰਦੇ ਨੇ ਸਹੂਲਤ ਦਿੱਤੀ ਫਿਰ ਤਾਂ ਆਪਾਂ ਕਹਾਂਗੇ ਨਹੀਂ ਸੱਚੀ ਗੱਲ, ਫਿਰ ਤਾਂ ਭਾਈ ਕੰਮ ਕਾਰ ਕਰੋ, ਬਿੱਲ ਲਾ ਕੇ ਕਰੋ, ਹੈ ਨਾ ਜੀ?
0: ਠੀਕ ਹੈ, ਚਲੋ ਦੇਖਦੇ ਹਾਂ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ, ਅਤੇ ਸਭ ਦੀਆਂ ਕਾਲਸ ਲੈਂਦੇ ਹਾਂ, ਜਸਟ ਤੁਸੀਂ ਥੋੜ੍ਹਾ ਚਿਰ ਹੋਲਡ ਕਰੋ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਕੰਟੀਨਿਊ ਕਰਦੇ ਹਾਂ। ਨੰਬਰ ਹੈ ਆਪਣਾ 905-673-3337, ਕਾਲ ਹੋਲਡ 'ਤੇ 1-7-2-8-6-2-6-0-9-1-8-1-3-4-5-7 ਅਤੇ 1-3-6-3 ਪਲੀਜ਼ ਸਾਰੇ ਹੋਲਡ 'ਤੇ ਰੱਖੋ ਅਤੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਇੱਕ ਮੈਂ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਵਾਂ ਕਿ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਹਾਜ਼ਰ ਨੇ। ਅਗਰ ਤੁਸੀਂ ਆਪਣੀ ਡਰੀਮ ਸੁਪਨਿਆਂ ਦੀ ਕਿਚਨ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ, ਬਹੁਤ ਹੀ ਖੂਬਸੂਰਤ ਕੰਮ ਜਸਪਾਲ ਭਾਅ ਜੀ ਹੁਣੇ ਕਰਦੇ ਨੇ, ਕਿਹੜਾ ਤੁਸੀਂ ਇਹਨਾਂ ਤੋਂ ਕੰਮ ਇੱਕ ਵਾਰ ਕਰਾ ਕੇ ਦੇਖੋ ਜਾਂ ਇਹਨਾਂ ਦਾ ਕੀਤਾ ਹੋਇਆ ਕੰਮ ਦੇਖ ਲਓ, ਤੁਸੀਂ ਆਪ ਕਹੋਗੇ ਯਾਰ ਭਾਅ ਜੀ ਸਾਨੂੰ ਚਾਹੀਦਾ ਕੰਮ ਤਾਂ ਬਿਲਕੁਲ ਜਿਹੜਾ ਤੁਸੀਂ ਇਹਨਾਂ ਦੇ ਘਰੇ ਕੀਤਾ ਉੱਦਾਂ ਦਾ ਚਾਹੀਦਾ। ਨਿਊ ਹਾਈਟਸ ਕਿਚਨ, ਕੈਬਨਿਟਸ, ਵੈਨਿਟੀਜ਼, ਕੋਈ ਵੀ ਕਾਊਂਟਰ ਟਾਪ ਆਦਿ ਤਾਂ ਨਿਊ ਹਾਈਟਸ ਕਿਚਨ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 416-859-1920 'ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕਿਆ ਬਾਤ ਹੈ ਨਹੀਂ ਸਾ, ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸਰ ਇੱਕ ਵਾਰ ਫਿਰ ਸਭ ਨੂੰ ਜੀ ਆਇਆਂ ਨੂੰ। ਪਹਿਲਾਂ ਵੀ ਇੱਕ ਬਹੁਤ ਹੀ ਖੂਬਸੂਰਤ ਗੀਤ ਅਸੀਂ ਤੁਹਾਡੇ ਲਈ ਪਲੇ ਕਰਕੇ ਹਟੇ ਹਾਂ ਅਤੇ ਕਿਆ ਕਮਾਲ ਦੇ ਰਿਵਿਊਜ਼ ਆ ਰਹੇ ਨੇ ਸਟੂਡੈਂਟ ਮਹਿਕਮਾ, ਬੜਾ ਹੀ ਪਿਆਰਾ ਗੀਤ, ਬਹੁਤ ਹੀ ਸੋਹਣਾ ਮੈਸੇਜ। ਅਮਰਦੀਪ ਦੇਵਗਨ ਜਿਨ੍ਹਾਂ ਨੇ ਪਹਿਲਾਂ ਵੀ ਸਟੂਡੈਂਟਸ ਦੇ ਹੱਕ ਦੇ ਵਿੱਚ ਬਹੁਤ ਸਾਰੇ ਗੀਤ ਗਾਏ ਨੇ, ਇੰਟਰਨੈਸ਼ਨਲ ਸਟੂਡੈਂਟ 1 and 2 ਵਰਗੇ ਜੋ ਬੜੇ ਮਕਬੂਲ ਹੋਏ, ਅਤੇ ਹੁਣ ਇੱਕ ਵਾਰ ਫਿਰ ਅਮਰਦੀਪ ਹੋਰਾਂ ਨੇ ਇੱਕ ਬੜਾ ਸ਼ਾਨਦਾਰ ਗਾਣਾ ਸਟੂਡੈਂਟ ਮਹਿਕਮਾ ਰਿਲੀਜ਼ ਕੀਤਾ, ਤੇ ਇੱਕ ਵਾਰ ਫਿਰ ਆਓ ਦੋ ਕੁ ਬੋਲ ਸੁਣ ਕੇ ਫਿਰ ਅਮਰਦੀਪ ਨੂੰ ਵੈਲਕਮ ਕਰਦੇ ਹਾਂ। ਡੰਗਰਾਲਾ ਅੰਦਰ

0: ਕਿਆ ਬਾਤ ਹੈ ਯਾਰ, ਬਿਲਕੁਲ ਜ਼ਿੰਦਾਬਾਦ। ਦੇਖੋ ਇੰਨੀ ਮਿਹਨਤ ਪਰਿਵਾਰਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਛੱਡ ਕੇ ਆਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਅਤੇ ਅਮਰਦੀਪ ਦੇਵਗਨ ਇਸ ਗੀਤ ਦੇ ਸਿੰਗਰ ਰਾਈਟਰ ਸਾਡੇ ਨਾਲ ਲਾਈਨ 'ਤੇ ਜੁੜੇ ਨੇ। ਅਮਰਦੀਪ ਸਵਾਗਤ ਹੈ ਬ੍ਰਦਰ, ਵੈਲਕਮ।
1: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਅਮਰਦੀਪ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ 1 and 2 ਅਤੇ ਨਾਲ ਹੁਣ ਸਟੂਡੈਂਟ ਮਹਿਕਮਾ ਵੀ ਰਿਲੀਜ਼ ਕੀਤਾ। ਤੁਸੀਂ ਕਿਉਂ ਜ਼ਰੂਰੀ ਸਮਝਦੇ ਹੋ ਵੀ ਸਟੂਡੈਂਟਸ ਦੇ ਹੱਕਾਂ ਦੇ ਵਿੱਚ ਗਾਣੇ ਜ਼ਰੂਰ ਰਿਲੀਜ਼ ਕਰਨੇ ਚਾਹੀਦੇ ਨੇ?
1: ਵੀਰੇ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਰ ਜਿਹੜੀ ਗੱਲ ਆ ਸਟੂਡੈਂਟ ਮਹਿਕਮੇ ਵਾਲੀ ਆ ਗਈ ਨਾ, ਮਤਲਬ ਸਟੂਡੈਂਟਸ ਦੇ ਸੰਬੰਧ ਚ ਗਾਣੇ ਕੱਢਣ ਵਾਲੀ, ਇਹ ਜਿਵੇਂ ਆਪਾਂ ਪਹਿਲਾਂ 1-2 ਗਾਣੇ ਕਰਤੇ, ਪਹਿਲਾ ਗਾਣਾ ਸੈਕੰਡ ਆਉਣ ਵਾਸੀਆਂ ਅੱਖਾਂ ਚ ਨੀਂਦ ਰੜ ਕੇ ਤੇ ਮਿਲਦਾ ਨੀ ਟਾਈਮ ਸੌਣ ਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਕਾਮਯਾਬ ਹੋ ਗਿਆ। ਫਿਰ ਆ ਹੁਣ ਕੋਈ ਹਜੇ ਪਲਾਨ ਚ ਹੈ ਨੀ ਸੀ, ਕਿਤੇ ਨਾ ਕਿਤੇ ਅਨਕੋਨਸ਼ੀਅਸਲੀ ਜਾਂ ਕੌਂਸ਼ੀਅਸਲੀ ਕਹਿ ਲਈਏ ਵੀ ਦਿਮਾਗ ਚ ਸੀ ਗੱਲ ਇਹ। ਫਿਰ ਅਸੀਂ ਇੱਕ ਵਾਰੀ ਕਰਵਾਇਆ ਸ਼ੋਅ, ਹੁਣ ਪਿੱਛੇ ਜੇ ਸ਼ੋਅ ਕਰਾਇਆ, ਤੇ ਸ਼ੋਅ ਕਰਾਉਣ ਤੋਂ ਬਾਅਦ ਚ ਮਤਲਬ ਸਾਨੂੰ ਫੀਲ ਹੋਇਆ ਬਹੁਤ ਵੀ ਕਿਉਂ ਨੀ ਵਿਕ ਰਿਹਾ, ਜ਼ੋਰ ਬਹੁਤ ਜ਼ਿਆਦਾ ਲੱਗ ਰਿਹਾ, ਆਰਟਿਸਟ ਬਹੁਤ ਵੱਡਾ। ਤੇ ਉਹ ਫਿਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਕੋਲ ਸਪੋਂਸਰਸ ਕੋਲੋਂ ਵੀ ਆਪਸ ਦੇ ਵਿੱਚ ਵੀ ਇਹੀ ਗੱਲਾਂ ਵੀ ਸਟੂਡੈਂਟ ਹੈ ਨੀ, ਸਟੂਡੈਂਟਾਂ ਕਰਕੇ ਇਹ ਚੀਜ਼ ਹੋ ਰਹੀ ਹੈ, ਘੱਟ ਸਟੂਡੈਂਟ ਆ। ਫਿਰ ਲੱਗਿਆ ਬਈ ਯਾਰ, ਮਤਲਬ ਉਹ ਜਿਵੇਂ ਆਪਣੇ ਬੱਚੇ ਹੁੰਦੇ ਆ, ਬੱਚਿਆਂ ਵਾਂਗੂ ਘਰ ਦੇ ਜਿਵੇਂ ਜਵਾਕਾਂ ਨੂੰ ਗਾਲਾਂ ਵੀ ਦੇ ਦਿੰਦੇ, ਪਿਆਰ ਵੀ ਕਰਦੇ ਆ, ਉਵੇਂ ਸਟੂਡੈਂਟ ਸੀ, ਉਹਨਾਂ ਨੂੰ ਗਾਲਾਂ ਵੀ ਮਿਲ ਜਾਂਦੀਆਂ ਸੀ ਤੇ ਉਹ ਖਿੱਚੀ ਵੀ ਫਿਰਦੇ ਸੀ ਕੰਮ, ਪਿਆਰ ਵੀ ਸਾਰੇ ਕਰਦੇ ਸੀ। ਫਿਰ ਇਹ ਕੁਦਰਤੀ ਗਾਣਾ ਬਸ ਇਸੇ ਤਰ੍ਹਾਂ ਬਣ ਗਿਆ।
0: ਕਿਉਂਕਿ ਦੇਖੋ ਜ਼ਿਆਦਾਤਰ ਨਾ ਇੱਕ ਆਰਟਿਸਟ ਹੈ ਉਹਨੂੰ ਹੁੰਦਾ ਕਿ ਅਸੀਂ ਬਈ ਕੋਈ ਕਮਰਸ਼ਲ ਗੀਤ ਕਰਨਾ, ਖਾਸ ਤੌਰ 'ਤੇ ਅੱਜ ਕੱਲ੍ਹ ਜੋ ਦੌਰ ਚੱਲ ਰਿਹਾ ਵੀ ਅਸੀਂ ਉਦੋਂ ਦੇ ਗਾਣੇ ਕਰਨੇ, ਬਟ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਇਨੀਸ਼ੀਏਟਿਵ ਲਿਆ। ਨਹੀਂ ਤਾਂ ਹਰੇਕ ਬੰਦਾ ਕਹਿੰਦਾ ਯਾਰ ਅਸੀਂ ਮਿਊਜ਼ਿਕ ਵੀ ਕਰਾਵਾਂਗੇ, ਉਹ 'ਤੇ ਪੈਸਾ ਲਾਵਾਂਗੇ, ਵੀਡੀਓ ਵੀ ਏਡੀ ਵੱਡੀ ਕਰਾਂਗੇ, ਬਟ ਫਿਰ ਵੀ ਤੁਸੀਂ ਮਿਹਨਤ ਕੀਤੀ, ਇਨੀਸ਼ੀਏਟਿਵ ਲਿਆ, ਤੇ ਬੜੀ ਵੱਡੀ ਗੱਲ ਹੁੰਦੀ ਹੈ ਕਿ ਕੁਝ ਵੱਖਰਾ ਕਰਨਾ। ਸੋ ਤੁਹਾਨੂੰ ਇਸ ਚੀਜ਼ ਲਈ ਪਹਿਲਾਂ ਤਾਂ ਮੁਬਾਰਕਾਂ ਵੀ ਅਸੀਂ ਦਿੰਦੇ ਹਾਂ।
1: ਥੈਂਕ ਯੂ ਵੀਰੇ, ਬਹੁਤ ਧੰਨਵਾਦ ਜੀ। ਤੇ ਇਹਦੇ ਨਾਲ ਵਧੀਆ ਰੱਬ ਦੀ ਮੇਰੇ ਨਾਲ ਐਪਰੀਸ਼ੀਏਸ਼ਨ ਵੀ ਵਧੀਆ ਆ ਰਹੀ ਹੈ, ਸਾਰੇ ਜਾਣੇ ਲਾਈਕ ਕਰਦੇ, ਪਸੰਦ ਕਰ ਰਹੇ ਚੀਜ਼ ਨੂੰ, ਤੇ ਉਹ ਬਸ ਮਤਲਬ ਸੱਚੇ ਜੇ ਸਾਫ ਜੇ ਮਨ ਨਾਲ ਬਣਾਇਆ ਸੀ ਤੇ ਉਵੇਂ ਹੀ ਸਾਫ ਜੇ ਮਨ ਵਾਲੇ ਸਾਰੇ ਜਾਣੇ ਉਸ ਨੂੰ ਪਸੰਦ ਕਰ ਰਹੇ ਆ।
0: ਨਹੀਂ ਇੱਥੇ ਕਿ ਨਾਲੇ ਪਤਾ ਕੀ ਅਮਰਦੀਪ, ਤੁਹਾਡੇ ਮੂੰਹੋਂ ਇੱਦਾਂ ਦੇ ਗੀਤ ਜੱਚਦੇ ਵੀ ਆ ਕਿਉਂਕਿ ਤੁਸੀਂ ਵੀ ਉਹ ਸਟਰਗਲ ਦੇਖੀ ਹੈ, ਤੁਸੀਂ ਉਹ ਮਿਹਨਤ ਕੀਤੀ ਹੈ, ਤੇ ਤੁਸੀਂ ਹੁਣ ਬੜੇ ਸਕਸੈਸਫੁਲ ਬਿਜ਼ਨਸ ਪਰਸਨ ਵੀ ਹੋ, ਆਰਟਿਸਟ ਵੀ ਹੋ। ਸੋ ਆਈ ਥਿੰਕ ਤੁਹਾਡੇ ਲਈ ਇਹ ਵੀ ਹੈ ਯਾਰ ਕਿ ਮੈਂ ਖੁਦ ਇਸ ਦੌਰ ਚੋਂ ਲੰਘਿਆ।
1: ਬਿਲਕੁਲ ਹਾਂਜੀ ਹਾਂਜੀ, ਇਹੀ ਬਸ ਜਿਹੜੇ ਮੈਂ ਦੱਸਿਆ ਵੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਆਪਣੀ ਅਟੈਚਮੈਂਟ ਉਹੀ ਹੁੰਦੀ ਆ, ਉਹ ਬਸ ਉਹਦੇ ਵਿੱਚੋਂ ਕੁਛ ਨਾ ਕੁਛ ਉਪਜ ਜਾਂਦਾ ਵੀ ਜਦੋਂ ਆਪਾਂ ਉਸ ਦੌਰਾਂ ਦੇ ਵਿੱਚੋਂ ਲੰਘਦੇ ਹਾਂ ਤੇ ਦੇਖ ਕੇ ਐਂ ਲੱਗਦਾ। ਤੇ ਹਾਂਜੀ, ਮੇਰੇ ਕਾਰਨ ਇਹੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਚੀਜ਼ ਗੱਲ ਹੁੰਦੀ ਆ ਜੀ।
0: ਤੇ ਤੁਸੀਂ ਇੱਕ ਗੱਲ ਜ਼ਰੂਰ ਹੈ ਕਿ ਲੰਡਨ ਦਾ ਨਾਮ ਬੜਾ ਰੋਸ਼ਨ ਕਰ ਰਹੇ ਹੋ, ਜਿੱਥੇ ਵੀ ਲੰਡਨ ਦੀ ਗੱਲ ਹੁੰਦੀ ਹੈ ਨਾਲ ਅਮਰਦੀਪ ਦਾ ਵੀ ਨਾਂ ਜ਼ਰੂਰ ਆਉਂਦਾ ਹੈ।
1: ਬਸ ਕੁਦਰਤੀ ਵੀਰੇ, ਚਲੋ ਆਪਦੇ ਵੱਲੋਂ ਮਿਹਨਤ ਕਰ ਰਹੇ ਹਾਂ।
0: ਤੁਸੀਂ ਇਹ ਜਿਹੜੀ ਵੀਡੀਓ ਹੈ ਸਾਰੀ ਦੀ ਸਾਰੀ ਆਪਾਂ ਲੰਡਨ ਦੇ ਵਿੱਚ ਹੀ ਤੁਸੀਂ ਸ਼ੂਟ ਕੀਤੀ?
1: ਹਾਂਜੀ ਵੀਰੇ, ਇਹ ਸਾਰਾ ਪਾਰਟੀ ਦਾ ਜਿਹੜਾ ਲੰਡਨ ਦੇ ਵਿੱਚ ਕੀਤਾ ਹੈਗਾ।
0: ਤੇ ਇਸ ਦਾ ਮਿਊਜ਼ਿਕ ਥੋੜ੍ਹਾ ਦੱਸੋ ਕਿਹਨੇ ਕੀਤਾ ਹੈਗਾ, ਤੇ ਵੀਡੀਓ ਤਾਂ ਆਈ ਥਿੰਕ ਤੁਹਾਡੀ ਆਪਦੀ ਹੀ ਕੰਪਨੀ ਹੈ?
1: ਹਾਂਜੀ, ਵੀਡੀਓ ਆਪਣੀ ਕੰਪਨੀ ਆ, ਤੇ ਮਿਊਜ਼ਿਕ ਕੀਤਾ ਹੈਗਾ ਇੱਥੇ ਦਾ ਕਲਾਕਾਰ ਸਟੂਡੀਓ ਆ, ਮੁੰਡਾ ਬ੍ਰੈਂਪਟਨ ਹੀ ਆ। ਤੇ ਮਤਲਬ ਅਸੀਂ ਸਾਰੀ ਇੱਕੋ ਜਿਹੀ ਆ ਅਸੀਂ ਹਜੇ, ਕਿਉਂਕਿ ਸਟਰਗਲ ਹੀ ਕਰ ਰਹੇ ਹਾਂ ਇਸ ਲਾਈਨ ਦੇ ਵਿੱਚ। ਤੇ ਆਪਣੇ ਜਿਹੜੇ ਚਲੋ ਆਪਦੇ ਬਿਜ਼ਨਸ ਕੰਮ ਕਿਤੇ ਹੋਰ ਚੱਲੀ ਜਾਂਦੇ ਆ, ਪਰ ਆਪਣਾ ਇੱਧਰਲੇ ਪਾਸੇ ਚੱਲ ਰਿਹਾ, ਤੇ ਸਾਰਿਆਂ ਦੇ ਹੀ ਉਵੇਂ ਉਹ ਬਾਈ ਹੁਣੇ ਇੱਥੇ ਹੈਗੇ ਆ, ਤੇ ਉਹ ਵੀ ਮਤਲਬ ਪੈਸ਼ਨ ਦੇ ਨਾਲ ਕੰਮ ਕਰਦੇ ਆ। ਆਪਾਂ ਨੂੰ ਐਂ ਹੁੰਦਾ ਵੀ ਜਿਹੜਾ ਵਧੀਆ ਮਿਹਨਤ ਨਾਲ ਕੰਮ ਕਰੇ ਤੇ ਫਿਰ ਉਹਦੇ ਨਾਲ ਕਰਨ ਦਾ ਸਵਾਲ
0: ਨਹੀਂ। ਤੇ ਨਾਲੇ ਦੇਖੋ ਇਹ ਵੀ ਗੱਲ ਹੈ ਕਿ ਜਦੋਂ ਨਾ ਤੁਸੀਂ ਲਾਈਕ ਮਾਈਂਡਡ ਲੋਕਾਂ ਨਾਲ ਕੰਮ ਕਰਦੇ ਹੋ, ਕੰਮ ਨਹੀਂ ਲੱਗਦਾ ਉਸ ਸਗਾ ਤੇ ਤੁਸੀਂ ਇੰਜੋਏ ਕਰਦੇ ਹੋ, ਇੱਕ ਤੁਹਾਡਾ ਕਹਿ ਲਓ ਕਿ ਪੈਸ਼ਨ ਪ੍ਰੋਜੈਕਟ ਬਣ ਜਾਂਦਾ। ਤੇ ਬੜੀ ਕਮਾਲ ਦੀ ਗੱਲ ਇਹ ਹੈ ਕਿ ਇਹ ਗੀਤ ਤੁਸੀਂ ਲਿਖਿਆ ਵੀ ਖੁਦ ਆਪ ਹੈ, ਇਹ ਕਦੋਂ ਕੁ ਲਿਖਿਆ ਤੇ ਕਿਵੇਂ ਇਹ ਜੋ ਖਿਆਲ ਹੈ ਤੁਹਾਡੇ ਮਨ ਚ ਆਇਆ?
1: ਇਹ ਤਾਂ ਵੀਰੇ ਮਤਲਬ ਨਹੀਂ ਤਾਂ ਨਾ ਆਪਣੇ ਜਿਹੜੇ ਗਾਣੇ ਉਹ ਹੋਰ ਜਿਹੜੇ ਬਣੇ ਪਏ ਉਹਨਾਂ ਨੂੰ ਕੀ ਟਾਈਮ ਬਹੁਤ ਲੱਗ ਜਾਂਦਾ, ਜਦੋਂ ਇੱਥੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਰਦੇ ਹਾਂ ਤੇ ਲੇਟ ਹੋ ਜਾਂਦਾ ਕੰਮ। ਇਹ ਸਾਡਾ ਪਹਿਲਾ ਹੀ ਗਾਣਾ ਸੀ ਜਿਹੜਾ ਮੈਨੂੰ ਲੱਗਦਾ ਵੀ ਅਸੀਂ ਮਤਲਬ ਸਾਡਾ ਜਿਹੜਾ ਸ਼ੋਅ ਸੀਗਾ ਉਹ ਜੂਨ ਦੇ ਵਿੱਚ ਸੀਗਾ, 24 June ਨੂੰ, ਬਸ ਉਦੋਂ ਨੂੰ ਦਿਮਾਗ ਚ ਆਈਡੀਆ ਆਇਆ ਸੀ ਤੇ ਜੁਲਾਈ ਚ ਗਾਣਾ ਲਿਖਿਆ ਸੀਗਾ, ਤੇ ਅਗਸਤ ਚ ਇਹ ਗਾਣਾ ਫਿਰ ਜਿਹੜਾ ਮਹੀਨੇ ਦੇ ਵਿੱਚ ਹੀ ਸਾਰਾ ਕੁਛ ਇਹਦਾ ਕੁਦਰਤੀ ਹੋ ਗਿਆ।
0: ਕੀ ਬਾਤ,
1: ਮੈਂ ਤਾਂ ਆਪ ਹੈਰਾਨ ਸੀ ਇਸ ਚੀਜ਼ ਤੇ ਬਈ ਇਹ ਕਿਵੇਂ ਹੋ ਗਿਆ।
0: ਨਹੀਂ ਨਹੀਂ, ਜਿਹੜੀਆਂ ਵਧੀਆ ਚੀਜ਼ਾਂ ਨੇ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ, ਉਹ ਫਿਰ ਨਾਲ ਦੀ ਨਾਲ ਹੋ ਜਾਂਦੀਆਂ, ਪਤਾ ਨਹੀਂ ਲੱਗਦਾ। ਸੋ ਸਟੂਡੈਂਟ ਮਹਿਕਮਾ ਅਮਰਦੀਪ ਦੇਵਗਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੁਸੀਂ ਯੂਟਿਊਬ ਤੇ ਜਾਓਗੇ ਸਟੂਡੈਂਟ ਮਹਿਕਮਾ ਸਰਚ ਕਰੋ ਤੇ ਅਮਰਦੀਪ ਦੇਵਗਨ ਦੇ ਯੂਟਿਊਬ ਚੈਨਲ ਤੇ ਇਹ ਗੀਤ ਸਾਰੇ ਸੁਣੋ, ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨਾਲ ਸ਼ੇਅਰ ਵੀ ਜ਼ਰੂਰ ਕਰੋ। ਤੇ ਅਮਰਦੀਪ ਮੈਂ ਚਾਹੁੰਦਾ ਕਿ ਇਹਦੇ ਦੋ ਬੋਲ ਪਲੀਜ਼ ਤੁਸੀਂ ਆਪਣੇ ਮੂੰਹੋਂ ਵੀ ਸੁਣਾ ਦਿਓ।
1: ਹਾਂਜੀ ਜ਼ਰੂਰ ਵੀਰੇ, ਇਹਦੀ ਮੈਂ ਇੱਕ ਹੋਰ ਗੱਲ, ਜਿਵੇਂ ਆਪਾਂ ਕੁਛ ਵੀ ਪਹਿਲਾਂ ਮੇਰੇ ਕੁਛ ਕੀਤਾ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਤਾਂ ਪਿੱਛੇ ਲਿਖਣਾ ਪੈਂਦਾ ਅਮਰਦੀਪ ਦੇਵਗਨ, ਇਹਦੇ ਚੋਂ ਕੁਦਰਤੀ ਉਹ ਨਾਮ ਹੀ ਉਹ ਜਿਹਾ, ਜਦੋਂ ਸਟੂਡੈਂਟ ਮਹਿਕਮਾ ਲਿਖਦੇ ਆ ਉਹ ਪਤਾ ਨੀ ਸ਼ਾਇਦ ਮੈਨੂੰ ਹੀ ਦੱਸਦਾ, ਉਹ ਇਕੱਲਾ ਸਟੂਡੈਂਟ ਮਹਿਕਮੇ ਦੇ ਵਿੱਚ ਉਹ ਆ ਜਾਂਦਾ ਇੱਕ ਗਾਣੇ ਤੋਂ ਪਹਿਲਾਂ। ਮੈਂ ਮਾੜੀ ਜਿਹੀ ਕ੍ਰਿਟਿਕਲੀ ਛੋਟੀ ਜਿਹੀ ਗੱਲ, ਮੈਂ ਹੋਰ ਤੁਹਾਡਾ ਧੰਨਵਾਦ, ਤੁਹਾਡਾ ਅੰਕਲ ਜੀ ਹੋਣਾ ਦਾ ਬਹੁਤ ਧੰਨਵਾਦ ਤੁਹਾਡਾ ਵੀ।
0: ਨਹੀਂ ਨਹੀਂ
1: ਇੱਕ ਵੀਰੇ, ਜਦੋਂ ਇਹ ਗਾਣਾ ਲਿਖਿਆ ਨਾ ਤਾਂ ਉਹ ਕੀ ਆ, ਸਾਡੇ ਜਿਹੜੇ ਆਪਣੇ ਬੱਚੇ ਆ ਘਰੇ, ਮੈਨੂੰ ਐਂ ਹੁੰਦਾ ਵੀ ਜਦੋਂ ਲਿਖਦੇ ਆ, ਸੋਰੀ ਮੈਂ ਤੁਹਾਡਾ ਬਾਹਲਾ ਟਾਈਮ ਨਹੀਂ ਲੈਂਦਾ,
0: ਦੇਖੋ ਟਾਈਮ ਤੁਹਾਡਾ ਹੀ ਹੈ, ਕੋਈ ਗੱਲ ਨਹੀਂ, ਦੱਸੋ ਜ਼ਰੂਰ।
1: ਤੇ ਉਹ ਮੈਨੂੰ ਐਂ ਹੁੰਦਾ ਵੀ ਜਦੋਂ ਸਾਡੇ ਵੀ ਜਵਾਕ ਘਰੇ ਬੱਚੇ ਨਾ, ਉਹ ਗਾਣੇ ਸਾਰੇ ਰਟੇ ਪਏ ਆ ਉਹਨਾਂ ਨੂੰ, ਤੇ ਇਹਦੇ ਵਿੱਚ ਇੱਕ ਵਰਡਿੰਗ ਹੈ, ਇੱਕ ਲਾਈਨ ਇਹਦੇ ਚ ਆਉਂਦੀ ਆ ਕਿ ਜਿਹੜੇ ਸਾਨੂੰ ਭੰਡਦੇ ਸੀ ਹੁਣ ਕਹਿਣ ਕਿ ਮੈਥ ਕੋਈ ਹੱਦ ਲਵੋ, ਕੱਲ ਸੁਣਿਆ ਮੈਂ ਉਹੀ ਕਹਿੰਦੇ ਫੇਰ ਸਟੂਡੈਂਟ ਸੱਦ ਲਵੋ, ਵੇਖ ਕੇ ਸਾਨੂੰ ਕਹਿੰਦੇ ਸੀ ਜੋ ਫਿਰਦੀ ਸਾਰੀ ਗੰਦੀ ਲਾਲ। ਤੇ ਉਹਦੇ ਵਿੱਚ ਜਿਹੜਾ ਹੁਣ ਸਾਰੀ ਚੀਜ਼ ਆ, ਇੱਥੇ ਇੱਕ ਗਾਲ ਵਾਲਾ ਵਰਡ ਵੀ ਵਿੱਚ ਐਡ ਹੁੰਦਾ ਸੀ ਕਿਤੇ ਨਾ ਕਿਤੇ, ਓਬਵੀਅਸ ਮਤਲਬ ਸਿੱਧਾ ਹੀ ਸੀਗਾ ਉਹ ਐਡ ਹੁੰਦਾ ਸੀ, ਪਰ ਉਹ ਮੈਂ ਕਿਹਾ ਵੀ ਉਹ ਚੱਲਦਾ ਮੈਂ ਪਾ ਵੀ ਸਕਦਾ ਸੀ, ਪਰ ਜੇ ਉਹ ਪਾਉਂਦਾ ਮੈਂ ਤੇ ਉਹ ਬੱਚਿਆਂ ਨੇ ਜਿਹਨੇ ਸੁਣਨਾ ਸੀ ਤੇ ਉਹ ਪੁੱਛਣਾ ਸੀ ਉਹਨਾਂ ਨੇ ਇਹ ਕੀ ਚੀਜ਼ ਆ, ਤੇ ਉਸੇ ਕਰਕੇ ਫਿਰ ਆਏ ਜਿਹੜੀ ਚੀਜ਼ ਵੀ ਆਪਾਂ ਵਿੱਚ ਉਹਦੇ ਚ ਲਿਖੀਏ, ਚੁਣ ਚੁਣ ਕੇ ਵਧੀਆ ਸ਼ਬਦ ਲਿਖੇ ਜਾਣ।
0: ਤੇ ਅਮਰਦੀਪ ਜੇ ਉਹ ਗਾਲ ਹੁੰਦੀ ਫਿਰ ਸਾਡੇ ਤੋਂ ਰੇਡੀਓ ਤੇ ਵੀ ਨਹੀਂ ਸੀ ਲੱਗਣਾ, ਚੰਗਾ ਹੋਇਆ ਨਹੀਂ ਪਾਇਆ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ।
1: ਤੇ ਚਲੋ ਮੈਂ ਤੈਨੂੰ ਥੋੜਾ ਸੁਣਾਉਣਾ, ਕਹਿੰਦੇ ਸੀ ਖਲਾਰਾ ਪਾਉਂਦੇ ਆਏ, ਉੱਚੀ ਗਾਣੇ ਲਾਉਂਦੇ ਆਏ, ਇੱਥੇ ਕਾਤੋਂ ਆਉਂਦੇ ਆ, ਹੁਣ ਹੋਇਆ ਯਾਰ ਰਿਲਾਈਜ਼, ਵੇਖ ਕੇ ਉਹ ਸੀ ਯਾਰ ਕਨੇਡਾ ਦਾ ਸਟੂਡੈਂਟ ਮਹਿਕਮਾ, ਸਟੂਡੈਂਟ ਮਹਿਕਮਾ ਜਿੰਦਾਬਾਦ, ਸਟੂਡੈਂਟ ਮਹਿਕਮਾ ਜਿੰਦਾਬਾਦ, ਸੀ ਚੱਕੀ ਫਿਰਦਾ ਮੋਢਿਆਂ ਤੇ ਜੋ ਕੱਲਾ ਹੀ ਭਾਰ, ਕਨੇਡਾ ਦਾ ਸਟੂਡੈਂਟ ਮਹਿਕਮਾ।

0: ਵਾਹ ਸੋ ਸਾਰੇ ਸਪੋਰਟ ਕਰੋ, ਸੁਣੋ ਜ਼ਰੂਰ ਅਤੇ ਅਮਰਦੀਪ ਇੱਕ ਵਾਰ ਫਿਰ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਪੂਰੇ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
1: ਥੈਂਕ ਯੂ ਵੀਰੇ, ਬਹੁਤ ਧੰਨਵਾਦ ਜੀ ਤੁਹਾਡਾ ਅਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ।
0: ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਸ਼ੁਕਰੀਆ। ਵੈਰੀ ਗੁੱਡ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਅਤੇ ਇੱਕ ਮੈਸੇਜ ਤੁਹਾਨੂੰ ਦੇ ਦਈਏ ਬਈ, ਅਸੀਂ ਸਮਰ ਹੈ, ਮੈਨੂੰ ਪਤਾ ਅੱਜ ਮੌਸਮ ਥੋੜ੍ਹਾ ਜਿਹਾ ਖਰਾਬ ਸੀਗਾ, ਬਟ ਟੀ ਡੋਟ ਵਾਟਰ ਟੈਕਸੀ ਵਾਲੇ ਤੁਹਾਨੂੰ ਸੱਦਾ ਦੇ ਰਹੇ ਆ, ਕੱਲ ਨੂੰ ਮੌਸਮ ਸੋਹਣਾ, ਥਰਸਡੇ ਫਰਾਈਡੇ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਬਹੁਤ ਖੂਬਸੂਰਤ ਮੌਸਮ ਹੈ, ਸੈਂਟਰ ਆਈਲੈਂਡ ਜਾਓ ਆਪਣੀ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਤੇ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓਕੇ ਸੋਰੀ, ਬਹੁਤ ਚਿਰ ਤੋਂ ਕੁਝ ਸੱਜਣ ਹੋਲ ਤੇ ਆ। 1728 ਹੈਲੋ।
2: ਹਾਂਜੀ ਸਤਿ ਸ਼੍ਰੀ ਅਕਾਲ ਨਵੇਂ ਵੀਰੇ।
0: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ, ਕਿਵੇਂ ਹੋ?
2: ਵਧੀਆ, ਤੁਸੀਂ ਇੱਕ ਸੁੱਤਾ ਜਿਹਾ ਟੌਪਿਕ ਹੀ ਲਿਆ ਹੈ, ਪਰ ਹੁਣ

0: ਪਿਆਰ ਨਾਲ ਚਾਹੇ ਜਾਨ ਵੀ ਲੈ ਲਓ, ਬੋਲਣਾ ਸਹਿੰਦੇ ਤਿੱਖੇ, ਗੱਲ ਉੱਥੇ ਅੜ ਜਾਂਦੀ ਆ ਕੇ। ਜੇ ਹੁਣ ਕੋਈ ਬੰਦਾ ਨਾ ਤੁਹਾਡੇ ਪਿੱਛੇ ਹੀ ਬਰਛੇ ਲੈ ਕੇ ਪੈ ਜਾਵੇ ਵੀ ਨਹੀਂ ਜੀ ਉੱਠੋ ਤੁਸੀਂ ਪਏ ਰਹਿੰਦੇ ਹੋ ਫੋਨ ਹੀ, ਯਾਰ ਅੱਜ ਕੱਲ ਫੋਨ ਤੋਂ ਕਮਾਈ ਵੀ ਤਾਂ ਕਰਦੇ ਆ, ਫੋਨ ਤੇ ਕੱਲੀ ਫੇਸਬੁੱਕ ਹੀ ਥੋੜਾ ਦੇਖ।
1: ਪਰ ਦੇਖੋ ਵੀਰੇ, ਹੁਣ ਤੁਸੀਂ ਕਹਿ ਦਿੰਦੇ ਹੋ ਕਿ ਕਾਮਨ ਸੈਂਸ ਹੈ, ਅਗਲੇ ਉੱਠ ਕੇ ਕਰਾ ਦੇਣਗੇ, ਬਟ ਕਈ ਬੰਦੇ ਨੂੰ ਨਹੀਂ ਹੁੰਦਾ। ਕਈ ਬੰਦੇ ਉਹਨਾਂ ਦਾ ਮਾਇੰਡ ਸੈਟ ਹੈ ਕਿ ਯਾਰ ਅਸੀਂ ਜੇ ਬਾਹਰ ਇੰਨੀ ਮਿਹਨਤ ਕਰਕੇ ਆਏ ਅਸੀਂ ਘਰੇ ਆ ਕੇ ਨਹੀਂ ਕੁਛ ਕਰਨਾ ਹੈਗਾ, ਬਹੁਤ ਸਾਰਿਆਂ ਦੀ ਇਹ ਸੋਚ ਹੈ।
0: ਹਾਂ ਪਰ ਇੱਦਾਂ ਵੀਰੇ ਹੁਣ ਦੇਖੋ ਜੋ ਵਿਆਹ ਹੋ ਗਿਆ ਨਾ ਤਾਂ ਇਹ ਦੋ ਪਹੀਏ ਬਰਾਬਰ ਚੱਲਣਗੇ ਤਾਂ ਗੱਲ ਬਣਨੀ ਆ, ਜੇ ਇਹਨਾਂ 'ਚ ਟਕਰਾਅ ਹੋ ਗਿਆ ਨਾ ਫਿਰ ਕਹਾਣੀ ਕਿਸੇ ਪਾਸੇ ਵੀ ਨਹੀਂ ਲੱਗਦੀ। ਪਰ ਦੂਜੇ ਪਾਸੇ ਗੱਲ ਇਹ ਵੀ ਆ, ਲੇਡੀ ਨੂੰ ਵੀ ਤੇ ਬੰਦੇ ਨੂੰ ਦੋਨਾਂ ਨੂੰ ਨਾ ਇੱਕ ਦੂਜੇ ਦਾ ਪਤਾ ਹੁੰਦਾ ਵੀ ਇਹਨੇ ਕਿੰਨਾ ਕੁ ਕੰਮ ਕੀਤਾ ਜਾਂ ਇਹ ਮਤਲਬ ਜ਼ਿਆਦਾ ਗੱਲਾਂ ਐਗਜੈਜਰੇਟ ਕਰ ਰਿਹਾ, ਬੋਥ ਵੇਜ ਗੱਲ ਆ। ਪਰ ਉਹ ਆ ਵੀ ਰਲ ਮਿਲ ਕੇ ਪਿਆਰ ਦੇ ਨਾਲ ਨਾ ਇੱਕ ਦੂਜੇ ਨੂੰ ਸਪੋਰਟ, ਮੇਰੀ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਦਬ ਕੇ ਘੱਟ ਮਾਰਿਆ ਕਰੋ, ਏਦਾਂ ਨਹੀਂ ਹੁੰਦਾ ਹੈਗਾ। ਥੋੜਾ ਜਿਹਾ ਬੰਦਾ
1: ਤੁਹਾਨੂੰ ਐਸਾ ਕਿਹੜਾ ਦਬਕਾ ਮਾਰਿਆ ਜਾਂਦਾ, ਐ ਤਾਂ ਨੀ ਤੁਹਾਨੂੰ ਕਹਿੰਦੇ ਵੀ ਕਰਾ ਘਰ ਦਾ ਕੰਮ ਨਹੀਂ ਤਾਂ ਮੈਂ ਤੈਨੂੰ ਕੱਢ ਦੇਣਾ ਬਾਹਰ।
0: ਨਹੀਂ ਨਹੀਂ ਏਦਾਂ ਨੀ, ਉਹ ਫਿਰ ਭਾਜੀ ਕਈ ਵਾਰ ਬੰਦੇ ਲੱਗਦਾ ਨਾ ਵੀ ਘਰ ਦਾ ਟੋਮੀ ਹੋਵੇ ਤੇ ਘੜੀ ਇੱਜ਼ਤ ਨਾ ਹੋਵੇ ਫਿਰ ਮਾੜੀ ਗੱਲ ਹੋ ਜਾਂਦੀ।
1: ਠੀਕ ਹੈ, ਥੈਂਕ ਯੂ, ਓਕੇ,
0: ਥੈਂਕ ਯੂ,
1: ਬਹੁਤ ਸ਼ੁਕਰੀਆ ਤੁਹਾਡਾ। ਸੋ ਪਤਾ ਨੀ ਯਾਰ ਤੁਹਾਨੂੰ ਕਿੱਦਾਂ ਦੇ ਦਬ ਕੇ ਮਾਰੇ ਜਾਂਦੇ ਆ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕੌਂਸਰਟ ਹੋ ਰਿਹਾ, ਅਸੀਂ ਤੁਹਾਨੂੰ 2 VIP ਟਿਕਟਾਂ ਫ੍ਰੀ ਦੇਵਾਂਗੇ, ਨਾਲੇ CNE ਦੀ VIP, ਨਾਲੇ CNE ਦੀ ਸਾਰੀਆਂ ਰਾਈਡਾਂ ਰੂਡਾਂ ਅਨਲਿਮਿਟਡ ਜਿੰਨੀਆਂ ਮਰਜ਼ੀ ਲਓ, CNE ਦੀ ਟਿਕਟ ਫ੍ਰੀ, ਨਾਲੇ ਵਿੱਚ ਹੀ VIP ਫਰੰਟ ਤੇ ਰੈਫ ਸਪੇਰੇ ਦਾ ਸ਼ੋਅ ਦੇਖਿਓ, ਉੱਥੇ ਹੀ CNE ਤੇ ਹੀ ਸ਼ੋਅ ਹੈ, 8:30 ਵਜੇ ਸ਼ੋਅ ਸ਼ੁਰੂ ਹੈ, ਤੁਸੀਂ ਥੋੜ੍ਹੇ ਅਰਲੀ ਚੱਲ ਜਾਇਓ, 4-5 ਵਜੇ CNE ਦਾ ਆਨੰਦ ਲਿਓ, ਬਾਅਦ 'ਚੋਂ ਉੱਥੇ ਹੀ ਸ਼ੋਅ ਹੈ, ਉੱਥੇ ਸ਼ੋਅ ਇੰਜੋਏ ਕਰ ਲਿਓ। ਕਰਨਾ ਕੀ ਆ, ਅਸੀਂ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਹੈ, ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ ਅਤੇ ਉਸ ਵੀਡੀਓ ਥੱਲੇ ਕਮੈਂਟ ਕਰ ਦਿਓ ਵੀ ਜੇ ਤੁਸੀਂ ਜਿੱਤਦੇ ਹੋ ਤੁਸੀਂ ਕਿਹਨੂੰ ਲੈ ਕੇ ਜਾਓਗੇ, ਬਸ ਟੈਗ ਕਰ ਦਿਓ ਕਿਸ ਨੂੰ ਟੈਗ ਕਰਨਾ, ਅਤੇ ਉਹ ਜਿਹੜੀ ਵੀਡੀਓ ਹੈ ਤੁਸੀਂ ਉਹਦੇ 'ਤੇ ਕਿਸ ਨੂੰ ਟੈਗ ਕਰ ਦਿਓ ਅਤੇ ਸਾਨੂੰ ਫੋਲੋ ਕਰ ਲਓ, ਕੋਈ ਲੰਬਾ ਚੌੜਾ ਨਹੀਂ, ਅਤੇ ਹੋਰਾਂ ਨੂੰ ਵੀ ਭੇਜ ਦਿਓ ਵੀਡੀਓ, ਫੋਰਵਰਡ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ, ਉਹ ਵੀ ਤੁਹਾਨੂੰ ਟੈਗ ਕਰ ਦੇਣਗੇ, ਹੋਰ ਕਿਸ ਨੂੰ ਟੈਗ ਕਰ ਦੇਣਗੇ, ਜਿਹੜਾ ਜਿੱਤ ਗਿਆ ਜਿੱਤ ਗਿਆ। ਅਤੇ 2 VIP ਟਿਕਟਾਂ, VIP ਬਾਰ, VIP ਵਾਸ਼ਰੂਮ, 1 ਡਰਿੰਕ ਫ੍ਰੀ, ਤੁਸੀਂ ਕਿਹੜਾ ਦੇਖਿਓ ਤਾਂ ਸਹੀ ਕਿਵੇਂ VIP ਐਕਸਪੀਰੀਅੰਸ ਨੂੰ ਦਿੰਦੇ ਆ। ਸੋ ਅਸੀਂ 1 ਵਿਨਰ ਚੁਣਾਂਗੇ ਅਤੇ 2 ਟਿਕਟਾਂ ਉਸ ਵਿਨਰ ਲਈ ਅਸੀਂ ਫ੍ਰੀ ਦੇਵਾਂਗੇ। ਇੱਕ ਤੁਸੀਂ ਯਾਦ ਰੱਖੋ, ਕੈਲੇਡਿਨ ਮਿਤਸੂਬਿਸ਼ੀ ਨੂੰ ਗੱਡੀਆਂ ਲੈਣੀਆਂ, ਮਿਤਸੂਬਿਸ਼ੀ ਦੀਆਂ ਲਓ, ਕੈਲੇਡਿਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਕਾਲ ਕਰਨੀ ਹੈ ਤੁਸੀਂ, ਕਮਾਲ ਦੀਆਂ ਗੱਡੀਆਂ ਕੈਲੇਡਿਨ ਮਿਤਸੂਬਿਸ਼ੀ, ਪ੍ਰੀਮੀਅਮ ਫੀਚਰ ਨੇ, ਟੌਪ ਦੀਆਂ ਗੱਡੀਆਂ, ਰੀਜ਼ਨੇਬਲ ਰੇਟ ਹੈ। ਜਿਹੜੇ ਕੋਈ ਬੰਦੇ ਬੈਠਿਆਂ ਦਾ ਕੋਈ ਕੰਮ ਕਰਦੇ ਆ ਉਹਨਾਂ ਤੋਂ ਉਮੀਦ ਤੁਸੀਂ ਰੱਖ ਲਓ। 8261 ਹੈਲੋ,
2: ਹਾਂਜੀ ਨਵੀਂ ਵੀਰੇ ਕੀ ਹਾਲ ਨੇ?
1: ਵਧੀਆ ਜੀ, ਕਿੱਦਾਂ?
2: ਵਧੀਆ ਵਧੀਆ। ਆਪਣੇ ਵੀਰੇ ਇੱਕ ਐਡ ਕਰਨੀ ਸੀ, ਜਿੱਦਾਂ ਟਰੱਕ ਡਰਾਈਵਰ ਦੀ ਸਾਨੂੰ ਲੋੜ ਸੀ, ਉਹਦੇ ਰਿਗਾਰਡਿੰਗ ਵੀ ਤੁਸੀਂ ਕਹਿ ਸਕਦੇ ਹੋ ਇੱਥੇ ਵੀ ਜੇ ਕੋਈ ਹੈ।
1: ਕਿੰਨੇ ਡਰਾਈਵਰ ਚਾਹੀਦੇ ਨੇ ਸਾਨੂੰ?
2: 3 ਚ ਡਰਾਈਵਰ ਚਾਹੀਦੇ ਆ। ਨੰਬਰ
1: ਕਿੰਨੇ ਕਿੰਨੇ ਡਰਾਈਵਰ ਚਾਹੀਦੇ ਵੀਰੇ?
2: 2 ਚਾਹੀਦੇ ਆ।
1: 2 ਚਾਹੀਦੇ ਆ, ਮੈਂ ਬੋਲ ਦੇਣਾ ਅੱਜ, ਵੈਸੇ ਕੋਈ ਗੱਲ ਨਹੀਂ, ਬਟ ਜੇ ਤੁਸੀਂ ਐਡ ਕਰਾਉਣੀ ਹੋਈ ਸਾਨੂੰ ਦੱਸ ਦਿਓ। ਓਕੇ, ਸੋ 2 ਤੁਹਾਨੂੰ ਟੀਮ ਡਰਾਈਵਰ ਚਾਹੀਦੇ ਆ, ਤੇ ਕਿੱਥੇ ਦਾ ਕੰਮ ਹੈ?
2: ਕੈਲੀਫੋਰਨੀਆ ਟੈਕਸਸ ਦਾ। ਨੰਬਰ

0: ਕਿਉਂਕਿ ਕੈਲੀਫੋਰਨੀਆ ਟੈਕਸਿਸ ਦਾ ਕੰਮ ਹੈ ਤੇ ਟੀਮ ਡਰਾਈਵਰ ਬਾਈ ਜੀ ਉਹਨਾਂ ਨੂੰ ਚਾਹੀਦੇ ਨੇ ਤੇ ਹੋਰ ਕੋਈ ਡਿਟੇਲ?
1: ਸੈਂਟਰ 30 ਪਲੱਸ ਹੀ ਪੇ ਕਰਾਂਗੇ, ਵਧੀਆ ਐਕਸਪੀਰੀਅੰਸ ਹੋਣ ਡਰਾਈਵਰ।
0: ਠੀਕ ਹੈ, ਐਕਸਪੀਰੀਅੰਸ ਡਰਾਈਵਰ ਹੋਣਗੇ, ਕਿੰਨਾ ਪੇ ਕਰੋਗੇ?
1: 30 ਸੈਂਟ ਪਲੱਸ।
0: 30 ਸੈਂਟ ਪਲੱਸ ਪੇ ਕਰਨਗੇ, ਐਕਸਪੀਰੀਅੰਸ ਡਰਾਈਵਰ ਹੋਵੇ, ਕੈਲੀਫੋਰਨੀਆ ਟੈਕਸਿਸ ਦੇ ਰਨ ਨੇ, ਦੋ ਟੀਮ ਡਰਾਈਵਰ ਚਾਹੀਦੇ ਨੇ ਤੇ ਹੋਰ ਕੁਛ?
1: ਹਾਂਜੀ, ਨੰਬਰ ਹੈ 647-897-8427
0: 647-897-8427
1: ਹਾਂਜੀ,
0: 647-897-8427 ਨੰਬਰ ਹੈ, 647-897-8427 ਠੀਕ ਹੈ ਵੀਰੇ?
1: ਹਾਂਜੀ, ਥੈਂਕ ਯੂ ਵੀਰੇ,
0: ਕੋਈ ਗੱਲ ਨਹੀਂ, ਸ਼ੁਕਰੀਆ, ਜੇ ਮਿਲ ਗਏ ਡਰਾਈਵਰ ਸਾਨੂੰ ਦੱਸ ਦਿਓ ਤੇ ਫਿਰ ਸਾਨੂੰ ਵੀ 30 ਸੈਂਟ ਦੇ ਦਿਓ। ਓਕੇ, ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਜ਼ਰੂਰ ਦੇ ਦੇਵਾਂ, ਜੇ ਤੁਹਾਡੇ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ, ਤੁਸੀਂ ਪ੍ਰਦੀਪ ਭਾਅ ਜੀ ਨੂੰ ਫੋਨ ਕਰ ਲਓ। ਪ੍ਰਦੀਪ ਜੀ ਦਾ ਨੰਬਰ ਹੈ 647-622-3203 ਅਪਲਾਇੰਸ ਰਿਪੇਅਰ, 647-622-3203 ਇੱਕ ਨਾ ਸਾਡੇ ਆਪਣੇ ਹਰਜੀਤ ਜੰਜੂਆ ਸਾਹਿਬ, ਤੁਸੀਂ ਹਰਜੀਤ ਜੰਜੂਆ ਜੀ ਨੂੰ ਰੋਜ਼ ਸੁਣਦੇ ਹੋ ਸਵੇਰੇ ਏਸੀ ਸਟੇਸ਼ਨ AM 530 ਤੇ ਸੁਬਾਹ 4 ਤੋਂ 5। ਜੰਜੂਆ ਸਾਹਿਬ ਆਉਣ ਵਾਲੀ 6 ਤਰੀਕ ਨੂੰ ਇੱਕ ਬਿਲਕੁਲ ਮੁਫਤ, ਬਿਲਕੁਲ ਫਰੀ ਦਾ ਪਿਕਨਿਕ ਕਰਾ ਰਿਹਾ, ਪੰਜਾਬੀ ਪਿਕਨਿਕ। ਗੀਤ ਸੰਗੀਤ ਹੋਵੇਗਾ, ਪਾਰਕਿੰਗ ਫਰੀ ਹੋਵੇਗੀ, ਗੇਮਾਂ ਹੋਣਗੀਆਂ, ਖਾਣ ਪੀਣ ਹੋਵੇਗਾ।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ 2nd ਐਨੂਅਲ ਪਿਕਨਿਕ,
3: ਸੰਡੇ 6 ਸਤੰਬਰ 11 ਵਜੇ ਤੋਂ 4 ਵਜੇ, ਐਟ ਬੱਲੇ ਬੱਲੇ ਫਨ,
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ, ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜਨੇਬਲ ਰੇਟਸ ਤੇ,
3: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ, ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬ। ਆ ਜਾਓ ਫਿਰ 6 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ, ਐਟ ਬੱਲੇ ਬੱਲੇ ਫਨ, 13219 ਚਿੰਕੂਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294।
0: ਠੀਕ ਹੈ, ਸੋ ਇਹ 6 ਤਰੀਕ ਨੂੰ ਹੋ ਰਿਹਾ ਤੇ ਬੱਲੇ ਬੱਲੇ ਫਾਰਮ ਹੈ, 13219 ਚਿੰਕਿਊਜ਼ੀ ਰੋਡ ਤੇ, ਠੀਕ ਹੈ, ਫਰੀ ਪਾਰਕਿੰਗ, 11 ਤੋਂ 4 ਮੇਲਾ ਹੋ ਰਿਹਾ, ਸੋ ਸਾਰੇ ਨੇ ਆਉਣਾ, ਸਾਰੇ ਨੇ ਸਪੋਰਟ ਕਰਨਾ ਜੰਜੂਆ ਸਾਹਿਬ ਪੰਜਾਬੀ ਲਹਿਰਾਂ ਦੇ। ਚਲੋ, AM 530 ਦੇ ਬੜੇ ਸੀਨੀਅਰ ਮੈਂਬਰ ਨੇ, ਸੋ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ, ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਤੁਸੀਂ ਅਗਰ ਵਧੀਆ ਟੋਪ ਟੋਪ ਟੋਪ ਦੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਹੁਣਾਂ ਨੂੰ ਫੋਨ ਕਰ ਲਓ, 905-828-5800, 905-828-5800। ਫਾਰਮ ਦੇ ਵਰਕਰ ਚਾਹੀਦੇ ਆ, ਤੁਹਾਨੂੰ ਘਰੋਂ ਪਿੱਕ ਵੀ ਕੀਤਾ ਜਾਵੇਗਾ, ਘਰੇ ਛੱਡਿਆ ਵੀ ਜਾਵੇਗਾ। ਫਾਰਮ ਦੇ ਵਰਕਰ ਐਪਲ ਪਿਕਿੰਗ ਅਤੇ ਵੈਜੀਟੇਬਲ ਪਿਕਿੰਗ ਦਾ ਕੰਮ ਹੈ, ਰਾਈਡ ਤੁਹਾਨੂੰ ਦਿੱਤੀ ਜਾ ਰਹੀ ਹੈ। ਗੁਰਜੋਤ ਨੂੰ ਫੋਨ ਕਰੋ 647-239-4 647-278-5394-9181 ਹਾਂਜੀ
4: ਹਾਂਜੀ, ਸਤਿ ਸ਼੍ਰੀ ਅਕਾਲ ਨਬੀਰ, ਕੀ ਹਾਲ ਚਾਲ?
0: ਠੀਕ ਹੈ ਜੀ, ਵਧੀਆ ਜੀ, ਕਿਵੇਂ ਹੋ?
4: ਬਸ ਮੈਂ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਵੀ ਜਿਹੜਾ ਬੰਦਾ 12 ਘੰਟੇ ਲਾ ਕੇ ਆਉਂਦਾ ਘਰ ਕੰਮ ਕਰੇ, ਉਹ ਮੈਂ ਕਹਿੰਦਾ 12 ਘੰਟੇ ਲਾ ਕੇ ਫੈਕਟਰੀਆਂ ਨੂੰ ਤਾਂ ਬੰਦੇ ਦਾ ਕੱਢ ਦਿੰਦੇ ਧੂੰਆਂ, ਉਹ ਏਦਾਂ ਦੜਾਉਂਦੇ ਆ ਕਿ ਉਹਨੂੰ ਤਾਂ ਬੰਦੇ ਨੂੰ ਬ੍ਰੇਕ ਤਾਂ 10 ਮਿੰਟ ਦੀ ਜਾਂ ਇੱਕ ਅੱਧੇ ਘੰਟੇ ਦੀ, ਇੱਕ ਫੇਰ 10 ਮਿੰਟ ਦੀ, 12 ਘੰਟੇ ਲਾ ਕੇ ਬੰਦਾ ਘਰ ਆਣ ਕੇ ਆਰਾਮ ਕਰੂਗਾ ਕਿ ਸਬਜ਼ੀਆਂ ਕੱਟੂਗਾ?
0: ਪਰ ਹੁਣ ਦੇਖੋ, ਲੇਡੀਜ਼ ਕਹਿ ਰਹੀਆਂ ਨੇ ਕਿ ਬਈ ਸਾਡਾ ਕਿਹੜਾ ਕੰਮ ਸੌਖਾ?
4: ਸੌਖਾ ਨਵੀਂ ਤਾਂ ਸੌਖਾ ਦੇਖ, ਉਹ ਚਲੋ ਚਲੋ ਸਵੇਰ ਦਾ ਕੰਮ ਕੀਤਾ, ਰੋਟੀ, ਨਾਸ਼ਤਾ, ਚਾਹ ਪਾਣੀ ਬਣਾਇਆ, ਉਹ ਤਾਂ ਥੋੜਾ ਚਿਰ 10-20 ਮਿੰਟ ਅੱਧਾ ਘੰਟਾ ਬਹਿ ਵੀ ਸਕਦੀਆਂ, ਰਾਈਟ? ਤੇ ਜਿਹੜੇ ਬੰਦੇ ਆ ਉਹ ਤਾਂ ਆਪਣੇ ਟਾਈਮ ਨਾਲ ਬੈਠਣਗੇ, ਰਾਈਟ? ਇਹ ਕੰਮ ਕਰਦੇ ਜਿਹੜੇ ਉਹ 12 ਘੰਟੇ ਲਾਉਣੇ, ਜੇ ਉਹ ਟਾਈਮ ਨਾਲ ਬੈਠਣੇ, ਉਹ ਟਾਈਮ ਤੋਂ ਬਗੈਰ ਤਾਂ ਬਹਿ ਨੀ ਸਕਦੇ। ਇਹਨਾਂ ਨੇ ਦੁਪਹਿਰ ਦਾ ਲੰਚ ਬਣਾਇਆ, ਫੇਰ ਬਹਿ ਗਿਆ, ਫੇਰ ਫੋਨ ਫੜ ਲਿਆ, ਫੇਰ ਰੀਲ ਦੇਖ ਲਈ, ਹੈਂ, ਫੇਰ ਸ਼ਾਮ ਨੂੰ ਥੋੜੀ ਜਿਹੀ ਰੋਟੀ ਬਣਾਈ, ਫੇਰ ਹੋਏ ਵੀ ਭਾਲਦੀਆਂ ਵੀ ਸਾਡੇ ਨਾਲ ਕੰਮ ਵੀ ਕਰਾਓ।
0: ਠੀਕ ਹੈ, ਚਲੋ
4: ਠੀਕ ਹੈ ਨਾ, ਹਾਂਜੀ ਆਹੀ ਕਹਿਣਾ।
0: ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਤੇ ਕਿਤੇ ਨਾ ਕਿਤੇ ਪੁਆਇੰਟ ਤੁਹਾਡਾ ਵੀ ਜ਼ਰੂਰ ਹੈ। ਸੁਖ ਭਾਜੀ ਸਾਡੇ ਨਾਲ ਨੇ ਤੇ ਇਸ ਫਰਾਈਡੇ ਨੂੰ ਲਾਈਵ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਉਹ ਸੁਖ ਭਾਜੀ ਸੌਰੀ ਯਾਰ ਤੁਹਾਡੀ ਲਾਈਨ ਕੱਟੀ ਗਈ, ਆਈ ਥਿੰਕ ਮੈਂ ਇਧਰੋਂ ਸਾਇਲੈਂਟ ਤੇ ਲਾ ਦਿੱਤਾ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਸੋ ਗ੍ਰੈਂਡ ਹੋਮ ਫਰਨੀਚਰ ਇਸ ਵੀਕਐਂਡ 6085 ਟੋਮਕਿਨ ਰੋਡ ਡੇਰੀ ਐਂਡ ਟੋਮਕਿਨ ਦੇ ਉੱਤੇ ਤੁਸੀਂ ਜ਼ਰੂਰ ਗੇੜਾ ਲਗਾਉਣਾ। ਤੇ ਸੁਖ ਭਾਜੀ ਸਾਡੇ ਨਾਲ ਨੇ, ਪੂਰਾ ਸ਼ੋਰੂਮ ਨਵਾਂ ਕਰਤਾ ਇਹਨਾਂ ਨੇ, ਨਵੇਂ ਬੈੱਡ ਸੈੱਟ 30-35 ਨਵੇਂ ਬੈੱਡ ਸੈੱਟ ਆਏ ਜਿਹੜੇ ਕਿਤੇ ਮਾਰਕੀਟ ਤੁਸੀਂ ਦੇਖੇ ਨੀ ਜੀ। ਸੁਖ ਭਾਜੀ
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ 30-35 ਜਿਹੜੇ ਬੈਡਰੂਮ ਸੈੱਟ ਨਵੇਂ ਨਵੇਕਲੇ ਕਿਸਮ ਦੇ ਅਸੀਂ ਲੈ ਕੇ ਆਏ ਹਾਂ। ਹਾਈਡ੍ਰੋਲਿਕ ਬੈਡਰੂਮ ਸੈੱਟ, ਬਹੁਤ ਸਾਰੀ ਪਰਿਵਾਰਾਂ ਦੀ ਡਿਮਾਂਡ ਸੀ ਵੀ ਵੁਡਨ, ਸਾਨੂੰ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਚਾਹੀਦਾ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਹੋਵੇ, ਉਹ ਵੀ ਇਨਵੈਂਟਰ ਜਿਹੜੀ 5-7 ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਨਾਲ ਦੀ ਨਾਲ ਬਾਈ ਜੀ ਪਾਵਰ ਰਿਕਲਾਈਨਰ, ਜਿਹੜੇ ਰਿਕਲਾਈਨਰ ਸੋਫਾ ਸੈੱਟ ਸੈਕਸ਼ਨਲ ਦੇ ਵਿੱਚ ਵੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਤੇ ਈਵਨ ਨਵੀਂ ਭਾਜੀ ਮੈਟਰਸ ਜਿਹੜੇ ਆ ਨਾ, ਪੋਕਟ ਕੋਇਲ ਵਾਲੇ, ਟ੍ਰਾਈਜ਼ੋਨ ਕੋਇਲ ਵਾਲੇ, ਬਹੁਤ ਸਾਰੇ ਹਾਰਡ ਫੋਮ ਵਾਲੇ ਮੈਟਰਸ ਵੀ ਬੱਚਿਆਂ ਦੇ ਲਈ ਬੈਕ ਟੂ ਸਕੂਲ ਜਿਹੜੇ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਸੋ ਪੂਰਾ ਸ਼ੋਰੂਮ ਹੀ ਹੁਣ ਚਮਚਮਾਉਂਦਾ, ਬਿਲਕੁਲ ਨਵਾਂ ਨਵੇਕਲੇ ਕਿਸਮ ਦਾ ਸ਼ੋਰੂਮ ਅਸੀਂ ਤਿਆਰ ਕਰ ਦਿੱਤਾ ਤੁਹਾਡੇ ਲਈ ਇਸ ਵੀਕਐਂਡ ਦੇ ਉੱਪਰ। ਸੋ ਲੌਂਗ ਵੀਕਐਂਡ, ਲੌਂਗ ਵੀਕਐਂਡ ਨਾਲ ਦੀ ਨਾਲ ਲੇਬਰ ਡੇ ਲੌਂਗ ਵੀਕਐਂਡ ਸੇਲ, ਲੋਐਸਟ ਪ੍ਰਾਈਸ ਤਾਂ ਫਰਨੀਚਰ ਦੇ ਨਾਲ ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵਾਰ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
0: ਕਿਆ ਬਾਤ ਹੈ, 6085 ਟੋਮਕਨ ਰੋਡ ਲੱਗਣਗੀ ਰੌਣਕਾਂ ਇਸ ਫਰਾਈਡੇ ਨੂੰ। ਤੇ ਫਰਨੀਚਰ ਲੈਣਾ ਤਾਂ ਦੇਖੋ ਸਾਡਾ ਕੰਮ ਹੈ, ਤੁਹਾਨੂੰ ਡੀਲ ਅਸੀਂ ਦੇ ਦਈਏ, ਤੁਸੀਂ ਹੁਣ ਡੀਲ ਲੈ ਆਓ ਤੇ ਜ਼ਰੂਰ ਤੁਸੀਂ ਪਹੁੰਚੋ। ਇੱਕ ਤੁਸੀਂ ਇੰਡੀਅਨ ਫਰੂਟ ਲੈਂਡ ਨੂੰ ਯਾਦ ਰੱਖੋ, ਇੰਡੀਅਨ ਫਰੂਟ ਲੈਂਡ ਤੇ ਜਿਹੜੀ ਰੱਖੜੀ ਦੀ ਸੇਲ ਹੈ ਨਾ ਗਰੋਸਰੀ ਸਟੋਰ ਦੀ, ਉਹ 6 ਸਪਤੰਬਰ ਤੱਕ ਹੈ। ਸਵਰਨਾ ਚੱਕੀ ਦਾ ਆਟਾ 20 ਪਾਊਂਡ 11.99, ਇੰਡੀਆ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 20 ਪਾਊਂਡ 11.99, ਬਰਾੜ ਦਾ ਦੇਸੀ ਘਿਓ 23.99 1.6 kg, ਤੇ ਬਾਕੀ ਹੋਰ ਕੀ ਹੈ, ਇੰਨੀਆਂ ਡੀਲਾਂ ਨੇ। ਜਿਹੜੀ ਬ੍ਰੈਡ ਹੈ ਹੋਲ ਵੀਟ ਅਤੇ ਵਾਈਟ ਬ੍ਰੈਡ ਡੈਮਸਟਰਸ ਦੀ 249 ਨੂੰ ਈਚ, ਅਤੇ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ, ਵੈਜ ਥਾਲੀ 499, ਵੈਜ ਬਰਗਰ 399, ਵੈਜ ਨੂਡਲ 699, ਅਤੇ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਕੈਸਲ ਮੋਰ, 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਸ਼ਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨਟੇਰੀਓ, 33 ਫਾਰਲੀ ਡਰਾਈਵ ਗਲਫ, ਅਤੇ 600 ਹੈਸਪਿਲਰ ਰੋਡ ਕੇਮ ਬ੍ਰਿਜ 6640। ਹਾਂਜੀ
6: ਨਵੀਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
6: ਅਸਲ ਨਵੀਂ ਜੀ ਗੱਲ ਹੈ ਕਿ ਜਿਹੜੇ ਨੂੰ ਇਕੱਲਿਆਂ ਰਹਿਣ ਦਾ ਮੌਕਾ ਮਿਲਦਾ ਨਾ ਲਾਈਫ 'ਚ, ਮਤਲਬ ਜਿਹੜੇ ਮੈਂ ਆ, ਉਹਨਾਂ ਦਾ ਥੋੜਾ ਬਹੁਤ ਹੱਥ ਖੁੱਲ ਜਾਂਦਾ ਵਾ, ਮਤਲਬ ਘਰ ਦੇ ਕੰਮਾਂ ਕਾਜਾਂ 'ਚ। ਪਰ ਜਿਹੜੇ ਮਤਲਬ ਮੈਂ ਸ਼ੁਰੂ ਤੋਂ ਫੈਮਿਲੀ ਨਾਲ, ਮਦਰ ਨਾਲ, ਭੈਣਾਂ ਨਾਲ ਰਿਹਾ, ਤੇ ਸਾਰੀ ਉਮਰ ਕਦੀ ਮੌਕਾ ਹੀ ਨੀ ਮਿਲਿਆ। ਤੇ ਜੇ ਕੁਝ ਕਰਨਾ ਵੀ ਪੈ ਜਾਏ ਤਾਂ ਪਸੰਦ ਨੀ ਆਉਂਦਾ, ਫੈਮਿਲੀ ਝਟਕਾ ਨਹੀਂ ਪੈਂਦੇ ਜੇ ਕਰੋ ਭਾਵੇਂ ਨਾ ਕਰੋ।
0: ਅੱਛਾ,
6: ਮਤਲਬ ਕਿਉਂਕਿ ਪ੍ਰੋਫੈਸ਼ਨ ਨੀ ਹੁੰਦੀ ਨਾ ਤੁਹਾਡੇ ਕੋਲੋਂ, ਮਤਲਬ ਤੁਸੀਂ ਕੁਛ ਕਰਦੇ ਵੀ ਕਿਉਂਕਿ ਤੁਹਾਡਾ ਰੋਜ਼ ਦਾ ਰੁਝੇਵਾ ਕਰਨ ਦਾ ਇੱਕ ਹੈਬਿਟ ਨੀ ਹੁੰਦੀ ਤੁਹਾਨੂੰ, ਰੋਜ਼ ਤੁਸੀਂ ਕਰਦੇ ਨੀ ਹੋ।
0: ਨਹੀਂ ਉਹ ਭਾਜੀ ਦੇਖੋ ਵੱਖਰੀ ਗੱਲ ਹੈ, ਦੇਖੋ ਕਰਨਾ ਨਹੀਂ ਕਰਨਾ, ਪਰ ਹੁਣ ਜਦੋਂ ਤੁਹਾਡਾ ਵਿਆਹ ਹੋਇਆ ਹੋਇਆ,
6: ਬਿਲਕੁਲ ਜੀ ਕਿਉਂ ਨੀ ਵਿਆਹ ਹੋਇਆ ਜੀ।
0: ਨਹੀਂ ਫਿਰ ਤੁਹਾਡੀ ਵਾਈਫ ਤੁਹਾਨੂੰ ਜੇ, ਹੁਣ ਤੁਸੀਂ ਕੰਮ ਕੀ ਕਰਦੇ ਹੋ?
6: ਮੇਰਾ ਕੰਮ ਜੀ ਹੈਗਾ ਹੀਟਿੰਗ ਐਂਡ ਕੂਲਿੰਗ ਦਾ, ਮੇਰਾ ਨਾਮ ਜਤਿੰਦਰ ਸੰਧੂ ਆ।
0: ਸੋ ਤੁਸੀਂ ਹੀਟਿੰਗ ਐਂਡ ਕੂਲਿੰਗ ਦਾ ਕੰਮ ਕਰਦੇ ਹੋ, ਤੁਸੀਂ ਹੀਟਿੰਗ ਦਾ ਕੂਲਿੰਗ ਦਾ ਕੰਮ, ਚਲੋ ਤੁਹਾਡਾ ਵੀ ਬੜਾ ਮਿਹਨਤ ਵਾਲਾ ਲੇਬਰ ਇੰਟੈਂਸਿਵ ਕਈ ਵਾਰ ਕੰਮ ਹੁੰਦਾ, ਸਾਰਾ ਦਿਨ ਤੁਸੀਂ ਕੰਮ ਕੀਤਾ, 10-12 ਘੰਟੇ ਦੀ ਸ਼ਿਫਟ ਤੋਂ ਬਾਅਦ ਘਰੇ ਗਏ, ਘਰ ਵਾਲੀ ਕਹੇ ਕਿ ਆ ਲਓ ਜੀ ਵੈਕਿਊਮ ਕਰ ਦਿਓ, ਪੋਚਾ ਮਾਰ ਦਿਓ, ਤੁਸੀਂ ਮਾਈਂਡ ਕਰੋਗੇ?
6: ਨਹੀਂ ਮਾਈਂਡ ਕਰੋਗੇ, ਉਹ ਕਹਿੰਦੇ ਮੈਂ ਵੀ ਕਰਕੇ ਆਈ ਹਾਂ।
0: ਨਹੀਂ ਅੱਛਾ ਫਿਰ ਉਹ ਵੱਖਰੀ ਗੱਲ ਹੈ ਨਾ, ਤੁਹਾਡੀ ਵਾਈਫ ਕੰਮ ਵੀ ਕਰਦੀ ਹੈ, ਅਸੀਂ ਗੱਲ ਕਰ ਰਹੇ ਹਾਂ ਹਾਊਸ ਵਾਈਫ ਦੀ।
6: ਨਹੀਂ ਜਿਹੜੀ ਹਾਊਸ ਵਾਈਫ ਆ, ਫਿਰ ਵੀ ਉਹ ਚਾਹੁੰਦੀ ਹੈ ਕਿ ਘੱਟੋ ਘੱਟ ਮੇਰਾ ਸਹਿਯੋਗ ਕਰੇ, ਭਾਵੇਂ ਨਾ ਜ਼ਿਆਦਾ ਕਰੇ, ਥੋੜਾ ਬਹੁਤ ਵੀ ਨਾਲ ਲੱਗ ਕੇ ਨਾਲ ਤੇ ਸੰਗਤ ਹੋ ਜਾਂਦੀ ਹੈ, ਥੋੜਾ ਬਹੁਤ ਕੰਮ ਛੇਤੀ ਨਿਭ ਜਾਂਦਾ, ਗਲਤ ਫਰਕ ਤੁਹਾਨੂੰ ਪੈਂਦਾ ਨੀ।
0: ਚਲੋ ਨਹੀਂ ਥੈਂਕ ਯੂ, ਆਈ ਥਿੰਕ ਆਪਾਂ ਕਿਤੇ ਨਾ ਕਿਤੇ ਨਾ ਥੋੜੇ ਜਿਹਾ ਕਨਫਿਊਜ਼ ਹੋ ਰਹੇ ਹਾਂ ਗੱਲ ਨੂੰ ਲੈ ਕੇ। ਮੈਂ ਕੋਈ ਨਾ ਤੁਹਾਨੂੰ ਦੱਸਦਾ ਕਿ ਕੀ ਗੱਲ ਚੱਲ ਰਹੀ ਹੈ, ਪਹਿਲਾਂ 2 ਬੋਲ ਲਾਈਏ ਤੁਹਾਡੇ ਲਈ। ਇੱਕ ਬਹੁਤ ਹੀ ਸ਼ਾਨਦਾਰ ਸ਼ੋਅ ਹੋ ਰਿਹਾ ਤੇ ਬੱਲੇ ਬੱਲੇ ਬੱਲੇ ਬੱਲੇ ਸ਼ੋਅ ਹੈ ਹੰਸਰਾਜ ਹੰਸ ਸਾਹਿਬ ਦਾ, ਤੇ ਹੰਸ ਸਾਹਿਬ ਦੀ ਆਵਾਜ਼ ਯਾਰ ਮੈਂ ਕਹਿੰਦਾ ਰੀਸ ਹੈ ਕਿਤੇ, ਕੋਈ ਵੀ ਗਾਇਕ ਅੱਜ ਕੱਲ੍ਹ ਦਾ ਤੁਸੀਂ ਖੜਾ ਦਿਓ ਹੰਸ ਜੀ ਦੇ ਸਾਹਮਣੇ ਤੇ ਉਹ ਹਜੇ ਵੀ ਕੰਬਣ ਲੱਗ ਜਾਂਦੇ ਵੀ ਸਾਡੇ ਅੱਗੇ ਐਡਾ ਵੱਡਾ ਗਵਈਆ ਖੜਾ। ਹੰਸਰਾਜ ਹੰਸ ਦੇਖੋ ਉਸਤਾਦਾਂ ਦੇ ਉਸਤਾਦ ਨੇ ਤੇ ਅੱਜ ਵੀ ਹੰਸ ਜੀ ਦੀ ਸਾਹ ਆਵਾਜ਼ ਦੇ ਵਿੱਚ ਐਸਾ ਦਮ ਹੈ ਨਾ ਕਿ ਜਿਹੜੇ ਸਾਊਂਡ ਇੰਜੀਨੀਅਰ ਨੇ ਹੋਰ ਕਮਿਊਨਿਟੀਜ਼ ਦੇ ਉਹ ਵੀ ਕਹਿੰਦੇ ਯਾਰ ਐਸੀ ਆਵਾਜ਼ ਬਸ ਕਮਾਲ ਹੀ ਹੈ। ਸੋ ਹੰਸਰਾਜ ਹੰਸ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਆਉਣ ਵਾਲੇ 18 ਸਪਤੰਬਰ ਨੂੰ ਲਾਈਵ ਲਿਵਿੰਗ ਆਰਟ ਸੈਂਟਰ, ਇੰਨਾ ਸੋਹਣਾ ਵੈਨਿਊ ਹੈ ਲਿਵਿੰਗ ਆਰਟ ਸੈਂਟਰ ਦੇ ਵਿੱਚ ਪਰਫੋਰਮ ਕਰ ਰਹੇ ਨੇ। ਸੋ ਤੁਸੀਂ ਟਿਕਟਾਂ ਨਹੀਂ ਲਈਆਂ ਟਿਕਟਾਂ ਲਓ ticketmaster.ca, ਸੌਖਾ ਜਿਹਾ ਤਰੀਕਾ ticketmaster.ca ticketmaster.ca ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਐਂਡ ਸੋਰੀ ਵਿਜ਼ਿਟ ਕਰੋ। ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਿੰਗਰ ਜੀ ਜੀ ਨੂੰ ਕਾਲ ਕਰੋ, ਪੰਜਾਬੀ ਵਿਰਸਾ ਰੇਡੀਓ ਦੇ ਸਿੰਗਰ ਜੀ 647-448-1000। ਆਓ ਯਾਰ ਪਰਿਵਾਰਾਂ ਸਮੇਤ ਆਓ, ਯਾਰਾਂ ਦੋਸਤਾਂ ਨਾਲ ਆਓ, ਬੜੇ ਭੰਗੜੇ ਵਾਲੇ ਨੱਚੀ ਜੋ ਸਾਡੇ ਨਾਲ ਵਰਗੇ ਗੀਤ ਵੀ ਹੋਣਗੇ ਤੇ ਰੋਮੈਂਟਿਕ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਸਿੱਲੀ ਸਿੱਲੀ ਆਉਂਦੀ ਏ ਹਵਾ, ਵਾਹ ਵੀ ਵਾਹ। ਤੇ ਇਹ ਗਾਣਾ ਗਾਉਂਦੇ ਹਾਂ, ਇਹ ਵੀ ਹੰਸ ਜੀ ਗਾਉਣਗੇ। ticketmaster.ca

0: ਦੇਖਿਆ ਮਿਊਜ਼ਿਕ ਹੀ ਸੁਣ ਲਓ। ਸੋ ਲਾਈਵ ਤੁਸੀਂ ਹੰਸ ਜੀ ਨੂੰ ਸੁਣਨਾ 18 ਸਪਤੰਬਰ ticketmaster.ca ਤੇ ਜਾਓ। ਵੈਨਿਊ ਬਹੁਤ ਸੋਹਣਾ ਯਾਰ, ਲਿਵਿੰਗ ਆਰਟ ਸੈਂਟਰ ਦੀ ਫ੍ਰੀ ਪਾਰਕਿੰਗ ਹੈ ਮਿਸੀ ਸਾਗਰ ਦੇ ਵਿੱਚ। ਸੋ ਹੰਸਰਾਜ ਹੰਸ ਸਾਹਿਬ ਲਾਈਵ ticketmaster.ca ਤੇ ਜਾਣਾ ਜ਼ਰੂਰ ਹੈ। 0800 ਹੈਲੋ ਜੀ।
1: ਹਾਂਜੀ ਨਵੀ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ, ਬਹੁਤ ਵਧੀਆ ਟੋਪਿਕ ਤੁਸੀਂ ਚੂਜ਼ ਕੀਤਾ,
0: ਧੰਨਵਾਦ ਜੀ।
1: ਐਕਚੁਅਲੀ ਮੈਂ ਕਹਿ ਰਹੀ ਸੀ, ਹਾਂ ਡਜ਼ਨਟ ਮੈਟਰ ਕੋਈ ਹਾਊਸ ਵਾਈਫ ਆ ਜਾਂ ਕੁਛ ਵੀ, ਇੱਕ ਵਾਰ ਬੰਦਾ ਜਿਹਨੂੰ ਆ ਕੇ ਪੁੱਛ ਲਿਆ ਵੀ ਤੈਨੂੰ ਕੋਈ ਹੈਲਪ ਚਾਹੀਦੀ ਆ, ਸੋ ਵਾਈਫ ਤਾਂ ਪਤਾ ਹੀ ਹੈ ਵੀ ਹਾਰਡ ਵਰਕ ਕਰਕੇ ਆਏ ਆ ਰਹੇ, ਸੋ ਆਈ ਡੋਨਟ ਥਿੰਕ ਸੋ ਕੁਛ ਕਹੂਗੀ, ਬਟ ਪੁੱਛਣਾ ਹੀ ਬਹੁਤ ਵੱਡੀ ਗੱਲ ਆ ਰਾਈਟ। ਸੋ
0: ਠੀਕ ਹੈ ਤੁਹਾਡੀ ਗੱਲ, ਬਿਲਕੁਲ ਪੁੱਛਣਾ ਚਾਹੀਦਾ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਬਟ ਜੇ ਵਾਈਫ ਅੱਗੇ ਉਹ ਕਹਿ ਦੇਵੇ ਵੀ ਹਾਂਜੀ ਜੀ ਵੈਕਿਊਮ ਮਾਰ ਦੋ,
1: ਪਰ ਆਇਆ ਠੀਕ ਤੋਂ, ਪਰ ਜੇ ਦੂਜੇ ਦੀ ਗੱਲ ਇਹ ਹੈ ਕਿ ਜੇ ਹਾਊਸ ਵਾਈਫ ਆ ਵੀ, ਪਰ ਉਹਨੂੰ ਤਾਂ ਕੋਈ ਛੁੱਟੀ ਮਿਲਦੀ ਨਹੀਂ ਨਾ ਹਾਊਸ ਵਾਈਫ ਨੂੰ।
0: ਹਾਂਜੀ ਹਾਂਜੀ ਠੀਕ ਹੈ,
1: ਹਫ਼ਤੇ ਦਿਨ ਜਾਂ ਚਾਹੇ ਬਿਮਾਰ ਆ ਜਾਂ ਕੁਛ ਵੀ ਆ, ਉਹਨੇ ਆਪਣੀ ਰੁਟੀਨ ਤੋਂ ਸਾਰੇ ਕੰਮ ਕਰਨੇ ਆ ਰਾਈਟ। ਸੋ ਪਰ ਇਹ ਹੈ ਵੀ ਜੇ ਕੋਈ ਚੰਗੀ ਵਾਈਫ ਹੋਊਗੀ ਉਹ ਤਾਂ ਕਹਿ ਦੇ ਵੀ ਨਹੀਂ ਤੁਸੀਂ ਹਾਰਡ ਵਰਕ ਕਰਕੇ ਆਏ ਹੋ
0: ਹਨਾ,
1: ਸੋ ਐਕਚੁਅਲੀ ਮੈਂ ਜਿੰਮ ਤੇ ਮੈਨੂੰ ਸਾਹ ਸਾਹ ਚੜਿਆ।
0: ਨਹੀਂ ਨਹੀਂ ਕੋਈ ਨਾ, ਜਿੰਮ ਲਾਓ ਤੁਸੀਂ ਆਪਦੀ। ਸੋ ਥੈਂਕ ਯੂ ਸੋ ਮਚ। ਸੋ ਇਹ ਕਹਿੰਦੇ ਕਿ ਬੰਦੇ ਨੂੰ ਚਾਹੀਦਾ ਕਿ ਉਹ ਘਰੇ ਆਵੇ ਤੇ ਉਹ ਪੁੱਛ ਲਵੇ ਕਿ ਜ਼ਰੂਰ ਤੁਸੀਂ ਯੂ ਨੋ ਘਰੇ ਆਉਂਦੇ। ਚਲੋ ਕਹਿੰਦੇ ਕਿ ਜੇ ਕੋਈ ਚੱਟ ਦੀ ਵਾਈਫ ਹੋਊਗੀ ਉਹ ਆਈ ਕਹੂਗੀ ਕਿ ਨਹੀਂ ਜੀ ਤੁਸੀਂ ਇੰਨੀ ਮਿਹਨਤ ਕਰਕੇ ਆਵੇ ਨਾ ਕਰੋ, ਬਟ ਪੁੱਛ ਜ਼ਰੂਰ ਲੈਣਾ ਚਾਹੀਦਾ। 3484 ਹੈਲੋ।
2: ਹੈਲੋ
0: ਹਾਂਜੀ।
2: ਉਹ ਨਵੀਂ ਬੇਟਾ ਜਿਹੜਾ ਸਵੇਰੇ ਦਾ ਪ੍ਰੋਗਰਾਮ,
0: ਕੋਈ ਨਾ ਤੁਸੀਂ ਨਾ ਮੈਨੂੰ ਬਾਅਦ ਚੋਂ ਫੋਨ ਕਰ ਲਿਓ ਤੇ ਤੁਹਾਨੂੰ ਦੱਸ ਦਿਆਂਗੇ, ਕੋਈ ਐਸੀ ਗੱਲ ਨਹੀਂ ਹੈਗੀ, ਜਸਟ ਥੋੜੀ ਬਹੁਤੀ ਦੇਖੋ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਤੇ ਆਉਣੀਆਂ ਵੀ ਚਾਹੀਦੀਆਂ ਨੇ। ਓਕੇ ਤੁਸੀਂ ਇੱਕ ਸੈਕਿੰਡ ਹੋਲਡ ਕਰੋ, ਤੁਹਾਡੀ ਗੱਲ ਵੀ ਮੈਂ ਸੁਣ ਲੈਂਦਾ, ਹੋਲਡ ਕਰਿਓ ਇੱਕ ਸੈਕਿੰਡ। ਸੋ ਸਾਡੇ ਨਾਲ ਸਰਾਸ਼ ਵੀ ਜੁੜਿਆ, ਸਰਾਸ਼ ਮੈਨੂੰ ਇੱਕ ਸੈਕਿੰਡ ਦਿਓ, ਮੈਂ ਇਹਨਾਂ ਦੀ ਗੱਲ ਸੁਣ ਲਵਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045151557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਸਰਾਸ਼ੀ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ੀ ਕੈਸੇ ਹੋ?
1: ਵਧੀਆ ਦੀ ਚੜ੍ਹਦੀ ਕਲਾ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਠੀਕ ਹੈ। ਐਂਡ ਸਰਾਸ਼ ਤੁਹਾਨੂੰ ਸਭ ਨੂੰ ਪੈਸੇ ਲੈ ਕੇ ਦਿੰਦੇ ਆ, ਲੋਕੀ ਪੈਸੇ ਤੁਹਾਡੇ ਤੋਂ ਲੈਂਦੇ ਆ, ਸਰਾਸ਼ ਤੁਹਾਨੂੰ ਪੈਸੇ ਲੈ ਕੇ ਦੇ ਰਹੇ ਆ ਗਵਰਨਮੈਂਟ ਤੋਂ। ਤੇ ਸਰਾਸ਼ ਲੋਨ ਮਿਲ ਰਿਹਾ ਗਵਰਨਮੈਂਟ ਤੋਂ ਐਜੂਕੇਸ਼ਨ ਲਈ। ਸੋ ਜਿਨ੍ਹਾਂ ਦਾ ਕਰੰਟ ਕੋਰਸ ਮੁੱਕਣ ਵਾਲਾ, ਉਹ ਤੁਹਾਡੇ ਕੋਲ ਕਿਉਂ ਆਉਂਦੇ ਨੇ, ਨੈਕਸਟ ਕੋਰਸ ਵਿੱਚ ਇਨਰੋਲ ਕਰ ਲੈਂਦੇ ਨੇ?
1: ਹਾਂਜੀ, ਲਾਈਕ ਆਪ ਮੰਨ ਕੇ ਚੱਲੇ ਕਿ 30% ਕਲਾਇੰਟਸ ਜੋ ਹੈ ਵੋ ਸੈਕਿੰਡ ਕੋਰਸ ਹੀ ਕਰ ਰਹੇ ਹੋਤੇ ਹੈ। ਤੋ ਲਾਈਕ ਜਬ ਵੋ ਹਮੇ ਸੁਣਤੇ ਆਪਕੇ ਸ਼ੋ ਪੇ ਤੋ ਰਾਈਟ ਅਵੇ ਰਿਟੇਨ ਹੋ ਜਾਤੇ ਹੈ, ਕਿਉਂਕਿ ਉਹ ਪ੍ਰੋਸੈਸ ਸੇ ਗੁਜ਼ਰ ਚੁੱਕੇ ਹੈ ਪਹਿਲੇ, ਰਾਈਟ? ਉਨਕੇ ਲਈ ਨਈ ਚੀਜ਼ ਨਹੀਂ ਹੈ ਯੇ। ਤੋ ਇਸ ਲਈ ਆਪ ਸਕਿੱਲ ਡਿਵੈਲਪ ਕਰੇ, 50,000 ਸੇ 1,70,000 ਡਾਲਰ ਕਾ ਲੋਨ 0% ਪੇ ਬਿਨਾ ਗਰੰਟੀ ਕੇ ਹਾਸਿਲ ਆਪਣੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ ਕਰੇ। ਆਪਕਾ ਪਹਿਲਾ ਕੋਰਸ ਖਤਮ ਹੋ ਰਹਾ ਹੈ, ਆਪ ਹਮਾਰੇ ਪਾਸ ਆਏ, ਲਾਈਕ ਹਮਾਰੇ ਪਾਸ ਬੈਸਟ ਪ੍ਰੋਡਕਟ ਹੈ, ਕਿਸੀ ਕੇ ਪਾਸ ਨਹੀਂ ਹੈ ਪੂਰੇ GTA ਮੇ।
0: ਵੈਰੀ ਗੁੱਡ, ਕਿਸੀ ਕੇ ਪਾਸ ਨਹੀਂ ਹੈ। ਦੇਖੋ ਸਰਾਸ਼ ਕੇ ਪਾਸ ਕੌਨਫੀਡੈਂਸ ਹੈ ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸ ਹੈ। ਸੋ ਸਰਾਸ਼ ਜਿਹੜੇ ਪੈਸੇ ਮਿਲਦੇ ਆ, ਥੋੜ੍ਹਾ ਜਿਹਾ ਐਗਜ਼ਾਮਪਲ ਦੱਸੋ, ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ ਜੇ ਕੋਈ ਫੈਮਿਲੀ ਆਫ 4 ਹੈ, ਫੈਮਿਲੀ ਆਫ 5 ਹੈ, ਤੇ ਡਾਕੂਮੈਂਟ ਕਿਹੜੇ ਕਿਹੜੇ ਲੱਗਦੇ ਨੇ?
1: ਹਾਂਜੀ, ਸੋ ਗਵਰਨਮੈਂਟ ਕਾ ਪ੍ਰੋਗਰਾਮ ਹੈ, ਫੈਮਿਲੀ ਸਾਈਜ਼ ਮੈਟਰ ਕਰਤਾ ਹੈ। ਅਗਰ ਆਪਕੇ ਬੱਚੇ ਜ਼ਿਆਦਾ ਹੈ, ਕਿਡ ਜ਼ਿਆਦਾ ਹੈ, ਮਤਲਬ ਫੈਮਿਲੀ ਆਫ 5 ਹੈ, ਤੋ $170,000 ਕਾ ਲੋਨ ਬਣਤਾ ਹੈ ਜੋ ਕਿ 0% ਪੇ ਹੈ। ਔਨ ਅਦਰ ਹੈਂਡ ਅਗਰ ਆਪਕੀ ਫੈਮਿਲੀ ਆਫ 4 ਹੈ, ਦੋ ਬੱਚੇ ਹੈ, ਤੋ ਆਪਕਾ 1.5 ਲੱਖ ਕਾ ਲੋਨ ਤਬ ਵੀ ਬਣ ਜਾਤਾ ਹੈ। ਤੋ ਮਤਲਬ ਇੱਕ ਤਰਫ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ ਹੈ, ਫੁੱਲੀ ਆਨਲਾਈਨ ਕਹੀਂ ਨਹੀਂ ਜਾ ਰਹੇ, ਆਪ ਘਰ ਪੇ ਫੋਨ ਪੇ ਲੈਪਟਾਪ ਪੇ ਆਰਾਮ ਸੇ ਕਲਾਸ ਲਗਾ ਰਹੇ, 2-3 ਘੰਟੇ ਇਗਜ਼ਾਮਸ ਨਹੀਂ ਹੈ, ਆਸਾਨ ਸੀ ਅਸਾਈਨਮੈਂਟਸ ਹੈ। ਔਨ ਅਦਰ ਹੈਂਡ ਆਪਕੇ ਪਾਸ ਗਰੰਟੀ ਫਰੀ ਇਸ ਟਫ ਟਾਈਮ ਮੇ ਲੋਨ ਆ ਰਹਾ ਹੈ, ਕਿ ਲੋਨ ਐਸਾ ਲੋਨ ਧਰਤੀ ਪੇ ਐਗਜ਼ਿਸਟ ਨਹੀਂ ਕਰਤਾ, ਬਹੁਤ ਆਸਾਨ ਸ਼ਰਤੋਂ ਪੇ ਲੋਨ ਆਪਕੇ ਖਾਤੇ ਮੇ ਆਤਾ ਹੈ।
0: ਵੈਰੀ ਗੁੱਡ, ਸੋ ਨੰਬਰ ਹੈ ਸਰਾਸ਼ ਦਾ 4372643175। ਸਰਾਸ਼ ਕ੍ਰੈਡਿਟ ਚੈੱਕ ਵੀ ਹੁੰਦਾ ਕੋਈ ਇਹਦੇ ਵਿੱਚ? ਐਂਡ ਇਹ ਲੋਨ 'ਤੇ ਕੋਈ ਪਰਸਨਲ ਗਰੰਟੀ ਵੀ ਹੈ? ਅਤੇ ਜਦੋਂ ਕੋਰਸ ਆਪਾਂ ਕਰ ਰਹੇ ਹਾਂ, ਕੀ ਇੰਟਰਸਟ ਰੇਟ ਹੈ ਅਤੇ ਪੇਮੈਂਟ ਕਦੋਂ ਸਟਾਰਟ ਹੁੰਦੀ ਹੈ?
1: ਹਾਂਜੀ, ਅਬ ਇਹ ਦੇਖੀਏ ਕਿ ਕੋਈ ਵੀ ਲੋਨ ਬਿਨਾਂ ਗਰੰਟੀ ਕੇ, ਚਾਹੇ ਪਰਸਨਲ ਹੈ ਲਾਈਕ, ਨਹੀਂ ਮਿਲਤਾ। ਬਟ ਯਹਾਂ ਪੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਇਹ ਲੋਨ ਬਿਨਾਂ ਗਰੰਟੀ ਕੇ ਹੈ। ਆਪਕੋ ਗਵਰਨਮੈਂਟ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ। ਆਪ ਸਕਿੱਲ ਡਿਵੈਲਪ ਕਰ ਰਹੇ ਹਾਂ, PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪਣਾ ਘਰ ਕਾ ਖਰਚਾ ਚਲਾ ਪਾਏ, ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਸਕੇ ਉੱਪਰ, ਤੋ ਆਪ ਹਮੇ ਕਾਲ ਕਰੇ। ਪ੍ਰੋਪਰ ਆਫਿਸ ਹੈ, 8 ਸਾਲ ਮੇ ਹਮ ਇਤਨੇ ਲੋਗੋ ਕੋ, ਹਜ਼ਾਰੋਂ ਲੋਗੋ ਕੋ ਅਸਿਸਟ ਕਰ ਚੁੱਕੇ ਹੈ, ਪਾਲ ਸਫੇਦ ਹੋ ਗਏ ਹੈ, ਕੋਈ ਵੀ ਚਲਾਕੀ ਹੈ, ਮਿੱਠੀ ਬਾਤੇ ਨਹੀਂ ਹੈ।
0: ਅੱਛਾ, ਇਤਨੇ ਲੋਗੋ ਕੋ ਹੈਲਪ ਕਰ ਚੁੱਕੇ, ਬਾਲ ਸਫੇਦ ਹੋ ਗਏ ਆਪਕੇ?
1: ਹਾਂਜੀ ਹਾਂਜੀ, 34 ਈਅਰਸ ਕੀ ਏਜ ਮੇ ਵੀ ਸਫੇਦ ਹੋ ਗਏ, ਲਗਭਗ 70%।
0: ਅੱਛਾ, ਕਿਆ ਬਾਤ ਹੈ, ਚਲੋ ਕੋਈ ਬਾਤ ਨਹੀਂ, ਸਫੇਦ ਹੋ ਰਹੇ ਆ, ਮਿਹਨਤ ਕਰ ਰਹੇ ਹੋ। ਸੋ ਸਰਾਸ਼ ਇੰਟਰਸਟ ਰੇਟ ਆਪ ਕਿਆ ਬੋਲ ਰਹੇ ਥੇ, ਕਿਤਨਾ ਇੰਟਰਸਟ ਰੇਟ ਹੈ ਇਸਕਾ?
1: ਹਾਂਜੀ, ਸ਼ੁਰੂ ਮੇ ਅਗਰ 2 ਸਾਲ ਕਾ ਕੋਰਸ ਹੈ, ਤੋ 2 ਸਾਲ ਤੱਕ ਵਿਆਜ ਹੈ 0%, 2.5 ਸਾਲ ਬਾਅਦ ਜਾ ਕੇ ਵਿਆਜ ਹੈ 2.5% ਪੂਰੇ ਸਾਲ ਕਾ, ਮਤਲਬ $1,00,000 ਕਾ ਵਿਆਜ ਮਹੀਨੇ ਕਾ ਸਿਰਫ $200 ਹੈ। ਔਰ ਮਤਲਬ ਅਗਰ ਆਪ ਪੈਸੇ ਨਹੀਂ ਦੇ ਪਾਤੇ ਗਵਰਨਮੈਂਟ ਕੋ, ਆਪਕਾ ਲੋਨ ਡੈਫਰ ਹੋ ਜਾਤਾ ਹੈ, ਇਹ ਨਹੀਂ ਕਿ ਆਪਕੀ ਗਾੜੀ ਉਠਾ ਲੇਂਗੇ, ਘਰ ਉਠਾ ਲੇਂਗੇ, ਐਸਾ ਕੁਛ ਨਹੀਂ ਹੈ ਯਹਾਂ ਪੇ। ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਹੈ ਲੋਨ ਲੇਕਿਨ ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ। ਕਾਲ ਕਰੇ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਸਰਾਸ਼ ਕੋਰਸ ਕਿਹੜੇ ਕਿਹੜੇ ਨੇ ਤੇ ਕੀ ਆਨਲਾਈਨ ਨੇ?
1: ਮੋਸਟ ਪਾਪੂਲਰ ਹੈ ਜੀ ਬਿਜ਼ਨਸ ਕਾ ਪ੍ਰੋਗਰਾਮ, 2 ਸਾਲ ਕਾ ਹੈ, ਫੰਡਿੰਗ ਆਪਕੋ 2 ਵਾਰ ਆਤੀ ਹੈ, ਡਬਲ ਫੰਡਿੰਗ ਆਤੀ ਹੈ, ਔਰ ਫੁੱਲੀ ਆਨਲਾਈਨ ਨੇ ਸਾਰੇ ਕੋਰਸਿਸ, ਐਗਜ਼ਾਮਸ ਨਹੀਂ ਹੈ, ਈਜ਼ੀ ਟੂ ਪਾਸ ਹੈ। ਤੋ ਮਤਲਬ ਲਾਈਕ ਬਹੁਤ ਲੋਕੋ ਕੋ ਅਸਿਸਟ ਕਰ ਚੁੱਕੇ ਹੈ, ਪਿੱਛੇ ਨਾ ਰਹੀਏ, ਫੰਡਿੰਗ ਹਾਸਿਲ ਕਰੇ, ਉਸ ਪੈਸੇ ਕੋ ਇਨਵੈਸਟ ਕਰੇ, ਗਰੋਸਰੀ ਕਰੇ, ਆਪਕੀ ਇੱਛਾ।
0: ਵੈਰੀ ਗੁੱਡ, ਐਂਡ ਸਰਾਸ਼ ਤੁਹਾਡੀ ਕਿੰਨੀ ਕੁ ਫੀਸ ਹੈ?
1: ਕੰਮ ਹੋਣ ਤੋਂ ਬਾਅਦ $199 ਫਲੈਟ ਫੀਸ, ਕੰਮ ਹੋਣੇ ਕੇ ਬਾਅਦ ਮੇ ਹੈ, ਸ਼ੁਰੂ ਮੇ ਤਾਂ ਕੁਛ ਹੈ ਹੀ ਨਹੀਂ ਸਰ, ਹਮੇ ਆਪਣੇ ਕਾਮ ਪੇ ਭਰੋਸਾ ਹੈ, ਔਰ ਬਾਅਦ ਮੇ ਕਲਾਇੰਟਸ ਆਪਣੀ ਇਮਾਨਦਾਰੀ ਰੱਖਤੇ ਹੈ, ਹਮੇ ਹਮਾਰੀ ਫੀਸ ਇੰਟਰੈਕਟ ਜਾਂ ਕੈਸ਼ ਕੇ ਰੂਪ ਮੇ ਆਫਿਸ ਦੇ ਜਾਤੇ ਹੈ। ਪ੍ਰੋਪਰ ਆਫਿਸ ਹੈ 218 ਐਕਸਪੋਰਟ ਬੁਲੇਵਰਡ ਪੇ, ਆਪ ਆਏ, ਹਾਈ ਕਲਾਸ ਜਗ੍ਹਾ ਪੇ ਆਫਿਸ ਹੈ ਜੀ, ਯੇ ਨਹੀਂ ਕਿ ਆਪ ਲੋਕ ਹਮੇ ਕਹਤੇ ਸਰ ਹਮਾਰਾ ਪੁਰਾਣਾ ਏਜੰਟ ਹਮੇ ਟਿਮ ਹਾਰਟਨਸ ਪੇ ਕੋਟ ਪੈਂਟ ਪਹਿਨ ਕੇ ਮਿਲਾ ਥਾ, ਹਮਾਰਾ ਪ੍ਰੋਪਰ ਆਫਿਸ ਹੈ, ਕਾਮ ਹੋਣੇ ਕੇ ਬਾਅਦ ਛੋਟੀ ਸੀ ਫੀਸ ਲੇਤੇ ਹੈ, ਕੋਈ ਮਿੱਠੀ ਬਾਤ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਵੀ ਇਸਮੇ ਹੇਰਾ ਫੇਰੀ ਨਹੀਂ ਹੈ।
0: ਵੈਰੀ ਗੁੱਡ, ਨੰਬਰ ਹੈ ਸਰਾਸ਼ ਦਾ 4372643175, 437-264-3164-3175। ਤੇ ਸਰਾਸ਼ ਹੁਣ ਅੱਜ ਕੱਲ੍ਹ ਕੈਨੇਡਾ ਅਮੈਰੀਕਾ ਦੇ ਆਪਸ ਵਿੱਚ ਜੋ ਵੀ ਲੜਾਈ ਚੱਲ ਰਹੀ ਹੈ ਤੇ ਇਕਾਨਮੀ ਤੇ ਬੈਂਕਸ ਵੀ ਟਾਈਟ ਹੋ ਰਹੀਆਂ ਨੇ, ਸੋ ਇਸ ਲੋਨ ਦਾ ਦੇ ਉੱਤੇ ਕੀ ਅਸਰ ਹੈ ਉਸ ਚੀਜ਼ ਦਾ?
1: ਅਭੀ ਤੱਕ ਕੋਈ ਚੇਂਜ ਨਹੀਂ ਹੈ, ਬਟ ਯੈਸ, ਹਰ 2 ਸਾਲ ਮੇ ਗਵਰਨਮੈਂਟ ਕੀ ਪਾਲਿਸੀ ਚੇਂਜ ਹੋਤੀ ਹੈ ਐਜੂਕੇਸ਼ਨ ਮੇ।